0: ਤੇ ਮੈਨੂੰ ਮੌਕਾ ਮਿਲਿਆ ਐਟਲੀਸਟ 15 to 16 years ਮੈਂ ETO ਦੇ ਵਿੱਚ ਕੰਮ ਕੀਤਾ ਜੀ, ਡਿਫਰੈਂਟ ਡਿਫਰੈਂਟ ਏਰੀਆਜ਼ ਦੇ ਵਿੱਚ, ਉਹਦੇ ਵਿੱਚ ਮੈਂ ਟੈਕਸ ਡਾਇਰੈਕਟਰ ਵੀ ਰਹਿ ਚੁੱਕਾ ਕਾਫੀ ਦੇਰ 'ਚ। ਫਿਰ ਉਸ ਤੋਂ ਬਾਅਦ ਮੈਨੂੰ ਹੈਂਡ ਪਿਕ ਕੀਤਾ ਗਿਆ ਵਿਲੀਅਮ ਬਕ, ਜੋ ਕਿ ਟੋਪ 10 ਅਕਾਊਂਟਿੰਗ ਫਰਮ ਹੈ ਆਸਟ੍ਰੇਲੀਆ ਦੀ, ਉਹਦੇ 'ਚ ਮੈਂ ਉਹਨਾਂ ਦੀ ਟੈਕਸ ਟੀਮ ਨੂੰ ਲੀਡ ਕੀਤਾ, ਜਿਹਦੇ 'ਚ ਮੈਂ ਕੋਪਰੇਟ ਟੈਕਸ, ਇੰਟਰਨੈਸ਼ਨਲ ਟੈਕਸ, ਪ੍ਰਾਈਵੇਟ ਵੈਲਥ, ਸਮਾਲ ਬਿਜ਼ਨਸਿਸ, ਨੋ ਟੈਕਸ ਡਿਸਪਿਊਟਸ, ਟੈਕਸ ਐਡਵਾਈਜ਼ਰੀ, ਕਾਫੀ ਕੁਛ ਕੰਮ ਕੀਤਾ। ਉਸ ਤੋਂ ਬਾਅਦ ਸਭ ਦੇ ਪਿਆਰ ਦੇ ਨਾਲ, ਸਭ ਦੇ ਸਪੋਰਟ ਨਾਲ, ਕਾਫੀ ਕਲਾਇੰਟਸ ਐਸੇ ਥੇ ਜੋ ਕਹਿੰਦੇ ਸੀ ਸਾਹਿਬ ਵੀ ਹੁਣ ਟਾਈਮ ਆ ਗਿਆ ਕਿ ਤੂੰ ਥੋੜ੍ਹਾ ਆਪਣਾ ਕੰਮ ਕਰ, ਤਾਂ ਕਿ ਅਸੀਂ ਤੇ ਕੋਈ ਡਾਇਰੈਕਟ ਆਈਏ, ਨਾ ਕਿ ਐਜ਼ ਅ ਇੰਪਲੋਈ ਆਈਏ ਕਿਸੇ ਫਰਮ ਦੇ ਵਿੱਚ। ਫਿਰ ਸਭ ਦੇ ਸਪੋਰਟ ਦੇ ਨਾਲ ਅਸੀਂ ਸੈਬੀ ਪਾਰਟਨਰਸ ਆਪਣੀ ਟੈਕਸ ਸਪੈਸ਼ਲਿਸਟ ਬੁਟੀਕ ਫਰਮ ਸਟਾਰਟ ਕੀਤੀ ਹੈ, ਔਰ ਕਾਫੀ ਦੇਰ ਹੋ ਗਿਆ, ਔਰ ਉਹਦੇ ਨਾਲ ਅਸੀਂ ਬੇਸਿਕਲੀ ਟੈਕਸ ਡਿਸਪਿਊਟ ਸਪੈਸ਼ਲਿਸਟ ਹਾਂ, ਜਿੱਦਾਂ ਤੁਸੀਂ ਕਿਹਾ ਕਿ ਆਡਿਟਸ ਹੈ, ਓਬਜੈਕਸ਼ਨਸ ਹੈ, ਡੀ ਪੀ ਐਨ ਡਿਫੈਂਸਿਸ ਹੈ, ਜਾਂ ਕੋਈ ਵੀ ਮੈਟਰ ਹੈ ਜੋ ਤੁਹਾਡਾ ਅਕਾਊਂਟੈਂਟ ਨਹੀਂ ਕਰ ਪਾ ਰਿਹਾ, ਉਹ ਅਸੀਂ ਸਭ ਕੁਛ ਕਰ ਸਕਦੇ ਹਾਂ ਜੀ।
1: ਜੀ ਬਿਲਕੁਲ, ਮੈਂ ਥੋੜ੍ਹਾ ਜਿਹਾ ਸ਼ੁਰੂਆਤ ਦੇ ਵਿੱਚ ਇਹ ਵੀ ਦੱਸਦਾ ਕਿ ਐਡ ਇਹਨਾਂ ਦੀ ਤੁਸੀਂ ਸੁਣੀ ਹੋਊਗੀ ਰੇਡੀਓ ਦੇ ਉੱਤੇ, ਪਰ ਅੱਜ ਦੀ ਜਿਹੜੀ ਸਾਡੀ ਇਹ ਗੱਲਬਾਤ ਹੈ, ਇਹਨੂੰ ਕੋਈ ਪ੍ਰਮੋਸ਼ਨਲ ਗੱਲਬਾਤ ਜਿਹੜੀ ਆ ਉਹ ਬਿਲਕੁਲ ਨਹੀਂ ਉਸ ਦਾਇਰੇ ਤੋਂ, ਇਹ ਬਿਲਕੁਲ ਬਾਹਰ ਆਪਣੇ ਭਾਈਚਾਰੇ ਦੇ ਲਈ, ਆਪਣੀ ਕਮਿਊਨਿਟੀ ਦੇ ਲਈ ਇੱਕ ਐਜੂਕੇਸ਼ਨਲ, ਇੱਕ ਇਨਫੋਰਮੇਸ਼ਨਲ, ਇੱਕ ਸੈਸ਼ਨ ਆਪਾਂ ਲੈ ਕੇ ਆਏ ਹਾਂ, ਤੁਹਾਡੇ ਲਈ ਕਿਤੇ ਨਾ ਕਿਤੇ ਜ਼ਰੂਰ ਲਾਭਦਾਇਕ ਰਹੂਗਾ, ਚਾਹੇ ਤੁਸੀਂ ਹਾਲੇ ਬਿਜ਼ਨਸ ਨਹੀਂ ਵੀ ਕਰ ਰਹੇ, ਅਤੇ ਇਹ ਗੱਲਬਾਤ ਜਿਹੜੀ ਆ ਥਰੂ ਆਊਟ ਜ਼ਰੂਰ ਧਿਆਨ ਦੇ ਨਾਲ ਸੁਣਿਓ, ਅਤੇ ਜੇ ਤੁਸੀਂ ਕਾਰੋਬਾਰ ਕਰ ਰਹੇ ਹੋ ਹੋਰ ਧਿਆਨ ਦੇ ਨਾਲ, ਅਤੇ ਜੇਕਰ ਚਿਰਾਂ ਤੋਂ ਕਰ ਰਹੇ ਹੋ ਅਤੇ ਫਿਰ ਤਾਂ ਬਾਕੀ ਕੰਮ ਛੱਡ ਦਿਉ, ਤੁਸੀਂ ਫਿਰ ਇਹ ਪਹਿਲਾਂ ਸੁਣ ਲਓ। ਮੈਂ ਠੀਕ ਹੈ ਭਾਈ, ਕੁਛ ਮਤਲਬ
0: ਮੇਰਾ ਪਰਪਸ ਇੱਥੇ ਆਉਣ ਦਾ ਅੱਜ ਇਹੀ ਹੈ ਕਿ ਮੈਂ ਸਭ ਜਿਹੜੇ ਆਪਣੇ ਬਿਜ਼ਨਸ ਓਨਰਸ ਹੈ, ਐਂਟਰਪ੍ਰੀਨਿਓਰਸ ਆ, ਉਹਨਾਂ ਨੂੰ ਇੱਕ ਐਜੂਕੇਸ਼ਨ ਦੇ ਹਿਸਾਬ ਨਾਲ ਦੱਸ ਪਾਵਾਂ ਕਿ ਉਹਨਾਂ ਦੇ ਰਾਈਟਸ ਹੈ, ਕੀ ਓਬਲੀਗੇਸ਼ਨਸ ਹੈ, ਕੀ ਚੀਜ਼ਾਂ ਰਾਈਟ ਕਰਨੀਆਂ ਚਾਹੀਦੀਆਂ ਲੀਗਲ ਫਰੇਮ ਦੇ ਨਾਲ, ਲੀਗਲ ਫਰੇਮਵਰਕ ਦੇ ਨਾਲ। ਔਰ ਇਹ ਵੀ ਇੰਪੋਰਟੈਂਟ ਹੈ ਕਿ ਆਪਾਂ ਜਦੋਂ ਬਿਜ਼ਨਸ ਨੂੰ ਸਕੇਲ ਕਰਦੇ ਹਾਂ, ਅਸੀਂ ਉਹਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ। ਵੈਲਥ ਕ੍ਰੀਏਸ਼ਨ ਤਾਂ ਹੋ ਜਾਂਦੀ ਹੈ, ਵੈਲਥ ਪ੍ਰੋਟੈਕਸ਼ਨ ਅੱਜ ਕੱਲ੍ਹ ਨਹੀਂ ਹੋ ਰਹੀ।
1: ਇੱਕ ਸਟੇਜ ਆਉਂਦੀ ਹੈ ਜਦੋਂ ਫਿਰ ਉਹ ਲੀਕੇਜ ਸ਼ੁਰੂ ਹੋ ਜਾਂਦੀ ਹੈ, ਜਦੋਂ ਆਪਣਾ ਅਜਾਈਂ ਪੈਸਾ ਜਾਈ ਜਾਂਦਾ ਅਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਆਪਾਂ ਉਸ ਨੂੰ ਬਚਾ ਸਕੀਏ, ਆਪਾਂ ਫਿਰ ਅੱਖੀਂ ਜਾਂਦਾ ਹੀ ਸਰਫ ਵਹਿੰਦੇ ਹਾਂ ਵੀ ਉਹ ਗਿਆ ਅਤੇ ਉਹ ਗਿਆ, ਅਤੇ ਉਹਦੇ ਵਿੱਚੋਂ ਇੱਕ ਵੱਡੀ ਲੀਕੇਜ ਜਿਹੜੀ ਆ ਉਹ ਇਸ ਪਾਸੇ ਨੂੰ ਹੁੰਦੀ ਹੈ, ਫਿਰ ਕਈ ਵਾਰੀ ਅਦਾਲਤਾਂ ਤੱਕ ਵੀ ਪਹੁੰਚ ਜਾਂਦਾ ਕੰਮ। ATO ਇੱਕ ਵੱਡਾ ਹੋਊਆ ਜਿਹੜਾ ਬੰਦਾ ਕਾਰੋਬਾਰ ਕਰਦਾ, ਜਾਂ ਫਿਰ ਇੱਦਾਂ ਕਹਿ ਲਓ ਕਿ ਵੱਡਾ ਹੋਊਆ ਬਣਾ ਦਿੱਤਾ ਜਾਂਦਾ, ਇੰਨਾ ਕੁ ਡਰਾਇਆ ਜਾਂਦਾ ਵਾ ਵੀ ਹਾਏ ਆਹ ਵੀ ਕਾਨੂੰਨ, ਹਾਏ ਆਹ ਵੀ ਕਾਨੂੰਨ, ਆਹ ਵੀ ਚੇਂਜ ਹੋ ਗਿਆ, ਤੂੰ ਆਹ ਵੀ ਗਲਤ ਕੀਤਾ, ਤੂੰ ਇੱਥੇ ਵੀ ਫਸਣਾ। ਦੱਸਣਾ ਚਾਹੋਗੇ ATO ਦੇ ਵਿੱਚ ਕਿਹੜੇ ਅਹੁਦੇ ਤੱਕ ਰਹੇ ਹੋ, ਕਿੰਨਾ ਸਿਰ ਅਤੇ ਕੀ ਉੱਥੇ ਕੰਮ ਸੀ ਤੁਹਾਡਾ?
0: ਅਤੇ ATO ਦੇ ਵਿੱਚ ਜੀ ਮੈਂ 15 to 16 years ਤੱਕ ਰਿਹਾ, ਉਹਦੇ ਵਿੱਚ ਆਈ ਸਟਾਰਟਿਡ ਐਡਵਾਈਜ਼ਰੀ ਦੇ ਵਿੱਚ, ਉਹਦੇ ਵਿੱਚ ਪ੍ਰਾਈਵੇਟ ਰੂਲਿੰਗਸ ਹੁੰਦੀਆਂ, ਜਦੋਂ ਕਿ ਜਿੱਦਾਂ ਸ਼ਰੋਤਾ ਇਹਨੂੰ ਸ਼ਾਇਦ ਕਾਫੀ ਨਾਂ ਪਤਾ ਹੋ, ਜੇ ਤੁਸੀਂ ਸਰਟਨ ਨਹੀਂ ਹੋ ਕੁਛ ਇਨਫੋਰਮੇਸ਼ਨ ਲਾਅ ਦੇ ਬਾਰੇ, ਤੁਸੀਂ ATO ਨੂੰ ਐਕਚੁਲੀ ਅਪਲਾਈ ਕਰ ਸਕਦੇ ਹੋ ਐਜ਼ ਅ ਪ੍ਰਾਈਵੇਟ ਰੂਲਿੰਗ ਕਿ ਇਹ ਚੀਜ਼ ਮੈਂ ਕਰਨਾ ਚਾਹ ਰਿਹਾ ਕਿ ਮੈਂ ਸਹੀ ਰਸਤੇ 'ਚ ਹੈ, ਅਤੇ ATO ਫਰੀ ਆਫ ਚਾਰਜ ਤੁਹਾਨੂੰ ਉਹ ਸਰਵਿਸ ਦਿੰਦੇ ਆ। ਅਤੇ ਉਹ ਰੂਲਿੰਗ ਡਿਪਾਰਟਮੈਂਟ 'ਚ ਮੈਂ ਕਾਫੀ ਦੇਰ ਕੰਮ ਕੀਤਾ, ਉਸ ਤੋਂ ਬਾਅਦ ਫੀਨਿਕਸ ਟਾਸਕ ਫੋਰਸ ਦੇ ਵਿੱਚ ਮੈਂ ਲੈਡ ਕੀਤੇ ਟੋਪ 50 ਫੀਨਿਕਸਿੰਗ। ਕਾਫੀ ਜਾਣਿਆਂ ਨੂੰ ਅਗਰ ਇਨਫੋਰਮੇਸ਼ਨ ਨਹੀਂ ਹੈ, ਫੀਨਿਕਸਿੰਗ ਇਹ ਹੁੰਦੀ ਹੈ ਕਿ ਜੇ ਤੁਸੀਂ ਜਾਣ ਬੁੱਝ ਕੇ ਆਪਣੀ ਕੰਪਨੀ ਨੂੰ ਬੰਦ ਕਰੋ ਤਾਂ ਕਿ ਤੁਸੀਂ ਜਿਹੜਾ ਤੁਹਾਡੇ ਕ੍ਰੈਡੀਟਰਸ ਹੈ ਉਹਨਾਂ ਨੂੰ ਪੈਸਾ ਨਾ ਜਾ ਸਕੇ, ਤੁਹਾਨੂੰ ਇੰਟੈਂਸ਼ਨਲੀ ਤੁਸੀਂ ਬੇਸਿਕਲੀ ਬੋਲਦੇ ਹੋ ਕ੍ਰੈਡਿਟ ਡਿਫੀਟ ਰਿਲੇਸ਼ਨਸ਼ਿਪ 'ਚ ਤੁਸੀਂ ਚਲੇ ਜਾਂਦੇ ਹੋ, ਅਤੇ ਉਹਨੂੰ ਫਿਨਿਕਸਿੰਗ ਕਹਿੰਦੇ। ਉਸ ਤੋਂ ਬਾਅਦ ਫਿਰ ਮੈਂ ਇੰਟਰਨੈਸ਼ਨਲ ਏਰੀਆ, ਇੰਟਰਨੈਸ਼ਨਲ ਟੈਕਸ 'ਚ ਬੜਾ ਕੰਮ ਕੀਤਾ, ਜਿਹਦੇ ਵਿੱਚ ਇਨਵੈਡ ਇਨਵੈਸਟਮੈਂਟਸ ਆਉਂਦੀਆਂ ਬਾਹਰੋਂ ਦੀ, ਆਸਟ੍ਰੇਲੀਅਨ ਵੱਡੀਆਂ ਕੰਪਨੀਆਂ ਇੱਥੇ ਇਨਵੈਸਟ ਕਰਦੀਆਂ, ਉਹਨਾਂ ਦੀ ਟੈਕਸ ਇੰਪਲੀਕੇਸ਼ਨਸ ਕੀ ਹੈ, ਫਿਰ ਜਾਂ ਇੱਥੋਂ ਦੇ ਫਾਊਂਡਰ ਸਟਾਰਟਅਪਸ ਬਾਹਰ ਬਿਜ਼ਨਸ ਲੈ ਕੇ ਜਾਣਾ ਚਾਹੁੰਦੇ ਆ, ਉਹ ਕਿਸ ਤਰ੍ਹਾਂ ਕਰ ਸਕਦੇ ਨੇ, ਉਹਨਾਂ ਦੇ ਕੀ ਇੰਪਲੀਕੇਸ਼ਨਸ ਹੈ, ਸਾਰਾ ਕੁਝ। ਫਿਰ ਕੋਆਪਰੇਸ਼ਨ ਟੈਕਸ, ਮਲਟੀਨੈਸ਼ਨਲਸ ਦੇ ਨਾਲ ਮੈਂ ਕਾਫੀ ਕੰਮ ਕੀਤਾ, ਟੋਪ ਜਿਹੜੇ ਤੁਹਾਡੇ ਸਟੋਕ ਆਸਟ੍ਰੇਲੀਅਨ ਸਟੋਕ ਲਿਸਟਡ ਕੰਪਨੀ ਆ ਟੋਪ 10, ਉਹਨਾਂ ਦੇ ਜਸਟੀਫਾਈਡ ਪ੍ਰੋਗਰਾਮ, ਉਹਨਾਂ ਦੇ ਇੰਸ਼ੋਰੈਂਸ ਕੰਮ ਮੈਂ ਕੀਤਾ। ਫਿਰ ਟੈਕਸ ਕੌਂਸਲ ਨੈਟਵਰਕ ਹੈ, ਬੇਸਿਕਲੀ ਵਿਦ ਇਨ ਦ ATO ਇੱਕ ਲੀਗਲ ਏਰੀਆ, ਜੋ ਕਿ ਜਦੋਂ ਬਹੁਤ ਕੰਪਲੈਕਸਿਟੀ ਹੋ ਜਾਂਦੀ ਹੈ, ਲਾਅ ਦੇ ਬਾਰੇ ਨਹੀਂ ਸਮਝ ਆਉਂਦਾ ਕਿਸ ਤਰ੍ਹਾਂ, ਅਤੇ ਉਹ ਉਸ ਏਰੀਆ 'ਚ ਜਾਂਦਾ, ਉਹ ਏਰੀਆ ਨੂੰ ਇੰਟਰਪ੍ਰਿਟੇਸ਼ਨ ਆਫ ਦ ਲਾਅ ਕਰਦਾ, ਫੈਕਟਸ ਦੇਖਦਾ, ਟੈਕਸੇਸ਼ਨ ਰੂਲਿੰਗਸ ਕੀ ਹੈ, ਕੋਰਟ ਕੇਸਿਸ ਕੀ ਹੈ, ਫਿਰ ਉਹਦਾ ਇੱਕ ਵਿਊ ਬਣਾਉਂਦਾ ਉਸ ਸੋਲਿਊਸ਼ਨ ਔਰ ਪ੍ਰੋਬਲਮ ਦਾ, ਕੀ ਸੋਲਿਊਸ਼ਨ ਹੋ ਸਕਦਾ। ਉਸ ਏਰੀਆ 'ਚ ਮੈਂ ਕੰਮ ਕੀਤਾ, ਪੂਰੇ ATO 'ਚ ਆਈ ਥਿੰਕ 20,000 ਇੰਪਲੋਈਜ਼ ਹੁੰਦੇ ਨੇ ਜੀ, ਉਹਦੇ ਵਿੱਚ TCN ਜੋ ਟੈਕਸ ਕੌਂਸਲ ਨੈਟਵਰਕ ਜਿਹਨੂੰ ਕਹਿੰਦੇ ਉਹ 'ਚ ਸਿਰਫ 200 ਹੁੰਦੇ ਸੀ ਤਾਂ ਬੇਸਿਕਲੀ ਕਰੀਮ ਆਫ ਕਰੀਮ ਨੂੰ ਓਪਰਚੁਨਿਟੀ ਮਿਲਦੀ ਸੀ ਉਹਦੇ ਵਿੱਚ ਜਾ ਕੇ ਅਤੇ ਉਹ 'ਚ ਏਰੀਆ 'ਚ ਮੈਂ ਪੰਜ ਛੇ ਸਾਲ ਕੰਮ ਕੀਤਾ ਬਹੁਤ ਲਰਨਿੰਗਸ ਸਿੱਖੀਆਂ ਉਹ 'ਚ ਡੈਪਟੀ ਕਮਿਸ਼ਨਰਸ ਲੈਵਲ ਦੇ ਨਾਲ ਮੈਂ ਕੰਮ ਕੀਤਾ ਈਵਨ ਕਮਿਸ਼ਨਰ ਆਫ ਟੈਕਸੇਸ਼ਨ ਦੇ ਨਾਲ ਵੀ ਕੰਮ ਕੀਤਾ ਜੋ ਕਿ ਸਿਰਫ ਇੱਕੋ ਹੀ ਹੁੰਦਾ ਆਸਟ੍ਰੇਲੀਆ 'ਚ ਕਾਫੀ ਉਹਨੂੰ ਭੁਲੇਖਾ ਆਪਣੇ ਨਾਲ ਕਿ ਉੱਥੇ ਹਰ ਸਟੇਟ ਦੇ ਵਿੱਚ ਆ ਜਾਂਦੇ ਨੇ ਕਮਿਸ਼ਨਰ ਆਫ ਟੈਕਸ ਅਤੇ ਇਸ ਤੋਂ ਬਾਅਦ ਆਈ ਥਿੰਕ ਟ੍ਰਾਂਸਫਰ ਪ੍ਰਾਈਸਿੰਗ ਜਿੱਦਾਂ ਹੁਣ ਕਈ ਵਾਰੀ ਕੀ ਹੁੰਦਾ ਕਿ ਇੱਥੋਂ ਦੀ ਆਪਾਂ ਸਕੇਲ ਕਰਨਾ ਚਾਹੁੰਦੇ ਹਾਂ ਬਿਜ਼ਨਸ ਯੂ ਐਸ ਦੇ ਵਿੱਚ ਫਿਰ ਉਹ ਰਿਲੇਟਿਡ ਪਾਰਟੀ ਟ੍ਰਾਂਜੈਕਸ਼ਨ ਹੋ ਜਾਂਦੀਆਂ ਕਿ ਤੁਸੀਂ ਇੱਥੋਂ ਵੇਚ ਰਹੇ ਹੋ ਆਪਣੀ ਕੰਪਨੀ ਨੂੰ ਯੂ ਐਸ ਦੇ ਵਿੱਚ ਯੂ ਐਸ ਦੀ ਕੰਪਨੀ ਇੱਥੋਂ ਯੂ ਨੋ ਵਾਪਸ ਕੁਛ ਵੇਚ ਰਹੀ ਹੈ ਆਸਟ੍ਰੇਲੀਅਨ ਕੰਪਨੀ ਦੇ ਉੱਤੋਂ ਡਾਇਰੈਕਟਰ ਤਾਂ ਸੇਮ ਹੀ ਹੁੰਦੇ ਨੇ ਜ਼ਿਆਦਾਤਰ ਉਹ 'ਚ ਫਿਰ ਟ੍ਰਾਂਸਫਰ ਪ੍ਰਾਈਸਿੰਗ ਇੱਕ ਚੀਜ਼ ਹੈ ਜਿਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਆਰਮਸ ਲੈਂਥ ਟ੍ਰਾਂਜੈਕਸ਼ਨ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਆਪਣੀ ਕੰਪਨੀ ਦੇ ਨਾਲ ਇਹ ਤਾਂ ਨਹੀਂ ਤੁਸੀਂ ਇਨਫਲੇਟ ਕਰ ਰਹੇ ਹੋ ਟ੍ਰਾਂਜੈਕਸ਼ਨ ਨੂੰ ਪ੍ਰਾਈਸ ਨੂੰ ਤਾਂ ਕਿ ਪ੍ਰੋਫਿਟ ਬਾਹਰ ਚਲੇ ਜਾਏ ਕੰਟਰੀ ਤੋਂ ਅਤੇ ਉਹ ਚੀਜ਼ਾਂ 'ਚ ਵੀ ਮੈਂ ਕੰਮ ਕੀਤਾ ਜੀ ਅਤੇ ਹੁਣ ਕਾਫੀ ਬਾਹਰ ਆ ਕੇ ਆਪਣੇ ਸੈਬੀ ਪਾਰਟਨਰਸ ਦੇ ਵਿੱਚ ਕਾਫੀ ਹੁਣ ਜੋ ਮੈਨੂੰ ਪਿਛਲੇ ਕੁਛ ਸਮੇਂ ਤੋਂ ਕੰਮ ਕਰਦੇ ਹੋ ਰਹੇ ਹੈ ਇਸ ਆਡਿਟਸ ਬਹੁਤ ਜ਼ਿਆਦਾ ਵੀਰ ਜੀ ਜੀ ਐਸ ਟੀ ਆਡਿਟਸ ਹੋ ਰਹੇ ਨੇ ਸੁਪਰਨੈਸ਼ਨ ਗਰੰਟੀ ਦੇ ਆਡਿਟਸ ਹੋ ਰਹੇ ਨੇ ਐਫ ਬੀ ਟੀ ਆਡਿਟਸ ਬਹੁਤ ਹੋ ਰਹੇ ਨੇ ਜਿੱਦਾਂ ਤੁਸੀਂ ਬਿਜ਼ਨਸ ਕਾਰ ਲੈਣੀ ਹੈ ਫਿਰ ਉਸ ਤੋਂ ਬਾਅਦ ਤੁਹਾਡੇ ਇਨਕਮ ਟੈਕਸ ਆਡਿਟਸ ਹੋ ਰਹੇ ਨੇ ਫਿਰ ਉਸ ਤੋਂ ਬਾਅਦ ਐਗਰੈਸਿਵ ਟੈਕਸ ਕੁਲੈਕਸ਼ਨ ਬਹੁਤ ਹੋ ਰਹੀ ਹੈ ਏ ਟੀ ਓ ਵੱਲੋਂ ਪਹਿਲਾਂ ਕੀ ਹੁੰਦਾ ਸੀ ਕਿ ਤੁਹਾਨੂੰ ਇੱਕ ਪੇਮੈਂਟ ਪਲਾਨ ਬੜੇ ਆਰਾਮ ਨਾਲ ਮਿਲ ਜਾਂਦਾ ਸੀ ਹੁਣ ਤੁਸੀਂ ਵੀ ਕਾਫੀ ਸਰੋਤਿਆਂ ਨੂੰ ਸੁਣਿਆ ਹੋਏਗਾ ਕਿ ਹੁਣ ਬੜਾ ਏ ਟੀ ਓ ਐਗਰੈਸਿਵ ਹੋ ਗਿਆ ਉਹ ਕਹਿੰਦਾ ਡੀ ਪੀ ਐਨ ਇਸ਼ੂ ਕਰ ਦਿੰਦਾ ਡਾਇਰੈਕਟ ਪੈਨਲਟੀ ਨੋਟਿਸ ਵੀ ਜੇ ਤੁਸੀਂ ਡੀ ਪੀ ਐਨ ਇਸ ਲਈ ਇਸ਼ੂ ਹੁੰਦਾ ਜਦੋਂ ਤੁਸੀਂ ਜੀ ਐਸ ਟੀ ਸੁਪਰਨੇਸ਼ਨ ਔਰ ਪੀ ਏ ਵਾਈ ਜੀ ਵਿਦ ਹੋਲਡਿੰਗ ਨਾ ਦਿੱਤੀਆਂ ਹੋਏ ਟਾਈਮ ਸਿਰ ਉਹਦੇ ਉੱਤੇ ਤੁਹਾਨੂੰ ਡੀ ਪੀ ਐਨ ਹੁੰਦਾ ਉਹ 'ਚ ਤੁਸੀਂ ਪਰਸਨਲੀ ਐਜ ਅ ਡਾਇਰੈਕਟਰ ਲਾਇਬਲ ਹੋ ਜਾਂਦੇ ਹੋ ਤੁਹਾਡੇ ਐਸੈਟਸ ਵੀ ਐਸੋਸੀਏਟਡ ਹੋ ਜਾਂਦੇ ਨੇ ਨਾਲ ਅਤੇ ਮਤਲਬ ਇੰਨਾ ਜ਼ਿਆਦਾ ਉਹਦਾ ਹੈ ਉਸ ਤੋਂ ਬਾਅਦ ਗਾਰਨਿਸ਼ਿੰਗ ਨੋਟਿਸ ਇਸ਼ੂ ਕਰ ਦੇਣੇ ਜਿੱਦਾਂ ਤੁਹਾਡੇ ਬੈਂਕ ਅਕਾਊਂਟ ਹੈ ਉਹਨਾਂ ਨੇ ਫਰੀਜ਼ ਕਰ ਦੇਣੇ ਆਪੇ ਪੈਸੇ ਲੈ ਜਾਣਾ ਤੁਹਾਨੂੰ ਪਤਾ ਨਹੀਂ ਸਵੇਰੇ ਉੱਠ ਕੇ ਪੈਸੇ ਨਹੀਂ ਹੈਗੇ ਬੈਂਕ 'ਚ
1: ਫਰੀਜ਼
0: ਕਰ ਲੈਣਾ ਫੈਡਰਲ ਕੋਰਟ ਤੋਂ ਜਾ ਕੇ ਆਰਡਰ ਲੈ ਲੈਣਾ ਕਿ ਅੱਜ ਤੁਹਾਡੇ ਪੰਜ ਪ੍ਰੋਪਰਟੀਜ਼ ਹੈ ਜਾਂ ਪੰਜ ਕਾਰਾਂ ਹੈ ਤੁਸੀਂ ਵੇਚ ਨਹੀਂ ਸਕਦੇ ਪਹਿਲਾਂ ਏ ਟੀ ਓ ਤੋਂ ਪੈਸਾ ਉਤਾਰੋ ਹੁਣ ਤਾਂ ਨਵਾਂ ਸ਼ੁਰੂ ਹੋ ਗਿਆ ਵੀਰ ਜੀ ਡੀ ਪੀ ਓ ਡਿਪਾਰਚਰ ਪ੍ਰੋਹਿਬਿਸ਼ਨ ਆਰਡਰ ਮਤਲਬ ਕੀ ਹੈ ਕਿ ਜੇ ਤੁਸੀਂ ਲੱਖ ਦੋ ਲੱਖ ਡਾਲਰ ਏ ਟੀ ਓ ਦਾ ਦੇਣ ਵਾਲਾ ਹੈ ਤਾਂ ਤੁਸੀਂ ਆਪਣਾ ਮਜ਼ੇ ਨਾਲ ਹੋਲੀਡੇ ਪੈਕ ਕਰਕੇ ਬੱਚਿਆਂ ਨਾਲ ਜਾ ਰਹੇ ਹੋ ਪਲੇਨ 'ਤੇ ਅਤੇ ਉੱਥੇ ਹੀ ਉਹਨਾਂ ਨੇ ਕਸਟਮ ਜਾਂ ਤੁਹਾਡੇ ਇਮੀਗ੍ਰੇਸ਼ਨ ਵਾਲੇ ਨੇ ਤੁਹਾਨੂੰ ਫੜ ਲੈਣਾ ਉਹਨੇ ਕਹਿਣਾ ਵੀਰ ਜੀ ਜਾਂ ਭੈਣ ਜੀ ਤੁਸੀਂ ਰੁਕੋ ਤੁਸੀਂ ਪਹਿਲਾਂ $3 lakh ਦਿਓ ਹੋਲੀਡੇ ਬਾਅਦ 'ਚ ਜਾਣਾ ਉਹਨੂੰ ਕਹਿੰਦੇ ਡੀ ਪੀ ਓ ਇਸ਼ੂ ਹੋਣਾ
1: ਕਿਉਂਕਿ ਸਾਰੇ ਤਿੰਨੇ ਡਿਪਾਰਟਮੈਂਟ ਜਿਹੜੇ ਕਨੈਕਟਡ ਸੀ
0: ਡਾਟਾ ਮੈਚਿੰਗ ਹੋ ਰਹੀ ਹੈ ਅਤੇ ਹੁਣ ਬਹੁਤ ਅਗਰੈਸਿਵ ਹੋ ਗਿਆ ਅਤੇ ਇਹਦੇ ਕਾਰਨ ਆਈ ਥਿੰਕ ਹੁਣ ਟੈਕਸ ਸਪੈਸ਼ਲਿਸਟ ਦਾ ਰੋਲ ਬਹੁਤ ਵੱਧ ਗਿਆ ਇਸ ਲਈ ਮੈਂ ਹਮੇਸ਼ਾ ਸ਼ਰੋਤਿਆਂ ਨੂੰ ਕਹਿੰਦਾ ਕਿ ਅਕਾਊਂਟੈਂਟਸ ਬਹੁਤ ਅੱਛਾ ਕੰਮ ਕਰ ਰਹੇ ਨੇ ਹਰ ਕਿਸੇ ਦਾ ਇੱਕ ਦਰਿਆ ਹੁੰਦਾ ਕੰਮ ਕਰਨ ਦਾ ਇਸ ਲਈ ਮੈਂ ਆਪਣੇ ਆਪ ਨੂੰ ਕਾਫੀ ਪਿਆਰ ਨਾਲ ਲੋਕ ਮੈਨੂੰ ਟੈਕਸ ਸਰਜਨ ਵੀ ਕਹਿੰਦੇ ਨੇ ਜੇ ਤੁਸੀਂ ਸਰਜਰੀ ਕਰਾਉਣੀ ਹੈ ਟੈਕਸ ਰਿਲੇਟਡ ਮਤਲਬ ਕੰਪਲੈਕਸ ਮੈਟਰਸ ਹੈਗੇ ਨੇ ਡਿਸਪਿਊਟ ਹੈ ਜਾਂ ਲੋਅ ਦੇ ਬਾਰੇ ਕੁਛ ਵੀ ਕਰਨਾ ਤਾਂ ਯੂ ਗੋ ਟੂ ਸੈਬੀ
1: ਜੀ ਸੋ ਇਨ ਸ਼ੋਰਟ ਕਿਉਂਕਿ ਇਹ ਗੱਲਾਂ ਕਈ ਵਾਰੀ ਕਹਿ ਲਓ ਕਿ ਬਹੁਤ ਵੱਡੀਆਂ ਵੱਡੀਆਂ ਜਿਹੜਾ ਕੋਈ ਆਮ ਇਸ ਟਾਈਮ ਦੇ ਉੱਤੇ ਮੰਨ ਲਓ ਟੈਕਸੀ ਚਲਾ ਰਿਹਾ ਸੁਣ ਰਿਹਾ ਟਰੱਕ ਚਲਾ ਰਿਹਾ ਵੀਰ ਸੁਣ ਰਿਹਾ ਕੋਈ ਕੋਰੀਅਰ ਵਾਲਾ ਵਾ ਕੋਈ ਆਮ ਰੈਸਟੋਰੈਂਟ ਵਾਲਾ ਵਾ ਕੁਛ ਸਮਾਲ ਬਿਜ਼ਨਸ ਵਾਲੇ ਅਤੇ ਉਹਨਾਂ ਨੂੰ ਇਹ ਲੱਗੂਗਾ ਵੀ ਇਹ ਤਾਂ ਵੱਡੇ ਵੱਡੇ ਲੋਕਾਂ ਦੇ ਲਈ ਇਹ ਸ਼ਾਇਦ ਸਰਵਿਸ ਸ਼ਾਇਦ ਉਹ ਇੱਦਾਂ ਦੇ ਕਿਤੇ ਨਾ ਕਿਸੇ ਝੰਬੇਲੇ 'ਚ ਫਸਦੇ ਹੋਣਗੇ ਥੋੜ੍ਹਾ ਜਿਹਾ ਆਪਾਂ ਕਲੀਅਰ ਕਰੀਏ ਕਿ ਆਪਣੀਆਂ ਸਰਵਿਸਿਜ ਜਿਹੜੀਆਂ ਨੇ ਉਹ ਕਿਹੜੇ ਕਿਹੜੇ ਏਰੀਆ ਦੇ ਵਿੱਚ ਕੰਮ ਕਰਨਗੀਆਂ ਅਤੇ ਕਿੱਦਾਂ ਕਿੱਦਾਂ
0: ਸਾਡੀਆਂ ਸਰਵਿਸ ਸਾਡੇ ਲਈ ਇੱਕੋ ਹੀ ਮੋਟੋ ਹੈ ਕਿ ਸਾਡੇ ਲਈ ਕੋਈ ਛੋਟਾ ਕੋਈ ਵੱਡਾ ਨਹੀਂ ਹੈ ਜੀ ਅਤੇ ਅਸੀਂ ਬੁੱਕ ਕੀਪਿੰਗ ਵੀ ਦਿੰਦੇ ਹਾਂ ਅਕਾਊਂਟਿੰਗ ਲੋਜਮੈਂਟਸ ਜੋ ਆਪਾਂ ਕਰਦੇ ਨੇ ਬੈਸਿਸ ਔਰ ਈਅਰ ਐਂਡ ਕੰਪਨੀ ਰਿਟਰਨਸ ਜਾਂ ਸੋਲ ਟ੍ਰੇਡਰ ਦੀ ਉਹ ਵੀ ਦਿੰਦੇ ਹਾਂ ਫਿਰ ਉਸ ਤੋਂ ਬਾਅਦ ਅੱਗੇ ਜੇ ਆਪਾਂ ਆ ਜਾਈਏ ਕੋਈ ਡਿਸਪਿਊਟ ਵਰਕ ਹੈ ਜਿੱਦਾਂ ਆਡਿਟ ਹੈ ਤੁਹਾਡੇ ਆਡਿਟ ਆਇਆ ਉਹਦੀ ਵੀ ਸਰਵਿਸਿਜ਼ ਆਪਾਂ ਪ੍ਰੋਵਾਈਡ ਕਰਦੇ ਹਾਂ ਫਿਰ ਤੁਸੀਂ ਆਡਿਟ ਤੋਂ ਨਹੀਂ ਹੈਪੀ ਕਈ ਵਾਰੀ ਆਡਿਟ ਫਾਈਨਲ ਹੋ ਜਾਂਦਾ ਤੁਸੀਂ ਹੈਪੀ ਨਹੀਂ ਹੋ ਤੁਸੀਂ ਕਹਿੰਦੇ ਯਾਰ ਮੇਰੇ ਕੋਲ ਤਾਂ ਸਾਰੀਆਂ ਰਿਸੀਟਾਂ ਮੇਰੇ ਤੋਂ ਇਹ ਚੀਜ਼ ਹੈ ਫਿਰ ਅਸੀਂ ਉਹਦੀ ਓਬਜੈਕਸ਼ਨ ਵੀ ਲੌਂਚ ਕਰਦੇ ਹਾਂ ਫਿਰ ਲੈਟਸ ਸੇ ਓਬਜੈਕਸ਼ਨ ਏ ਟੀ ਓ ਡਿਸਅਲਾਓ ਕਰ ਦਿੰਦਾ ਕਈ ਵਾਰੀ ਉਹ ਪਾਰਸ਼ਲੀ ਅਲਾਓ ਕਰਦਾ ਕਈ ਵਾਰੀ ਉਹ ਡਿਸਅਲਾਓ ਕਰ ਦਿੰਦੇ ਫੁੱਲ 'ਚ ਫਿਰ ਅੱਗੇ ਅਪੀਲ ਰਾਈਟ ਹੁੰਦਾ ਏ ਆਰ ਟੀ 'ਚ ਜਾਂਦਾ ਐਡਮਿਨਿਸਟ੍ਰੇਟਿਵ ਰਿਵਿਊ ਟ੍ਰਿਬਿਊਨਲ ਉੱਥੇ ਤੱਕ ਅਸੀਂ ਜਾਂਦੇ ਹਾਂ ਜੇ ਉਹ 'ਚ ਵੀ ਜਾ ਕੇ ਤੁਸੀਂ ਸੈਟਿਸਫਾਈ ਨਹੀਂ ਹੋ ਤੁਹਾਨੂੰ ਲੱਗਦਾ ਕਿ ਤੁਹਾਡਾ ਕੇਸ ਹਲੇ ਸਟਰੋਂਗ ਹੈ ਫਿਰ ਦੈਨ ਵੀ ਵਰਕ ਵਿਦ ਦ ਬੈਰਿਸਟਰਸ ਫਿਰ ਅਸੀਂ ਉਹਨਾਂ ਦੇ ਨਾਲ ਟੀਮ ਅਪ ਕਰਕੇ ਪ੍ਰੋਜੈਕਟ ਮੈਨੇਜ ਕਰਕੇ ਅਸੀਂ ਫੈਡਰਲ ਕੋਰਟ ਤੱਕ ਜਾਂਦੇ ਹਾਂ ਫੈਡਰਲ ਕੋਰਟ 'ਚ ਵੀ ਜੇ ਵਿਨਿੰਗ ਨਾ ਹੋ ਸਕੇ ਫਿਰ ਵੀ ਤੁਹਾਨੂੰ ਲੱਗਦਾ ਕਿ ਬਈ ਹਾਂ ਹਲੇ ਵੀ ਜਾਨ ਹੈਗੀ ਹੈ ਫਾਈਟ ਕਰਨ ਦੀ ਤਾਂ ਫਿਰ ਦੈਨ ਵੀ ਕੈਨ ਗੋ ਟੂ ਦ ਹਾਈ ਕੋਰਟ ਆਫ ਆਸਟ੍ਰੇਲੀਆ ਸੋ
1: ਓਕੇ ਸੋ ਥਰੂ ਆਊਟ ਮਤਲਬ ਕੋਈ ਵੀ ਛੋਟੀ ਤੋਂ ਲੈ ਕੇ ਅਤੇ ਵੱਡੀ ਸਮੱਸਿਆ ਉਹਦੇ ਵਿੱਚ ਤੁਹਾਡੀ ਫਰਮ ਟੈਕਲ ਕਰਦੇ ਆ ਨਿਤਿਨ ਜੀ ਏ ਟੀ ਓ ਤੁਸੀਂ ਕੰਮ ਕਰਕੇ ਹਟੇ ਹੋ ਐਜ਼ ਏ ਡਾਇਰੈਕਟਰ ਤੁਸੀਂ ਸੌਦੇ ਤੱਕ ਵੀ ਤੁਸੀਂ ਪਹੁੰਚੇ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਸਭ ਤੋਂ ਵੱਧ ਸਮੱਸਿਆ ਕਿਹੜੀ ਚੀਜ਼ ਦੀ ਆਉਂਦੀ ਹੈ
0: ਆਈ ਥਿੰਕ ਮੈਨੂੰ ਜੋ ਲੱਗਦਾ ਗੁਰਜੋਤ ਭਾਅ ਜੀ ਕਿ ਸੋਰੀ ਰਣਜੋਤ ਭਾਅ ਜੀ ਮੈਨੂੰ ਇਹ ਲੱਗ ਰਿਹਾ ਕਿ ਫਾਈਨੈਂਸ਼ੀਅਲ ਲਿਟਰੇਸੀ ਇੰਪੋਰਟੈਂਟ ਹੈ ਸਾਡੇ ਭਾਈਚਾਰੇ 'ਚ ਹੋ ਕੇ ਰਿਹਾ ਕਿ ਅਸੀਂ ਮਿਹਨਤੀ ਤਾਂ ਬਹੁਤ ਹੈ ਇਹ ਤਾਂ ਗੱਲ ਮੰਨਣ ਵਾਲੀ ਜੀ ਪੰਜਾਬੀਆਂ ਜਾਂ ਨੋਨ ਪੰਜਾਬੀ ਜਾਂ ਜਿਹੜੇ ਵੀ ਹੈ ਅਸੀਂ ਮਿਹਨਤ ਹਰ ਕੋਈ ਕਰਨਾ ਚਾਹੁੰਦਾ ਹੈ ਮਿਹਨਤ ਕਰਦੇ ਵੀ ਹੈ ਪਰ ਮਿਹਨਤ ਦੇ ਨਾਲ ਆਪਾਂ ਸਿਰਫ ਬਿਜ਼ਨਸ ਦੇ ਉੱਤੇ ਹੀ ਮਿਹਨਤ ਕਰਦੇ ਅਸੀਂ ਬਿਜ਼ਨਸ ਦੇ ਨਾਲ ਜਿਹੜੀਆਂ ਰਿਲੇਟਿਡ ਸਮੱਸਿਆ ਹੈ ਆ ਸਕਦੀਆਂ ਉਹਦੇ ਬਾਰੇ ਆਪਾਂ ਟਾਈਮ ਨਹੀਂ ਕੱਢਦੇ ਫੋਰ ਐਗਜ਼ਾਮਪਲ ਹੁਣ ਪੁਆਇੰਟ ਇਹ ਹੈ ਕਿ ਤੁਸੀਂ ਡਾਇਰੈਕਟਰ ਬਣਦੇ ਹੋ ਕੰਪਨੀ ਦਾ ਬੜੇ ਆਰਾਮ ਨਾਲ ਤੁਸੀਂ ਅਕਾਊਂਟੈਂਟ ਤੋਂ ਜਾਂਦੇ ਹੋ ਤੁਸੀਂ ਕਹਿੰਦੇ ਮੈਨੂੰ ਮੇਰੇ ਮੈਂ ਬਿਜ਼ਨਸ ਖੋਲਣਾ ਉਹ ਕਹਿੰਦਾ ਜਾਂ ਡਾਇਰੈਕਟ ਜਾਂ ਤੂੰ ਕੰਪਨੀ ਖੋਲ ਲੈ ਜਾਂ ਟਰੱਸਟ ਖੋਲ ਲੈ ਪਹਿਲੀ ਗੱਲ ਤਾਂ ਇਹ ਦੋਨੋਂ ਚੀਜ਼ਾਂ ਧਿਆਨ ਨਾਲ ਦੇਖਣੀਆਂ ਚਾਹੀਦੀਆਂ ਐਕਚੁਅਲੀ ਹਾਈਬ੍ਰਿਡ ਸਿਸਟਮ ਵੀ ਹੁੰਦਾ ਹਾਈਬ੍ਰਿਡ ਦੇ ਨਾਲ ਕੀ ਹੁੰਦਾ ਮਿਕਸਿੰਗ ਆਫ ਟਰੱਸਟ ਐਂਡ ਦ ਕੰਪਨੀ ਟੁਗੈਦਰ ਉਹ ਇੱਕ ਬੜਾ ਡਿਫਰੈਂਟ ਸਟਰਕਚਰ ਸੈਟਅਪ ਹੁੰਦਾ ਪਰ ਉਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਜਦੋਂ ਤੁਸੀਂ ਕੰਪਨੀ ਦੇ ਡਾਇਰੈਕਟਰ ਬਣਦੇ ਹੋ ਤੁਸੀਂ ਕੋਈ ਨਹੀਂ ਹੈ ਟਾਈਮ ਸਪੈਂਡ ਕਰਦਾ 5 ਮਿੰਟ ਅੱਜ ਕੱਲ੍ਹ ਤਾਂ AI ਹੈ ਭਾਜੀ ਪਾਓ AI ਦੇ ਵਿੱਚ ਕਹੋ ਡਿਊਟੀਜ਼ ਆਫ ਡਾਇਰੈਕਟਰ ਉਹ ਚ ਤੁਹਾਨੂੰ ਸਾਰਾ ਪਤਾ ਚੱਲਦਾ ਕਿ ਡਾਇਰੈਕਟਰ ਦੀਆਂ ਡਿਊਟੀਜ਼ ਕੀ ਹੈ ਔਰ ਉਹ ਡਾਇਰੈਕਟਰ ਦੀਆਂ ਡਿਊਟੀਜ਼ ਨੂੰ ਗਵਰਨ ਕਰਦੀ ਹੈ ਏਟੀਓ ਨੀ ਐਸਿਕ ਐਸਿਕ ਦੇ ਵਿੱਚ ਕੋਆਪਰੇਸ਼ਨ ਲਾਅ ਹੁੰਦਾ ਕੋਆਪਰੇਸ਼ਨ ਲਾਅ ਦੇ ਨਾਲ ਵੀ ਤੁਸੀਂ ਰਿਸਪੋਂਸੀਬਲ ਉਹਦੇ ਬਾਰੇ ਜਾਣਕਾਰੀ ਲਓ ਫਿਰ ਉਸ ਤੋਂ ਬਾਅਦ ਅਸੀਂ ਹਰ ਚੀਜ਼ ਅਕਾਊਂਟੈਂਟ 'ਤੇ ਕਰ ਦਿੰਦੇ ਹਾਂ ਯਾਰ ਮੈਂ ਉਹਨੂੰ ਡਾਟਾ ਦੇ ਤਾ ਉਹਨੇ ਮੈਨੂੰ ਨਹੀਂ ਦੱਸਿਆ ਬਲੇਮਿੰਗ ਗੇਮ ਬੜੀ ਆਪਾਂ ਕਰ ਲੈਂਦੇ ਬੜੀ ਈਜ਼ੀ ਹੈ ਐਸਕਿਊ ਆਪਾਂ ਇਹ ਕੋਮਨ ਹੈ ਇਹ ਆਪਾਂ ਆਪਣੇ ਆਪ ਨੂੰ ਐਜੂਕੇਟ ਕਰੀਏ ਥੋੜ੍ਹਾ ਜਿਹਾ ਟਾਈਮ ਸਪੈਂਡ ਕਰੀਏ ਕਿ ਆਪਾਂ ਐਨਾਲਾਈਜ਼ ਕਰੀਏ ਇੱਕ ਸਿੰਪਲ ਐਗਜ਼ਾਮਪਲ ਮੈਂ ਦੇ ਰਿਹਾ ਬੜੇ ਸਿੰਪਲ ਵੇ ਨਾਲ $100 ਤੁਸੀਂ ਸੇਲ ਕੀਤੀ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਮੇਰੇ ਓਪਰੇਟਿੰਗ ਐਕਸਪੈਂਸਿਸ $40,000 ਹੈ ਫੋਰ ਐਗਜ਼ਾਮਪਲ ਫਟਾਫਟ ਅਸੀਂ ਕੈਲਕੂਲੇਸ਼ਨ ਕਰਦੇ $50 ਸਾਡਾ ਪ੍ਰੋਫਿਟ ਹੋ ਗਿਆ ਆਈ ਥਿੰਕ ਡੂ ਰਿਵਰਸ $100 ਤੁਸੀਂ ਸੇਲ ਕੀਤੀ ਪਤਾ GST 10% ਕੱਢਣੀ ਹੈ ਠੀਕ ਹੈ ਨਾ 10 ਕੱਢੋ ਦੂਜੇ ਬੈਂਕ 'ਚ ਲੈ ਕੇ ਜਾਓ ਉਸੇ ਵੇਲੇ ਚਾਹੇ ਵੀਕਲੀ ਲੈ ਕੇ ਜਾਓ ਚਾਹੇ ਐਵਰੀ ਡੇ ਲੈ ਕੇ ਜਾਓ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ 25% ਸਮਾਲ ਬਿਜ਼ਨਸ ਜੇ ਤੁਹਾਡਾ 10 ਮਿਲੀਅਨ ਤੋਂ ਘੱਟ ਟਰਨ ਓਵਰ ਹੈ ਪੂਰੇ ਸਾਲ 'ਚ ਉਹਨੇ 25% ਨੀਅਰਲੀ ਮੋਟਾ ਮੋਟਾ ਪ੍ਰੋਫਿਟ ਦੇ ਉੱਤੇ ਟੈਕਸ ਦੇਣਾ ਪਰ ਲੈਟਸ ਸੇ ਆਪਾਂ ਕਹਿੰਦੇ 25% ਹੀ ਟੈਕਸ ਦੇਣਾ ਸੇਲ ਦੇ ਉੱਤੇ ਠੀਕ ਹੈ 25% ਉਹ ਕੱਢ ਲਓ 10 ਉਹ ਕੱਢਿਆ 25 ਉਹ 35 ਰਹਿ ਗਿਆ 65 ਰਹਿ ਗਿਆ ਹੁਣ 65 ਦੇ ਵਿੱਚੋਂ ਦੇਖੋ ਓਪਰੇਟਿੰਗ ਐਕਸਪੈਂਸਿਸ ਕਿੰਨੇ ਹੈ ਜੇ ਉਹ 25-35 ਆਪਾਂ ਅਲੱਗ ਰੱਖਾਂਗੇ ਬੈਂਕ ਅਕਾਊਂਟ 'ਚ ਆਪਾਂ 65 ਦਿਮਾਗ 'ਚ ਲੈ ਕੇ ਚੱਲਾਂਗੇ ਕਿ ਹਲੇ 65 ਆਇਆ ਸੇਲ 100 ਨਹੀਂ ਹੋਈ ਸੇਲ 65 ਹੋਈ ਹੈ 65 ਤੋਂ ਆਪਾਂ ਓਪਰੇਟਿੰਗ ਐਕਸਪੈਂਸਿਸ ਕੱਟ ਕੇ ਸ਼ਾਇਦ $15 ਬਚਣ ਮਤਲਬ 15-20% ਤੁਹਾਨੂੰ ਉਹ ਪ੍ਰੋਫਿਟ ਬਣੇ ਸਕੂਨ ਨਹੀਂ ਆ ਟੈਨਸ਼ਨਾਂ ਨਹੀਂ ਹੈ ਅੱਛਾ ਸੁਪਰ ਥੋੜੀ ਜਿਹੀ ਨਾਲ ਹੈ ਅੱਜ ਕੱਲ੍ਹ ਤਾਂ ਹੁਣ ਪੇਡ ਹੈ ਸੁਪਰ ਹੈ ਨਾਲ ਜਿੱਦਾਂ ਜਿੱਦਾਂ ਪੇ ਕੀਤੇ ਸੁਪਰ ਦੇਣੀ ਹੈ
1: ਇਹ ਵੀ ਚੇਂਜ ਹੋ ਗਿਆ
0: ਹੁਣ 1 ਜੁਲਾਈ ਤੋਂ ਹੁਣ ਪੁਆਇੰਟ ਇਹ ਹੈ ਐਕਚੁਅਲੀ ਮਾਇੰਡ ਸੈਟ ਨੂੰ ਥੋੜ੍ਹਾ ਚੇਂਜ ਕਰਨਾ ਇਸ ਕੰਟਰੀ 'ਚ ਆਏ ਹੈ ਸਾਨੂੰ ਇਹ ਵੀ ਦੇਖਣਾ ਕਿ ਟੈਕਸ ਦੀ ਚੋਰੀ ਜ਼ਰੂਰੀ ਨਹੀਂ ਹੈ ਟੈਕਸ ਦੇ ਨਾਲ ਲੂਪਹੋਲਸ ਹੁੰਦੇ ਨੇ ਉਹਨੂੰ ਸਟਰਕਚਰਿੰਗ ਪ੍ਰੋਪਰਲੀ ਕਰੋ ਔਰ ਇਹ ਐਕਸਪੈਂਸਿਸ ਪ੍ਰੋਪਰਲੀ ਕਰੋ ਤਾਂ ਕਿ ਤੁਸੀਂ ਸਕੇਲ ਅਪ ਕਰ ਪਾਓ ਬਿਜ਼ਨਸ ਨੂੰ ਠੀਕ ਹੈ ਚੋਰੀ ਕਰਕੇ ਕਿਹਦਾ ਨੁਕਸਾਨ ਹੈ ਨੁਕਸਾਨ ਸਾਡਾ ਹੀ ਹੈ ਗੌਰਮੈਂਟ ਦੇ ਜੇ ਤੁਸੀਂ ਰੋਡ ਦੇ ਉੱਤੇ ਰੋਡਸ ਪ੍ਰੋਪਰ ਨਹੀਂ ਬਣੀਆਂ ਫਿਰ ਅਸੀਂ ਚੱਕਾ ਮਾਰਾਂਗੇ ਯਾਰ ਯੂਨੋ ਪੋਥੋ ਲਾ ਗਏ ਨੇ ਫਿਰ ਜੇ ਕਿਤੇ ਵੇਟਿੰਗ ਲਿਸਟ ਹੋ ਜਾਏ ਗੌਰਮੈਂਟ ਉੱਥੇ ਫਿਰ ਆਪਾਂ ਚੱਕਾ ਮਾਰਾਂਗੇ ਤਾਂ ਪੁਆਇੰਟ ਇਜ਼ ਆਪਾਂ ਜੇ ਸਿਸਟਮ ਦੇ ਵਿੱਚ ਲੈ ਕੇ ਬਲੈਂਡ ਹੋ ਕੇ ਉਹਨੂੰ ਇਨਹਾਂਸ ਐਪਰੀਸ਼ੀਏਟ ਹੋ ਕੇ ਪ੍ਰੋਪਰਲੀ ਕੰਮ ਕਰੀਏ ਤਾਂ ਸਰ ਵੈਲਦੀ ਆਸਟ੍ਰੇਲੀਅਨ ਐਵੇਂ ਥੋੜ੍ਹਾ ਬਣ ਜਾਂਦੇ ਨੇ ਮੇਰੇ ਕਿੰਨੇ ਕਲਾਇੰਟ ਹੈ ਜੋ ਹਾਈ ਵੈਲਥ ਇੰਡੀਵਿਜੁਅਲਸ ਹੈ ਅਲਟਰਾ ਹਾਈ ਵੈਲਥ ਇੰਡੀਵਿਜੁਅਲ ਉਹਨਾਂ ਦੇ 50 ਮਿਲੀਅਨ ਤੋਂ 100 ਮਿਲੀਅਨ ਦੀ ਟਰਨਓਵਰ ਹੈ ਉਹਨਾਂ ਦਾ ਕੰਮ ਕਰਦਾ ਆਮ ਦੇਅਰ ਐਡਵਾਈਜ਼ਰਸ ਲਾਈਕ ਅ ਟਰਸਟਿਡ ਐਡਵਾਈਜ਼ਰ ਹੁਣ ਉਹਨਾਂ 'ਚ ਮੈਂ ਦੇਖਦਾ ਸਰ ਦੇ ਨੋ ਹਾਊ ਟੂ ਪਲੇ ਦਾ ਗੇਮ ਨਾ ਭਾਜੀ ਗੇਮ ਤਾਂ ਖੇਲੀਏ ਪਹਿਲਾਂ ਹੀ ਆਪਾਂ ਵਾਈਡ ਪਾਈ ਜਾਣੀ ਆਪਾਂ ਕ੍ਰਿਕਟ ਜਾਂਦੇ ਨਾ ਵਾਈਡ ਜਾਂ ਨੋ ਬੋਲ ਹੀ ਖੇਲੀ ਜਾਣੀ ਤਾਂ ਗੇਮ ਕੀ ਖੇਲਾਂਗੇ
1: ਸਹੀ ਗੱਲ ਹੈ ਅੱਛਾ ਜਿੱਦਾਂ ਤੁਸੀਂ ਪੈਸੇ ਵੱਖਰੇ ਕੱਢਣ ਦੀ ਕਿਹਾ ਵੀ ਵੱਖਰੇ ਅਕਾਊਂਟ ਦੇ ਵਿੱਚ ਇੱਕ ਵੈਸੇ ਤਾਂ ਬਹੁਤ ਸਾਰੇ ਜਿਹੜੇ ਚਲੋ ਕਾਰੋਬਾਰੀ ਉਹਨਾਂ ਨੂੰ ਪਤਾ ਹੋਊਗਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਇਹ ਪਹਿਲਾਂ ਹੀ ਕੱਢ ਕੇ ਵੱਖਰੇ ਰੱਖਣ ਦਾ ਮਤਲਬ ਇਹ ਕਿ ਤੁਹਾਨੂੰ ਮੁੜ ਕੇ ਇੱਕਦਮ ਬੋਝ ਨਾ ਪਵੇ ਕਿ ਆਹ ਹਾਏ ਆਹ ਕਿੱਥੋਂ ਆ ਗਏ ਕਿਉਂਕਿ ਆਪਾਂ ਜ਼ਿਆਦਾਤਰ ਆਪਾਂ ਵੀ ਹੁਣ ਚਿਰਾਂ ਤੋਂ ਕਾਰੋਬਾਰ ਕਰਦੇ ਅਤੇ ਇੱਥੇ ਮਰੀਦਾ ਆਖੀਦਾ ਵੀ ਹਾਂ ਠੀਕ ਹੈ ਵਧੀਆ ਚੱਲ ਰਿਹਾ ਹੈ ਨਾ 4 ਪੈਸੇ ਹੈਗੇ ਅਕਾਊਂਟ ਦੇ ਵਿੱਚ ਅਤੇ ਜਿੱਦਣ ਆਪਾਂ ਬੈਸ ਭਰੀ ਦੀ ਹੈ ਉਦਣ ਕਹੀਦਾ ਹਾਏ ਆਹ ਕੀ ਹੋ ਗਿਆ ਫਿਰ ਉਦਣ ਚੀਕਾਂ ਵੱਜਦੀਆਂ ਅਤੇ ਇਹ ਮੇਰੇ ਖਿਆਲ ਇਹ ਜਿਹੜੇ ਬੈਂਕ ਅਕਾਊਂਟ ਦਿੰਦੇ ਉਹ ਨਾਲ GST ਅਕਾਊਂਟ ਉਸੇ ਬੈਂਕ 'ਚ ਵੀ ਦੇ ਦਿੰਦੇ
0: ਤੁਸੀਂ ਬੈਂਕ ਨੂੰ ਬੋਲ ਸਕਦੇ ਹੋ ਕਿ ਮੈਨੂੰ 2 ਓਪਰੇਟਿੰਗ ਅਕਾਊਂਟ ਖੋਲ ਦਿਓ ਉਹਦੇ ਵਿੱਚ ਟ੍ਰਾਂਸਫਰ ਕਰੀ ਜਾਓ ਜੇ ਤੁਹਾਡਾ ਆਪਣਾ ਇੰਟਰਨਲ ਬੁੱਕਕੀਪਰ ਹੈਗਾ ਉਹਨਾਂ ਨੂੰ ਬੋਲ ਦਿਓ ਜੇ ਅਕਾਊਂਟੈਂਟ ਉਹਨਾਂ ਨੂੰ ਹੀ ਬੋਲ ਦਿਓ ਉਹਨਾਂ ਕੋਲ ਤਾਂ ਐਕਸੈਸ ਹੁੰਦੀ ਹੈ ਬੈਂਕ 'ਚ ਐਕਸੈਸ ਆਪਾਂ ਦੇ ਦਿੰਦੇ ਹਾਂ ਜ਼ਿਆਦਾਤਰ ਆਪਾਂ ਉਹਨਾਂ ਨੂੰ ਕਹਿ ਦਿਓ ਕਿ ਸਰ ਹਫ਼ਤੇ ਦੇ ਵਿੱਚ ਮੇਰਾ ਆਹ 35% ਕੱਢੀ ਜਾਓ ਤੁਸੀਂ
1: ਸੋ ਇਸ ਤੋਂ ਇਲਾਵਾ ਕੀ ਵੇਖਿਆ ਤੁਸੀਂ ਇੰਨੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਗਲਤੀ ਹੋਰ ਕਿੱਥੇ ਕਿੱਥੇ ਹੁੰਦੀ ਹੈ ਕਿੱਥੇ ਫਸਦੇ ਨੇ ਆਪਣੇ ਬੰਦੇ ਗਾਂਹ ਜਾ ਕੇ
0: ਆਈ ਥਿੰਕ ਕੁਛ ਗਲਤੀਆਂ ਮੈਨੂੰ ਇਹ ਲੱਗਦਾ ਕਿ ਜਲਦੀ ਆਪਾਂ ਕੁਛ ਅਚੀਵ ਕਰਨਾ ਚਾਹ ਰਹੇ ਹਾਂ। ਇੱਕ ਨਾ ਅੱਜ ਦੀ ਜੋ ਜਨਰੇਸ਼ਨ ਦੇ ਵਿੱਚ ਨਾ ਪੇਸ਼ੈਂਸ ਰੈਜ਼ੀਲੀਅੰਸ ਉਹ ਘੱਟ ਗਈ ਹੈ, ਅਸੀਂ ਕੰਪੈਰੀਜ਼ਨ ਬਹੁਤ ਕਰਨ ਲੱਗ ਗਏ ਹਾਂ। ਕੰਪੈਰੀਜ਼ਨ ਦੇ ਨਾਲ ਕੀ ਹੈ ਕਿ ਸ਼ਾਰਟਕੱਟ ਹਿੱਸੇ ਵੱਲ, ਫੋਰ ਐਗਜ਼ਾਮਪਲ ਹੁਣ ਮੈਂ ਤੁਹਾਨੂੰ ਆਪ ਦੱਸਦਾ, ਮੈਨੂੰ ਐਵਰੀ ਵੀਕ ਭਾਅ ਜੀ 5 to 6 ਕਾਲ ਆਉਂਦੀਆਂ ਜੋ ਮੌਰਗੇਜ ਬ੍ਰੋਕਰਸ ਦੇ ਆਉਂਦੀਆਂ, ਔਰ ਕਲਾਇੰਟ ਨੇ ਕਿਹਾ ਹੁੰਦਾ ਕਿ ਬਈ ਨਿਤਿਨ ਸਾਹਿਬੀ ਨੂੰ ਫੋਨ ਕਰੋ ਕਿਉਂਕਿ ਅਸੀਂ ਉਹਨਾਂ ਦੇ ਅਕਾਊਂਟਸ ਦੇਖਦੇ ਨੇ, ਲੋਜਮੈਂਟਸ ਦੇਖਦੇ ਨੇ। ਉਹ ਜਦਕਿ ਮਜ਼ੇਦਾਰ ਗਿਆ, ਮੈਂ ਕਦੀ ਅਕਾਊਂਟਿੰਗ ਔਰ ਬੁੱਕ ਕੀਪਿੰਗ ਕਰਨਾ ਨਹੀਂ ਚਾਹੁੰਦਾ ਸੀ। ਜਦੋਂ ਬੰਦੇ ਮੇਰੇ ਕੋਲ ਐਡਵਾਈਜ਼ਰ ਲਈ ਆਏ ਐਡਵਾਈਜ਼ਿੰਗ ਲੈਣ ਲਈ ਜਾਂ ਟੈਕਸ ਡਿਸਪਿਊਟ ਮੈਟਰਸ ਮੈਂ ਉਹਨਾਂ ਦੇ ਰਿਜ਼ੋਲਵ ਕਰਾਏ, ਤਾਂ ਉਹਨਾਂ ਨੇ ਕਿਹਾ ਵੀਰ ਜੀ ਆਪਾਂ ਕਿਤੇ ਹੋਰ ਨਹੀਂ ਜਾਣਾ, ਤੁਸੀਂ ਸਾਨੂੰ ਪ੍ਰੋਟੈਕਟ ਕਰ ਸਕਦੇ, ਤੁਸੀਂ ਸਾਡਾ ਸਾਰਾ ਕੰਟਰੋਲ ਲੈ ਲਓ। ਉਸ ਲਈ ਸਾਨੂੰ ਫਿਰ ਆਪਣਾ ਉਹ ਬੁੱਕ ਕੀਪਿੰਗ ਔਰ ਅਕਾਊਂਟਿੰਗ ਆਮ ਵੀ ਖੋਲਣੀ ਪਈ। ਹੁਣ ਹੋਇਆ ਕਿ ਜਦੋਂ ਆਪਾਂ ਬੁੱਕ ਕੀਪਿੰਗ ਔਰ ਅਕਾਊਂਟਿੰਗ ਆਮ ਦੇਖੀ, ਉਹਦੇ ਵਿੱਚ ਨਾਲ ਜਦੋਂ ਬੋਰਡ ਗਏ ਬ੍ਰੋਕਰਸ ਮੈਨੂੰ ਫੋਨ ਕਰਕੇ ਕਹਿੰਦੇ ਨੇ ਵੀ ਜੇ ਤੁਸੀਂ ਇੱਦਾਂ ਕਰਨਾ, ਮੇਰੇ ਤੁਹਾਡਾ ਕਲਾਇੰਟ ਹੈ, ਉਹਨਾਂ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ, ਉਹਨਾਂ ਨੇ ਨਵੀਂ ਪ੍ਰੋਪਰਟੀ ਲੈਣੀ ਹੈ, ਬੋਰੋਵਿੰਗ ਉਹਨਾਂ ਦੀ ਹੈਨੀ ਹੈ, ਪਰ ਉਹਨਾਂ ਦਾ ਨਾ ਥੋੜ੍ਹਾ 2024-2025 ਦੇ ਨਾ ਟੈਕਸ ਰਿਟਰਨ ਜਾ ਕੇ ਨਾ ਥੋੜ੍ਹਾ ਇਨਫਲੇਟ ਕਰ ਦਿਓ ਫਿਗਰਸ। ਅਤੇ ਬੜਾ ਮਜ਼ੇਦਾਰ ਗੱਲ ਹੈ, ਅਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕੀ ਕਹਿ ਰਹੇ ਹੋ ਤੁਸੀਂ, ਮਤਲਬ ਮੈਨੂੰ ਸਮਝ ਲੱਗਾ। ਕਹਿੰਦਾ ਵੀਰ ਜੀ ਕਿ ਤੁਸੀਂ ਨਵੇਂ ਆਏ ਹੋ ਇੰਡਸਟਰੀ 'ਚ? ਮੈਂ ਕਿਹਾ ਨਵੀਂ ਇੰਡਸਟਰੀ 'ਚ ਤਾਂ ਨਵੇਂ ਆਏ, 20 ਸਾਲ ਹੋ ਗਏ ਮੈਨੂੰ ਕੰਮ ਕਰਦੇ, ਪਰ ਜੋ ਤੁਸੀਂ ਮੈਨੂੰ ਕਹਿ ਰਹੇ ਹੋ ਤੁਸੀਂ ਸਮਝ ਰਹੇ ਹੋ ਕੀ ਕਹਿ ਰਹੇ ਹੋ ਤੁਸੀਂ ਮੈਨੂੰ, ਕਿ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਬਸ ਮੈਂ ਆਪਣੇ ਲੈਟਰ ਹੈਡ 'ਤੇ ਤੁਹਾਨੂੰ ਤੁਹਾਡੇ ਕਲਾਇੰਟ ਨੂੰ ਇਹ ਦੇ ਦਾਂ ਕਿ ਬਈ $1,00,000 ਦੀ ਸੇਲ ਨਹੀਂ ਸੀ, $5,00,000 ਦੀ ਸੇਲ ਸੀ, ਐਗਜ਼ਾਮਪਲ। ਹਾਂ, ਮੈਂ ਕਿਹਾ ਇਹ ਨਹੀਂ ਹੋ ਸਕਦਾ। ਹੁਣ ਮੈਂ ਜਦੋਂ ਉਹਨਾਂ ਨੂੰ ਨਾ ਕੀਤੀ, ਉਹਦਾ ਲੋਸ ਮੈਨੂੰ ਹੋਇਆ, ਕਲਾਇੰਟ ਛੱਡ ਕੇ ਗਿਆ। ਪਰ ਦ ਪੁਆਇੰਟ ਇਜ਼ ਭਾਅ ਜੀ, ਮੈਂ ਸ਼ਾਇਦ ਕਲਾਇੰਟ ਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਉਹਨਾਂ ਲਈ ਹੀ ਅੱਛਾ ਕੀਤਾ। ਫੋਰ ਐਗਜ਼ਾਮਪਲ, ਅੱਜ ਉਹਨਾਂ ਦੀ ਬੋਰਿੰਗ ਨਹੀਂ ਹੈ, ਉਹ ਲੋਨ ਲੈ ਲੈਂਦੇ, ਅੱਜ ਤਾਂ ਕਿਸ਼ਤਾਂ ਦੇ ਦਿੰਦੇ, ਜਦੋਂ ਇੰਟਰਸਟ ਰੇਟ ਵਧਣਾ, ਪ੍ਰੋਬਲਮ ਕਿੰਨੂੰ ਆਉਣੀ?
1: ਆ ਰਹੀ ਹੈ।
0: ਹੁਣ ਉਹ ਜਿਹੜੀਆਂ ਮਿਸਟੇਕਸ ਹੈ ਉਹ ਅੱਜ ਕੱਲ੍ਹ ਬਹੁਤ ਨੋਰਮ ਬਣ ਗਿਆ ਕਿ ਬਸ ਇਹ ਦੇਖ ਕੇ ਚੱਲੀ ਜਾਂਦਾ, ਮੇਰੇ ਕੋਲ 5 properties ਆ, ਮੇਰੇ ਕੋਲ 10 properties। ਉਹ ਠੀਕ ਆ, ਕੋਈ ਗੱਲ ਨਹੀਂ, ਟਾਈਮ ਲਾਓ, 10-20 ਸਾਲ ਲਾਓ, ਕੰਮ ਕਰੋ, ਅੱਗੇ ਆ ਜਾਣਗੇ। ਅੱਛਾ, ਦੂਜੀ ਗੱਲ ਇਹ ਹੈ, ਮੈਂ ਬੜਾ ਸਪਿਰਚੁਅਲ ਹਾਂ ਭਾਜੀ, ਐਟ ਦਾ ਐਂਡ ਆਫ ਦਾ ਡੇ ਮੈਂ ਤਾਂ ਦੇਖਿਆ ਨਹੀਂ ਕਿਸੇ ਨੂੰ, ਹੁਣ ਤੁਸੀਂ ਦੇਖਿਆ ਤਾਂ ਮੈਨੂੰ ਨਹੀਂ ਪਤਾ, ਮੈਂ ਕਿਸੇ ਨੂੰ ਦੇਖਿਆ ਕਿ ਸੋਨੇ ਦੀ ਰੋਟੀ ਖਾਂਦੇ ਹੋਏ, ਖਾਲੀ ਆਇਆ ਖਾਲੀ ਅੱਜ ਜਾਣਾ। ਇਹ ਸਮਝਣਾ ਬਹੁਤ ਮੁਸ਼ਕਿਲ ਹੋ ਗਿਆ ਮੈਨੂੰ ਲੱਗਦਾ ਅੱਜ ਕੱਲ੍ਹ ਦੀ ਸੋਸਾਇਟੀ 'ਚ, ਹਰ ਕਿਸੇ ਨੂੰ ਲੱਗਦਾ ਆ 5-10 ਗੱਡੀਆਂ। ਮੈਂ ਕਹਿੰਦਾ ਇੰਜੋਏ ਕਰੋ, ਇੰਜੋਏ ਕਰੋ। ਬੜੀ ਮਜ਼ੇਦਾਰ ਇੱਕ ਗੱਲ ਕਰਨਾ, ਜੇ ਤੁਸੀਂ ਅਲਾਓ ਕਰੋ, ਕਿਸੇ ਨਾਲ ਮੇਰੀ ਗੱਲ ਹੋਈ ਤੇ ਮੈਂ ਕਿਹਾ, ਉਹ ਸਾਡੇ ਨਾ ਬਜ਼ੁਰਗ ਕਹਿੰਦੇ ਸੀ ਕਿ ਚਾਦਰ 19 ਕਰਨੀ ਚਾਹੀਦੀ, ਜਿੰਨੇ ਕ ਪੈਰ
1: ਪੈਰ ਪਸਾਰ
0: ਮੈਨੂੰ ਰਿਸਪੋਂਸ ਕੀ ਆਇਆ, ਵੀਰ ਜੀ ਇਹ ਬਾਬੀ ਕਿਉਂ ਲਿਆ? ਕਹਿੰਦਾ ਚਾਦਰ ਵੱਡੀ ਲੈ ਲਓ। ਮੈਂ ਬਹੁਤ ਵਧੀਆ, ਮੈਂ ਕਿਹਾ ਚਾਦਰ ਵੀ ਵੱਡੀ ਲੈ ਲਓ, ਜਦੋਂ ਚਾਦਰ ਦੇ ਵਿੱਚ 6 ਪੈਣੇ ਹੈ ਤੇ ਫਿਰ ਸਭ ਕੁਝ ਨਜ਼ਰ ਆਉਣਾ ਤੇ ਥੱਲੇ ਕੀ ਹੈ। ਹੁਣ ਪੁਆਇੰਟ ਸੋਚਣ ਵਾਲਾ ਹੈ ਕਿ ਤੁਸੀਂ ਆਪਣੇ ਆਪ ਨੂੰ, ਆਪਣੇ ਮਨ ਨੂੰ ਸਮਝਾ ਦੋਨੋਂ ਸਾਈਡਾਂ ਸਕਦੇ, ਤੁਸੀਂ ਜੀਵਨ ਕਿੱਦਾਂ ਬਤੀਤ ਕਰਨਾ, ਤੁਸੀਂ ਲੈਗੇਸੀ ਆਪਣੇ ਕੰਟਰੀ 'ਚ ਆਏ ਹੋ, ਪਿਆਰ ਨਾਲ ਇੱਕ ਸਿਸਟਮ ਨਾਲ ਰਹੋ, ਸਕਿੱਲ ਅਪ ਕਰੋ, ਟਰਸਟਿਡ ਐਡਵਾਈਜ਼ਰ ਲਓ। ਮੈਂ ਸੱਚੀ ਕਹਿੰਦਾ ਬਹੁਤ ਓਪਰਚੁਨਿਟੀਜ਼ ਹੈ, ਰਾਈਟ ਵੇ ਨਾਲ ਬਹੁਤ ਕੁਛ ਤੁਸੀਂ ਅਚੀਵ ਕਰ ਸਕਦੇ। ਅਤੇ ਇਹ ਥੋੜ੍ਹਾ ਜਿਹਾ ਮੇਰੀ ਮੈਸੇਜ ਹੈ ਕਮਿਊਨਿਟੀ ਆਪਣਿਆਂ ਨੂੰ ਵੀ, ਨੋਨ ਕਮਿਊਨਿਟੀ ਮੈਂਬਰਸ ਨੂੰ ਵੀ, ਕਿ ਪਲੀਜ਼ ਇੱਕ ਇੱਕ ਬਿਜ਼ਨਸ ਪਲਾਨ ਰੱਖੋ।
1: ਸੋ ਇੱਥੇ ਬਿਜ਼ਨਸ ਪਲਾਨ ਦੀ ਜਿਹੜੀ ਆਪਾਂ ਅਕਸਰ ਹੀ ਵੇਖਦੇ ਹਾਂ ਵੀ ਘਾਟ ਰਹਿੰਦੀ ਆ, ਅਤੇ ਉਹ ਗੋ ਵਿਦ ਫਲੋ ਚੱਲੀ ਜਾਂਦਾ ਵਾ ਕੰਮ, ਫਿਰ ਉਹ ਇੱਕ ਸਟੇਜ 'ਤੇ ਜਾ ਕੇ ਪਤਾ ਲੱਗਦਾ ਕਿ ਆਪਾਂ ਪਿੱਛੇ ਬੈਕਐਂਡ ਦੇ ਉੱਤੇ ਆਪਾਂ ਕਿਹੜੀਆਂ ਕਿਹੜੀਆਂ ਗਲਤੀਆਂ ਕੀਤੀਆਂ ਸੀ। ਉਹ ਜਿਹੜੀਆਂ ਬੈਕਐਂਡ ਦੇ ਉੱਤੇ ਸਾਰੀਆਂ ਹੋਈਆਂ ਗਲਤੀਆਂ ਨੇ, ਉਹ ਕੀ ਉਹ ਵੀ ਤੁਹਾਨੂੰ ਤੰਗ ਪਰੇਸ਼ਾਨ ਕਰ ਸਕਦੀਆਂ, ਜੇ ਕਰ ਸਕਦੀਆਂ ਤਾਂ ਕਿੰਨੇ ਕੁ ਚਿਰ ਤੱਕ ਤੁਹਾਡੇ ਸਿਰ 'ਤੇ ਤਲਵਾਰ ਲਟਕਦੀ ਰਹਿੰਦੀ ਆ ਉਸ ਚੀਜ਼ ਦੀ? ਅਤੇ ਜੇ ਮੰਨ ਲਓ ਆਪਾਂ ਉਹਦੇ ਤੋਂ ਬਚਣਾ ਹੈ ਤਾਂ ਫਿਰ ਉਹਦੇ ਲਈ ਕੀ ਸਲਿਊਸ਼ਨ ਹੈ ਜੇ ਉਹ ਆਲਰੇਡੀ ਹੋ ਚੁੱਕਾ ਕੁਛ ਤਾਂ?
0: ਦੇਖੋ, ਬੜੀ ਪਿਆਰੀ ਗੱਲ ਹੈ, ਕਹਿੰਦੇ ਨੇ ਕਿ ਇੱਕ ਝੂਠ ਦੇ ਮਗਰ 100 ਬੋਲਣੇ ਪੈਂਦੇ ਨੇ।
1: ਬਿਲਕੁਲ,
0: ਇਹੀ ਗੱਲ ਅਪਣਾਈ ਜਾਂਦੀ ਹੈ, ਜਿਹੜੀਆਂ ਪੁਰਾਣੀਆਂ ਗਲਤੀਆਂ ਉਹ ਨਾਲ ਤਾਂ ਰਹਿਣਗੀਆਂ, ਪਰ ਉਹਦੇ ਦੋ ਆਪਸ਼ਨ ਹੈ। ਜਾਂ ਤਾਂ ਆਪਾਂ ਵਲੰਟਰੀ ਡਿਸਕਲੋਜ਼ਰ ਕਰ ਦਈਏ, ATO ਨੂੰ ਕਹੀਏ ਕਿ ਆਹ ਵਲੰਟਰੀ ਡਿਸਕਲੋਜ਼ਰ, ਸਾਡੇ ਕੋਲ ਗਲਤੀਆਂ ਹੋ ਗਈਆਂ, ਸੇਲ ਘੱਟ ਗਈ, ਘੱਟੀ ਆਪਾਂ ਰੱਖੀ ਗਈ ਹੈ ਗਲਤੀ ਨਾਲ, ਇਹਦੀ ਸੇਲ ਇੰਨੀ ਹੋਣੀ ਚਾਹੀਦੀ ਜਾਂ ਖਰਚੇ ਸਾਡੇ ਵੱਧ ਗਏ ਨੇ ਅਤੇ ਇਹਦੇ ਖਰਚੇ ਘਟਾ ਦਿਉ, ਉਹਨੂੰ ਕਹਿੰਦੇ ਵਲੰਟਰੀ ਡਿਸਕਲੋਜ਼ਰ। ਜਦੋਂ ਆਪਾਂ ਵਲੰਟਰੀ ਡਿਸਕਲੋਜ਼ਰ ਕਹਿੰਦੇ ਹਾਂ, ਬੇਸਿਕਲੀ ਆਪਾਂ ਆਪ ਸਮਰਪਣ ਕਰ ਰਹੇ ਹਾਂ ਉਹਨਾਂ ਨੂੰ ਕਿ ਆਹ ਸਾਨੂੰ ਗਲਤੀ ਹੋ ਗਈ ਹੈ, ਅਤੇ ਉਹ 'ਚ ਉਹਨਾਂ ਨੇ ਬੜੇ ਆਰਾਮ ਨਾਲ, ਉਹ ਪੈਨਲਟੀ ਵੀ ਨਹੀਂ ਲਾਉਂਦੇ, ਉਹ ਬੜੇ ਆਰਾਮ ਨਾਲ ਅਮੈਂਡਮੈਂਟਸ ਕਰ ਦਿੰਦੇ ਨੇ, ਆਲ ਗੁੱਡ ਟੂ ਗੋ। ਤਾਂ ਬੇਸਿਕਲੀ ਇਹਨੂੰ ਆਪਾਂ ਇੱਕ ਤਰ੍ਹਾਂ ਦਾ ਪੀਸ ਆਫ ਮਾਈਂਡ ਕਹਿ ਸਕਦੇ। ਦੂਜਾ ਫਿਰ ਕੀ ਹੁੰਦਾ, ਜਿਹੜੇ ਬੰਦੇ ਬਹੁਤ ਆਪਣੇ ਆਪ ਨੂੰ ਸੋਚਦੇ ਨੇ, ਨਹੀਂ ਨਹੀਂ ਜਦੋਂ ਹੋਏਗਾ ਤਾਂ ਦੇਖ ਲਾਂਗੇ, ਹੁਣ ਜਦੋਂ ਹੋਇਆ ਤਾਂ ਦੇਖ ਲਾਉਣ ਵਾਲੇ ਬੰਦੇ ਵੀ ਮੇਰੇ ਕੋਲ ਆਉਂਦੇ ਨੇ ਜੀ। ਹੁਣ ਉਹਦੇ ਐਗਜ਼ਾਮਪਲਸ ਇਹ ਆ ਕਿ ਕੰਪਨੀ ਪਿਛਲੇ ਕੁਛ ਸਾਲਾਂ ਤੋਂ 3-4 ਸਾਲਾਂ ਤੋਂ ਉਹਨਾਂ ਨੇ ਬੈਸਿਸ ਤੇ GST ਪੇ ਨਹੀਂ ਕੀਤੀ। GST ਅਕਰੂ ਹੁੰਦੇ ਰਹੇ, ਜਿਹਦਾ GST ਅਕਰੂ ਹੁੰਦੇ ਰਹੇ ਉਹਦੇ ਨਾਲ ਉਹਦੇ 'ਤੇ ਇੰਟਰਸਟ ਵੀ ਪੈਂਦਾ, ਕਿਉਂਕਿ ਬੈਂਕ ATO ਕੋਈ ਫ੍ਰੀ ਇੰਟਰਸਟ ਫ੍ਰੀ ਉਹ ਤਾਂ ਹੈ ਨਹੀਂ ਪੈਸੇ ਦੇਣ ਵਾਲਾ, ਉਹਨੇ ਉਹਦਾ ਹੀ ਤੁਹਾਨੂੰ ਇੰਟਰਸਟ ਲਾਉਣਾ ਜਿਹਦਾ ਬੈਂਕ ਤੁਹਾਡੇ ਇੰਟਰਸਟ ਲਾਉਂਦਾ, ਅਤੇ ਉਹਨੇ ਉਹਦੇ ਉੱਤੇ GIC ਜਨਰਲ ਇੰਟਰਸਟ ਚਾਰਜ ਲੱਗਦਾ, ਅਤੇ ਉਹ ਕਰਕੇ ਫਿਰ ਉਹ ਤੋਂ ਬਾਅਦ ਲੇਟ ਲੋਜਮੈਂਟ ਪੈਨਲਟੀ ਵੀ ਲੱਗ ਰਹੀ ਹੈ। ਮੋਟਾ ਮੋਟਾ ਕੀ ਹੁੰਦਾ, $1,00,000 ਦਾ ਜਿਹੜਾ ਤੁਹਾਡਾ ਡੈਟ ਹੈ ਨਾ, ਉਹ ਆਉਣ ਵਾਲੇ ਟਾਈਮ 'ਚ ਉਹ 2,00,000 ਹੋ ਜਾਂਦਾ, ਬਿਨਾਂ ਕੁਛ ਕੀਤੇ ਹੋਏ। ਤੁਸੀਂ ਸੋਚਦੇ ਮੈਂ ਤਾਂ 1,00,000 ਹੀ ਦੇਣਾ। ਹੁਣ ਉਹਦੇ ਵਿੱਚ ਕੀ ਹੁੰਦਾ, ਬੜੇ ਲੋਕ ਅੱਜ ਕੱਲ੍ਹ ਕਹਿੰਦੇ ਨੇ ਮੈਂ ਤਾਂ ਕੰਪਨੀ ਲਿਕੁਇਡੇਟ ਕਰ ਦੇਣਾ, ਸਭ ਕੁਝ ਖਤਮ, ਆਪਾਂ ਕੰਪਨੀ ਖਤਮ, ਟੈਕਸ ਦੇਣਾ ਨਹੀਂ ਆ, ਕੋਈ ਨਹੀਂ, ਆਪਾਂ ਫਿਰ ਖੋਲਾਂਗੇ ਕਿਸੇ ਹੋਰ ਦੇ ਨਾਂ 'ਤੇ। ਧਿਆਨ ਨਾਲ ਵਿਚਾਰ ਨਾਲ ਇਹ ਸੁਣੋ ਜਿਹੜੇ ਸਰੋਤਾ ਹੈ ਕਿ ਜਿਹੜੇ ਇਹ ਸੋਚ ਰਹੇ ਨੇ, ਇਨਕਮ ਟੈਕਸ ਤੋਂ ਫਿਰ ਵੀ ਸ਼ਾਇਦ ਤੁਸੀਂ ਬਚ ਸਕਦੇ ਹੋ। ਜਿਹੜੀ GST ਹੈ ਸੁਪਰ ਹੈ, ਔਰ PAYG ਵਿਦਹੈਲਡ ਜੋ ਆਪਾਂ ਸੈਲਰੀ ਤੋਂ ਕਟਾ ਕੇ ਰੱਖਦੇ, ਇਹ ਪੈਸਾ ਕਦੀ ਵੀ ਕੰਪਨੀ ਦਾ ਨਹੀਂ ਸੀਗਾ, ਇਹ ਪੈਸਾ ਕਮਿਊਨਿਟੀ ਦਾ ਸੀ। GST ਤੁਸੀਂ ਔਨ ਬਿਹਾਫ ਆਫ ਕਮਿਊਨਿਟੀ ਤੁਸੀਂ ਕਲੈਕਟ ਕੀਤੀ,
1: ਤੁਹਾਡਾ ਪੈਸਾ ਤਾਂ ਨਹੀਂ ਸੀ, ਤੁਹਾਡਾ ਨਹੀਂ ਸੀ।
0: ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਸੁਪਰ ਹੈ ਉਹ ਤੁਸੀਂ ਅਫਕੋਰਸ ਉਹ ਔਨ ਟੋਪ ਆਫ ਦੈਟ ਉਹ ਵੀ ਤੁਹਾਡੇ ਇੰਪਲੋਈ ਦਾ,
1: ਉਹ ਵੀ ਤੁਹਾਡਾ ਨਹੀਂ।
0: PAYG ਵਿਦ ਹੋਲਡਿੰਗ ਤੁਸੀਂ ਫਿਰ ਆਪਣੇ ਇੰਪਲੋਈ ਨੂੰ 100 ਲਈ ਜਗ੍ਹਾ 70 ਦਿੱਤੇ ਨੇ, 35 ਉਹਦੇ 'ਚ ਕਟਾ ਕੇ ਆਪਣੇ ਕੋਲ ਰੱਖੇ, ਉਹ ਵੀ ਤੁਹਾਡਾ ਪੈਸਾ ਨਹੀਂ। ਹੁਣ ਗੌਰਮੈਂਟ ਕੋਈ ਦੇਖੋ ਜੀ ਨਲਾਇਕ ਗੌਰਮੈਂਟ ਨਹੀਂ ਹੈ, ਉਹਨੇ ਲੋ ਬਣਾਏ ਨੇ, ਲੋ ਬੜੇ ਸੋਚ ਸਮਝ ਕੇ ਬਣਾਏ ਨੇ। ਗੌਰਮੈਂਟ ਕਹਿੰਦੀ ਹੈ ਹਾਂ ਵੀ ਤੂੰ ਕੰਪਨੀ ਤਾਂ ਲਿਕੁਇਡੇਟ ਕਰਤੀ, ਕੋਈ ਗੱਲ ਨਹੀਂ, ਪਰ ਜਿਹੜੇ ਆ ਸਾਰੇ ਪੈਸੇ ਆ ਨਾ ਤਿੰਨਾਂ ਟੈਕਸਿਸ ਦੇ, ਇਹ ਤੈਨੂੰ ਪਰਸਨਲੀ ਦੇਣੇ ਪੈਣਗੇ। ਹੁਣ ਪਰਸਨਲੀ ਦੇ ਵਿੱਚ ਤੁਹਾਡੇ ਸਾਰੇ ਐਸੈਟਸ ਲਾਈਨ 'ਤੇ ਆ ਜਾਂਦੇ ਨੇ, ਉਹਨੂੰ ਕਹਿੰਦੇ ਫਿਰ DPN ਇਸ਼ੂ। DPN ਇਜ਼ ਦ ਵੇ ਆਫ ਮੂਵਿੰਗ ਦ ਕੰਪਨੀ ਲਾਇਬਿਲਿਟੀ ਟੂ ਯੂ ਐਜ਼ ਅ ਪਰਸਨਲ ਲਾਇਬਿਲਿਟੀ ਫੋਰ ਦ ਕੰਪਨੀ ਟੈਕਸਿਸ। ਅਤੇ ਹੁਣ ਇਹ ਚੀਜ਼ਾਂ ਮੈਨੂੰ ਅੱਜ ਕੱਲ੍ਹ ਪਿਛਲੇ 2-3 ਸਾਲਾਂ 'ਚ 80,000 DPN ਇਸ਼ੂ ਹੋਏ ਨੇ ਭਾਜੀ, 80,000, ਔਰ ਆਈ ਥਿੰਕ ਐਵਰੀ ਵੀਕ ਐਟਲੀਸਟ 4-5 ਕੇਸ ਮੈਂ DPN ਦੇ ਡਿਫੈਂਸਿਸ ਕਰ ਰਿਹਾ।
1: ਸੋ ਜ਼ਿਆਦਾਤਰ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ। ਓਕੇ, ਅੱਛਾ, ਇਸ ਤੋਂ ਇਲਾਵਾ ਜਿਹੜੇ ਹੋਰ ਆਡਿਟਸ ਦੇ ਬਾਰੇ ਜਿਹੜੀ ਬੜੀ ਚਰਚਾ ਹੁੰਦੀ ਆ, ਆਮ ਕਮਿਊਨਿਟੀ ਦੇ ਵਿੱਚ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਵੀ ਆਡਿਟਸ ਜਿਹੜੇ ਨੇ ਉਹ ਇਸ ਸੂਰਤ ਵਿੱਚ ਹੁੰਦੇ ਨੇ, ਇੱਦਾਂ ਨਹੀਂ ਹੁੰਦੇ, ਇੰਨਾ ਕੁ ਹੋਵੇ ਤਾਂ ਫਿਰ ਕੋਈ ਨਹੀਂ, ਉਹਨਾਂ ਦਾ ਖਰਚਾ ਬਹੁਤ ਹੁੰਦਾ ਇਸ ਕਰਕੇ ਉਹ ਹੱਥ ਹੀ ਨਹੀਂ ਪਾਉਂਦੇ ਥੋੜ੍ਹੇ ਬਹੁਤੇ ਨੂੰ, ਇਹਦਾ ਕੀ ਪ੍ਰੋਸੈਸ ਆ, ਕਿੱਥੇ ਕਿੱਥੇ ਕਿੱਦਾਂ ਪਿੱਕ ਕਰਦੇ ਆ?
0: ਦੇਖੋ, 2-3 ਤਰ੍ਹਾਂ ਦੇ ਆਡਿਟਸ ATO ਪਿੱਕ ਕਰਦਾ। ਇੱਕ ਤਾਂ ਰਿਸਕ ਮਾਡਲਿੰਗ ਉਹਨਾਂ ਦੇ ਇੰਟਰਨਲ ਸਿਸਟਮ 'ਚ ਹੁੰਦੀ ਹੈ, ਰਿਸਕ ਮੈਟ੍ਰਿਕਸ ਹੁੰਦੀ ਹੈ, ਕਿਉਂਕਿ ਰਿਸਕ ਮੈਟ੍ਰਿਕਸ ਇੱਦਾਂ ਹੁੰਦੀ ਹੈ ਕਿ ਦੇ ਹੈਵ ਡਾਟਾ ਐਨਾਲਿਸਟ, ਡਾਟਾ ਸਾਇੰਟਿਸਟ ਦੇ ਹੈਵ ਹਾਇਰਡ, ਉਹਨਾਂ ਨੂੰ $2,50,000 ਦੇ ਪੈਕੇਜ ਮਿਲ ਰਹੇ ਨੇ ਵੀਰ ਜੀ, ਅਤੇ ਉਹਨਾਂ ਦਾ ਕੰਮ ਹੀ ਹੈ ਕਿ ਡਾਟਾ ਨੂੰ ਐਨਾਲਾਈਜ਼ ਕਰਨਾ ਜੋ ਕਮਿਊਨਿਟੀ ਵੱਲੋਂ ਆ ਰਿਹਾ, ਡਿਫਰੈਂਟ ਕਿ ਵੀ ਇਹ ਇੰਡਸਟਰੀ 'ਚ ਹੋ ਸਕਦਾ ਵੀ ਹੈ ਇਹ ਨਹੀਂ,
1: ਅਕੋਰਡਿੰਗ ਟੂ ਬੈਂਚ ਮਾਰਕ,
0: ਅਕੋਰਡਿੰਗ ਟੂ ਦ ਇੰਡਸਟਰੀ ਬੈਂਚ ਮਾਰਕ। ਪਰ ਉਹ ਵੀ ਇੰਡਸਟਰੀ ਬੈਂਕ, ਕਈ ਬੜੇ ਸ਼ੈਤਾਨ ਜਾਂ ਬੜੇ ਕਲੈਵਰ ਮਾਇੰਡ ਨੂੰ ਕਹਿੰਦੇ ਭਾਈ ਇੰਡਸਟਰੀ ਬੈਂਕ ਤੋਂ ਤੁਹਾਡੇ ਥੱਲੇ ਚਲੇ ਜਾਓ, ਕੁਛ ਨਹੀਂ ਹੁੰਦਾ, ਕੋਈ ਨਹੀਂ ਫੜਨਗੇ। ਨਹੀਂ, ਉਹ ਦੇਖਦੇ ਨੇ ਤੁਹਾਡਾ ਪ੍ਰਾਇਰ ਹਿਸਟਰੀ। ਦੇਖੋ, ਇਲੈਕਟ੍ਰੋਨਿਕ ਫਿੰਗਰਪ੍ਰਿੰਟਸ ਤੁਸੀਂ ਛੱਡ ਰਹੇ ਹੋ ਜਿੰਨੀ ਵਾਰੀ ਤੁਸੀਂ ਲੋਜਮੈਂਟ ਕਰਦੇ ਹੋ, ਭਾਵੇਂ ਆਪਣੇ ਟੈਕਸ ਏਜੰਟ ਦੇ ਥਰੂ, ਭਾਵੇਂ ਆਪ ਤੁਸੀਂ ATO ਦੇ ਉੱਤੇ। ਤੋ ਦੇ ਐਨਾਲਾਈਜ਼ ਐਵਰੀਥਿੰਗ ਵਿਦ ਦ AI ਨਾਓਡੇਜ਼, ਔਰ ਡਾਟਾ ਮੈਚਿੰਗ ਦੇ ਨਾਲ, ਅਤੇ ਉਹਨਾਂ ਨੂੰ ਪਤਾ ਹੈ ਕਿ ਕਿੱਥੇ ਰੈੱਡ ਫਲੈਗ ਉਹਨਾਂ ਨੇ ਦੇਣਾ। ਅਤੇ ਇਹ ਕੋਈ ਪਰਮਾਨੈਂਟ ਨਹੀਂ ਹੈ ਕਿ ਇਸ ਸਾਲ ਉਹਨਾਂ ਨੇ, ਜਨਰਲੀ ਉਹ ਦੱਸ ਦਿੰਦੇ ਨੇ ਕਿ ਇਸ ਸਾਲ ਆਪਾਂ 3-4 ਇੰਡਸਟਰੀ ਚੂਜ਼ ਕੀਤੀ, ਉਹਨਾਂ ਨੂੰ ਆਪਾਂ ਫੋਕਸ ਕਰਦੇ, ਪਰ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਤੁਸੀਂ ਵਿਹਲੇ ਹੋ ਗਏ ਤਾਂ ਕਰੋ ਜੋ ਕਰਨਾ। ਉਹਨਾਂ ਦੇ ਇੱਕ ਪ੍ਰੋਪਰਲੀ ਫਰੇਮਵਰਕ ਹੈਗਾ, ਰਿਸਕ ਮੈਟ੍ਰਿਕਸ ਫਰੇਮਵਰਕ ਹੈ ਜਿਹ 'ਚ ਆਡਿਟ। ਦੂਜਾ, ਤੁਸੀਂ ਹੈਰਾਨ ਹੋਵੋਗੇ, ਅੱਜ ਦੀ ਡੇਟ 'ਚ ਡੋਬਿਨ ਬਹੁਤ ਚੱਲ ਰਹੇ ਨੇ। ਆਈ ਥਿੰਕ, ਅਗਰ ਮੈਂ ਰੋਂਗ ਨਹੀਂ ਹਾਂ, ਸਟੈਟਸ ਇਹ ਹੈ ਕਿ ਕਮ ਸੇ ਕਮ 10 ਤੋਂ ਪਤਾ ਨਹੀਂ 20,000 ਪਰ ਮੰਥ ਕਾਲ ਜਾਂਦੀਆਂ ਜੀ ATO ਕੋ ਡੋਬਿਨ ਕਰਨ ਲਈ। ਹੁਣ ਉਹ ਡੋਬਿਨ
1: ਇੱਕ ਚੀਜ਼ ਹੈ,
0: ਇਹ ਡੋਬਿਨ ਹੁੰਦਾ ਕਿ ਤੁਹਾਡੇ ਨੇਬਰਸ, ਤੁਹਾਡੇ ਕੰਪੀਟੀਟਰਸ, ਉਹ ਕਹਿੰਦੇ ਯਾਰ ਮੈਂ ਵੀ ਇਹੀ ਇੰਡਸਟਰੀ 'ਚ ਕੰਮ ਕਰ ਰਿਹਾ, ਇਹਨਾਂ ਉਹ ਕਿਸੇ ਦੇ ਮੋਟਰ ਮਕੈਨਿਕ ਹੈ ਜਾਂ ਕੋਈ ਕੈਫੇ ਵਾਲਾ, ਜਾਂ ਮੈਂ ਤਾਂ ਇੱਕ ਕੈਫੇ ਨਹੀਂ ਚਲਾ ਪਾ ਰਿਹਾ, ਉਹਨੇ 5 ਖੋਲ ਲੈਣੇ। ਯੂਨੋ, ਲਾਈਫ ਸਟਾਈਲ ਡਜ਼ਨਟ ਮੈਚ, ਯੂਨੋ, ਉਹ ਕਾਰਾਂ ਤੁਸੀਂ ਲੈ ਲਈਆਂ, ਬੈਗਸ ਲੈ ਲਏ, ਲੂਈ ਵਿਟੋਂ, ਸੋਸ਼ਲ ਮੀਡੀਆ 'ਚ ਜਿੰਨਾ, ਮਤਲਬ ਕਿ ਅੱਜ ਕੱਲ੍ਹ ਮਤਲਬ ਇਹੀ ਰਹਿ ਜਾਂਦਾ ਕਿ ਟੋਇਲਟ ਨਹੀਂ ਗਏ, ਬਾਕੀ ਸਭ ਕੁਝ ਸੋਸ਼ਲ ਮੀਡੀਆ 'ਚ। ਮਤਲਬ ਪੁਆਇੰਟ ਇਹ ਹੈ ਕਿ ਉੱਥੇ ਗੌਰਮੈਂਟ ਪਾਗਲ ਨਹੀਂ ਆ, ਗੌਰਮੈਂਟ ਇਜ਼ ਵੈਰੀ ਕਲੈਵਰ, ਸੋ ਦੇ ਪਿੱਕ ਯੂ ਅਪ। ਹੁਣ ਡੋਬਿੰਗ ਦੇ ਵਿੱਚ ਅੱਜ ਕੱਲ੍ਹ ਤਾਂ ਸਰ ਪੁਲਿਸ, ਵਿਕਟੋਰੀਆ ਪੁਲਿਸ ਨੇ ਕੈਂਪੇਨ ਚਲਾਇਆ ਹੋਇਆ, ਉਹਨਾਂ ਨੇ ਇਹ ਕਿਹਾ ਕਿ ਜੇ ਤੁਹਾਨੂੰ ਲਾਈਫ ਸਟਾਈਲ, ਤੁਹਾਡੇ ਨੇਬਰਸ ਜਾਂ ਕਿਸੇ ਨੂੰ ਤੁਹਾਨੂੰ ਲੱਗਦਾ ਲਾਈਫ ਸਟਾਈਲ ਮੈਚ ਨਹੀਂ ਕਰਦਾ ਉਹਨਾਂ ਦੀ ਇਨਕਮ ਦੇ ਨਾਲ, ਤੁਸੀਂ ਸਾਨੂੰ ਡੋਬਿਨ ਕਰੋ, ਮਤਲਬ ਸ਼ਿਕਾਇਤ ਕਰੋ।
1: ਓਕੇ,
0: ਇਹ ਵਿਕਟੋਰੀਆ ਪੁਲਿਸ ਨੂੰ ਵੀ ਤੁਸੀਂ ਕਰ ਸਕਦੇ ਹੋ ਸ਼ਿਕਾਇਤ।
1: ਸੋ ਇਹ ਜਿਹੜੇ ਆਂਢ ਗੁਆਂਢ ਜਾਂ ਫਿਰ ਤੁਹਾਡੀ ਜਾਣ ਪਛਾਣ ਚੋਂ ਉਹ ਮੰਨ ਲਓ ATO ਜਾਂ ਫਿਰ ਪੁਲਿਸ ਕੋਲੋਂ ਉਹ ਸ਼ਿਕਾਇਤਾਂ ਜਾਂਦੀਆਂ ਨੇ,
0: ਜਾਂਦੀਆਂ,
1: ਸੋ ਉਹਦੇ ਬਿਹਾਫ ਤੇ ਵੀ ਆਡਿਟ ਪਿੱਕ ਹੁੰਦੇ।
0: ਹਾਂਜੀ,
1: ਓਕੇ ਓਕੇ। ਸੋ ਜਿਹੜਾ ਆਪਾਂ ਇਨਡਾਇਰੈਕਟਲੀ ਆਪਾਂ ਕਹੀਏ ਤੇ ਜਿਹੜੇ ਲੋਕਾਂ ਦੇ ਸਾਹਮਣੇ ਆਪਾਂ ਛਾਉਣ ਦੀ ਕੋਸ਼ਿਸ਼ ਕਰਦੇ ਹਾਂ ਬੇਸਿਕਲੀ ਉੱਥੋਂ ਹੀ ਸਮੱਸਿਆ।
0: ਉਹ ਕਹਿੰਦੇ ਨਾ ਕਿ ਘਰ ਦਾ ਬੇਦੀ ਲੰਕਾ ਜਿਹੜਾ ਹੈ, ਜਿਹੜੇ ਆਪਾਂ ਯਾਰਾਂ ਦੋਸਤਾਂ ਦੇ ਨਾਲ ਬਲੂ ਲੇਵਲਾਂ ਖੁੱਲੀਆਂ, ਹੁਣ ਕਿਤੇ ਦਾ ਕਿਤੇ ਤਾਂ ਦੇਣਾ ਪੈਣਾ।
1: ਹੋ ਸਕਦਾ ਕਿਤੇ ਬਹਿ ਕੇ ਆਪਾਂ ਆਪ ਹੀ ਫੁਕਰੀ ਮਾਰੀ ਹੋਵੇ ਵੀ ਮੈਂ ਤਾਂ ਇੱਦਾਂ ਕਰ ਦੇਣਾ, ਤੂੰ ਵੀ ਇੱਦਾਂ ਕਰਕੇ ਵੇਖ ਲਾ, ਮੈਂ ਤਾਂ ਇੱਦਾਂ ਕਰਕੇ ਪੈਸੇ ਬਚਾਏ। ਸੋ ਉਹ ਚੀਜ਼ਾਂ ਮਹਿੰਗੀਆਂ ਪੈ ਜਾਂਦੀਆਂ। ਸੋ ਇਹ ਹੋ ਗਿਆ ਇੱਕ ਡੋਬਿੰਗ ਹੋ ਗਈ, ਇੱਕ ਆਪਣਾ ਹੋ ਗਿਆ ਬੈਂਚ ਮਾਰਕ। ਕਿ ਹੋਰ ਵੀ ਕੋਈ ਤਰੀਕਾ ਜਿਹਦੇ ਨਾਲ ਇਹ ਪਿੱਕ ਹੋ ਜਾਂਦੀਆਂ
0: ਨੇ? ਜਿੱਦਾਂ ਹੋਲਡ, ਤੁਹਾਨੂੰ ਕਾਫੀ ਇਨਫੋਰਮੇਸ਼ਨ ਅੱਜ ਕੱਲ੍ਹ ਡਾਟਾ ਮੈਚਿੰਗ ਦੀ ਥਰਡ ਪਾਰਟੀ ਇਨਫੋਰਮੇਸ਼ਨ, ਜਿੱਦਾਂ ਬੈਂਕਸ ਤੋਂ ਬਹੁਤ ਇਨਫੋਰਮੇਸ਼ਨ ਆ ਜਾਂਦੀ ਹੈ ਕਿ ਤੁਹਾਡੇ ਅਕਾਊਂਟਸ ਕਿੰਨੇ ਖੁੱਲੇ ਹੋਏ ਨੇ, ਕਿਹੜੇ ਬੈਂਕ 'ਚ ਕਿੰਨਾ ਪੈਸੇ ਪਏ ਨੇ, ਕਿੰਨੇ ਡਾਲਰਸ ਪਏ ਨੇ, ਫਿਕਸ ਡਿਪੋਜ਼ਿਟ ਪਏ ਨੇ, ਲੋਕਰਸ। ਅੱਜ ਕੱਲ੍ਹ ਲੋਕਰਸ ਦੀ ਇਨਫੋਰਮੇਸ਼ਨ, ਜਿਹੜੇ ਲੋਕ ਸੋਚਦੇ ਨੇ ਕੈਸ਼ ਰੱਖ ਦਿਓ ਲੋਕਰ 'ਚ ਜਾ ਕੇ,
1: ਓਕੇ,
0: ਉਹ ਲੋਕਰ ਦੀ ਇਨਫੋਰਮੇਸ਼ਨ ਸਾਰੀਆਂ ਜਾਂਦੀਆਂ ਜੀ।
1: ਲੋਕਰ 'ਚ ਕੀ ਰੱਖਿਆ ਤੁਸੀਂ,
0: ਲੋਕਰ 'ਚ ਕੀ ਰੱਖਿਆ ਨਹੀਂ ਜਾਂਦਾ,
1: ਲੋਕਰ ਤੁਸੀਂ,
0: ਲੋਕਰ ਤੁਸੀਂ ਅਪਡੇਟ ਕਰਾਇਆ ਹੈ, ਕਿੰਨਾ ਸਾਈਜ਼ ਦਾ ਲੋਕਰ ਹੈ, ਕਿੰਨਾ ਹੈਗਾ, ਕਿੰਨਾ ਆ ਸਕਦਾ, ਉਹ ਸਭ ਪਤਾ ਉਹਨਾਂ ਨੂੰ।
1: ਸੋ ਜਿਹੜੀਆਂ ਲੋਕਰ ਵਾਲੀਆਂ ਕੰਪਨੀਆਂ ਨੇ ਉਹ ਵੀ ਕਨੈਕਟਿਡ ਹੀ ਨੇ ਇੱਧਰ,
0: ਸਭ ਡਾਟਾ ਸ਼ੇਅਰਿੰਗ। ਔਰ ਉਹਨਾਂ 'ਤੇ ਨੋਟਿਸਿਸ ਵੀ ਇਸ਼ੂ ਹੁੰਦੇ, ਇੱਕ ਹੁੰਦਾ ਇਹਨਾਂ ਨੂੰ ਕਹਿੰਦੇ ਨੇ ਸੈਕਸ਼ਨ 353-10।

0: ਨੀਆਂ ਪ੍ਰੋਪਰਟੀਜ਼ ਤੁਸੀਂ ਲਿੱਤੀਆਂ ਨਹੀਂ ਲਿੱਤੀਆਂ, ਉਹ ਆਟੋਮੈਟਿਕ ਡਾਟਾ ਮੈਚਿੰਗ ਹੋ ਰਹੀ ਹੈ, ਉਹ ਨਾਲ ਹੀ ਦੇਖ ਲੈਂਦੇ ਭਾਈ ਤੁਹਾਡੀ ਸੈਲਰੀ ਇਨਕਮ ਤਾਂ ਇੰਨੀ ਹੈ, ਤੁਹਾਡੀ ਕੰਪਨੀ ਇੰਨੀ ਦਿਖਾ ਰਹੀ ਹੈ ਪ੍ਰੋਫਿਟ, ਤੁਸੀਂ ਲਿੱਤੀਆਂ ਪੰਜ ਮਿਲੀਅਨ ਦੀ ਪ੍ਰੋਫਿਟ।
1: ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੈਚ ਹੁੰਦੀਆਂ ਨੇ।
0: ਫਿਰ ਅੱਜ ਕੱਲ੍ਹ ਹੁਣ ਸਿੰਗਲ ਟੱਚ ਪੇਰੋਲ 'ਚ ਤਾਂ ਸਾਫ਼ ਇਨਫੋਰਮੇਸ਼ਨ ਹੈ, ਤੁਸੀਂ ਸੁਪਰ ਦਿੱਤਾ ਜਾਂ ਨਹੀਂ ਦਿੱਤਾ। ਹੁਣ ਉਹ 'ਚ ਸਾਫ਼ ਹੈ ਕਿ ਬਈ ਇਹ ਇੰਪਲੋਈ ਜੇ ਤੁਸੀਂ ਵੇਚ ਤਾਂ ਦੇ ਦਿੱਤੀ, ਠੀਕ ਹੈ, ਸੁਪਰ ਤੁਸੀਂ ਦਿੱਤਾ ਨਹੀਂ, ਉਹ ਫਿਰ ਡਾਟਾ ਉਹ ਫਟਾਫਟ ਆਟੋਮੈਟਿਕ ਉਹ ਪਿੱਕ ਕਰਦੇ ਨੇ, ਉਹ ਕਹਿੰਦੇ ਲੈ ਵੀ ਪਿਛਲੇ ਪੰਜ ਸਾਲਾਂ 'ਚ ਤੁਸੀਂ ਆ 100 ਬੰਦਾ ਰੱਖਿਆ, ਆਉਂਦਾ ਜਾਂਦਾ ਵੀ ਰਹਿੰਦਾ ਨਾ ਕਈ ਵਾਰੀ, ਉਹਨਾਂ ਦੇ ਸਾਰਿਆਂ ਨੂੰ ਚਿੱਠੀਆਂ ਭੇਜ ਦਿੰਦੇ ਨੇ ਕਿ ਲਾਓ ਜੀ ਸੁਪਰ ਇੰਸ਼ੋਰੈਂਸ ਗਰੰਟੀ ਦੇ ਨਾਲ ਉਹ ਕਰੋ, ਫਿਰ ਸੁਪਰ ਇੰਸ਼ੋਰੈਂਸ ਗਰੰਟੀ ਦੇ ਚਾਰਜ ਕਰੋ। ਅੱਛਾ, ਉਹ ਤੋਂ ਇਲਾਵਾ ਹੁਣ ਅੱਗੇ ਤੱਕ ਇਨਫੋਰਮੇਸ਼ਨ ਇਹ ਵੀ ਚਲੇਗੀ, ਹੁਣ ਤੁਹਾਡਾ ਜਿੱਦਾਂ ਵਿਕ ਰੋਡ ਹੈ ਜਾਂ ਨਿਊ ਸਾਊਥ ਵੇਲਜ਼ ਦੇ ਵਿੱਚ ਉਹਨਾਂ ਦਾ ਆਪਣਾ ਕੋਈ ਹੋਏਗਾ ਦੂਜੀ ਸਟੇਟ, ਉੱਥੋਂ ਸਾਰੀ ਇਨਫੋਰਮੇਸ਼ਨ ਆਉਂਦੀ ਕਿ ਤੁਸੀਂ ਕਿਹੜੀਆਂ ਗੱਡੀਆਂ ਲਿੱਤੀਆਂ। ਇੱਕ ਤਾਂ ਬੈਂਚਮਾਰਕ ਇਹਨਾਂ ਨੇ ਵੈਸੇ ਕਰਦਾ ਸੀ, $1,00,000 ਦੇ ਉੱਤੇ ਜੇ ਗੱਡੀ ਲਿੱਤੀ ਹੈ ਕਿਸੇ ਨੇ ਕੰਪਨੀ ਦੇ ਉੱਤੇ, ਖਾਸ ਕਰ ਉਹਨਾਂ ਨੂੰ ਸਭ ਨੂੰ ਲੈਟਰਸ ਦਿੱਤੀਆਂ ਗਈਆਂ ਜ਼ਿਆਦਾਤਰ,
1: ਓਕੇ,
0: ਜਿਹਨਾਂ ਨੇ ਬਿਜ਼ਨਸ ਕਾਰ ਲਿੱਤੀਆਂ
1: ਏਟੀਓ ਵੱਲੋਂ
0: ਕਿ ਬਈ FBT ਤੁਸੀਂ ਰਜਿਸਟਰ ਕਰਾਈ ਹੈ, ਫ੍ਰਿੰਜ ਬ੍ਰਾਂਡਿਡ ਫਿਟ ਟੈਕਸ। ਬੇਸਿਕਲੀ ਕੀ ਹੁੰਦਾ, ਕੰਪਨੀ ਇਜ਼ ਅ ਸੈਪਰੇਟ ਲੀਗਲ ਐਂਟੀਟੀ, ਜੇ ਤੁਸੀਂ ਕੰਪਨੀ ਦੇ ਉੱਤੇ ਕਾਰ ਚਲਾਉਂਦੇ ਹੋ ਔਰ ਤੁਸੀਂ ਐਜ਼ ਅ ਡਾਇਰੈਕਟਰ ਆਫ ਦ ਕੰਪਨੀ ਜਾਂ ਐਜ਼ ਅ ਇੰਪਲੋਈ ਆਫ ਦ ਕੰਪਨੀ ਯੂਜ਼ ਕਰਦੇ ਹੋ, ਤਾਂ ਤੁਸੀਂ ਇੱਕ ਤਰ੍ਹਾਂ ਦੀ ਕਿਸੇ ਕੰਪਨੀ ਦੀ ਕਾਰ ਯੂਜ਼ ਕਰ ਰਹੇ ਹੋ ਪ੍ਰਾਈਵੇਟਲੀ, ਪ੍ਰਾਈਵੇਟ ਮੈਟਰ, ਜਿੱਦਾਂ ਬੱਚਿਆਂ ਨੂੰ ਸਕੂਲ ਛੱਡ ਆਏ, ਸ਼ੋਪਿੰਗ ਕਰ ਆਏ, ਗੇੜੀ ਮਾਰ ਆਏ,
1: ਸੋ ਕਹਿਣ ਨੂੰ ਤੁਹਾਡੀ ਹੈ ਪਰ ਉਹ ਬੇਸਿਕਲੀ ਕੰਪਨੀ ਦੀ।
0: ਫਿਰ ਜਦੋਂ ਕੰਪਨੀ ਉਹ ਕੰਪਨੀ ਦੀ ਤੁਸੀਂ ਕਾਰ ਯੂਜ਼ ਕਰਦੇ ਹੋ ਪ੍ਰਾਈਵੇਟ ਮੈਟਰ ਲਈ, ਉਹਨੂੰ ਕਹਿੰਦੇ ਨੇ ਉਹਦੇ ਉੱਤੇ ਟੈਕਸ ਦੇਣਾ ਪੈਂਦਾ ਫ੍ਰਿੰਜ ਬੈਨੀਫਿਟ ਟੈਕਸ, ਕਿਉਂਕਿ ਤੁਸੀਂ ਆਪਣੇ ਡਾਇਰੈਕਟਰ ਨੂੰ ਬੈਨੀਫਿਟ ਦੇ ਰਹੇ
1: ਹੋ, ਓਕੇ,
0: ਕਾਰ ਚਲਾਉਣ ਦਾ,
1: ਕੰਪਨੀ ਡਾਇਰੈਕਟਰ ਨੂੰ ਬੈਨੀਫਿਟ ਦੇ ਰਹੀ
0: ਹੈ, ਓਕੇ, ਕਾਰ ਲਿਜਾਣ ਦਾ ਚਲਾਉਣ ਦਾ। ਫਿਰ ਉਹ ਕਹਿੰਦੇ ਆ ਕਿ ਬੈਨੀਫਿਟ ਦੇ ਉੱਤੇ FBT ਟੈਕਸ ਲੱਗਦਾ,
1: ਓਕੇ,
0: ਤੇ ਇਹ ਕਾਫੀ ਚੀਜ਼ਾਂ ਸਾਡੇ ਕਾਫੀ ਜਾਣਿਆਂ ਨੂੰ ਪਤਾ ਹੀ ਨਹੀਂ ਹੈਗੀਆਂ ਕਿ ਬਈ FBT ਵੀ ਰਜਿਸਟਰ ਕਰਾਉਣਾ ਪੈਂਦਾ, ਔਰ ਕਾਫੀ ਅਕਾਊਂਟੈਂਟਸ ਵੀ ਅਨਫੋਰਚੁਨੇਟਲੀ ਐਜੂਕੇਟ ਨਹੀਂ ਕਰ ਪਾ ਰਹੇ। ਟੈਕਨੀਕਲੀ ਜੇ ਤੁਸੀਂ ਕੰਪਨੀ ਕਾਰ ਲਿੱਤੀ ਹੈ ਨਾ, ਤੁਸੀਂ FBT 'ਚ ਰਜਿਸਟਰੇਸ਼ਨ ਜ਼ਰੂਰ ਕਰਾਉਣੀ ਹੈ, ਚਾਹੇ ਤੁਸੀਂ ਨੀਲ ਪਾਓ ਬਾਅਦ ਚੋਂ,
1: ਓਕੇ। ਸੋ ਇਹ ਰਜਿਸਟਰੇਸ਼ਨ ਕਿਹੜੇ ਤਰੀਕੇ ਦੇ ਨਾਲ ਹੁੰਦੀ ਹੈ, ਆਪ ਕਰ ਸਕਦੇ ਆ ਜਾਂ
0: ਕੰਪਨੀ ਦਾ GST ਕਰਦੇ ਆ ਆਪਾਂ ਰਜਿਸਟਰੇਸ਼ਨ,
1: ਓਕੇ,
0: ਇਹਦਾ ਤੁਹਾਡੇ ਅਕਾਊਂਟੈਂਟ ਵੀ ਕਰ ਸਕਦੇ, ਤੁਸੀਂ ਆਨਲਾਈਨ ਜਾ ਸਕਦੇ ਹੋ, ATO ਆਨਲਾਈਨ ਬਿਜ਼ਨਸ ਪੋਰਟਲ ਹੈ। ਐਕਚੁਅਲੀ ਕਈਆਂ ਨੂੰ ਆ ਵੀ ਨਹੀਂ ਪਤਾ, ਦੇਖੋ ਮਜ਼ੇਦਾਰ ਗੱਲ ਹੈ ਕਿ ਉਹਨਾਂ ਨੂੰ ਲੱਗਦਾ ਸਿਰਫ ਅਕਾਊਂਟੈਂਟ ਹੀ ਸਾਡਾ ਡਾਟਾ ਐਕਸੈਸ ਕਰ ਸਕਦਾ ATO, ਨਹੀਂ, ਪਹਿਲਾਂ ਤਾਂ ਤੁਸੀਂ MyGov ID ਤੁਹਾਡੇ ਪਰਸਨਲੀ ਯੂਜ਼ ਹੁੰਦੀ ਹੈ ਜਦੋਂ MyGov ਆਪਾਂ ਜਾਂਦੇ ਹਾਂ, ਦੂਜਾ ਬਿਜ਼ਨਸ ਲਈ ਹੈਗਾ, ਸਰਚ ਕਰੋ ਆਨਲਾਈਨ ਬਿਜ਼ਨਸ ਪੋਰਟਲ, ਉਹ 'ਚ ਜਾ ਕੇ ਤੁਸੀਂ ਆਪ ਆਪਣਾ MyID ਦੇ ਨਾਲ ਲਿੰਕ ਕਰਕੇ ਤੁਹਾਡੇ ਜਿੰਨੇ ਬਿਜ਼ਨਸਿਸ ਹੈਗੇ ਨੇ ਉਹ ਸਾਰੇ ਲਿੰਕ ਆ ਜਾਣਗੇ, ਸਾਰਾ ਚਿੱਠਾ ਆ ਜਾਏਗਾ, ਤੁਹਾਨੂੰ ਅਕਾਊਂਟੈਂਟ ਦੀ ਲੋੜ ਨਹੀਂ ਹੈ। ਹੁੰਦਾ ਜੇ ਐਜ਼ ਅ ਇੰਪਲੋਈ ਤੁਸੀਂ ਜਾਂ ਮਤਲਬ ਕਿ ਆਪਣੇ ਲਈ ਵਰਕ ਫਰੋਮ ਹੋਮ ਜਿੱਦਾਂ ਆਪਾਂ ਕਹਿੰਦੇ ਨਾ ਵਰਕ ਰਿਲੇਟਿਡ ਆਪਾਂ ਟਰੈਵਲ ਕੀਤਾ, ਉਹ ਉਹਦੇ ਲਈ ਜ਼ਰੂਰੀ ਹੈ ਕਿ ਲੋਗ ਬੁੱਕ ਮੈਥਡ ਯੂਜ਼ ਕਰਨ ਜਾਂ ਸੈਂਸ ਪਰ ਕਿਲੋਮੀਟਰ, ਇੱਦਾਂ ਹੀ ਦੋ ਮੈਥਡ ਹੈ, ਉਹਨਾਂ 'ਚ ਤੁਹਾਨੂੰ ਡਿਪੈਂਡ ਕਰਨਾ ਪੈਂਦਾ ਕਿ ਕਿਹੜਾ ਮੈਥਡ ਚੂਜ਼ ਕਰਦੇ। ਤੁਸੀਂ ਲੋਗ ਬੁੱਕ ਲਿੱਤਾ ਫਿਰ ਤੁਹਾਨੂੰ ਲੋਗ ਬੁੱਕ ਦੇ ਬਾਰੇ ਪੂਰਾ ਲਿਖਣਾ ਪਏਗਾ ਕਿ ਵੀ ਕਿੱਥੇ ਗਏ, ਕਿਉਂ ਗਏ, ਕਿੰਨਾ ਮਿਲੇ, ਉਹਦੇ ਡਿਟੇਲਸ, ਜਾਂ ਕਿ ਜੇ ATO ਆਡਿਟ ਕਰੇ ਉਹ ਉਹਨਾਂ ਨੂੰ ਫੋਨ ਕਰਕੇ ਵੀ ਪੁੱਛੇ,
1: ਓਕੇ,
0: ਕਿ ਤੁਸੀਂ ਮਿਲੇ ਜਾਂ ਨਹੀਂ ਮਿਲੇ, ਐਵੇਂ ਤਾਂ ਨਹੀਂ ਤੁਸੀਂ ਬਸ ਐਵੇਂ ਲੀਕਾਂ ਪਾਈਆਂ ਹੋਈਆਂ।
1: ਹਾਂ, ਵੀ ਕਿਹੜੇ ਕਿਹੜੇ ਬੰਦੇ ਨੂੰ ਤੁਸੀਂ ਮਿਲੇ, ਸੋ ਕੰਮ ਦੇ ਨਾਲ ਰਿਲੇਟਡ ਸੀ ਜਾਂ ਉਹ ਨਹੀਂ ਸੀ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਆਲਵੇਜ਼ ਜਦੋਂ ਵੀ ਆਪਾਂ ਗੱਡੀ ਲੈ ਕੇ ਨਿਕਲਦੇ ਹਾਂ ਉਦੋਂ ਆਪਾਂ ਨੋਟ ਕਰਨਾ।
0: ਯੈਸ, ਗੱਡੀ ਜਿੱਦਾਂ ਇੰਜਨ ਸਟਾਰਟ ਕੀਤਾ ਉਸ ਤੋਂ ਪਹਿਲਾਂ,
1: ਓਕੇ,
0: ਲੌਗ ਬੁੱਕ 'ਚ ਲਿਖੋ ਕਿੱਥੇ ਜਾ ਰਹੇ, ਟਾਈਮ ਕੀ ਹੈ, ਕਿਸ ਪਰਪਸ ਲਈ ਜਾ ਰਹੇ, ਕਿਹਨੂੰ ਮਿਲਣ ਜਾ ਰਹੇ, ਉਹਦੇ ਕੰਟੈਕਟ ਡਿਟੇਲਸ, ਉੱਥੇ ਜਾ ਕੇ ਤੁਸੀਂ ਜਦੋਂ ਗੱਡੀ ਉਤਾਰੀ ਹੈ ਕਿੰਨੇ ਕਿਲੋਮੀਟਰ ਕੀਤੇ ਹੈ, ਫਿਰ ਉਹ ਤੋਂ ਬਾਅਦ ਵਾਪਸ ਜਦੋਂ ਤੁਸੀਂ ਆਏ ਹੋ ਵਾਪਸ ਰੱਖੀ ਹੈ ਉਹਦੇ ਕਿੰਨੇ ਕਿਲੋਮੀਟਰ ਹੈ, ਸੋ ਜਾਣ ਦੇ ਵੀ ਆਉਣ ਦੇ।
1: ਓਕੇ ਤੇ ਇਹਦੇ ਵਿੱਚ ਜਿਹੜੇ ਮੰਨ ਲਓ ਪਰਸਨਲ ਯੂਜ਼ ਹੋ ਗਈ, ਕਿਉਂਕਿ ਜਦੋਂ ਆਪਾਂ ਮੰਨ ਲਓ ਬਿਜ਼ਨਸ ਦੇ ਲਈ ਆਪਾਂ ਰਨ ਕਰਦੇ ਹਾਂ ਤੇ ਉਹਦੇ 'ਚ ਪਰਸਨਲ ਤੇ ਥੋੜ੍ਹਾ ਬਹੁਤਾ ਮਿਕਸ ਹੋਣਾ ਹੀ ਹੋਣਾ, ਜਾਂਦੇ ਜਾਂਦੇ ਘਰੋਂ ਤੁਸੀਂ ਬੱਚੇ ਪਿੱਕ ਕਰ ਲਏ ਸਕੂਲ ਤੋਂ, ਜਾਂ ਤੁਸੀਂ ਆਪਣੇ ਕਿਸੇ ਸੌਦਾ ਪਤਾ ਲੈਣ ਤੁਸੀਂ ਚਲੇ ਗਏ ਘਰ ਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੀ ਡਿਕਲੇਅਰ ਕਰਨੀਆਂ
0: ਹੁੰਦੀਆਂ? ਹਾਂਜੀ, ਉਹ ਵੀ ਵਿੱਚ ਡਿਕਲੇਅਰ ਕਰਨੀਆਂ ਪੈਂਦੀਆਂ ਪੂਰਾ, ਤਾਂ ਕਿ ਤੁਸੀਂ ਉਹ ਕਲੇਮ ਨਾ ਕਰ ਪਾਓ।
1: ਤੇ ਇਹਦੇ 'ਚ ਪਰਸੈਂਟੇਜ ਫਿਰ ਕਿੱਦਾਂ ਕੱਢਦੇ ਨੇ? ਇਹਦੀ
0: ਪਰਸੈਂਟੇਜ

0: ਜੇ ਜਿੱਦਾਂ ਪ੍ਰੋਪੋਰਸ਼ਨਲ ਮੈਥਡ ਕਹਿ ਲੈਂਦੇ ਹੋ ਤੁਸੀਂ, ਇਹਦੇ ਵਿੱਚ ਤੁਸੀਂ ਪਰਸੈਂਟੇਜ ਇੱਦਾਂ ਈਅਰ ਐਂਡ ਆ ਕੇ ਤੁਸੀਂ ਦੇ ਦਿਓ ਕਿ ਆਈ ਥਿੰਕ ਅਪ ਟੂ 5,000 kilometers ਤੱਕ ਤੁਸੀਂ ਤੁਹਾਨੂੰ ਆਈ ਥਿੰਕ ਇੰਨੀ ਟੈਨਸ਼ਨ ਵਾਲੀ ਲੋੜ ਨਹੀਂ, ਬਸ ਇਹ ਰੀਜ਼ਨਸ ਰੱਖੋ ਕਿ ਕੀ ਤੁਸੀਂ ਟਰੈਵਲ ਕੀਤਾ। ਅਗਰ ਤੁਸੀਂ ਉਹ ਤੋਂ ਉੱਪਰ ਗਏ ਹੋ ਫਿਰ ਤੁਹਾਨੂੰ ਉਹਦੀ ਪ੍ਰੋਪੋਰਸ਼ਨ ਦੇਖਣੀ ਪਵੇਗੀ ਕਿ ਕਿੰਨਾ ਪ੍ਰਾਈਵੇਟ ਸੀਗਾ ਪਰਸੈਂਟੇਜ, ਅਤੇ ਉਸ ਹਿਸਾਬ ਨਾਲ ਉਹਨੂੰ ਰਿਡਿਊਸ ਕਰਨਾ ਪਵੇਗਾ ਕਲੇਮ।
1: ਓਕੇ, ਸੋ ਅਦਰਵਾਈਜ਼ ਫਿਰ ਇਹਦਾ ਖਮਿਆਜ਼ਾ ਇਹਦਾ ਇਹ ਆ ਕਿ ਤੁਹਾਨੂੰ ਫਿਰ ਉਹ ਜਿਹੜਾ ਟੈਕਸ ਤੁਸੀਂ ਕਹਿ ਰਹੇ ਹੋ ਉਹ ਨਾਲ ਦੇਣਾ ਪਊਗਾ।
0: ਯੈਸ
1: ਜੀ। ਸੋ ਅਦਰਵਾਈਜ਼ ਹੋਰ ਕੋਈ ਇਸ ਤੋਂ ਇਲਾਵਾ ਕੋਈ ਪੈਨਲਟੀ ਇਹਦੀ
0: ਨਹੀਂ? ਉਹ ਦੇਖੋ ਉਹ ਤੋਂ ਬਾਅਦ ਪੈਨਲਟੀ ਤਾਂ ਹਮੇਸ਼ਾ ਲੱਗਦੀ ਹੈ ਜੇ ਟੈਕਸ ਸ਼ਾਰਟਫਾਲ ਆਇਆ, ਫਿਰ ਤਿੰਨ ਤਰ੍ਹਾਂ ਦੀ ਪੈਨਲਟੀਜ਼ ਹੁੰਦੀਆਂ। ਲੈਕ ਆਫ ਰੀਜ਼ਨੇਬਲ ਕੇਅਰ 25% ਹੁੰਦੀ ਹੈ
1: ਜੀ,
0: ਰੈਕਲਨੈਸ 50% ਹੁੰਦੀ ਹੈ, ਔਰ ਇੰਟੈਂਸ਼ਨਲ ਡਿਸਰੀਗਾਰਡ 75% ਹੁੰਦੀ ਹੈ।
1: ਓਕੇ,
0: ਇਹ ਤਿੰਨ ਤਰ੍ਹਾਂ ਦੀਆਂ ਪੈਨਲਟੀਜ਼ ਲੱਗ ਸਕਦੀਆਂ
1: ਜੀ।
0: ਜੇ $100 ਤੁਸੀਂ ਟੈਕਸ ਦੇਣਾ ਬੰਦ ਹੈ ਤੇ ਉਹਦੇ ਉੱਤੇ 25% ਵੀ ਲੱਗ ਸਕਦੀ, 50% ਲੱਗ ਸਕਦੀ, 75% ਵੀ ਲੱਗ ਸਕਦੀ, ਮਤਲਬ 175 ਵੀ ਹੋ ਸਕਦਾ, 150 ਵੀ ਹੋ ਸਕਦਾ, 125 ਵੀ ਹੋ ਸਕਦਾ। ਉਹ ਤੋਂ ਉੱਪਰ ਫਿਰ ਤੁਹਾਡਾ ਸ਼ਾਰਟਫਾਲ ਇੰਟਰਸਟ ਚਾਰਜ ਲੱਗਦਾ, ਉਹ ਤੋਂ ਉੱਪਰ ਫਿਰ GST ਲੱਗਦਾ।
1: ਓਕੇ, ਸੋ ਕਾਫੀ ਕੁਛ ਆ। ਤੇ ATO ਦਾ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਹੁਣ AI ਬਹੁਤ ਯੂਜ਼ ਕਰ ਰਹੇ ਨੇ ਤੇ ਕਈ ਚੀਜ਼ਾਂ ਜਿਹੜੀਆਂ ਆਟੋਮੈਟਿਕਲੀ ਪਿੱਕ ਹੋ ਰਹੀਆਂ ਨੇ ਤੇ ਪਹਿਲਾਂ ਦੇ ਨਾਲੋਂ ਵੱਧ ਸ਼ਾਇਦ ਆਡਿਟ ਆਉਣਗੇ ਜਾਂ ਪਹਿਲਾਂ ਦੇ ਨਾਲੋਂ ਵੱਧ ਤੁਹਾਨੂੰ ਪੁੱਛਗਿੱਛ ਤੁਹਾਨੂੰ ਜਿਹੜੀ ਕਲੈਰੀਫਿਕੇਸ਼ਨ ਦੇਣੀ ਪਊਗੀ, ਉਹਦੇ ਬਾਰੇ ਕੀ ਅਪਡੇਟ ਹੈ?
0: ਦੇਖੋ ਆਈ ਥਿੰਕ ਲੋਕਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਆਸਟ੍ਰੇਲੀਅਨ ਟੈਕਸ ਆਫਿਸ ਹੈ ਨਾ, ਦਿਸ ਇਜ਼ ਦਾ ਲੀਡਿੰਗ ਟੈਕਸ ਐਡਮਿਨਿਸਟ੍ਰੇਟਰ ਇਨ ਟਰਮਸ ਆਫ ਟੈਕਨੋਲੋਜੀ ਐਡਵਾਂਸਮੈਂਟ ਇਨ ਦਾ ਵਰਲਡ। ਮਤਲਬ ਇਹ ATO ਨੂੰ ਬਾਹਰ ਦੇ ਵੈਸਟਰਨ ਕੰਟਰੀਜ਼ ਤੁਹਾਡੇ US ਜਾਂ ਯੂਰਪ ਦੇਖਦਾ ਆਇਆ ਹੋਇਆ ਔਰ ਇਹ ਤੋਂ ਸਿੱਖਦਾ ਹੈ, ਇਹ ਇੰਨਾ ਫਾਸਟ ਚੱਲਦੇ ਨੇ ਬਾਕੀ ਰੈਸਟ ਆਫ ਦਾ ਵਰਲਡ। ਔਰ ਇਹਦਾ ਰੀਜ਼ਨ ਇਸ ਲਈ ਵੀ ਹੈ ਕਿਉਂਕਿ ਆਪਣੀ ਪਾਪੂਲੇਸ਼ਨ ਘੱਟ ਹੈ ਅਤੇ ਟੈਸਟਿੰਗ ਈਜ਼ੀ ਹੋ ਜਾਂਦੀ
1: ਹੈ
0: ਅਤੇ ਇਸ ਲਈ ਇੰਪਲੀਮੈਂਟੇਸ਼ਨ ਜਲਦੀ ਹੋ ਜਾਂਦੀ ਹੈ, ਅਤੇ ਉਹਦੇ ਕਾਰਨ ਹੁਣ ATO ਬਹੁਤ ਐਡਵਾਂਸ ਹੈ AI ਦੇ ਵਿੱਚ। ਆਟੋਮੇਸ਼ਨ, ਹੁਣ ਤੁਹਾਨੂੰ ਈਮੇਲਸ ਆਉਣੀਆਂ ਸ਼ੁਰੂ ਹੋ ਗਈਆਂ, ਅੱਗੇ ਕਈ ਚੀਜ਼ਾਂ ਨਹੀਂ ਹੁੰਦੀਆਂ ਸੀ, ਜਿੱਦਾਂ ਫੋਰ ਇਗਜ਼ਾਮਪਲ ਹੁਣ ਲੈਟਰਸ ਆ ਰਹੀਆਂ ਸੁਪਰਨੈਸ਼ਨ ਗਰੰਟੀ ਆਡਿਟਸ ਦੀਆਂ, ਉਹਦੇ ਵਿੱਚ ਲੋਕਾਂ ਨੇ ਥੋੜ੍ਹਾ ਜਿਹਾ ਲੇਟ ਕੀਤਾ ਹੋਇਆ। ਆਪਾਂ ਥੋੜ੍ਹੀ ਦੇਰ ਪਹਿਲਾਂ ਵੀ ਗੱਲ ਕਰਦੇ ਕਿ ਉਹਦੇ ਵਿੱਚ ਸੁਪਰਨੈਸ਼ਨ ਗਰੰਟੀ ਪੇ ਤਾਂ ਕਰਤਾ ਪਰ ਥੋੜ੍ਹਾ ਲੇਟ ਪੇ ਕੀਤਾ, ਪਰ ਉਸ ਤੋਂ ਬਾਅਦ ਉੱਤੇ ਫਿਰ ਵੀ ਪੈਨਲਟੀ ਲੱਗ ਰਹੀਆਂ। ਹੁਣ ਪਹਿਲਾਂ ਇਹ ਅਵੇਲੇਬਿਲਟੀ ਇੰਨੀ ਇਨਫੋਰਮੇਸ਼ਨ ਛੇਤੀ ਨਹੀਂ ਹੁੰਦੀ ਸੀ, ਹੁਣ ਉਹ ਸਿੰਗਲ ਟੱਚ ਪੇਰੋਲ ਤੋਂ ਫਟਾਫਟ ਕਰ ਲੈਂਦੇ ਨੇ ਉਹਦੇ ਨਾਲ AI ਦੇ ਨਾਲ ਕਰਕੇ। ਫਿਰ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਸੀ, ਬੈਸ ਲੋਜਮੈਂਟਸ ਦੇ ਲੇਟ ਲੋਜਮੈਂਟ ਜਦੋਂ ਰਿਮਾਈਂਡਰ ਆਉਂਦੇ ਸੀ, ਇੱਕ ਰਿਮਾਈਂਡਰ ਆ ਗਿਆ ਲੋਜਮੈਂਟ ਕਰ ਦਿਉ, ਫਿਰ ਪਿਆਰ ਨਾਲ ਦੂਜਾ ਕਹਿੰਦਾ ਸੀ, ਫਿਰ ਸ਼ਾਇਦ ਕੁਛ ਕਹਿੰਦੇ ਵੀ ਨਹੀਂ ਸੀ। ਹੁਣ ਤੁਹਾਨੂੰ ਦੇਖਣ ਨੂੰ ਆ ਰਿਹਾ ਹੁਣ ਸਿੱਧਾ 2-3 ਰਿਮਾਈਂਡਰ ਤੋਂ ਬਾਅਦ ਪ੍ਰੋਸੀਕਿਊਸ਼ਨ ਲੈਟਰ ਆ ਜਾਂਦੀ ਵੀ ਜੀ, ਕਿ ਮਤਲਬ ਤੁਸੀਂ ਕੋਰਟ 'ਚ ਜਾ ਕੇ ਆਪਣਾ ਡਿਫੈਂਸ ਕਰਨਾ, ਸਿੱਧਾ ਖਤਮ, ਨਹੀਂ ਤੁਸੀਂ ਕਰੋਗੇ ਲੌਜ ਕਰੋਗੇ ਤੇ ਤੁਹਾਨੂੰ ਸਿੱਧਾ ਇੱਕ ਪ੍ਰੋਪਰਲੀ ਈਵਨ ਸੈਂਟੈਂਸ ਹੋ ਸਕਦੀ ਹੈ ਔਰ ਪੈਨਲਟੀ ਹਾਇਰ ਹੋ ਸਕਦੀ ਹੈ। ਹੁਣ ਉਹ ਚੀਜ਼ਾਂ ਬੜੀਆਂ ਈਜ਼ੀ ਹੋ ਗਈਆਂ ਬਿਜ਼ਨਸ ਐਕਟੀਵਿਟੀਜ਼। ਤੋ AI ਤਾਂ ਦੇਖੋ ਜਿਤਨੀ ਟੈਕਨੋਲੋਜੀ ਬਾਹਰ ਹੈ ਹਮ ਯੂਜ਼ ਕਰ ਰਹੇ ਹਾਂ ਅਗਰ, ਤੋ ਗਵਰਨਮੈਂਟ ਤੋਂ ਕਰੇਗੀ ਨਾ ਜੀ।
1: ਸੋ ਉਹਨਾਂ ਕੋਲ ਤਾਂ ਹੋਰ ਰਿਸੋਰਸਿਸ, ਹੋਰ ਉਹਨਾਂ ਕੋਲ ਖਰਚਾ ਵੱਡਾ, ਉਹਨਾਂ ਕੋਲ ਪੈਸੇ ਵੱਡੇ, ਸੋਫਟਵੇਅਰ ਵੱਡੇ, ਸਾਡੇ ਕੋਲ ਉਹ ਨਹੀਂ ਆਉਣੇ ਜਿਹੜੇ ਉਹਨਾਂ ਕੋਲ ਪਹਿਲਾਂ ਆ ਜਾਣੇ। ਸੋ ਕਾਰੋਬਾਰ ਕਰ ਰਹੇ ਹਾਂ ਜਾਂ ਆਪਾਂ ਜੋਬ ਕਰ ਰਹੇ ਹਾਂ ਅਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜੋ ਵੀ ਕਰਕੇ ਅਤੇ ਤੁਸੀਂ ਇੱਕ ਆਪਣਾ ਏਜੰਟ ਤੁਸੀਂ ਫੀਸ ਦੇ ਰਹੇ ਹੋ ਅਤੇ ਦੈਟਸ ਇਟ, ਉਹ ਤੁਹਾਡੇ ਮੁਤਾਬਿਕ ਜੋ ਤੁਸੀਂ ਕਹਿੰਦੇ ਹੋ ਉਸ ਹਿਸਾਬ ਦੇ ਨਾਲ ਉਹ ਲੋਜਮੈਂਟਸ ਚੱਲਦੀਆਂ ਰਹਿੰਦੀਆਂ ਨੇ। ਪਰ ਹੋਰ ਬਹੁਤ ਸਾਰੀਆਂ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਜ਼ਿੰਮੇਵਾਰੀਆਂ ਨੇ ਜਿਹੜੀਆਂ ਸਾਨੂੰ ਨਿਭਾਉਣੀਆਂ ਪੈਣਗੀਆਂ। ਅਤੇ ਹੋਰ ਕੁਛ ਜਾਂਦੇ ਜਾਂਦੇ ਕੋਈ ਰਿਮਾਰਕਸ, ਕੁਛ ਮਤਲਬ ਕਰੰਟ ਇਸ ਸਿਚੁਏਸ਼ਨ ਦੇ ਵਿੱਚ ਜੋ ਹੁਣ ਚੱਲ ਰਿਹਾ ਆਪਾਂ ਜੁਲਾਈ ਦੇ ਮਹੀਨੇ 'ਚ,
0: ਆਈ ਥਿੰਕ ਕੁਛ ਚੀਜ਼ਾਂ ਇਹ ਹੈ ਕਿ ਕਾਫੀ ਚੇਂਜਿਸ ਆ ਰਹੀਆਂ ਹੈਗੀਆਂ। ਆਈ ਥਿੰਕ ਕਾਫੀ ਰੀਸੈਂਟ ਟੈਕਸ ਰਿਫੋਰਮਸ ਚੇਂਜਿਸ ਹੋਈਆਂ ਜੋ ਕਾਫੀ ਆਈ ਥਿੰਕ ਤੁਹਾਡੇ ਹਵਾਲੇ ਕਾਫੀ ਸ੍ਰੋਤਾ ਨੂੰ ਪਤਾ ਵੀ ਚੱਲ ਗਈਆਂ, ਨਿਊਜ਼ ਪੇਪਰਸ ਵੀ ਹੈ ਕਾਫੀ ਚੀਜ਼ਾਂ। ਪਰ ਆਈ ਥਿੰਕ ਮੇਰੀ ਜਾਣ ਵਾਲੀ ਜਾਣ ਤੋਂ ਪਹਿਲਾਂ ਐਡਵਾਈਸ ਇਹੀ ਹੈ ਕਿ ਪ੍ਰੋਐਕਟਿਵ ਰਹਿ ਕੇ ਜਿੱਥੇ ਤੁਹਾਨੂੰ ਲੱਗਦਾ ਨਾ ਕਿ ਤੁਹਾਡਾ ਐਗਜਿਸਟਿੰਗ ਅਕਾਊਂਟੈਂਟ ਹੋਇਆ ਕੀ ਹੈ, ਕਾਫੀ ਇਹ ਵੀ ਸੁਣਨ 'ਚ ਐਕਸਪੀਰੀਅੰਸ ਜੋ ਮੈਂ ਦੇਖਿਆ ਕਿ ਅਸੀਂ 20 ਸਾਲਾਂ ਦੇ ਸੇਮ ਅਕਾਊਂਟੈਂਟ ਤੋਂ ਹੈ, ਉਹ ਸਾਡਾ ਬਿਜ਼ਨਸ ਅਕਾਊਂਟੈਂਟ ਦੀ ਕੈਪੇਬਿਲਿਟੀ ਨੂੰ ਆਊਟਗ੍ਰੋਨ ਕਰ ਗਿਆ। ਮਤਲਬ ਉਹਨਾਂ ਦੀ ਹੁਣ ਪਹਿਲਾਂ ਉਹ ਛੋਟਾ ਜਿਹਾ ਬਿਜ਼ਨਸ ਹੁੰਦਾ ਸੀ, ਯੂਨੋ $1,00,000 ਦੀ ਸੇਲ ਹੁੰਦੀ, ਹੁਣ ਅਸੀਂ ਜੇ ਮਿਲੀਅਨ ਕਮਾਉਣ ਲੱਗ ਗਏ ਹਾਂ ਤਾਂ ਉਹ ਅਕਾਊਂਟੈਂਟ ਦੀ ਕੈਪੇਬਿਲਿਟੀ ਨਹੀਂ ਹੈ। ਉਹਦੇ ਵਿੱਚ ਆਪਣੇ ਅਕਾਊਂਟੈਂਟਸ ਨਾਲ ਗੱਲਬਾਤ ਕਰੋ, ਉਹਨਾਂ ਨਾਲ ਪਿਆਰ ਨਾਲ ਗੱਲ ਕਰਕੇ ਬੋਲੋ ਕਿ ਮੈਨੂੰ ਲੱਗਦਾ ਕਿ ਤੁਸੀਂ ਨੋਟ ਫਿਟ ਫੋਰ ਮਾਈ ਬਿਜ਼ਨਸ ਨਾਓ, ਆਈ ਮੇ ਨੀਡ ਟੂ ਚੇਂਜ ਅਨਦਰ ਅਕਾਊਂਟੈਂਟ ਔਰ ਨੀਡ ਟੂ ਗੈਟ ਅ ਟੈਕਸ ਸਪੈਸ਼ਲਿਸਟ। ਖਾਸ ਕਰ ਜਦੋਂ ਤੁਹਾਨੂੰ ਲੱਗਦਾ ਕਿ ਕੰਪਲੈਕਸ ਇਸ਼ੂਜ਼ ਹੈ। ਹੁਣ ਫੋਰ ਐਗਜ਼ਾਮਪਲ ਇੱਕ ਹੋਰ ਬੜੀ ਚੀਜ਼ ਹੈ ਜੋ ਆਪਾਂ ਸ਼ਾਇਦ ਇੰਪੋਰਟੈਂਟ ਹੈ ਕਿ ਅਸੀਂ ਕੰਪਨੀ ਦਾ ਬੈਂਕ ਅਕਾਊਂਟ ਆਪਣਾ ਬੈਂਕ ਅਕਾਊਂਟ ਲੈ ਕੇ ਚੱਲਦੇ ਹਾਂ, ਕੰਪਨੀ ਦੇ ਵਿੱਚ ਪੈਸਾ ਆਇਆ ਸਿੱਧਾ ਖਰਚੀ ਜੋ
1: ਇਹ ਵੱਡਾ ਇੱਕ ਭੁਲੇਖਾ ਹੈ, ਜਦੋਂ ਕਿਤੇ ਪੰਗਾ ਪੈਂਦਾ ਉਦੋਂ ਪਤਾ ਲੱਗਦਾ
0: ਉਹ ਪੰਗਾ ਹੈ Div-7A ਦਾ। ਬੇਸਿਕਲੀ ਉਹ ਕੀ ਕਹਿੰਦੇ ਨੇ ਕਿ Div-7A ਕਹਿੰਦਾ ਕਿ ਬਈ ਜੇ ਤੁਸੀਂ ਕੰਪਨੀ ਚੋਂ ਪੈਸਾ ਕੱਢਿਆ ਉਹ ਤੁਹਾਡੇ ਲਈ, ਅਸੀਂ ATO ਕਹਿੰਦਾ ਉਹ ਡਿਵੀਡੈਂਡ ਆ, ਅਸੀਂ ਉਹ ਤੁਹਾਡੇ ਪਰਸਨਲ ਰਿਟਰਨ ਦੇ ਵਿੱਚ ਐਜ਼ ਅ ਇਨਕਮ ਲਵਾਂਗੇ। ਜਿੰਨਾ ਵੀ ਪੈਸਾ ਤੁਸੀਂ ਕੱਢਿਆ ਓਵਰ ਦ ਪੀਰੀਅਡ ਆਫ 4 ਈਅਰਸ, ਤੇ ਉਹਦੇ ਉੱਤੇ ਪੈਨਲਟੀ ਵੀ ਲੱਗਦੀ ਹੈ। ਹੁਣ ਇਹ ਚੀਜ਼ਾਂ ਸ਼ਾਇਦ ਇੱਕ ਨੋਰਮਲ ਅਕਾਊਂਟੈਂਟ ਨੂੰ ਨਾ ਪਤਾ, ਬਿਕੋਜ਼ ਦੇ ਡੋਂਟ ਨੋ ਦ ਡਿਵ 7A ਲੈਜਿਸਲੇਸ਼ਨ। ਉਹਦੇ ਲਈ ਟੈਕਸ ਸਪੈਸ਼ਲਿਸਟ ਨੂੰ ਲਿਆਓ, ਐਡਵਾਈਜ਼ਰੀ ਲਓ। ਯੂ ਨੋ ਕਈ ਵਾਰੀ ਕੀ ਹੁੰਦਾ ਕਿ ਲੋਟ ਆਫ ਪੀਪਲ ਸੇ ਕਿ ਮੈਂ ਐਡਵਾਈਸ ਨਹੀਂ ਲੈਣੀ। ਐਡਵਾਈਸ ਇਜ਼ ਵੈਰੀ ਗੁੱਡ, ਪ੍ਰੋਐਕਟਿਵ ਲੈ ਕੇ ਰੱਖੋ, ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਪ੍ਰੋਟੈਕਟ ਵਟ ਯੂ ਬਿਲਡਿੰਗ। ਸਾਡਾ ਲੋਗੋ ਇਹੀ ਹੈ ਕਿ ਵੀ ਪ੍ਰੋਟੈਕਟ ਯੂ ਵਟ ਯੂ ਬਿਲਡਿੰਗ। ਤੋ ਆਈ ਥਿੰਕ ਇਹ ਬਹੁਤ ਚੀਜ਼ਾਂ ਜ਼ਰੂਰੀ ਹੈ ਕਿ ਐਜ਼ ਅ ਬਿਜ਼ਨਸ ਐਂਟਰਪ੍ਰੀਨਿਓਰ ਆਈ ਥਿੰਕ ਸਟੋਪ ਬਲੇਮਿੰਗ ਅਦਰਸ, ਸਟਾਰਟ ਬਲੇਮਿੰਗ ਯੋਰਸੈਲਫ ਐਂਡ ਟਰਾਈ ਟੂ ਡੂ ਰਾਈਟ ਥਿੰਗ ਫੋਰ ਯੋਰਸੈਲਫ ਐਂਡ ਫੋਰ ਯੋਰ ਬਿਜ਼ਨਸ ਐਂਡ ਫੋਰ ਯੋਰ ਫੈਮਿਲੀ।
1: ਕਈ ਵਾਰੀ ਜਾਂ ਫਿਰ ਬਹੁਤੀ ਵਾਰੀ ਤੁਹਾਡੇ ਅਕਾਊਂਟੈਂਟ, ਕਿਉਂਕਿ ਉਹਨਾਂ ਦੀ ਵੀ ਜ਼ਿੰਮੇਵਾਰੀ, ਉਹ ਤੁਹਾਨੂੰ ਦੱਸ ਦਿੰਦੇ ਆ ਆਪਣੇ ਢੰਗ ਦੇ ਨਾਲ, ਪਰ ਇਹ ਆ ਕਿ ਫਾਈਨਲ ਡਿਸੀਜ਼ਨ ਫਿਰ ਤੁਹਾਡਾ ਹੁੰਦਾ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਫ ਬਟ ਦੇ ਵਿੱਚ ਰਹਿ ਹੀ ਜਾਂਦੀਆਂ ਨੇ ਵੀ ਹਾਂਜੀ ਆਹ ਹੋ ਸਕਦਾ, ਬਾਕੀ ਤੁਹਾਡੀ ਮਰਜ਼ੀ ਹੈ ਨਾ। ਸੋ ਉੱਥੇ ਉਹ ਜਿਹੜੀਆਂ ਚੀਜ਼ਾਂ ਉਹ ਅੱਗੇ ਚੱਲ ਕੇ ਤੁਹਾਨੂੰ ਮਹਿੰਗੀਆਂ ਪੈ ਸਕਦੀਆਂ। ਖੈਰ ਕਾਫੀ ਇੰਟਰਸਟਿੰਗ ਮੋਡ ਦੇ ਉੱਤੇ ਅੱਜ ਸਾਡੀ ਕਨਵਰਸੇਸ਼ਨ ਜਿਹੜੀ ਆ ਉਹ ਪਹੁੰਚੀ ਹੈ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅੱਗੇ ਆਪਾਂ ਇੱਥੋਂ ਹੀ ਫਿਰ ਸ਼ੁਰੂ ਕਰਾਂਗੇ, ਹੋਰ ਬਹੁਤ ਸਾਰੇ ਸਵਾਲ ਤੁਹਾਡੀਆਂ ਗੱਲਾਂ ਦੇ ਵਿੱਚੋਂ ਗਾਂਹ ਨਿਕਲ ਰਹੇ ਨੇ ਆਪਣਾ ਅਕਾਊਂਟੈਂਟਸ ਦੇ ਲਿਹਾਜ਼ ਦੇ ਨਾਲ। ਜਿੱਦਾਂ ਜਿੱਦਾਂ ਆਪਾਂ ਉਹ ਕਹਿੰਦੇ ਵੀ ਉਹ ਅੱਗੇ ਅੱਗੇ ਗੱਲ ਕਰੀ ਜਾਈਦੀ, ਵਿੱਚੋਂ ਉੱਧੜਦਾ ਆਉਂਦਾ ਕੁਛ ਨਾ ਕੁਛ। ਸੁਪਰ ਦੇ ਬਾਰੇ ਤੁਸੀਂ ਮਾੜਾ ਜਿਹਾ ਜ਼ਿਕਰ ਕੀਤਾ, ਅਗਲੇ ਆਪਾਂ ਪ੍ਰੋਗਰਾਮਾਂ ਦੇ ਵਿੱਚ ਉਹਦੇ ਉੱਤੇ ਵੀ ਥੋੜ੍ਹਾ ਜਿਹਾ ਜ਼ਿਕਰ ਕਰਾਂਗੇ। ਹੋਰ ਕਿਹੜੇ ਕਿਹੜੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਆਪਾਂ ਕਟਹਿਰੇ 'ਚ ਖੜਨ ਤੋਂ ਆਪਾਂ ਬਚ ਸਕਦੇ ਹਾਂ, ਜਾਂ ਫਿਰ ਜਿੱਦਾਂ ਤੁਸੀਂ ਵਰਡ ਯੂਜ਼ ਕਰ ਰਹੇ ਹੋ ਪ੍ਰੋਐਕਟਿਵ ਆਪਾਂ ਰਹਿ ਸਕਦੇ ਹਾਂ। ਨਿਤਿਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ।
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਰਣਜੋਤ ਜੀ ਤੁਹਾਡਾ ਔਰ ਸਾਰੇ ਸਰੋਤਿਆਂ ਦਾ ਸੁਣਨ ਲਈ, ਐਂਡ ਗੋਡ ਬਲੈਸ ਐਵਰੀਵਨ।
1: ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਨਿਤਿਨ ਸੈਬੀ ਜੀ, ਸੈਬੀ ਐਟ ਪਾਰਟਨਰਸ। ਤੁਸੀਂ ਵਧੇਰੇ ਜਾਣਕਾਰੀ ਲੈਣੀ ਹੈ ਅਤੇ ਗੂਗਲ ਦੇ ਉੱਤੇ ਸਰਚ ਮਾਰ ਸਕਦੇ ਹੋ। ਇਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਨੇ, ਅਤੇ ਇਹਨਾਂ ਦੀ ਖਾਸੀਅਤ ਮੈਂ ਵੇਖਦਾ ਵੀ ਕੋਈ ਨਿੱਕਾ ਮੋਟਾ ਵੀ ਕੋਈ ਇਸ਼ੂ ਕੋਈ ਇਹਨਾਂ ਦੇ ਆਉਂਦਾ ਵਾ ਧਿਆਨ ਦੇ ਵਿੱਚ, ਅਤੇ ਦਵਾ ਦਵਾ ਉਹਦੀ ਰੀਲ ਬਣਾ ਕੇ ਵੀ ਪਾ ਦਿੰਦੇ ਆ, ਅਤੇ ਇਹਨਾਂ ਨੂੰ ਇਹੋ ਹੀ ਹੁੰਦਾ ਕਿ ਬਿਜ਼ੀ ਰਹਿੰਦੇ 'ਚ ਬਾਅਦ 'ਚ ਮੈਂ ਭੁੱਲ ਨਾ ਜਾਵਾਂ, ਅਤੇ ਉਹ ਨਿੱਕੀਆਂ ਨਿੱਕੀਆਂ ਰੀਲਾਂ ਕਾਫੀ ਸਾਨੂੰ ਜਾਣਕਾਰੀ ਦੇ ਜਾਂਦੀਆਂ। ਸੋ ਉੱਥੇ ਵੀ ਤੁਸੀਂ ਜਾ ਕੇ ਤੇ ਵੇਖ ਸਕਦੇ ਹੋ। ਬਾਕੀ ਡਿਟੇਲ ਦੇ ਵਿੱਚ ਜਾਣਕਾਰੀਆਂ ਹਲੇ, ਅੱਜ ਸਾਡਾ ਇਹ ਸੈਸ਼ਨ ਇੱਕ ਇੰਟਰੋਡਕਸ਼ਨ ਸੀ, ਅਤੇ ਹੋਰ ਬਹੁਤ ਸਾਰੇ ਮੁੱਦੇ ਨੇ ਜਾਂ ਫਿਰ ਇਹੋ ਹੀ ਜਿਹੜੇ ਮੁੱਦੇ ਆਪਾਂ ਡਿਸਕਸ ਕੀਤੇ ਇਹਨਾਂ ਨੂੰ ਹੋਰ ਆਪਾਂ ਖੋਲ੍ਹ ਕੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਕਰਾਂਗੇ। ਫਿਲਹਾਲ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਰਹੋ, ਸੋਹਣਾ ਕਾਰੋਬਾਰ ਕਰਦੇ ਰਹੋ, ਅਤੇ ਜੋ ਵੀ ਸਰ ਦਾ ਬਣਦਾ ਟੈਕਸ ਆ ਉਹ ਵੀ ਤੁਸੀਂ ਦਿੰਦੇ ਰਹੋ, ਅਤੇ ਜੇਕਰ ਕੋਈ ਗਲਤੀ ਕਰ ਰਹੇ ਹੋ ਤਾਂ ਮਾਹਰਾਂ ਦੀ ਮਦਦ ਦੇ ਨਾਲ ਉਸ ਗਲਤੀ ਤੋਂ ਥੋੜ੍ਹਾ ਜਿਹਾ ਬਚ ਬਚਾ ਕੇ ਦਿਓ ਇਜਾਜ਼ਤ। ਰੱਬ ਰੱਖਾ।
2: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਬਿਜ਼ਨਸ ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
4: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
5: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
4: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
6: ਬਾਗੀ ਤੇ ਆਸ਼ਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
4: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
7: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
8: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
2: ਸੋਨਾ ਚਾਹੀਦਾ
5: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
9: Smith Lane by Molec Vich ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ Smith Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
10: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
11: ਹਾਂਜੀ ਰੇਡੀਓ
12: ਆ ਕਿੱਥੇ ਵੱਜ ਗਈ ਤੇਰੀ ਗੱਡੀ
13: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
12: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
14: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
15: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
16: ਕੀ ਹੋਇਆ
15: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
16: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
15: ਜਾਂ 90-77-97-33
16: ਜਾਂ ਈਮੇਲ info@vyimmigration.com.au
15: ਯਾਦ ਰੱਖੋ 9077973
16: VY Immigration and Education Consultant
15: ਹਰ ਕਦਮ ਤੁਹਾਡੇ ਨਾਲ
17: ਓ ਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
18: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
17: ਫਿਰ ਲਵਾਈਏ ਕਿੱਥੋਂ
18: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
17: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
10: ਹਾਂਜੀ ਹਾਂਜੀ

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ, ਮਿਲਟਨ।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅਤੇ ਦੋਸਤੋ ਹੁਣ ਗੱਲਬਾਤ ਆਪਾਂ ਕਰਾਂਗੇ ਹਰਮਿੰਦਰ ਢਿੱਲੋਂ ਜੀ ਦੇ ਨਾਲ, ਅਤੇ ਗੱਲਾਂ ਬਾਤਾਂ ਸਾਡੀਆਂ ਵਿਸ਼ਾ ਹੁੰਦਾ ਵਾ ਸਾਡਾ ਵਾਤਾਵਰਣ ਕੀ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ ਅਤੇ ਕੀ ਹੁਣ ਦੇ ਆਸਾਰ ਨੇ ਅਤੇ ਕੀ ਤੁਸੀਂ ਯੋਗਦਾਨ ਪਾ ਸਕਦੇ ਹੋ। ਸੋ ਇਸ ਹਫ਼ਤੇ ਕਿਹੜੀ ਗੱਲਬਾਤ ਆਪਾਂ ਕਰਨੀ ਆ, ਕਿਹੜੇ ਪਾਸੇ ਨੂੰ ਲੈ ਕੇ ਜਾਣੀ ਡਾਇਰੈਕਸ਼ਨ ਆ, ਉਹ ਪਹਿਲਾਂ ਆਪਾਂ ਜੀ ਆਇਆਂ ਆਖਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
1: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ ਤੁਹਾਡੀ ਟੀਮ ਨੂੰ ਅਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ
0: ਜੀ। ਥੈਂਕ ਯੂ ਭਾਅ ਜੀ। ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
1: ਸਾਡੇ ਦੇਸ਼ ਦੇ ਵਿੱਚ ਦੇਖੋ ਜੀ, ਪਹਿਲਾਂ ਇੱਥੇ ਸਾਡੇ ਅੱਗ ਲੱਗੀ ਹੋਈ ਸੀ ਕੁਬੈਕ ਦੇ ਵਿੱਚ, ਅਤੇ ਉਹਦਾ ਧੂੰਆਂ ਨਿਊਯਾਰਕ ਪਹੁੰਚ ਗਿਆ। ਉਹਦੇ ਨਾਲ ਟਰੰਪ ਸਾਹਿਬ ਬੜੇ ਨਾਰਾਜ਼ ਹੋਏ, ਉਹ ਕਹਿੰਦੇ ਅਸੀਂ ਕੇਸ ਕਰਨਾ ਕੈਨੇਡਾ ਤੇ। ਤੇ ਅੱਜ ਅਮਰੀਕਾ 'ਚ ਬਹੁਤ ਅੱਗ ਲੱਗੀ ਹੋਈ ਆ, ਤੇ ਉਹਦਾ ਧੂੰਆਂ ਕੈਨੇਡਾ ਵੱਲ ਆਇਆ ਹੋਇਆ, ਤੇ ਹੁਣ ਕੈਨੇਡਾ ਵਾਲੇ ਦਬਾਅ ਕਰ ਰਹੇ ਵੀ ਹੁਣ ਸਾਨੂੰ ਵੀ ਕੇਸ ਕਰ ਦੇਣਾ ਚਾਹੀਦਾ ਟਰੰਪ ਦੇ ਉੱਤੇ। ਤੇ ਚੱਲ ਰਿਹਾ, ਤੇ ਜਿਹੜੀਆਂ ਅੱਗਾਂ ਲੱਗੀਆਂ ਨੇ ਆਪਾਂ ਅਗਲੀ ਵਾਰੀ ਉਹਦੇ ਬਾਰੇ ਵੀ ਗੱਲ ਕਰਾਂਗੇ ਵੈਸੇ। ਤੇ ਇੱਕ ਇਹਨਾਂ ਦੀ ਸਟੇਟ ਹੈ ਵਾਸ਼ਿੰਗਟਨ ਸਟੇਟ, ਤੇ ਉਹਦਾ ਸ਼ਹਿਰ ਹੈ ਸਪੋਕਨ। ਮੇਰੇ ਰਿਸ਼ਤੇਦਾਰ ਰਹਿੰਦੇ ਨੇ ਉੱਥੇ, ਮੈਂ ਹੁਣੇ ਅਸਲੇ ਫੋਨ ਕਰਕੇ ਹਟਿਆ, ਤੇ ਉਹਨਾਂ ਨੂੰ ਵੀ ਵੈਕੂਏਸ਼ਨ ਦੇ ਆਰਡਰ ਸੀ। ਤੇ ਉਸ ਸ਼ਹਿਰ ਦੇ ਵਿੱਚ 700 ਘਰ ਜਿਹੜਾ ਸੀ ਉਹ ਇਸ ਅੱਗ ਵਿੱਚ ਜਲ ਗਿਆ। ਤੇ ਤੁਸੀਂ ਜੇ ਗੂਗਲ ਤੇ ਸਰਚ ਕਰੋ, ਤੁਹਾਨੂੰ ਫੜੀਆਂ ਕਾਰਾਂ ਤੇ ਘਰ ਤੇ ਪੂਰੀ ਦੀ ਪੂਰੀਆਂ ਸਬ ਡਿਵੀਜ਼ਨਾਂ ਜਲੀਆਂ ਹੋਈਆਂ ਜਿਹੜੀਆਂ ਨੇ ਉਹ ਹੈ। ਇਹ ਕਿਉਂ ਤੇ ਕਿਵੇਂ ਆ ਆਪਾਂ ਅਗਲੀ ਵਾਰੀ ਇਹਦੇ ਬਾਰੇ ਛੂਹਾਂਗੇ। ਤੇ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਇਹ, ਚਾਹੇ ਉਹ ਪੰਜਾਬ 'ਚ ਫੋਕਾ ਪੈ ਰਿਹਾ ਜਾਂ ਪੰਜਾਬ 'ਚ ਜਿਹੜੇ ਹੜ੍ਹ ਆਏ ਸੀ ਜਾਂ ਫਿਰ ਆਉਣਗੇ, ਤੇ ਜਾਂ ਇਹ ਵਾਸ਼ਿੰਗਟਨ ਦੀਆਂ ਅੱਗਾਂ ਨੇ, ਤੇ ਜਾਂ ਕੁਝ ਸਾਲਾਂ ਬਾਅਦ ਜਿਹੜੀਆਂ ਅੱਗਾਂ ਲੱਗੀਆਂ ਸੀ ਆਸਟ੍ਰੇਲੀਆ ਦੇ ਵਿੱਚ, ਇਹ ਸਾਰੀਆਂ ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਤੇ ਉਹ ਲੜੀ ਜਿਹਨੂੰ ਆਪਾਂ ਜਲਵਾਯੂ ਤਬਦੀਲੀ, ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ, ਆਲਮੀ ਤਪਸ਼ ਕਹਿੰਦੇ ਹਾਂ। ਤੇ ਉਹ ਵੱਖ ਵੱਖ ਰੂਪ ਦੇ ਵਿੱਚ ਇਹ ਸਾਨੂੰ ਦੇਖਣ ਨੂੰ ਮਿਲਦੀ ਹੈ। ਤੇ ਆਪਾਂ ਮਤਲਬ ਕਰ ਕੀ ਸਕਦੇ ਹਾਂ ਨਾ, ਆਪਾਂ ਅਕਸਰ ਇਹੀ ਸਵਾਲ ਹੁੰਦਾ ਵੀ ਜੇ ਇੰਨੇ ਹਾਲਾਤ ਖਰਾਬ ਨੇ ਤੇ ਫਿਰ ਕੀ ਕੀਤਾ ਜਾ ਸਕਦਾ।
0: ਤੇ ਇਹ ਵੱਡਾ ਮਸਲਾ ਹੈ।
1: ਹਾਂ, ਕਿਉਂਕਿ ਆਪਾਂ ਜੇ ਸਿਰਫ ਜਿਹੜਾ ਮਸਲਾ ਉਹਦੀ ਗੱਲ ਕਰਦੇ ਰਹਾਂਗੇ ਤੇ ਉਹਦੇ ਨਾਲ ਕਈ ਵਾਰੀ ਨਿਰਾਸ਼ਾ ਪੈਦਾ ਹੁੰਦੀ ਆ, ਲੋਕ ਆਸਹੀਣ ਹੋ ਜਾਂਦੇ ਆ ਵੀ ਹੁਣ ਤਾਂ ਕੁਛ ਹੋ ਨਹੀਂ ਸਕਦਾ। ਬਹੁਤ ਕੁਛ ਹੋ ਸਕਦਾ, ਜੇ ਅਸੀਂ ਇਕੱਠੇ ਰਲ ਕੇ ਕਰਾਂਗੇ ਤਾਂ ਬਹੁਤ ਕੁਛ ਕੀਤਾ ਜਾ ਸਕਦਾ, ਇਹਨੂੰ ਮੋੜਾ ਪਾਇਆ ਜਾ ਸਕਦਾ। ਤੇ ਇੱਕ ਜਿਹੜਾ ਸਭ ਤੋਂ ਵੱਡਾ ਟੂਲ ਆ ਸਾਡੇ ਕੋਲ ਉਹ ਇਹ ਹੈ ਕਿ ਅਸੀਂ ਆਪਾਂ ਕਾਰਬਨ ਡਾਈਆਕਸਾਈਡ ਮਿਸ਼ਨ ਘਟਾਉਣੇ ਨੇ, ਤੇ ਕਾਰਬਨ ਡਾਈਆਕਸਾਈਡ ਮਿਸ਼ਨ ਦਾ ਇੱਕ ਬਹੁਤ ਚੋਖਾ ਹਿੱਸਾ ਆਸਟ੍ਰੇਲੀਆ ਵਿੱਚ ਖਾਸ ਕਰਕੇ ਉਹ ਸਾਡੀ ਬਿਜਲੀ ਨਾਲ ਜੁੜਿਆ ਹੋਇਆ, ਕਿਉਂਕਿ ਆਸਟ੍ਰੇਲੀਆ ਵਿੱਚ ਜਿਹੜੀ ਬਿਜਲੀ ਹੈ ਉਹ ਜ਼ਿਆਦਾਤਰ ਕੋਲੇ ਤੋਂ, ਆਸਟ੍ਰੇਲੀਆ ਤਾਂ ਕੋਲੇ ਦਾ ਇੰਨਾ ਉਤਪਾਦਨ ਕਰਦਾ ਹੈ, ਦੂਜੇ ਮੁਲਕਾਂ ਨੂੰ ਕੋਲਾ ਵੇਚਦਾ, ਚਾਈਨਾ ਨੂੰ ਵੇਚਦਾ। ਤੇ ਇਹਨਾਂ ਦੀ ਜਿਹੜੀ ਬਿਜਲੀ ਆ ਉਹ ਕੁਝ ਸਾਲ ਤੱਕ ਤਕਰੀਬਨ ਪਹਿਲਾਂ ਤੱਕ ਸਾਰੀ ਦੀ ਸਾਰੀ ਕੋਲੇ ਤੋਂ ਬਣਦੀ ਸੀ, ਤੇ ਉਹਦੇ ਵਿੱਚ ਜਦੋਂ ਅਸੀਂ ਕੋਲਾ ਬਾਲਦੇ ਹਾਂ ਉਹ ਚੋਂ ਕਾਰਬਨ ਡਾਈਆਕਸਾਈਡ ਮਿਸ਼ਨ ਨਿਕਲਦੇ ਨੇ, ਤੇ ਉਹ ਫਿਰ ਗਲੋਬਲ ਵਾਰਮਿੰਗ, ਆਲਮੀ ਤਪਸ਼ ਜਿਹਨੂੰ ਕਹਿੰਦੇ ਆ ਜਾਂ ਜਲਵਾਯੂ ਤਬਦੀਲੀ, ਉਹਦਾ ਕਾਰਨ ਬਣਦੀ ਹੈ। ਤੇ ਜਦੋਂ ਦੀ ਤੁਹਾਡੇ ਨਵੀਂ ਸਰਕਾਰ ਆਈ ਹੈ ਲੇਬਰ ਪਾਰਟੀ ਦੀ, ਉਹਨਾਂ ਨੇ ਤੇ ਬਹੁਤ ਕੰਮ ਕੀਤਾ। ਜਿਹੜੀ ਪਿਛਲੀ ਸਰਕਾਰ ਸੀ ਉਹ ਤਾਂ ਮਜ਼ਾਕ ਕਰਦੇ ਸੀ ਇਹਦੇ ਲਈ, ਤੁਹਾਨੂੰ ਯਾਦ ਹੋਣਾ ਕਿ ਜਦੋਂ ਜਿਹੜੇ ਲੋਕਾਂ ਨੇ ਕਿਹਾ ਵੀ ਕੋਲੇ ਨੂੰ ਸਾਨੂੰ ਘਟਾਉਣਾ ਪੈਣਾ, ਤੇ ਉਹਨਾਂ ਦਾ ਇੱਕ ਮਿਨਿਸਟਰ ਫਿਰ ਕੋਲੇ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਆਪਣੀ ਪਾਰਲੀਮੈਂਟ 'ਚ ਆ ਗਿਆ, ਉਹਨੇ ਉਹਨੂੰ ਚੁੰਮਿਆ, ਕਹਿੰਦਾ ਦੇਖੋ ਜੀ ਇਹ ਤਾਂ ਮੈਨੂੰ ਦੰਦੀਆਂ ਨਹੀਂ ਵੱਢਦਾ, ਤੁਹਾਨੂੰ ਦੰਦੀਆਂ ਕਿਉਂ ਵੱਢਦਾ, ਮਤਲਬ ਮਜ਼ਾਕ ਕਰ ਰਿਹਾ ਸੀ ਨਾ। ਤੇ ਦੁਨੀਆ ਜਿਹੜੀ ਹੈ ਬਰਬਾਦੀ ਦੇ ਕੰਢੇ ਤੇ ਖੜੀ, ਤੇ ਉਹਨੂੰ ਮਜ਼ਾਕ ਲੈਂਦੇ ਸੀ। ਸੋ ਪਰ ਨਵੀਂ ਜਦੋਂ ਸਰਕਾਰ ਆਈ ਇਹਨਾਂ ਨੇ ਬੜਾ ਕੀਤਾ, ਤੇ ਅੱਜ ਜਿਹੜੀ ਆਸਟ੍ਰੇਲੀਆ ਦੀ ਆਸਟ੍ਰੇਲੀਆ ਹੈ ਇਹ ਦੁਨੀਆ ਦੇ ਵਿੱਚ ਸੋਲਰ ਲਗਾਉਣ ਦੇ ਵਿੱਚ ਜਿਹੜੇ ਲੀਡਰ ਨੇ, ਇਹਨਾਂ 6-5 ਸਾਲਾਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਆਈ, ਤੇ ਤਕਰੀਬਨ ਹਰ 10 ਘਰਾਂ ਵਿੱਚੋਂ ਆਸਟ੍ਰੇਲੀਆ ਚੋਂ 4 ਘਰਾਂ ਦੇ ਉੱਤੇ ਹੁਣ ਰੂਫ ਟਾਪ ਸੋਲਰ ਪੈਨਲ ਲੱਗੇ ਹੋਏ ਨੇ, ਛੱਤਾਂ ਦੇ ਉੱਤੇ ਲੱਗੇ ਹੋਏ ਨੇ। ਤੇ ਤਕਰੀਬਨ ਉਹ 4.5 million 45 lakh ਜਿਹੜੇ ਘਰ ਨੇ ਆਸਟ੍ਰੇਲੀਆ ਦੇ, ਉਹਨਾਂ ਦੇ ਵਿੱਚ ਫੁੱਲ ਪੈਨਲ ਲੱਗੇ ਹੋਏ ਨੇ ਤੇ ਰੇਸ਼ੋ ਜਿਹੜੀ ਆ ਦੁਨੀਆਂ ਦੀਆਂ ਸਭ ਤੋਂ ਵੱਧ ਰੇਸ਼ੋ ਦੇ ਵਿੱਚ ਹੈ ਤੇ ਜਿਹੜੇ ਸੋਲਰ ਪੈਨਲ ਨੇ ਉਹ ਬਿਜਲੀ ਪੈਦਾ ਕਰਦੇ ਨੇ ਇਨਫੈਕਟ ਇੰਨੀ ਜ਼ਿਆਦਾ ਬਿਜਲੀ ਪੈਦਾ ਕੀਤੀ ਆਸਟ੍ਰੇਲੀਆ ਨੇ ਬਈ ਇਹਨਾਂ ਕੋਲ ਦੁਪਹਿਰ ਵੇਲੇ ਜਦੋਂ ਸੂਰਜ ਪੂਰੀ ਸਿਖਰ ਤੇ ਹੁੰਦਾ ਉਹ ਫਾਲਤੂ ਹੋ ਗਈ ਤੇ ਉਹਨਾਂ ਨੇ ਹੁਣ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ 2 ਜਾਂ 3 ਘੰਟੇ ਬਿਜਲੀ ਫਰੀ ਕੀਤੀ ਆ ਜਿੱਥੇ ਤੁਸੀਂ ਉਹ ਮੈਨੂੰ ਇੱਥੇ ਪਤਾ ਨੀ ਮੈਲਬੋਰਨ ਹੁੰਦੀ ਕਿ ਨਹੀਂ ਤੇ ਤੁਹਾਡੇ ਹੁੰਦੀ ਹੈ ਫਰੀ ਦਾ ਉਹ
0: ਹਾਂਜੀ
1: ਤੁਹਾਡੇ ਦੁਪਹਿਰ ਨੂੰ ਬਿਜਲੀ ਦਾ ਫਰੀ ਜਿਹੜਾ ਤੁਹਾਡੇ ਇਲਾਕੇ ਚ ਵੀ ਆ ਉਹ ਕਿ ਨਹੀਂ ਹਾਲੇ
0: ਨਹੀਂ ਇਹ ਸਾਡੇ ਜਿਹਦੇ ਤੇ ਸੋਲਰ ਲੱਗੇ ਨੇ ਜੀ ਉਹਨਾਂ ਦਾ ਇਹ ਹੁੰਦਾ ਆ ਕਿ ਤੁਸੀਂ ਜਿਹੜੀ ਜਿਹੜੀ ਬਣ ਰਹੀ ਆ ਉਹ ਤੁਸੀਂ ਨਾਲ ਦੀ ਨਾਲ ਵਰਤ ਲਈ ਅਤੇ ਜਿਹੜੀ ਵਾਪਸ ਜਾਂਦੀ ਆ ਉਹਦਾ ਤੁਹਾਨੂੰ ਬਹੁਤ ਉਹ ਵੀ ਰੌਲਾ ਰੱਪਾ ਚਲੋ ਆਸਟ੍ਰੇਲੀਆ ਦੇ ਪਿਆਬ ਦੇ ਨਾਲ ਕਾਫੀ ਪਿਆ ਸੀ ਇੱਥੇ ਲੋਕਾਂ ਦਾ ਕਿ ਉਹਦਾ ਪਹਿਲਾਂ ਵਧੀਆ ਪੈਸੇ ਦਿੰਦੇ ਸੀ ਹੁਣ ਉਹਦਾ ਨਾ ਮਾਤਰ ਜਿਹਾ ਦਿੰਦੇ ਆ ਅਤੇ ਹੁਣ ਅੱਗੇ ਰੌਲਾ ਇਹ ਵੀ ਪੈਣਾ ਸ਼ੁਰੂ ਹੋ ਗਿਆ ਕਿ ਜਿਹੜੀ ਵਾਪਸ ਵੀ ਜਾਂਦੀ ਆ ਜਿਹੜੀ ਤੁਹਾਡੀ ਜਿਹੜੀ ਤੁਸੀਂ ਵਰਤੋਂ 'ਚ ਨਹੀਂ ਆਉਂਦੀ ਵਾਪਸ ਦੇਣੀ ਆ ਉਹਦਾ ਹੁਣ ਇਹ ਰੌਲਾ ਪੈ ਰਿਹਾ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਤੁਹਾਨੂੰ ਉਹਦੇ ਪੈਸੇ ਜਿਹੜੇ ਉਹ ਪੱਲਿਓਂ ਦੇਣੇ ਪੈਣ ਅਤੇ ਇਹ ਹੋ ਗਿਆ ਇੱਕ ਪੱਖ ਅਤੇ ਦੂਸਰਾ ਪੱਖ ਇਹ ਆ ਕਿ ਜਿੱਦਾਂ ਜੇ ਤੁਸੀਂ ਉਹਦੇ ਬਾਰੇ ਪੁੱਛ ਰਹੇ ਹੋ ਵੀ ਜਿਹਦੇ ਸੋਲਰ ਲੱਗਾ ਹੀ ਨਹੀਂ ਆ ਅਤੇ ਉਹਦੇ ਔਫ ਪੀਕ ਅਤੇ ਔਨ ਪੀਕ ਦੇ ਰੇਟ ਥੋੜ੍ਹੇ ਵੱਖਰੇ ਹੁੰਦੇ ਆ
1: ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ ਇੰਨੀ ਜ਼ਿਆਦਾ ਕੋ ਹੁਣ 3 ਘੰਟੇ ਜਿਹੜੀ ਆ ਫਰੀ ਦੇ ਵਿੱਚ ਦੇ ਰਹੇ ਆ ਬਿਜਲੀ ਵੀ ਜਿੰਨੀ ਤੁਸੀਂ ਬਿਜਲੀ ਖਪਤ ਕਰੋਗੇ ਦੁਪਹਿਰ ਦੇ 3 ਘੰਟੇ ਤੇ ਉਹ ਉਹਨੂੰ ਫਰੀ ਦੇਣਗੇ ਉਹ ਤੇ
0: ਇਹ ਹੋ ਸਕਦਾ ਕਿਸੇ ਹੋਰ ਇਲਾਕੇ ਦੇ ਵਿੱਚ ਹੋਵੇ ਮਤਲਬ ਮੈਂ ਇੱਥੇ ਵਿਕਟੋਰੀਆ 'ਚ ਫਿਰ ਇਹ ਚੀਜ਼ ਨਹੀਂ ਵੇਖੀ ਸੁਣੀ
1: ਓਕੇ ਚਲੋ ਮੈਂ ਉਹ ਚੈੱਕ ਕਰਕੇ ਦੱਸਾਂਗਾ ਸੋ ਬਹੁਤ ਵੱਡੇ ਇਸ ਵਿੱਚ ਦੇ ਰਹੇ ਨੇ ਉਹ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ ਤੇ ਨਾਲ ਹੀ ਕਿਉਂਕਿ ਹੁਣ ਜਦੋਂ ਤੁਸੀਂ ਘਰ ਬਿਜਲੀ ਘਰ ਆਪਣੇ ਰੂਫਟੋਪ ਤੇ ਪੈਦਾ ਹੁੰਦੀ ਦੁਪਹਿਰ ਨੂੰ ਲੋਕ ਘਰਾਂ 'ਚ ਨਹੀਂ ਹੁੰਦੇ ਸੋ ਬਿਜਲੀ ਦੀ ਖਪਤ ਬੜੀ ਘੱਟ ਹੁੰਦੀ ਆ ਸੋ ਉਹਨੂੰ ਤੇ ਉਦੋਂ ਉਹਨਾਂ ਦੇ ਕੋਲ ਇਨਫੈਕਟ ਹੁਣ ਜਿਹੜੀ ਸਰਪਲਸ ਹੋ ਜਾਂਦੀ ਗ੍ਰਿੱਡ ਦੇ ਵਿੱਚ ਬਿਜਲੀ ਤੇ ਉਹਨੂੰ ਕਰਨ ਲਈ ਫਿਰ ਉਹਨਾਂ ਨੇ ਘਰਾਂ 'ਚ ਬੈਟਰੀਆਂ ਲਗਾਉਣ ਤੇ ਬਹੁਤ ਰਿਬੇਟ ਦਿੱਤੀ ਤੇ ਆਸਟ੍ਰੇਲੀਆ ਦੇ ਵਿੱਚ ਹੁਣ ਤਕਰੀਬਨ 4,20,000 ਘਰਾਂ ਦੇ ਵਿੱਚ ਉਹਨਾਂ ਨੇ ਬੈਟਰੀਆਂ ਲਗਾਈਆਂ ਨੇ ਤਾਂ ਕਿ ਜਿਹੜੀ ਉਹ ਵਾਧੂ ਬਿਜਲੀ ਆ ਉਹ ਉਹਨੂੰ ਉੱਥੇ ਸਟੋਰ ਕਰ ਸਕਣ ਤੇ ਸ਼ਾਮ ਨੂੰ ਜਦੋਂ ਸੂਰਜ ਛਿਪ ਜਾਂਦਾ ਉਹ ਤੋਂ ਬਾਅਦ ਜਿਹੜੀ ਤੁਹਾਡੀ ਬਿਜਲੀ ਦੀ ਖਪਤ ਹੈ ਪਹਿਲਾਂ ਤੁਸੀਂ ਉਹ ਬੈਟਰੀ 'ਚੋਂ ਲਾਓ ਤੇ ਮੁੜ ਕੇ ਫਿਰ ਤੁਹਾਨੂੰ ਗ੍ਰਿੱਡ ਤੋਂ ਮਿਲੇਗੀ ਸੋ ਤਾਂ ਕਿ ਜਿਹੜਾ ਤੁਹਾਡੀ ਜਿਹੜੀ ਵਾਧੂ ਦੀ ਬਿਜਲੀ ਆ ਉਹ ਵਿਅਰਥ ਵੀ ਨਹੀਂ ਹੁੰਦੀ ਤੇ ਨਾਲ ਤੁਹਾਨੂੰ ਜਿਹੜੀ ਆ ਸ਼ਾਮ ਦੀ ਬਿਜਲੀ ਜਿਹੜੀ ਆ ਉਹਦੇ ਵਿੱਚ ਉਹਨੂੰ ਤੁਹਾਨੂੰ ਬੱਚਤ ਹੋ ਜਾਂਦੀ ਹੈ ਸੋ ਕੁੱਲ ਮਿਲਾ ਕੇ ਹੁਣ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਦਿਨ ਵਿੱਚ ਡਿਪੈਂਡ ਕਰਦਾ ਮੌਸਮ ਕਿਹੋ ਜਿਹਾ ਤੇ ਕਿਹੜਾ ਟਾਈਮ ਹੈ ਤੇ 18-30% ਜਿਹੜੀ ਬਿਜਲੀ ਹੈ ਉਹ ਤਕਰੀਬਨ ਇਕੱਲੀ ਸੋਲਰ ਪੈਦਾ ਕਰਦਾ ਪੂਰੇ ਆਸਟ੍ਰੇਲੀਆ ਦੇ ਵਿੱਚ ਤੇ ਜਿਹੜੀ 64% ਬਿਜਲੀ ਆ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ ਸੋ ਇੱਕ ਦਿਨ ਜਿਹੜਾ ਕੋਲੇ ਵਾਲਾ ਨੰਬਰ ਹੈ 0 ਤੇ ਆਉਣਾ ਤੇ ਜਿਹੜੀ ਸਾਰੀ ਦੌੜ ਹੈ ਇਹ ਇਹੀ ਹੈ ਪਰ ਆਸਟ੍ਰੇਲੀਆ ਨੇ ਜਿਹੜੀ ਇਹ ਇੰਨੀ ਜ਼ਿਆਦਾ ਤਰੱਕੀ ਕੀਤੀ ਹੈ ਪਿਛਲੇ 3-4 ਸਾਲਾਂ ਦੇ ਵਿੱਚ ਹੀ ਉਹ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਹੈ ਸੋ ਹੁਣ ਟੋਟਲ ਜੇ ਆਪਾਂ ਪੂਰੇ ਸਾਲ ਦਾ ਵੇਖੀਏ ਤਾਂ 36% ਜਿਹੜੀ ਬਿਜਲੀ ਆ ਉਹ ਆਸਟ੍ਰੇਲੀਆ ਦੀ ਜਿਹਨੂੰ ਆਪਾਂ ਕਲੀਨ ਕਹਿੰਦੇ ਸਾਫ਼ ਕਹਿੰਦੇ ਹਾਂ ਉਹ ਪਾਣੀ ਤੋਂ ਹਵਾ ਤੋਂ ਅਤੇ ਸੋਲਰ ਤੋਂ ਬਣਦੀ ਹੈ ਅਤੇ 64% ਜਿਹੜੀ ਹੈ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ ਸੋ ਇਹ ਜਿੱਥੇ ਤੁਸੀਂ ਰਹਿੰਦੇ ਹੋ ਹਾਲੇ ਵੀ ਸਬਸਿਡੀ ਚੱਲ ਰਹੀਆਂ ਨੇ ਪੂਰੇ ਆਸਟ੍ਰੇਲੀਆ 'ਚ ਸੋ ਜੇ ਤੁਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਮੈਂ ਕੀ ਕਰ ਸਕਦਾ ਤੇ ਇੱਕ ਉਹਦਾ ਤਰੀਕਾ ਜ਼ਰੀਆ ਇਹ ਹੈ ਵੀ ਤੁਸੀਂ ਆਪਣੇ ਘਰ ਦੇ ਉੱਤੇ ਆਪਣੇ ਦਫ਼ਤਰ ਦੇ ਉੱਤੇ ਜਾਂ ਆਪਣਾ ਤੁਹਾਡਾ ਬਿਜ਼ਨਸ ਹੈ ਉਹਦੇ ਉੱਤੇ ਤੁਸੀਂ ਰੂਫਟੋਪ ਸੋਲਰ ਲਗਾਓ ਉਹਦੇ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘਟੇਗਾ ਅਤੇ ਉਹਦੇ ਨਾਲ ਤੁਹਾਡੀ ਜਿਹੜੀ ਕੋਲੇ ਦੀ ਬਿਜਲੀ ਦੀ ਜਿਹੜੀ ਲੋੜ ਹੈ ਉਹ ਵੀ ਘਟੇਗੀ ਉੱਨੀ ਫਿਰ ਤੁਹਾਨੂੰ ਉਹ ਸਰਕਾਰ ਨੂੰ ਘੱਟ ਬਣਾਉਣੀ ਪਏਗੀ ਸੋ ਇੱਕ ਤਾਂ ਸਭ ਤੋਂ ਵੱਡਾ 5G ਟੂਲ ਜਿਹੜਾ ਖਾਸ ਕਰਕੇ ਆਸਟ੍ਰੇਲੀਆ 'ਚ ਕਿਉਂਕਿ ਹਾਲੇ ਇੱਥੇ 65% ਬਿਜਲੀ ਜਿਹੜੀ ਹੈ ਉਹ ਕੋਲੇ ਤੋਂ ਬਣਦੀ ਹੈ ਸੋ ਤੁਹਾਡਾ ਤੁਸੀਂ ਇਹ ਮੰਨ ਲਓ ਵੀ ਤੁਹਾਡਾ ਜੋ ਬਾਕੀ ਗੱਲਾਂ ਛੱਡ ਵੀ ਦਈਏ ਬਿਜਲੀ ਦਾ ਕਾਰਬਨ ਫੁੱਟਪ੍ਰਿੰਟ 65% ਹਾਲੇ ਵੀ ਕੋਲੇ ਤੋਂ ਹੈ
0: ਜੀ ਸੋ ਇੱਥੇ ਕਾਫੀ ਇਸ ਚੀਜ਼ ਨੂੰ ਧਿਆਨ ਦਿੱਤਾ ਜਾ ਰਿਹਾ ਵਾ ਕਾਫੀ ਇਸ ਪਾਸੇ ਨੂੰ ਜਿਹੜਾ ਹੁਣ ਇੱਕ ਕਦਮ ਅੱਗੇ ਵੀ ਵੱਧ ਗਿਆ ਵਾ ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਨੇ ਇਹ ਬੈਟਰੀਆਂ ਦਿੱਤੀਆਂ ਜਾ ਰਹੀਆਂ ਨੇ ਯਾਨੀ ਕਿ ਇਨਵਰਟਰ ਦਿੱਤੇ ਜਾ ਰਹੇ ਨੇ ਜਿਹਦੇ ਵਿੱਚ ਕਿ ਤੁਸੀਂ ਆਪਣੇ ਘਰ ਦੀ ਬਿਜਲੀ ਸਟੋਰ ਕਰ ਸਕਦੇ ਹੋ ਪਹਿਲਾਂ ਤੱਕ ਕਾਫੀ ਲੋਕ ਜਿਹੜੇ ਨਹੀਂ ਸੀ ਇੰਨਾ ਇੰਟਰਸਟ ਸ਼ੋ ਕਰ ਰਹੇ, ਘੱਟ ਲੋਕਾਂ ਨੇ ਲਵਾਈ ਸੀ ਕਿਉਂਕਿ ਖਰਚਾ ਕਾਫੀ ਹੋ ਜਾਂਦਾ ਸੀ। ਹੁਣ ਸਰਕਾਰ ਨੇ ਉਹਦੇ ਵਿੱਚ ਵੀ ਸਬਸਿਡੀ ਦਿੱਤੀ ਹੈ, ਅਤੇ ਜਿੱਦਾਂ ਲਗਾਤਾਰ ਆਪਾਂ ਰੇਡੀਓ ਰਾਹੀਂ ਵੀ ਦੱਸਦੇ ਰਹਿੰਦੇ ਹਾਂ ਆਪਣੇ ਲੋਕਾਂ ਨੂੰ, ਕੁਛ ਇੱਕ ਜਿਹੜੇ ਆਪਣੇ ਭਾਈਚਾਰੇ ਦੇ ਵਿੱਚੋਂ ਲੋਕ ਨੇ ਇਸ ਕਿੱਤੇ ਦੇ ਵਿੱਚ ਜਿੱਦਾਂ ਕਿਸਾਨ ਕਰੰਟ ਇਹਦੇ ਵਿੱਚ ਦੇ ਰਿਹਾ ਵਾ ਤੁਹਾਨੂੰ ਇਹ ਸਰਵਿਸਿਜ਼, ਸੋ ਉਹਨਾਂ ਦੇ ਮਾਧਿਅਮ ਰਾਹੀਂ ਕਾਫੀ ਲੋਕ ਲਵਾ ਵੀ ਚੁੱਕੇ ਨੇ। ਸੋ ਹੁਣ ਜਿਹੜਾ ਹੌਲੀ ਹੌਲੀ ਬੈਟਰੀਆਂ 'ਤੇ ਉੱਤੇ ਪਹੁੰਚ ਗਿਆ, ਅਤੇ ਆਸਟ੍ਰੇਲੀਆ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਹਿ ਲਓ ਕਿ ਪਹਿਲਕਦਮੀ ਕਰ ਰਿਹਾ ਕਿ ਵੱਧ ਤੋਂ ਵੱਧ ਘਰ ਜਿਹੜੇ ਨੇ ਉਹ ਸੋਲਰ ਪੈਨਲ ਲਵਾਉਣ, ਅਤੇ ਉਸ ਤੋਂ ਬਾਅਦ ਫਿਰ ਉਸ ਬਿਜਲੀ ਨੂੰ ਸਟੋਰ ਕਰਕੇ ਰੱਖ ਕੇ ਉਹਨੂੰ ਵਰਤਣ, ਅਤੇ ਉਹਦੇ ਲਈ ਉਹ ਬੈਟਰੀ ਲਵਾਉਣ। ਸੋ ਉਹਦੇ ਵਿੱਚ ਕਾਫੀ ਲੋਕ ਵੱਧ ਚੜ੍ਹ ਕੇ ਹਿੱਸਾ ਇਸ ਕਰਕੇ ਵੀ ਲੈ ਰਹੇ ਨੇ ਕਿਉਂਕਿ ਸਰਕਾਰ ਮਦਦ ਕਰ ਵੀ ਰਹੀ ਹੈ ਕਾਫੀ।
1: ਹਾਂਜੀ, ਮੈਂ ਹੁਣੇ ਤੁਸੀਂ ਬੋਲੇ ਸੀ ਤੇ ਮੈਂ ਉਹਨੂੰ ਗੂਗਲ ਕੀਤਾ, ਤੁਹਾਡੇ ਵਿਕਟੋਰੀਆ ਦੇ ਵਿੱਚ ਇਹ ਪ੍ਰੋਗਰਾਮ ਅਕਤੂਬਰ 1 ਤੋਂ ਸ਼ੁਰੂ ਹੋ ਰਿਹਾ, ਜਿਹੜੇ ਵੀ ਘਰ ਐਲੀਜੀਬਲ ਹੋਣਗੇ ਉਹਦਾ ਕ੍ਰਾਈਟੇਰੀਆ ਕੀ ਆ ਉਹ ਚੈੱਕ ਕਰਨਾ ਪਏਗਾ, ਤੇ ਉਹ ਸਮਾਰਟ ਮੀਟਰ ਚਾਹੀਦਾ ਤੁਹਾਨੂੰ, ਤੇ ਤਕਰੀਬਨ 2.6 million ਵਿਕਟੋਰੀਆ ਦੇ ਘਰਾਂ 'ਚੋਂ ਲੱਗੇ ਹੋਏ ਨੇ। ਸੋ ਜਿੱਥੇ ਵੀ ਸੋਲਰ ਲੱਗਾ ਹੋਇਆ, ਬੈਟਰੀ ਲੱਗੀ ਹੋਈ ਆ, ਉੱਥੇ ਉਹ ਹੋਣਗੇ। ਤੇ ਸੋ 1 October 2026 ਤੋਂ ਬਾਅਦ ਤੁਹਾਨੂੰ ਵਿਕਟੋਰੀਆ ਦੇ ਵਿੱਚ ਜਿੱਥੇ ਸਮਾਰਟ ਮੀਟਰ ਲੱਗੇ ਆ ਉੱਥੇ ਸਵੇਰੇ 11 ਤੋਂ ਲੈ ਕੇ ਤੇ ਬਾਅਦ ਦੁਪਹਿਰ 2 ਤੱਕ ਜਿਹੜੀ ਬਿਜਲੀ ਉਹ ਫ੍ਰੀ ਹੋਏਗੀ। ਤੇ ਸੋ ਤੁਸੀਂ ਕਿਉਂਕਿ ਤੁਹਾਡੀ ਉਹ ਗਰਮੀ ਤੇ ਸਰਦੀ ਦੀ ਰੁੱਤ ਸਾਡੇ ਤੋਂ ਉਲਟੀ ਹੁੰਦੀ ਨਾ, ਸਾਡੇ ਤੁਹਾਡੀ ਗਰਮੀ ਦੀ ਰੁੱਤ ਹਲੇ ਆਣੀ ਹੈ, ਸਾਡੇ ਜਾ ਰਹੀ ਹੈ। ਤੇ ਸੋ ਜੇ ਤੁਸੀਂ ਨਹੀਂ ਹਾਲੇ ਲਵਾਇਆ ਸਮਾਰਟ ਮੀਟਰ, ਜੇ ਤੁਸੀਂ ਹਾਲੇ ਸੋਲਰ ਪੈਨਲ ਨਹੀਂ ਲਵਾਏ, ਤੁਸੀਂ ਉਹ ਉਦੋਂ ਤੱਕ ਲਵਾ ਲਓ, ਫਿਰ ਤੁਹਾਨੂੰ ਦਿਨ ਦੇ ਵਿੱਚ 3 ਫ੍ਰੀ ਬਿਜਲੀ ਹੋਏਗੀ। ਉਹ ਕਿੰਨੀ ਖਪਤ ਕਰਦੇ ਆ ਉਹ ਲਿਮਿਟ ਨਹੀਂ ਹੈ, ਜਿੰਨੀ ਵੀ ਕਰੋਗੇ ਉਹ 3 ਫ੍ਰੀ ਹੋਏਗੀ। ਸੋ ਜੇ ਕਿ ਤੁਹਾਡੇ ਕੋਲ ਕਾਰ ਹੈ ਤੇ ਉਹ ਟਾਈਮ 'ਚ ਤੁਸੀਂ ਕਾਰ ਚਾਰਜ ਕਰ ਸਕਦੇ ਹੋ, ਤੁਸੀਂ ਆਪਣੀ ਕਾਰ ਨੂੰ ਚਾਰਜ ਕਰ ਸਕਦੇ ਹੋ।
0: ਬਿਲਕੁਲ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਰਾਂ ਦੇ ਲਈ ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਲਈ ਕਰ ਰਹੇ ਨੇ। ਫਿਲਹਾਲ ਜਿਹੜੇ ਇਸ ਟਾਈਮ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ, ਜਿੰਨਾ ਕੁ ਮੈਂ ਵੀ ਵੇਖ ਰਿਹਾ, ਨਿਊ ਸਾਊਥ ਵੇਲ ਅਤੇ ਜਿਹੜਾ ਕੁਈਨਜ਼ਲੈਂਡ ਦਾ ਸਾਊਥ ਈਸਟ ਵਾਲਾ ਹਿੱਸਾ ਵਾ ਉੱਧਰ, ਅਤੇ ਸਾਊਥ ਆਸਟ੍ਰੇਲੀਆ 'ਚ ਚੱਲ ਰਿਹਾ, ਅਤੇ ਜਿੱਦਾਂ ਤੁਸੀਂ ਦੱਸ ਰਹੇ ਹੋ 1 October ਤੋਂ ਇਹ ਵਿਕਟੋਰੀਆ ਦੇ ਵਿੱਚ ਸ਼ੁਰੂ ਹੋਣਾ। ਪਰ ਇਹਦੇ ਵਿੱਚ ਥੋੜ੍ਹਾ ਜਿਹਾ ਸਾਡੇ ਸਮਝਣ ਵਾਲੀ ਚੀਜ਼ ਇਹ ਵੀ ਹੈ, ਜਿਹੜੇ ਸਾਡੇ ਸੁਣਨ ਵਾਲੇ ਨੇ ਕਿ ਜਿਨ੍ਹਾਂ ਨੇ ਸੋਲਰ ਆਲਰੇਡੀ ਲਵਾਏ ਨੇ ਉਹਨਾਂ ਦੇ ਘਰ ਦੀ, ਅਤੇ ਆਪਣੀ ਬਿਜਲੀ ਜਿਹੜੀ ਆ, ਮਸਲਾ ਇਹ ਆ ਕਿ ਪਿੱਛੇ ਸਟੋਰ ਕਰਨ ਦੀ ਸਰਕਾਰ ਦੇ ਕੋਲ ਸਮੱਸਿਆ ਆ ਰਹੀ ਆ ਹੁਣ ਬਿਜਲੀ ਦੀ, ਇਸ ਵਜ੍ਹਾ ਦੇ ਕਰਕੇ ਇਹ ਪਲੈਨ ਲੈ ਕੇ ਆਉਂਦੇ ਗਏ ਕਿ ਇਹਨੂੰ ਵਾਪਸ ਜਿਹੜਾ ਵਾ ਉਹ ਵਰਤ ਲਿਆ ਜਾਵੇ। ਸੋ ਹੁਣ ਜਿਨ੍ਹਾਂ ਦੇ ਘਰ ਦੇ ਵਿੱਚ ਸੋਲਰ ਲੱਗੇ ਨੇ, ਡਿਪੈਂਡ ਕਰਦਾ ਤੁਹਾਡੀ ਕਿੰਨੀ ਕੁ ਕੰਜ਼ਮਪਸ਼ਨ ਹੈ, ਸੋ ਉਹ ਤਾਂ ਉਸੇ ਤਰੀਕੇ ਦੇ ਨਾਲ ਉਹਨੂੰ ਵਰਤ ਲੈਣਗੇ, ਅਤੇ ਜਿਹੜੀ ਵੱਧ ਬਿਜਲੀ ਉਹਨਾਂ ਨੇ ਲੈਣੀ ਆ ਉਹ ਡਿਊਰਿੰਗ ਦਾ ਡੇ ਇਹ ਵਾਲੀ ਵਰਤੀ ਜਾ ਸਕਦੀ ਹੈ। ਪਰ ਜਿਹੜੀ ਆਲਰੇਡੀ ਵੱਧ ਪ੍ਰੋਡਿਊਸ ਕਰ ਰਹੇ ਨੇ, ਜਿਨ੍ਹਾਂ ਨੂੰ ਪਿੱਛੇ ਭੇਜਣ ਦੀ ਦਿੱਕਤ ਹੈ, ਉਹਨਾਂ ਦੇ ਲਈ ਸ਼ਾਇਦ ਇਹ ਪ੍ਰੋਗਰਾਮ ਲਾਹੇਵੰਦ ਨਹੀਂ ਹੋਊਗਾ। ਬਾਕੀ ਜਿੱਦਾਂ ਜਿੱਦਾਂ ਇਹ ਅੱਗੇ ਆਉਂਦਾ ਵਾ ਉੱਦਾਂ ਉੱਦਾਂ ਇਸ ਪ੍ਰੋਗਰਾਮ ਬਾਰੇ ਵਧੇਰੇ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਪਰ ਸੋਹਣੀ ਗੱਲ ਇਹ ਕਿ ਹੁਣ ਇਹਦਾ ਮਤਲਬ ਕਿ ਵੱਧ ਬਿਜਲੀ ਪੈਦਾ ਹੋ ਰਹੀ ਆ, ਪਰ ਮਾੜੀ ਗੱਲ ਇਹ ਕਿ ਉਸ ਚੀਜ਼ ਨੂੰ ਸਟੋਰ ਕਰਨ ਦੇ ਲਈ ਜਿਹੜੇ ਪਲਾਂਟ ਪਿੱਛੇ ਲੱਗਣੇ ਸੀ, ਇੱਕ ਚੀਜ਼ ਜਦੋਂ ਲੋੜ ਤੋਂ ਵੱਧ ਪ੍ਰੋਡਕਸ਼ਨ ਬਣ ਰਹੀ ਆ ਤਾਂ ਫਿਰ ਉਹਨੂੰ ਹੁਣ ਸਟੋਰ ਕਰਕੇ ਰੱਖਣ ਦੇ ਵਿੱਚ ਵੀ ਸਮੱਸਿਆ ਆਉਣ ਦੇ ਕਰਕੇ ਹੁਣ ਅਲੱਗ ਅਲੱਗ ਢੰਗ ਤਰੀਕੇ ਅਜਮਾਏ ਜਾ ਰਹੇ ਨੇ। ਸੋ ਫਿਲਹਾਲ ਵਿਕਟੋਰੀਆ ਦੇ ਵਿੱਚ 1 October 2026 ਤੋਂ ਇਹ ਵਾਲਾ ਜਿਹੜਾ ਲਾਹਾ ਇਹ ਤੁਸੀਂ ਲੈ ਸਕਦੇ ਹੋ।
1: ਹਾਂਜੀ, ਜਿਹੜੀ ਬੈਟਰੀ ਨੇ ਬਾਈ ਜੀ, ਉਹ ਇਸੇ ਕਰਕੇ ਉਹਨਾਂ ਨੇ ਸਬਸਿਡੀ ਦਿੱਤੀ, ਉਹਨਾਂ ਕੋਲ ਫੁੱਲ ਪ੍ਰੋਡਕਸ਼ਨ ਇੰਨੀ ਜ਼ਿਆਦਾ ਹੋ ਰਹੀ ਆ, ਤੇ ਉਹ ਤੁਹਾਨੂੰ ਉਹਨਾਂ ਨੇ ਜਿਹੜੇ 4,20,000 ਘਰਾਂ 'ਚ ਉਹਨਾਂ ਨੇ ਲਗਾਈ ਆ, ਤਾਂ ਕਿ ਤੁਸੀਂ ਉਹ ਬੈਟਰੀ 'ਚ ਆਪਣੀ 'ਚ ਸਟੋਰ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਵਾਧੂ ਪਾਵਰ ਹੋਵੇ
0: ਜੀ। ਸੋ ਇੱਥੇ ਇਹ ਚੀਜ਼ ਜਿਹੜੀ ਆ, ਬਾਹਰ ਬੈਠੇ ਹਾਂ ਕਿਉਂਕਿ ਆਪਾਂ ਹੁਣ ਇੱਥੇ ਬੈਠੇ ਆਸਟ੍ਰੇਲੀਆ ਦੇ ਵਿੱਚ, ਜਦੋਂ ਗੱਲ ਕਰਦੇ ਹਾਂ ਤਾਂ ਬੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਨਹੀਂ ਰਹਿੰਦਾ, ਜਾਂ ਫਿਰ ਉਹ ਆਉਂਦੇ ਹੁੰਦੇ ਆ ਵੀ ਘਰ ਦਾ ਜੋ ਕਿ ਜੋਗੜਾ ਹੁੰਦਾ, ਇਹੋ ਹੀ ਚੀਜ਼ਾਂ ਜਦੋਂ ਹੁਣ ਕੋਈ ਬਾਹਰੋਂ ਬੈਠਾ ਦੁਨੀਆ ਦੇ ਵਿੱਚੋਂ ਵੇਖ ਰਿਹਾ, ਜਾਂ ਫਿਰ ਹੁਣ ਤੁਸੀਂ ਜਿੱਦਾਂ ਕੈਨੇਡਾ 'ਚ ਬੈਠੇ ਜਾਂ ਫਿਰ ਦੁਨੀਆ ਦੇ ਕਿਸੇ ਕੋਨੇ 'ਚ ਕੋਈ ਬੈਠਾ ਬੰਦਾ ਇਹ ਗੱਲ ਸੁਣ ਰਿਹਾ ਜਾਂ ਕਹਿ ਰਿਹਾ, ਤਾਂ ਤੁਹਾਡੀ ਕੀ ਅੰਡਰਸਟੈਂਡਿੰਗ ਹੈ ਇਸ ਚੀਜ਼ ਨੂੰ ਲੈ ਕੇ, ਤੁਸੀਂ ਕਿਵੇਂ ਭਾਈ ਸੋਚਦੇ ਹੋ ਉੱਥੇ ਬੈਠੇ?
1: ਬਿਲਕੁਲ ਜੀ, ਇਹ ਰਿਮਾਰਕੇਬਲ ਅਸਲ 'ਚ ਕਾਮਯਾਬੀ ਹੈ, ਪੂਰੀ ਦੁਨੀਆ ਵਾਲੇ ਇਹਨੂੰ ਸਟੱਡੀ ਕਰ ਰਹੇ ਨੇ ਵੀ ਇਹਨਾਂ ਨੇ ਕਿਵੇਂ ਹੈਂਡਲ ਕੀਤਾ ਇੰਨੀ ਜਲਦੀ। ਆਲਮੋਸਟ 500,000 ਉਹ ਬੈਟਰੀਆਂ ਲਗਾਉਣਾ, ਇਹ ਖਾਲਾ ਜੀ ਦਾ ਵਾੜਾ ਨਹੀਂ ਇੰਨੇ ਛੋਟੇ ਸਮੇਂ 'ਚ। ਇਨਫੈਕਟ ਮੈਂ ਜਿਹੜਾ ਕੈਨੇਡਾ ਦੀ ਕਲਾਈਮੇਟ ਚੇਂਜ ਮਿਨਿਸਟਰ ਹੈ, ਮੇਰੀ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਅਤੇ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਸੀ ਵੀ ਤੁਸੀਂ ਹੋਰ ਨਹੀਂ ਤਾਂ ਘੱਟੋ ਘੱਟ ਆਸਟ੍ਰੇਲੀਆ ਦੀ ਜਿਹੜੀ ਐਗਜ਼ਾਮਪਲ ਆ ਉਹਨੂੰ ਫੋਲੋ ਕਰੋ, ਅਤੇ ਧੜਾ ਧੜ ਤੁਸੀਂ ਸੋਲਰ ਲਵਾਓ, ਅਤੇ ਉਹਦੇ ਲਈ ਤੁਸੀਂ ਲੋਨ ਪ੍ਰੋਗਰਾਮ ਦਿਓ, ਸਬਸਿਡੀ ਦਿਓ, ਅਤੇ ਨਾਲ ਬੈਟਰੀਜ਼ ਦਿਓ, ਕਿਉਂਕਿ ਸਾਡੇ ਜਿਹੜੇ ਇੱਥੇ ਜਿੱਥੇ ਮੈਂ ਰਹਿੰਦਾ ਅੰਟੈਰੀਓ ਦੇ ਚ ਫੜੇ, ਇੱਥੇ ਨਵੰਬਰ ਤੋਂ ਲੈ ਕੇ ਫਰਵਰੀ 4 ਮਹੀਨੇ ਬਹੁਤ ਘੱਟ ਧੁੱਪ ਨਿਕਲਦੀ ਆ, ਤੇ ਪਰ ਜਿਹੜਾ ਸਾਡਾ ਕੁੱਝ ਹਿੱਸਾ ਜਿਹੜਾ ਅਲਬਰਟਾ, ਸਸਕੈਚਵਨ ਤੇ ਮੈਨੀਟੋਬਾ ਜਿਹਨੂੰ ਪ੍ਰੇਰੀਸ ਕਹਿੰਦੇ ਨੇ, ਉੱਥੇ ਧੁੱਪ ਪੂਰਾ ਸਾਲ ਨਿਕਲਦੀ ਆ, ਹਾਲਾਂਕਿ ਠੰਡ ਬਹੁਤ ਪੈਂਦੀ ਆ, ਪਰ ਉੱਥੇ ਠੰਡ ਦੇ ਵਿੱਚ ਵੀ ਜਿਹੜੀ ਧੁੱਪ ਹੈ ਬਹੁਤ ਜ਼ਿਆਦਾ ਹੁੰਦੀ ਆ, ਤੇ ਉੱਥੇ ਤੁਸੀਂ ਜਿਹੜੀ ਉਹਨਾਂ ਦੀ ਬਿਜਲੀ ਦੇ ਰੇਟ ਸਭ ਤੋਂ ਮਹਿੰਗੇ ਨੇ, ਕਿਉਂਕਿ ਉੱਥੇ ਸਾਰੀ ਬਿਜਲੀ ਹਾਲੇ ਵੀ ਕੋਲੇ ਤੋਂ ਬਣਦੀ ਆ ਤੇ ਗੈਸ ਤੋਂ ਬਣਦੀ ਆ। ਸੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਕਹਿ ਰਿਹਾ ਸੀ, ਸੋ ਜੋ ਕੁਛ ਵੀ ਆਸਟ੍ਰੇਲੀਆ ਗਵਰਨਮੈਂਟ ਨੇ ਕੀਤਾ ਇੱਕ ਬਹੁਤ ਵੱਡੀ ਇਹ ਰਿਮਾਰਕੇਬਲ ਚੀਜ਼ ਹੈ, ਕਿਉਂਕਿ ਜਿਹੜਾ ਇੰਨੇ ਥੋੜੇ ਸਮੇਂ ਦੇ ਵਿੱਚ, ਕਿਉਂਕਿ ਸਾਡੇ ਕੋਲ ਕਲਾਈਮੇਟ ਚੇਂਜ ਕਰਕੇ ਟਾਈਮ ਬੜਾ ਘੱਟ ਹੈ, ਤੇ ਉਹਨਾਂ ਨੇ ਬੜੇ ਥੋੜੇ ਸਮੇਂ ਦੇ ਵਿੱਚ ਜਿਹੜੀ ਇੱਕ ਦੁਨੀਆ ਭਰ ਦੇ ਲਈ ਮਿਸਾਲ ਕਾਇਮ ਕੀਤੀ ਹੈ, ਤੇ ਇਹ ਜਿਹੜਾ ਇਹਨੂੰ ਬਾਕੀ ਦੇ ਕੰਟਰੀ ਸਗੋਂ ਸਟੱਡੀ ਕਰ ਰਹੇ ਨੇ।
0: ਨਹੀਂ ਇਹੀ ਹੈ ਨਾ ਜੀ, ਇੱਥੇ ਇੱਕ ਤੇ ਵੇਖੋ ਇਹ ਆ ਇਹਦੀ ਬੈਸਟ ਚੀਜ਼ ਕਿ ਇੱਥੇ ਧੁੱਪ ਬਹੁਤ ਸੋਹਣੀ ਲੰਮਾ ਸਮਾਂ ਧੁੱਪ ਰਹਿੰਦੀ ਹੈ ਦਿਨ ਦੇ ਵਿੱਚ ਬਹੁਤੀਆਂ ਸਟੇਟਸ ਦੇ ਵਿੱਚ, ਅਤੇ ਦੂਸਰਾ ਇਹ ਆ ਕਿ ਆਬਾਦੀ ਘੱਟ ਆ, ਇਹ ਆ ਵੀ ਜਗ੍ਹਾ ਬਹੁਤ ਬਾਹਰਲੇ ਪਾਸੇ ਵਿਹਲੀ ਪਈ ਆ, ਅਤੇ ਉਹਨੂੰ ਵੀ ਸ਼ਾਇਦ ਵਰਤੋਂ ਦੇ ਵਿੱਚ ਲੈ ਕੇ ਆਉਂਦਾ ਗਿਆ, ਪਰ ਜਿੱਥੇ ਜਿੱਥੇ ਫਿਰ ਹੁਣ ਆਪਾਂ ਵੇਖਦੇ ਹਾਂ ਵੀ ਆਬਾਦੀ ਬਹੁਤ ਜ਼ਿਆਦੀ ਆ, ਉਹ ਚੀਜ਼ਾਂ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਸਰਕਾਰ ਮੈਨੇਜ ਕਰੂਗੀ, ਸ਼ਾਇਦ ਇਹ ਵੱਡੇ ਦੇਸ਼ਾਂ ਦੇ ਲਈ ਇੱਕ ਸਮੱਸਿਆ ਵੀ ਰਹੂਗੀ।
1: ਹਾਂਜੀ ਬਿਲਕੁਲ, ਇਹ ਰਹੇਗੀ, ਜ਼ਰੂਰ ਰਹੇਗੀ, ਅਤੇ ਪਰ ਜਿਹੜੀ ਇਹ ਤਬਦੀਲੀ ਹੈ ਇਹ ਪਹਿਲੀ ਵਾਰੀ ਹੈ ਸਾਨੂੰ, ਇਹ ਟੈਕਨੋਲੋਜੀ ਹੈ ਕਿ ਅਸੀਂ ਆਪਣੀ ਬਿਜਲੀ ਆਪ ਪੈਦਾ ਕਰ ਸਕਦੇ ਹਾਂ, ਤੁਸੀਂ ਆਪਣੇ ਘਰ 'ਚ ਜਿਹੜਾ ਪੈਟਰੋਲ ਨਹੀਂ ਬਣਾ ਸਕਦੇ, ਡੀਜ਼ਲ ਨਹੀਂ ਬਣਾ ਸਕਦੇ, ਗੈਸ ਨਹੀਂ ਪੈਦਾ ਕਰ ਸਕਦੇ, ਕੋਲਾ ਨਹੀਂ ਪੈਦਾ ਕਰ ਸਕਦੇ, ਇੱਕੋ ਇੱਕ ਜਿਹੜੀ ਇਹ ਫੁੱਲ ਐਨਰਜੀ ਹੈ, ਤੁਸੀਂ ਦੁਨੀਆ ਜਿੱਥੇ ਮਰਜ਼ੀ ਰਹਿੰਦੇ ਹੋਵੋ ਹਰ ਥਾਂ 'ਤੇ ਸੂਰਜ ਨਿਕਲਦਾ ਅਤੇ ਹਰ ਥਾਂ 'ਤੇ ਹਵਾ ਚੱਲਦੀ ਹੈ, ਕਿਉਂਕਿ ਜੇ ਸੂਰਜ ਨਾ ਨਿਕਲੇ ਉੱਥੇ ਬੰਦਾ ਜੀਉ ਨਹੀਂ ਸਕਦਾ, ਉੱਥੇ ਸਾਡੀਆਂ ਫਸਲਾਂ ਦਾ, ਸਬਜ਼ੀਆਂ ਦਾ ਫਲ ਨਹੀਂ ਉੱਗ ਸਕਦੇ, ਸੋ ਇਹ ਜਿੱਥੇ ਬੰਦਾ ਰਹੇਗਾ ਉੱਥੇ ਇਹ ਦੋ ਚੀਜ਼ਾਂ ਹੋਣਗੀਆਂ ਹੋਣਗੀਆਂ, ਤੀਜਾ ਪਾਣੀ। ਅਤੇ ਅਸੀਂ ਅਲਟੀਮੇਟਲੀ ਕੈਲੀਫੋਰਨੀਆ ਦੇ ਸਭ ਤੋਂ ਅੱਗੇ ਆ, ਕੈਲੀਫੋਰਨੀਆ ਤਕਰੀਬਨ ਆਪਣੀ ਜਿਹੜੀ ਉਹ ਗੈਸ ਉੱਥੇ ਕੋਲਾ ਹੈ ਨਹੀਂ, ਪਰ ਉੱਥੇ ਗੈਸ ਤੋਂ ਬਣਾਉਂਦੇ ਜਿਹੜੀ ਨੈਚੁਰਲ ਗੈਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤਕਰੀਬਨ ਉਹਨਾਂ ਨੇ ਘਟਾ ਕੇ ਕੋਈ 25% 'ਤੇ ਲੈ ਆਉਂਦੀ ਹੈ, ਅਤੇ ਉਹ ਮੇਰੇ ਖਿਆਲ 20-30 ਤੋਂ ਪਹਿਲਾਂ ਉਹ ਪੂਰੀ ਦੀ ਪੂਰੀ ਜਿਹੜੀ ਕਲੀਨ ਐਨਰਜੀ ਹੋ ਜਾਏਗੀ, ਜਿਹੜੀ ਸਾਰੀ ਦੀ ਸਾਰੀ ਹਵਾ ਤੋਂ, ਸੂਰਜ ਤੋਂ ਅਤੇ ਪਾਣੀ ਤੋਂ ਬਣੂਗੀ, ਜਾਂ ਥੋੜ੍ਹਾ ਬਹੁਤ ਕੋਈ ਨਿਊਕਲੀਅਰ ਹੋਏਗਾ ਜਾਂ ਜੀਓਥਰਮਲ ਹੋਏਗੀ। ਸੋ ਇਹ ਬਹੁਤ ਵੱਡੀ ਮਨੁੱਖਤਾ ਦੇ ਇਤਿਹਾਸ ਦੇ ਵਿੱਚ, ਸਾਡੀ ਇੰਡਸਟਰੀਅਲ ਰੈਵੋਲਿਊਸ਼ਨ ਦੇ ਇਤਿਹਾਸ 'ਚ ਬਹੁਤ ਵੱਡੀ ਡਿਵੈਲਪਮੈਂਟ ਹੈ।
0: ਸੋ ਅਲਟੀਮੇਟਲੀ ਆਪਾਂ ਕੀ ਵੇਖਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਹੀ ਬਾਕੀ ਦੁਨੀਆਂ ਨੂੰ ਵੀ ਇਸੇ ਰਾਹ ਜਾਣਾ ਪਊਗਾ, ਇਹੋ ਹੀ ਕਰਨਾ ਪਊਗਾ।
1: ਬਿਲਕੁਲ ਜੀ, ਕੋਈ ਹੋਰ ਚਾਰਾ ਨਹੀਂ ਹੈ ਸਾਡੇ ਕੋਲ, ਚਾਹੇ ਉਹ ਪੰਜਾਬ ਹੈ, ਚਾਹੇ ਆਸਟ੍ਰੇਲੀਆ, ਚਾਹੇ ਚਾਈਨਾ। ਚਾਈਨਾ ਇਕੱਲਾ ਦੁਨੀਆ ਵਿੱਚ ਜਿੰਨੀ ਫੁੱਲ ਲਗਾਉਂਦਾ ਉਹ ਬਾਕੀ ਸਾਰੀ ਦੁਨੀਆ ਰਲਾ ਕੇ ਵੀ ਉਨੀ ਨਹੀਂ ਲਗਾਉਂਦੀ, ਅਤੇ ਪਾਕਿਸਤਾਨ ਨੇ ਇੰਨਾ ਫੁੱਲ ਲਗਾਇਆ ਪਿਛਲੇ 3 ਸਾਲਾਂ ਦੇ ਵਿੱਚ ਕਿ ਉਹਨਾਂ ਦੇ ਉੱਥੇ ਡੀਜ਼ਲ ਦੀ ਖਪਤ 35% ਘੱਟ ਗਈ, 35% ਪੂਰੇ ਦੇਸ਼ ਦੀ, ਇੱਕ ਰਿਮਾਰਕੇਬਲ ਹੈ, ਕਦੇ ਸੋਚਿਆ ਨਹੀਂ ਸੀ ਹੋ ਸਕਦਾ। ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਬਿਜਲੀ ਬਣਾਉਂਦੇ ਆ ਉਹ ਕਤਰ ਵਗੈਰਾ ਤੋਂ ਉਹ ਗੈਸ ਖਰੀਦਦੇ ਆ, ਐਲ ਐਨ ਜੀ ਇਹਨੂੰ ਕਹਿੰਦੇ ਆ, ਲਿਕੁਈਫਾਈਡ ਨੈਚੁਰਲ ਗੈਸ, ਅਤੇ ਉਹਨਾਂ ਨੇ ਉਹਦੇ ਕੋਂਟਰੈਕਟ ਜਿਹੜੇ ਸੀ ਕੈਂਸਲ ਕਰਤੇ ਕਿ ਉਹਨਾਂ ਨੂੰ ਲੋੜ ਨਹੀਂ ਸੀ, ਕਿਉਂਕਿ ਪਾਕਿਸਤਾਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੁਪਹਿਰ ਨੂੰ ਜਦੋਂ ਸੂਰਜ ਪੂਰਾ ਹੁੰਦਾ ਉੱਥੇ ਜਿਹੜੀ ਗ੍ਰਿੱਡ ਹੈ ਉਹਦੇ 'ਤੇ ਡਿਮਾਂਡ ਨੈਗੇਟਿਵ ਹੋ ਜਾਂਦੀ ਆ। ਤੁਸੀਂ ਇਹ ਕਹਿ ਲਓ ਵੀ ਉਹ ਫੁੱਲ ਦਿਨਾਂ ਇੰਨੀ ਪੈਦਾ ਕਰ ਰਹੇ, ਉਹਨਾਂ ਨੂੰ ਮੁਸ਼ਕਿਲ ਆ ਰਹੀ ਆ, ਉਹ ਮਤਲਬ ਕੰਟਰੀ ਜਿੱਥੇ ਲੋਕਾਂ ਦੇ ਇੰਨੇ ਇੰਨੇ ਘੰਟਿਆਂ ਦੇ ਕੱਟ ਲੱਗਦੇ ਸੀ, ਉਹਨਾਂ ਕੋਲ ਹੁਣ ਜਿਹੜੀ ਸਰਪਲਸ ਬਿਜਲੀ ਹੋ ਗਈ ਇੰਨੇ ਥੋੜ੍ਹੇ ਸਮੇਂ ਜੀ।
0: ਸੋ ਇਹ ਖਾਸ ਤੌਰ ਦੇ ਉੱਤੇ ਉਹ ਦੇਸ਼ ਜਿਨ੍ਹਾਂ ਦੇ ਵਿੱਚ ਧੁੱਪ ਜਿਹੜੀ ਆ ਜ਼ਿਆਦਾ ਸਮਾਂ 'ਚ ਰਹਿੰਦੀ ਹੈ। ਹੁਣ ਜਿੱਦਾਂ ਤੁਹਾਡੇ ਕੈਨੇਡਾ ਦੇ ਜਿਹੜੇ ਕਈ ਹਿੱਸੇ ਨੇ ਜਿੱਥੇ ਕਿ ਬਰਫ਼ ਜ਼ਿਆਦਾ ਪੈਂਦੀ ਆ ਜਾਂ ਫਿਰ ਜਿਹਨਾਂ ਇਲਾਕਿਆਂ 'ਚ ਠੰਡ ਆ, ਕੀ ਉੱਥੇ ਵੀ ਇਹ ਕਾਮਯਾਬ ਨੇ ਸਿਸਟਮ?
1: ਬਿਲਕੁਲ ਜੀ, ਮੇਰੇ ਘਰ ਲੱਗਾ ਹੋਇਆ, ਮੈਂ ਮਤਲਬ ਦੇਖੋ ਜਦੋਂ ਸਾਡਾ ਮੌਸਮ ਵੱਖਰਾ, ਸਾਡੇ ਘਰ 'ਚ ਸਾਡੇ ਕੋਲ 3 ਇਲੈਕਟ੍ਰਿਕ ਕਾਰਾਂ ਨੇ, ਸੋ ਮੈਨੂੰ ਇਲੈਕਟ੍ਰਿਕ ਕਾਰ ਮੈਂ ਪਹਿਲੀ 2012 'ਚ ਲਈ ਸੀ, 14 ਸਾਲ ਹੋ ਗਏ, ਸੋ ਅਸੀਂ ਤਿੰਨੇ ਆਪਣੀ ਕਾਰਾਂ ਜਿਹੜੀਆਂ ਘਰ ਚਾਰਜ ਕਰਦੇ ਹਾਂ, ਸੋ ਮੇਰਾ ਪੈਟਰੋਲ ਪੰਪ ਦਾ ਖਰਚਾ ਬੰਦ, ਅਤੇ ਜਿਹੜਾ ਸਾਡੇ ਘਰ 'ਚ ਇਹਨੂੰ ਠੰਡਾ ਕਰਨ ਲਈ ਅਤੇ ਇਹ ਗਰਮ ਕਰਨ ਲਈ ਸਰਦੀਆਂ ਦੇ ਵਿੱਚ ਇਹਨੂੰ ਉਹਨੂੰ ਹੀਟ ਪੰਪ ਲੱਗਾ ਹੋਇਆ, ਉਹ ਵੀ ਬਿਜਲੀ ਨਾਲ ਚੱਲਦਾ, ਜਿਹੜਾ ਸਾਡਾ ਪਾਣੀ ਹੀਟਰ ਆ ਕਰਨ ਵਾਲਾ ਵਾਟਰ ਹੀਟਰ ਆ ਉਹ ਵੀ ਹੀਟ ਪੰਪ ਹੈ, ਉਹ ਵੀ ਬਿਜਲੀ ਨਾਲ ਚੱਲਦਾ, ਸਾਡਾ ਸਟੋਵ ਵੀ ਇੰਡਕਸ਼ਨ ਸਟੋਵ ਹੈ, ਸੋ ਸਾਡੇ ਘਰ 'ਚ ਗੈਸ ਦਾ ਕੋਈ ਕਨੈਕਸ਼ਨ ਨਹੀਂ, ਸੋ ਫਿਰ ਸਾਰਾ ਬਿਜਲੀ 'ਤੇ ਚੱਲਦਾ, ਅਤੇ ਨਾਲ ਸੋਲਰ ਪੈਨਲ ਲੱਗੇ ਹੋਏ ਨੇ। ਤੋ ਪਿਛਲੇ ਪੂਰੇ ਸਾਲ 'ਚ 1 ਜਨਵਰੀ 25 ਤੋਂ ਲੈ ਕੇ 31 ਦਸੰਬਰ 25 ਤੱਕ ਪੂਰੇ ਸਾਲ 'ਚ ਜਿਹੜਾ ਮੇਰਾ ਐਨਰਜੀ ਸੀ, ਕਾਰਾਂ ਦੀ, ਘਰ ਦੀ, ਏਸੀ ਦੀ, ਸਾਰੇ ਕਾਫੀ ਦਾ ਜਿਹੜਾ ਖਰਚਾ ਸੀ ਉਹ ਮੈਨੂੰ ਐਵਰੇਜ ਪਿਆ ਜੀ $90 ਇੱਕ ਮਹੀਨੇ ਦੇ। ਤੋ $90 ਦੇ ਵਿੱਚੋਂ $30 ਸਾਡਾ ਜਿਹੜਾ ਉਹ ਕਨੈਕਸ਼ਨ ਫੀਸ ਹੈ ਜਿਹੜੀ ਲੱਗਣੀ ਲੱਗਣੀ ਹੈ, ਚਾਹੇ ਤੁਸੀਂ ਬਿਜਲੀ ਖਪਤ ਕਰੋ ਨਾ ਕਰੋ। ਤੋ ਮੇਰੀ ਬਿਜਲੀ ਦਾ ਬਿੱਲ ਜਿਹੜਾ ਸੀ ਉਹ ਕੇਵਲ $7 ਸੀ, ਜਿਹੜੇ ਕਿ ਸਾਡੇ ਇੱਥੇ ਕੌਫੀ ਦਾ ਇੱਕ ਕੱਪ ਬਣਦਾ
0: ਜੀ। ਸੋ
1: ਇਹ ਬਹੁਤ ਵਧੀਆ, ਬਹੁਤ ਹੀ ਵਧੀਆ ਹੈਗਾ
0: ਜੀ। ਨਹੀਂ ਇਹ ਹੌਲੀ ਹੌਲੀ ਇਹ ਵੇਖੀਏ ਆਪਾਂ ਤਾਂ ਇਹ ਚੀਜ਼ਾਂ ਕਾਫੀ ਫਾਇਦੇਮੰਦ ਨੇ, ਜਿੱਥੇ ਵਾਤਾਵਰਣ ਦਾ ਫਾਇਦਾ ਕਰ ਰਹੀਆਂ ਨੇ ਉੱਥੇ ਸਾਡੀ ਜੇਬ ਦਾ ਵੀ ਫਾਇਦਾ ਕਰ ਰਹੀਆਂ, ਕਿਉਂਕਿ ਵੈਸੇ ਵੇਖਿਆ ਜਾਵੇ ਤਾਂ ਇਹ ਖਰਚੇ ਫਿਰ ਦਿਨੋਂ ਦਿਨ ਵੱਧ ਹੀ ਰਹੇ ਸੀ ਅਤੇ ਇਹ ਹੋਰ ਵੀ ਅੱਗੇ ਚੱਲ ਕੇ ਵਧਣੇ ਹੀ। ਸੋ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ। ਕੁਛ ਸਾਡੇ ਜਿਹੜੇ ਇਸ ਟਾਈਮ ਸੁਣਨ ਵਾਲੇ ਨੇ ਉਹ ਮੈਸੇਜਿਸ ਉੱਤੇ ਕਨਫਰਮ ਵੀ ਕਰ ਰਹੇ ਨੇ ਕਿ ਹਾਂ ਇਹ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਇਲੈਕਟ੍ਰੀਸਿਟੀ 11 ਵਜੇ ਤੋਂ ਲੈ ਕੇ ਅਤੇ 2 ਵਜੇ ਤੱਕ। ਪਰ ਜਿੰਨਾ ਕੁ ਮੈਂ ਵੇਖੋ ਲੱਭ ਕੇ ਜਿਹੜਾ ਵੇਖ ਰਿਹਾ ਇੰਟਰਨੈਟ ਤੋਂ, ਇਹ ਕੁਛ ਸਿਰਫ 2 ਕੰਪਨੀਆਂ ਨੇ ਜਿਹੜੀਆਂ ਇਸ ਟਾਈਮ ਦੇ ਉੱਤੇ ਵਿਕਟੋਰੀਆ ਦੇ ਵਿੱਚ ਜਿਹੜੀਆਂ ਦੇ ਰਹੀਆਂ ਨੇ। ਪਰ ਉਹਨਾਂ ਦਾ ਵੀ ਜੇ ਆਪਾਂ ਵੇਖੀਏ ਅੱਗੇ ਟਰੈਕ ਜਾਂ ਫਿਰ ਲੋਕਾਂ ਦੇ ਰੁਝਾਨ ਵੇਖੀਏ ਤਾਂ ਉਹਨਾਂ ਦਾ ਵੀ ਰੌਲੇ ਰੁਪਏ ਹੈਗੇ ਆ ਵੀ 19 ਕਸਰ ਵੇਖੋ ਜੀ ਉੱਧਰੋਂ ਕੱਢੀ ਜਾਂਦੇ ਆ ਇਹ ਇੱਦਾਂ। ਪਰ ਹਾਲੇ ਫਿਲਹਾਲ 1 ਅਕਤੂਬਰ ਤੋਂ ਜਿਹੜਾ ਉਹ ਸਾਰੀਆਂ ਕੰਪਨੀਆਂ ਦੇਣਗੀਆਂ, ਪਰ ਉਸ ਤੋਂ ਪਹਿਲਾਂ ਤੱਕ ਤੁਸੀਂ ਆਪਣੇ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ, ਕਿਉਂਕਿ ਇੱਥੇ ਪ੍ਰੋਵਾਈਡਰਸ ਦਾ ਵੀ ਫਰਕ ਪੈ ਜਾਂਦਾ, ਅਤੇ ਤੁਸੀਂ ਬਿਹਤਰ ਆ ਕਿ ਪਹਿਲਾਂ ਕੰਪਨੀਆਂ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਤੁਸੀਂ ਚੈੱਕ ਕਰ ਲਓ ਕੁਛ ਕੀ ਕੰਪਨੀਆਂ ਨੇ ਜਿਹੜੀਆਂ ਤੁਹਾਨੂੰ ਇਸ ਟਾਈਮ ਦੇ ਉੱਤੇ ਇਹ ਦੇ ਰਹੀਆਂ ਨੇ, ਜੋ ਮੈਂ ਇਸ ਟਾਈਮ ਪੜ੍ਹ ਪਾ ਰਿਹਾ ਵਾਂ ਇਹਨਾਂ ਦੀ ਵੈਬਸਾਈਟ ਤੋਂ। ਜਿੱਦਾਂ ਕਿ OVO ਐਨਰਜੀ ਆ ਅਤੇ ਫਲੋ ਪਾਵਰ ਆ, ਸ਼ਾਇਦ ਮੈਂ ਕਦੀ ਇਹ ਨਹੀਂ ਸੁਣੀਆਂ, ਪਰ ਇਹ ਕਹਿੰਦੇ ਨੇ ਕਿ ਵਿਕਟੋਰੀਆ ਦੇ ਵਿੱਚ ਦੇ ਰਹੀਆਂ ਨੇ। ਅਤੇ ਬਾਕੀ ਜਿੱਦਾਂ ਸਟੇਟਸ ਦੀ ਆਪਾਂ ਪਹਿਲਾਂ ਗੱਲ ਕੀਤੀ ਆ, ਉਹਨਾਂ ਦੇ ਵਿੱਚ ਪਹਿਲਾਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ, ਨਿਊ ਸਾਊਥ ਵੇਲ, ਕੁਈਨਜ਼ਲੈਂਡ ਦੇ ਕੁਛ ਹਿੱਸੇ ਅਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜਾ ਵਾ 12 ਤੋਂ ਲੈ ਕੇ 3 ਦੇ ਦਰਮਿਆਨ ਇਹ ਦਿੱਤੀ ਜਾ ਰਹੀ ਹੈ ਪਾਵਰ। ਪਰ ਸਭ ਤੋਂ ਇੰਪੋਰਟੈਂਟ ਇਹ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੋਲਰ ਪਾਵਰ ਲਵਾ ਸਕਦੇ ਹੋ। ਇਸ ਤੋਂ ਇਲਾਵਾ ਕੁਛ ਕੁ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਆਪਾਂ ਇਹ ਸਾਂਝੀਆਂ ਕਰ ਸਕਦੇ ਹਾਂ ਕਿ ਇਹਦੇ ਵਿੱਚ ਜੇ ਤੁਸੀਂ ਵਿਕਟੋਰੀਆ 'ਚ ਰਹਿ ਰਹੇ ਹੋ ਤਾਂ ਸੋਲਰ ਹੋਮ ਪ੍ਰੋਗਰਾਮ ਦੇ ਤਹਿਤ ਤੁਸੀਂ ਇੰਟਰਸਟ ਫਰੀ ਲੋਨ ਵੀ ਜਿੱਥੇ ਤੁਹਾਨੂੰ ਮਿਲਦਾ ਵਾ, ਸਬਸਿਡੀ ਵੀ ਤੁਹਾਨੂੰ ਮਿਲਦੀ ਆ। ਸ਼ਰਤ ਸਿਰਫ ਇਹ ਆ ਕਿ ਤੁਹਾਡੀ 1.5 ਲੱਖ ਤੋਂ ਇਨਕਮ ਜਿਹੜੀ ਉਹ ਘੱਟ ਹੋਣੀ ਚਾਹੀਦੀ ਹੈ। 4 ਦੇ ਵਿੱਚ ਤੁਸੀਂ ਯਾਨੀ ਕਿ 48 ਦੇ ਵਿੱਚ ਤੁਸੀਂ ਪੈਸੇ ਵਾਪਸ ਕਰਨੇ, ਮੰਥਲੀ ਇੰਸਟਾਲਮੈਂਟਸ ਨੇ ਅਤੇ 0 ਜਿਹੜਾ ਉਹ ਇੰਟਰਸਟ ਹੈ। ਸੋ ਇਸ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਅੱਜ ਕੱਲ੍ਹ ਜਿਹੜੀਆਂ ਸੋਲਰ ਵਾਲੀਆਂ ਪਲੇਟਾਂ ਨੇ ਉਹ ਕਾਫੀ ਪਹਿਲਾਂ ਦੇ ਨਾਲੋਂ ਵੀ ਕਾਫੀ ਜ਼ਿਆਦਾ ਵਧੀਆ ਆ ਗਈਆਂ ਨੇ ਹੁਣ, ਅਤੇ ਉਹ ਸੋਲਰ ਹੋਰ ਵੀ ਜ਼ਿਆਦਾ ਵਧੀਆ ਬਣਾਉਂਦੀਆਂ ਨੇ। ਬਾਕੀ ਕੋਈ ਵਧੇਰੇ ਜਾਣਕਾਰੀ ਆ ਤਾਂ ਉਹ ਤੁਸੀਂ ਸਨ ਕਰੰਟ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਹੋਰ ਵਧੇਰੇ ਜਾਣਕਾਰੀ ਇਸ ਵਿਸ਼ੇ ਦੇ ਉੱਤੇ ਤੁਹਾਨੂੰ ਦੇ ਦਿੰਦੇ ਆ। ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਧੰਨਵਾਦ। ਤੁਹਾਡਾ ਰੋਮੀ ਜੀ, ਬੇਨਤ ਜੀ, ਤੁਹਾਡਾ ਧੰਨਵਾਦ। ਸੁਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਮੈਸੇਜ ਭੇਜਣ ਦੇ ਲਈ, ਕੰਫਰਮ ਕਰਨ ਦੇ ਲਈ 1 ਅਕਤੂਬਰ ਵਾਲਾ ਮਸਲਾ। ਅਤੇ ਭਾਈ ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ, ਅਤੇ ਇਹਨਾਂ ਕਹਿੰਦੇ ਹੋਏ ਕਿ ਆਪਣਾ ਖਿਆਲ ਰੱਖੋ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ, ਵਾਤਾਵਰਣ ਦਾ ਖਿਆਲ ਰੱਖੋ, ਅਤੇ ਜੋ ਸਰਦਾ ਬੰਦਾ ਯੋਗਦਾਨ ਹੈ ਉਹ ਜ਼ਰੂਰ ਪਾਉਂਦੇ ਰਹੋ। ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
4: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
3: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
4: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
4: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ।
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-97-33
5: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
6: ਹਰ ਕਦਮ ਤੁਹਾਡੇ ਨਾਲ।

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰ ਚਲੀਏ?
5: ਯਾਰ, ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੇਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी
1: रेडियो हांजी 1674 ते समा हो चुका अज दी कहानी दा कहंदे ने एक वारी एक मंगते दे घर एक बड़ा प्यारा फुल उगया कमल दा फुल ते दे उगन दे उत्ते इन्नी खुशी भी कादी छोटा जिहा घर आ वह भी पता नहीं किसी की जगह दे विच एक छोटी जी कुटिया खुशी इस करके क्योंकि फुल उगया बेमौसम इन्हां दिनां दे विच कहिंदे ने कदी कमल का फुल नहीं उगदा जे उगे भी ते रह नहीं सकता सरवाइव नहीं करता बड़ी खुशी हुई उन्हें लगा जिवें मैं सारी दुनिया की दौलत पा ली होवे हर रोज सवेरे सवेरे बाहर निकलता और वेखदा पर समझ नहीं आती कि हुण इहनूं करां की एक दिन अचानक मन दे विच आया किदां मंग मंग के किदों गुजारा कदों तक करूँगा आखिरकार इस फुल ने एक दिन अपने जोबन दे उत्ते पहुंचना ते उस तो बाद फिर ढलान वालों होवे ना ते इस बेमौसमे फुल की कीमत वट लवां एक दिन मन दे विच की आया फुल तोड़िया ते तुर पिया मन दे विच सोच रहा कि जे किते मैनू 10 दमड़े मिल जाण ते बड़ा वधिया गुजारा हो जाएगा अजकल ये फुल लभदा भी कित्थे आ इस मौसम दे विच ये फुल बिल्कुल नहीं रस्ते दे विच जांदा सोच ही रहा कि अचानक एक रथ आके रुकदा ये रथ है राजे दे मंत्री दा अचानक उहदा फुल दे उत्ते शायद ध्यान पिया मंत्री ने कहा ओ भाई ये फुल की तू मैनू दे सकदा किन्ने दा देंगा तो उस गरीब बंदे ने कहा जी मैं 10 दमड़े मंत्री ने कहा मैं तेनू 100 मोहरां दऊंगा वह भी सोने दियां ये तू मैनू दे दे एकदम मन दे विच गल टणकी कि पता नहीं किड्डी कि वडमुली चीज़ है मेरे को पता नहीं किड्डी कीमती आए ये एकदम 100 मोहरां दे उत्ते पहुँच गया इन्हां ते मैं कदी सोचा भी नहीं अगों जवाब दिता नहीं सर मैं फुल नहीं वेचना चाहता मैनू लगता कि इहदी कीमत इस तो भी कितने वधेरी है मंत्री ने बथेरा जोर लाया कि मैं इस तो भी होर वधेरे तेनू पैसे दे दूंगा होर वधेरे मोहरां लै ला जिन्नियां तू मंगणियां मंग ला मैनू ये बेमौसम फुल दे दे पर उस बंदे दे मन दे विच इह चीज़ अड़ चुकी ही कि शायद इहदी कीमत इस तो भी ज़्यादा वधेरी है मंत्री चले गया तो मन दे विच सोच रहा कि इस तो वधेरे कीमत हुण मैनू बाजार तो मिलनी नहीं होवे ना तो मैं राजे दे महलां वल नूं जावां जेकर मंत्री ने इन्नी कीमत लाई है तो राजा तो होर भी वधेरे कीमत लाऊगा हले मन दे विच सोच विचार कर ही रहा कि थोड़ी देर बाद धूड़ उड़दी नज़र आउंदी है राजा भी उधरे राह तो लंघ रहा मंत्री दे पिछे पिछे राजे दा रथ भी आ रहा अगे होके रोकया नमस्कार कीती है राजे नूं फुल विखाया ते कहा महाराज ये मेरे घर दे पिछवाड़े दे विच कमल दा फुल उग गया वेखो किन्ना सोहना है की कीमत लाओगे मैं तुहानूं देना चाहुंदा राजे ने कहा मंग की मंगदा जो भी तेरे मन दे विच आ वह मंग ला उस तो भी किते वधेरे तेनू मैं देन दे लई तैयार हाँ ये फुल तू मैनू दे दे समझ नहीं आ रही मैं की मंगा राजे ने फिर कहा जो भी तू मंगेगा मैं वादा करदा उस तो 10 गुणा वधेरे तेनू दऊंगा मन दे विच हिसाब किताब करके वेखदा जे मैं 1000 मोहरां मंग लिया ते 10 गुणा होर वधेरे मेरे ते वारे नहरे हो जाएंगे पर फिर मन दे विच सोचदा कि इहो जिहा फुल दे विच है की इन्ना महंगा ये लोग लै के रहे ने ते आखिरकार राजे नूं पुछ लिया ਰਾਜਨ ਮੈਂ ਵੀ ਜਾਣਦਾ ਇੰਨਾ ਮਹਿੰਗਾ ਫੁੱਲ ਇਹ ਹੈਗਾ ਤਾਂ ਨਹੀਂ ਹੈ। ਜੇ ਬੁਰਾ ਨਾ ਮਨਾਓ ਤਾਂ ਮੈਨੂੰ ਦੱਸ ਦਿਓ ਇੰਨਾ ਮਹਿੰਗਾ ਫੁੱਲ ਤੁਸੀਂ ਲੈ ਕਿਉਂ ਰਹੇ ਹੋ। ਰਾਜੇ ਦੇ ਸੰਗੀਆਂ ਨੇ ਦੱਸਿਆ ਇਹ ਰਸਤਾ ਜਿਹੜੇ ਪਾਸੇ ਨੂੰ ਜਾ ਰਿਹਾ ਵਾ ਇੱਥੇ ਬੁੱਧ ਆ ਕੇ ਬੈਠੇ ਨੇ। ਥੋੜ੍ਹੇ ਦਿਨਾਂ ਤੋਂ ਬੁੱਧ ਇਸ ਜੰਗਲ ਦੇ ਵਿੱਚ ਬੈਠੇ ਨੇ। ਰਾਜਾ ਮੰਤਰੀ ਅਤੇ ਹੋਰ ਬਹੁਤ ਸਾਰੇ ਲੋਕ ਬੁੱਧ ਦੇ ਦਰਸ਼ਨਾਂ ਨੂੰ ਜਾ ਰਹੇ ਨੇ। ਰਾਜਾ ਬੁੱਧ ਦਾ ਬੜਾ ਤਕੜਾ ਉਪਾਸ਼ਕ ਸੀ। ਰਾਜਾ ਚਾਹੁੰਦਾ ਸੀ ਕਿ ਮੈਂ ਬੁੱਧ ਦੇ ਲਈ ਉਹ ਲੈ ਕੇ ਜਾਵਾਂ ਜੋ ਬਹੁਤ ਕੀਮਤੀ ਹੋਵੇ, ਪਰ ਸਮਝ ਨਹੀਂ ਆਉਂਦੀ ਕਿ ਪੈਸੇ ਧੇਲੇ ਦੀ ਬੁੱਧ ਨੂੰ ਕੋਈ ਲਾਲਚ ਨਹੀਂ। ਇਸ ਕਰਕੇ ਮਨ ਦੇ ਵਿੱਚ ਆਇਆ ਕਿ ਮੈਂ ਬੁੱਧ ਦੇ ਲਈ ਉਹ ਫੁੱਲ ਲੈ ਕੇ ਜਾਵਾਂ ਜਿਹੜਾ ਫੁੱਲ ਇਸ ਮੌਸਮ ਦੇ ਵਿੱਚ ਹੁੰਦਾ ਹੀ ਨਹੀਂ ਹੈ। ਇਹਦੇ ਤੋਂ ਵੱਡਾ ਹੋਰ ਕੀ ਗਿਫਟ ਹੋ ਸਕਦਾ, ਹੋਰ ਕੀ ਤੋਹਫਾ ਹੋ ਸਕਦਾ। ਰਾਜੇ ਨੇ ਉਸ ਗਰੀਬ ਆਦਮੀ ਨੂੰ ਕਿਹਾ ਵੇਖ ਇਹ ਜਿਹੜਾ ਤੇਰੇ ਘਰ ਦੇ ਵਿੱਚ ਫੁੱਲ ਉੱਗਿਆ ਨਾ, ਇਹ ਉੱਗਿਆ ਹੀ ਇਸ ਕਰਕੇ ਆ ਕਿ ਬੁੱਧ ਦੀ ਆਮਦ ਹੋਈ ਆ, ਨਹੀਂ ਤਾਂ ਇਸ ਸੀਜ਼ਨ ਦੇ ਵਿੱਚ ਇਹ ਫੁੱਲ ਕਿੱਥੇ ਲੱਭਦਾ। ਇਸੇ ਵਜ੍ਹਾ ਦੇ ਕਰਕੇ ਮੰਤਰੀ ਵੀ ਇਹ ਫੁੱਲ ਲੈ ਕੇ ਜਾਣਾ ਚਾਹੁੰਦਾ ਸੀ ਅਤੇ ਮੈਂ ਵੀ ਲੈ ਕੇ ਜਾਣਾ ਚਾਹੁੰਦਾ, ਬੁੱਧ ਦੇ ਚਰਨਾਂ ਦੇ ਵਿੱਚ ਭੇਟ ਕਰਾਂ। ਗਰੀਬ ਬੰਦੇ ਨੇ ਕਿਹਾ ਮਹਾਰਾਜ ਜੇ ਤੁਸੀਂ ਬੁਰਾ ਨਾ ਮਨਾਓ ਤਾਂ ਇਹ ਫੁੱਲ ਫਿਰ ਮੇਰੇ ਕੋਲ ਹੀ ਰਹਿਣ ਦਿਓ। ਤੁਸੀਂ ਮੈਨੂੰ ਪੈਸੇ ਤਾਂ ਮੂੰਹ ਮੰਗੇ ਦੇ ਦਿਓਗੇ, ਪਰ ਮੈਂ ਇਹ ਜਾ ਕੇ ਵੇਖਣਾ ਚਾਹੁੰਦਾ ਕਿ ਜਿਹੜੇ ਬੰਦੇ ਦੇ ਲਈ ਤੁਸੀਂ ਇੰਨੇ ਜ਼ਿਆਦਾ ਪੈਸੇ ਖਰਚ ਰਹੇ ਹੋ ਜਿਹਨੇ ਦੀ ਇਹ ਚੀਜ਼ ਹੈਗੀ ਵੀ ਨਹੀਂ ਆ, ਉਹ ਬੰਦਾ ਹੈ ਕੌਣ, ਕੌਣ ਆ ਉਹ ਇਨਸਾਨ ਜੇ ਤੁਸੀਂ ਲੱਖਾਂ ਮੋਹਰਾਂ ਇਸ ਇੱਕ ਫੁੱਲ ਦੇ ਉੱਤੇ ਖਰਚ ਰਹੇ ਹੋ ਤਾਂ ਉਸ ਇਨਸਾਨ ਨੂੰ ਮਿਲਣਾ ਤਾਂ ਬਣਦਾ, ਅਤੇ ਫਿਰ ਕਿਉਂ ਨਾ ਇਹ ਫੁੱਲ ਮੈਂ ਆਪ ਹੀ ਉਹਨੂੰ ਭੇਟ ਚੜਾਵਾਂ। ਕਹਿੰਦੇ ਨੇ ਇਹ ਗਰੀਬ ਬੰਦਾ ਉੱਥੇ ਬੁੱਧ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ, ਜਾ ਕੇ ਫੁੱਲ ਧਰਿਆ। ਬੁੱਧ ਬਹੁਤ ਖੁਸ਼ ਹੋਏ ਨੇ ਫੁੱਲ ਵੇਖ ਕੇ। ਹੋਰ ਜੋ ਵੀ ਕੀਮਤੀ ਸ਼ਾਇਆਂ ਜੋ ਰਾਜੇ ਨੇ ਲਿਆਂਦੀਆਂ, ਮੰਤਰੀ ਨੇ ਲਿਆਂਦੀਆਂ ਜਾਂ ਹੋਰ ਅਮੀਰ ਲੋਕ ਜੋ ਬੈਠੇ ਸੀ, ਉਹ ਸਾਰੀਆਂ ਸ਼ਾਇਆਂ ਹੁਣ ਇੱਕ ਪਾਸੇ ਪਈਆਂ ਨੇ ਅਤੇ ਉਹ ਫੁੱਲ ਗਰੀਬ ਬੰਦੇ ਦਾ ਬੁੱਧ ਦੇ ਹੱਥ ਦੇ ਵਿੱਚ। ਬੁੱਧ ਫੁੱਲ ਵੱਲ ਵੇਖ ਰਹੇ ਨੇ ਅਤੇ ਮੁਸਕਰਾ ਰਹੇ ਨੇ। ਇਹ ਇੱਕ ਇਸ਼ਾਰਾ ਮਾਤਰ ਹੈ ਕਿ ਉਹਨਾਂ ਨੂੰ ਫੁੱਲ ਸਭ ਤੋਂ ਵੱਧ ਪਸੰਦ ਆਇਆ। ਇੱਕ ਤੋਂ ਵੱਧ ਇੱਕ ਸਾਰੇ ਤੋਹਫੇ ਲੈ ਕੇ ਪਹੁੰਚੇ ਸੀ। ਹਰ ਇੱਕ ਨੂੰ ਲੱਗਦਾ ਸੀ ਕਿ ਸ਼ਾਇਦ ਮੇਰਾ ਤੋਹਫਾ ਜ਼ਿਆਦਾ ਪਸੰਦ ਕੀਤਾ ਜਾਵੇਗਾ। ਬੁੱਧ ਖੁਸ਼ ਹੋਣਗੇ, ਪ੍ਰਸੰਨ ਹੋਣਗੇ, ਕੋਈ ਵਧੀਆ ਗੱਲ ਕੋਈ ਦੱਸਣਗੇ, ਕੋਈ ਸੀਸਾਂ ਦੇਣਗੇ, ਆਪਣੇ ਚਰਨਾਂ ਨਾਲ ਲਾਉਣਗੇ ਜਾਂ ਜੋ ਵੀ ਉਹਨਾਂ ਦੇ ਮਨ ਦੀ ਮਨਸਾ ਹੋਊਗੀ। ਪਰ ਇਹ ਕੀ, ਇਸ ਫੁੱਲ ਨੇ ਸਾਰਾ ਕੁਛ ਫਿੱਕਾ ਪਾ ਦਿੱਤਾ ਅਤੇ ਗਰੀਬ ਆਦਮੀ ਛਾਤੀ ਚੌੜੀ ਕਰਕੇ ਹੁਣ ਉਹ ਸਾਰਿਆਂ ਦੇ ਵਿੱਚ ਬੈਠਾ ਕਿ ਮੇਰੀ ਸ਼ੈ ਕਬੂਲ ਹੋਈ ਹੈ। ਇਹ ਕਹਾਣੀ ਹਲੇ ਤਾਂ ਹੋਰ ਵੀ ਅੱਗੇ ਜਾਂਦੀ ਹੈ, ਪਰ ਜੇ ਅੱਜ ਆਪਾਂ ਇੱਥੋਂ ਤੱਕ ਦਾ ਹੀ ਸਬਕ ਲੈਣਾ ਹੋਵੇ ਤਾਂ ਕਹਾਣੀ ਸਾਨੂੰ ਦੱਸਦੀ ਹੈ ਕਿ ਇੱਕ ਫਕੀਰ ਬੰਦਾ, ਇੱਕ ਮੰਗ ਕੇ ਖਾਣ ਵਾਲਾ, ਇੱਕ ਗਰੀਬ ਬੰਦਾ ਅਮੀਰ ਤੋਂ ਅਮੀਰ ਬੰਦੇ ਤੋਂ ਵੀ ਅਮੀਰ ਹੋ ਸਕਦਾ, ਕਿਸੇ ਰਾਜੇ ਤੋਂ ਵੀ ਅਮੀਰ ਹੋ ਸਕਦਾ। ਗੱਲ ਹੈ ਸਿਰਫ ਤੁਹਾਡੇ ਐਟੀਟਿਊਡ ਦੀ, ਗੱਲ ਹੈ ਸਿਰਫ ਤੁਹਾਡੀ ਸਮਝ ਦੀ। ਜੇ ਤਾਂ ਬੰਦਾ ਲਾਲਚ ਕਰ ਜੇ ਤੇ ਫਿਰ ਦੁਨੀਆ ਤਾਂ ਤੋਂ ਤਾਂ, ਫਿਰ ਤੇ ਕਿੰਨੇ ਕੁ ਪੈਸੇ ਬੰਦਾ ਮੁੱਲ ਪਾ ਲੂਗਾ। ਪਰ ਜੇ ਤੁਸੀਂ ਗੱਲ ਨੂੰ ਸਮਝ ਜਾਓ, ਪੈਸੇ ਨੂੰ ਇੱਕ ਪਾਸੇ ਕਰ ਦਿਓ ਤੇ ਫਿਰ ਅਮੀਰੀ ਤੁਹਾਡੇ ਅੰਦਰੋਂ ਨਿਕਲ ਆਉਂਦੀ ਹੈ। ਜੇ ਚਾਹੁੰਦਾ ਤੇ ਵੱਧ ਤੋਂ ਵੱਧ ਪੈਸੇ ਲੈ ਕੇ ਉਹ ਫੁੱਲ ਉੱਥੇ ਹੀ ਦੇ ਦਿੰਦਾ, ਪਰ ਫਿਰ ਮਲਕੀਅਤ ਇਹਦੀ ਨਾ ਰਹਿੰਦੀ। ਫਿਰ ਇਹ ਉਹ ਵਾਲੀ ਮੁਸਕਰਾਹਟ ਬੁੱਧ ਦੇ ਚਿਹਰੇ ਦੇ ਉੱਤੇ ਨਾ ਵੇਖ ਪਾਉਂਦਾ ਤੇ ਉਹ ਵਾਲੀ ਮੁਸਕਰਾਹਟ ਆਪਣੇ ਚਿਹਰੇ ਦੇ ਉੱਤੇ, ਆਪਣੇ ਅੰਦਰ ਉਹ ਖੁਸ਼ੀ ਨਾ ਮਹਿਸੂਸ ਕਰ ਪਾਉਂਦਾ ਜਿਹੜੀ ਹੁਣ ਇਹਨਾਂ ਰਾਜੇ ਮਹਾਰਾਜਿਆਂ ਦੇ ਵਿੱਚ ਬੈਠਿਆਂ ਇਹਦੇ ਚਿਹਰੇ ਦੇ ਉੱਤੇ ਆ, ਇਹਦੇ ਅੰਦਰੋਂ ਫੁੱਟ ਰਹੀ ਹੈ। ਕਹਿੰਦੇ ਨੇ ਆਪਣੇ ਆਪ ਨੂੰ ਕਦੀ ਵੀ ਕਿਸੇ ਗੱਲੋਂ ਘੱਟ ਨਾ ਸਮਝੋ। ਆਪਾਂ ਅਕਸਰ ਸੁਣ ਲੈਂਦੇ ਹਾਂ ਨਾ ਕਿ ਕੁਦਰਤ ਨੇ, ਰੱਬ ਨੇ ਸਾਰਿਆਂ ਨੂੰ ਇੱਕ ਸਾਰ ਬਣਾ ਕੇ ਭੇਜਿਆ, ਅਤੇ ਕਈ ਲੋਕ ਇਹਦੇ ਉੱਤੇ ਟੀਕਾ ਟਿੱਪਣੀ ਕਰ ਦਿੰਦੇ ਨੇ। ਇੱਕ ਸਾਰ ਕਿੱਦਾਂ, ਉਹ ਅਮੀਰ ਦੇ ਘਰ ਜੰਮਿਆ, ਮੈਂ ਗਰੀਬ ਦੇ ਘਰ ਜੰਮਿਆ, ਉਹ ਕੁੜੀ ਜੰਮੀ ਆ, ਆਹ ਮੁੰਡਾ ਜੰਮਿਆ। ਪਰ ਕੁਛ ਇੱਕ ਨਹੀਂ, ਬੇਸਿਕ ਚੀਜ਼ਾਂ ਜਿਹੜੀਆਂ ਨੇ ਉਹ ਸਾਰਿਆਂ ਦੇ ਵਿੱਚ ਇੱਕੋ ਹੀ ਨੇ, ਖੂਨ ਦਾ ਰੰਗ ਇੱਕੋ ਹੀ ਹੈ, ਸੋਝੀ ਸਾਰਿਆਂ ਦੇ ਵਿੱਚ ਇੱਕੋ ਜਿਹੀ ਪਾਈ ਗਈ ਆ ਰੱਬ ਦੇ ਵੱਲੋਂ। ਹੱਥ ਪੈਰ ਨੱਕ ਮੂੰਹ ਸਾਰੇ ਨੈਣ ਨਕਸ਼ ਸਾਰਾ ਕੁਛ ਉਹਨੇ ਪਾ ਕੇ ਭੇਜਿਆ। ਗੱਲ ਸਿਰਫ ਆ ਇਸ ਅਮੀਰੀ ਨੂੰ ਸਮਝਣ ਦੀ। ਅਮੀਰੀ ਪੈਸਿਆਂ ਦੇ ਨਾਲ ਨਹੀਂ ਹੁੰਦੀ, ਅਮੀਰੀ ਤੁਹਾਡੇ ਅੰਦਰ ਹੁੰਦੀ ਆ, ਅਤੇ ਆਪਣੇ ਆਪ ਦੇ ਵਿੱਚੋਂ ਉਹ ਅਮੀਰੀ ਲੱਭਣ ਦੀ ਲੋੜ ਆ। ਆਪਣੇ ਆਪ ਨੂੰ ਕਿਸੇ ਤੋਂ ਵੀ ਕਦੀ ਵੀ ਘੱਟ ਨਾ ਸਮਝੋ। ਗੱਲ ਆ ਸਿਰਫ ਪਛਾਣਨ ਦੀ ਕਿ ਕਿਹੜੀ ਚੀਜ਼ ਦੇ ਵਿੱਚ ਤੁਸੀਂ ਦੂਸਰਿਆਂ ਦੇ ਨਾਲੋਂ ਬਿਹਤਰ ਹੋ। ਜਿੱਦਾਂ ਇਸ ਵਿਅਕਤੀ ਨੇ ਸਮਝਿਆ ਕਿ ਹੁਣ ਮੈਂ ਇਸ ਤਰੀਕੇ ਦੇ ਨਾਲ ਬਿਹਤਰ ਹੋ ਸਕਦਾ ਵਾਂ ਰਾਜਿਆਂ ਦੇ ਨਾਲੋਂ, ਮੰਤਰੀਆਂ ਦੇ ਨਾਲੋਂ। ਇਸੇ ਤਰ੍ਹਾਂ ਦੇ ਨਾਲ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਇਹ ਸਮਝਣਾ ਚਾਹੀਦਾ ਕਿ ਸਾਡੇ ਅੰਦਰ ਕਿਹੜੀ ਉਹ ਕਾਬਲੀਅਤ ਆ ਜਿਹੜੀ ਸਾਨੂੰ ਦੂਸਰਿਆਂ ਦੇ ਨਾਲੋਂ, ਜਿਹੜੀ ਸਾਨੂੰ ਭੀੜ ਦੇ ਨਾਲੋਂ ਅਲੱਗ ਕਰਦੀ ਹੈ। ਗਰੀਬ ਤੋਂ ਗਰੀਬ ਬੰਦੇ ਦੇ ਵਿੱਚ ਵੀ ਅਮੀਰ ਦੇ ਨਾਲੋਂ ਵਧੇਰੇ ਕੁਛ ਇਹੋ ਜਿਹਾ ਜ਼ਰੂਰ ਹੋਏਗਾ ਜਿਹੜਾ ਤੁਸੀਂ ਜੇਕਰ ਪਛਾਣ ਲਓ ਤਾਂ ਉਹ ਚੀਜ਼ ਅਮੀਰ ਦੇ ਵਿੱਚ ਵੀ ਨਹੀਂ ਪਾਈ ਜਾਊਗੀ। ਪੈਸੇ ਦੇ ਨਾਲ ਕਦੀ ਵੀ ਆਪਣੇ ਆਪ ਨੂੰ ਨਾ ਤੋਲੋ। ਇਹ ਵੇਖੋ ਕਿ ਤੁਹਾਡੀ ਕਾਬਲੀਅਤ ਕੀ ਆ ਅਤੇ ਉਹ ਜੱਗ ਦੇ ਸਾਹਮਣੇ ਕਿੱਦਾਂ ਤੁਸੀਂ ਲੈ ਕੇ ਆਉਣੀ ਹੈ। ਆਸ ਕਰਦੇ ਹਾਂ ਅੱਜ ਦੀ ਕਹਾਣੀ ਦਾ ਵਿਚਲਾ ਮੈਸੇਜ, ਇਹਦਾ ਮਨੋਰਥ ਜ਼ਰੂਰ ਤੁਸੀਂ ਸਮਝੇ ਹੋਵੋਗੇ। ਤੋਰਦੇ ਹਾਂ ਪ੍ਰੋਗਰਾਮ ਨੂੰ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਅੱਜਗੀ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
2: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ
3: ਕੀ ਹੋਇਆ
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
3: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-93-33
3: ਜਾਂ ਈਮੇਲ info@vyimmigration.com.au
2: ਯਾਦ ਰੱਖੋ 9077-9733
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
2: ਹਰ ਕਦਮ ਤੁਹਾਡੇ ਨਾਲ
4: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ ਮੈਲਟਨ
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਸੋਨਾ ਚਾਹੀਦਾ
4: ਭਰੋਸਾ ਚਾਹੀਦਾ
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
5: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ
6: ਇਹ ਸਿਰਫ ਫਿਲਮ ਹੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
5: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ
6: Starring Raj Kundra, Payal Rajput, Garvita Sadhwani ate hor kai saathi kalakar 7 August to tohde nedle cinema karan vich
7: Chaldi da naam gaddi aa te sunya hi hona ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390-8-6655 ਔਰ ਵਿਜ਼ਿਟ tireforce.com.au
8: Orbit Homes apne iradiyan waang sirf imarat nahi balki apne har ek grahak layi banaunde ne unna de supnyan da ek majboot ghar house and land experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Orbit Homes display centers ya call karo Harpan Chauhan nu 0433-280-252 ਤੇ

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੌਕਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो दियो मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਵਾਰ ਫਿਰ ਤੋਂ ਹਫ਼ਤਾਵਾਰੀ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਆਏ ਹਾਂ। ਅੱਜ ਗੱਲ ਮੀਡੀਆ ਦੀ ਕਰਨੀ ਆ, ਅੱਜ ਕੱਲ੍ਹ ਮੀਡੀਆ ਦੇ ਬਾਈਕਾਟ ਦੀ ਕਰਨੀ ਹੈ। ਬੜਾ ਆਸਾਨ ਹੋ ਗਿਆ ਅੱਜ ਕੱਲ੍ਹ, ਔਰ ਖਾਸ ਤੌਰ ਦੇ ਉੱਤੇ ਜਦੋਂ ਸਿਆਸਤਦਾਨ, ਜਿਨ੍ਹਾਂ ਨੂੰ ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਦੇ ਲੀਡ ਬਾਏ ਐਗਜ਼ਾਮਪਲ, ਉਹ ਇਹ ਤੈਅ ਕਰਦੇ ਨੇ ਕਿ ਸਮਾਜ ਕਿਸ ਦਿਸ਼ਾ ਦੇ ਵਿੱਚ ਜਾਵੇ। ਸੋ ਜਦੋਂ ਸਿਆਸਤਦਾਨ ਇਹ ਤੈਅ ਕਰ ਦਿੰਦੇ ਨੇ ਕਿ ਸਮਾਜ ਇਸ ਦਿਸ਼ਾ 'ਚ ਜਾਵੇ, ਕਿ ਜਦੋਂ ਮੇਨ ਸਟ੍ਰੀਮ ਮੀਡੀਆ, ਜਿਹੜਾ ਮੁੱਖ ਧਾਰਾ ਦਾ ਮੀਡੀਆ, ਉਹਦਾ ਬਾਈਕਾਟ ਅਸੀਂ ਕਰਦੇ ਹਾਂ, ਤਾਂ ਫਿਰ ਬਾਕੀ ਦੇ ਜਿਹੜੇ ਤਬਕੇ ਹੈਗੇ ਨੇ ਸਮਾਜ ਦੇ ਵਿੱਚ, ਜਿਹਨਾਂ ਨੂੰ ਜਵਾਬਦੇਹ ਕਰਨ ਦੇ ਲਈ ਮੀਡੀਆ ਦਾ ਰੋਲ ਕਾਫੀ ਇੰਪੋਰਟੈਂਟ ਹੁੰਦਾ ਹੈ, ਉਹ ਵੀ ਫਿਰ ਕਿਉਂ ਜ਼ਿੰਮੇਦਾਰ ਮੰਨਣਗੇ, ਉਹ ਵੀ ਫਿਰ ਕਿਉਂ ਇਸ ਕਿਸਮ ਦੀ ਜ਼ਿੰਮੇਦਾਰੀ ਲੈਣਗੇ। ਮੀਡੀਆ ਦੀ ਆਜ਼ਾਦੀ, ਚੈਨਲਾਂ ਦੇ ਉੱਤੇ ਪਾਬੰਦੀਆਂ, ਮੀਡੀਆ ਦਾ ਰਾਈਟ ਵਿੰਗਰ ਹੋਣਾ, ਲੈਫਟ ਵਿੰਗਰ ਹੋਣਾ, ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਬਹਿਸ ਇਸ ਵਕਤ ਛਿੜੀ ਹੋਈ ਹੈ। ਬਹੁਤ ਪਿਛਲੇ ਕੁਛ ਅਰਸੇ ਤੋਂ ਇੱਕ ਖਾਸ ਰੁਝਾਨ ਅਸੀਂ ਦੇਖਣ ਨੂੰ ਸਾਨੂੰ ਮਿਲ ਰਿਹਾ ਹੈਗਾ, ਉਹ ਇਹ ਹੈ ਕਿ ਕੌਮਾਂਤਰੀ ਜਿਹੜੇ ਮੀਡੀਆ ਸੰਸਥਾਵਾਂ ਹੈਗੀਆਂ ਨੇ ਦੁਨੀਆ ਭਰ ਦੇ ਵਿੱਚ, ਅਲੱਗ ਅਲੱਗ ਦੇਸ਼ਾਂ ਦੇ ਅੰਦਰ ਜਿਹੜੀਆਂ ਉੱਥੋਂ ਦੀਆਂ ਕੌਮੀ ਸੰਸਥਾਵਾਂ ਹੈਗੀਆਂ ਨੇ, ਉਹਨਾਂ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ। RSF ਕਰਕੇ ਇੱਕ ਫਰੈਂਚ ਔਰਗਨਾਈਜੇਸ਼ਨ ਹੈ, ਵੈਸੇ ਪੂਰੇ ਵਰਲਡ ਦੇ ਵਿੱਚ ਕੰਮ ਕਰਦੀ ਹੈ, ਪਰ ਇਹਨੂੰ ਜੇ ਇੰਗਲਿਸ਼ ਦੇ ਵਿੱਚ ਇਹਦਾ ਮਤਲਬ ਸਮਝੋ ਤਾਂ ਇਹਨੂੰ ਰਿਪੋਰਟਰ ਵਿਦਆਊਟ ਬਾਰਡਰਸ ਕਿਹਾ ਜਾਂਦਾ। ਇਹਨਾਂ ਦੇ ਨਾਲ ਜੁੜੇ ਕੁਝ ਸਰਵੇਖਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਾਂਗੇ, ਪਰ ਉਹ ਇਹ ਕਹਿੰਦੇ ਨੇ ਕਿ 50% ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਮੀਡੀਆ ਦੇ ਲਈ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ। ਚਾਹੇ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹ ਫੇਕ ਨਿਊਜ਼ ਚਲਾ ਰਹੇ ਨੇ, ਅਕਸਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮੀਡੀਆ ਦੇ ਉੱਤੇ ਸਰਕਾਰ ਦਾ ਹੀ ਕੰਟਰੋਲ ਆ ਗਿਆ ਹੁੰਦਾ ਹੈ ਜਾਂ ਹੈਗਾ ਹੈ, ਆਲਰੇਡੀ ਲੈ ਚੁੱਕੀ ਹੈ ਸਰਕਾਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ। ਔਰ ਫਿਰ ਕੁਛ ਐਸੇ ਵੀ ਦੇਸ਼ ਹੈਗੇ ਨੇ ਜਿੱਥੇ ਲੋਕਤੰਤਰ ਤਾਂ ਦੂਰ ਦੂਰ ਤੱਕ ਹੈ ਹੀ ਨਹੀਂ, ਜਿਵੇਂ ਰਸ਼ੀਆ, ਚਾਈਨਾ, ਨੌਰਥ ਕੋਰੀਆ, ਮਿਆਂਮਾਰ, ਇਹਨਾਂ ਦੇਸ਼ਾਂ ਦੇ ਵਿੱਚ ਤਾਂ ਪਹਿਲਾਂ ਹੀ ਮੀਡੀਆ ਦਾ ਜਿਹੜਾ ਇੱਕ ਸੁਤੰਤਰ ਹੋਣਾ ਜਾਂ ਇੱਕ ਇੰਡੀਪੈਂਡੈਂਟ ਹੋਣਾ ਉਹ ਖਤਮ ਸੀਗਾ। ਲੋਕਤੰਤਰੀ ਦੇਸ਼ਾਂ ਦੇ ਵਿੱਚ ਇੱਕ ਬੜਾ ਵੱਡਾ ਦਬਾਅ ਹੈ, ਹੰਗਰੀ, ਇੰਡੀਆ, ਪਾਕਿਸਤਾਨ, ਅਮੈਰੀਕਾ, ਇਹਨਾਂ ਦੇਸ਼ਾਂ ਦੇ ਵਿੱਚ ਵੀ ਜਿਹੜੇ ਕਿਉਂਕਿ ਇਹ ਡੈਮੋਕ੍ਰੇਟਿਕ ਕੰਟਰੀਜ਼ ਮੰਨੀਆਂ ਜਾਂਦੀਆਂ ਨੇ, ਔਰ ਇਹਨਾਂ ਦੇ ਵਿੱਚ ਜਿਹੜਾ ਆਲੋਚਕ ਮੀਡੀਆ, ਜਿਹੜਾ ਸਰਕਾਰ ਦੀ ਜਵਾਬਦੇਹੀ ਤੈਅ ਕਰਦਾ ਹੈ, ਉਹਦੇ 'ਤੇ ਕਾਨੂੰਨੀ ਹੱਥਕੰਡੇ ਜਾਂ ਉਹਦੇ 'ਤੇ ਉਹ ਜਿਵੇਂ ਸਾਮ, ਦਾਮ, ਦੰਡ, ਵੇਦ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ। ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ 4th ਪਿੱਲਰ ਆਫ ਡੈਮੋਕ੍ਰੇਸੀ ਯਾਨੀ ਲੋਕਤੰਤਰ ਦਾ ਚੌਥਾ ਥੰਮ ਦੱਸਿਆ ਜਾਂਦਾ ਹੈ, ਉਸ ਮੀਡੀਆ ਦਾ ਰੋਲ ਕੀ ਹੈ, ਜਦੋਂ ਮੀਡੀਆ ਦੇ ਉੱਤੇ ਪਾਬੰਦੀਆਂ ਲੱਗ ਜਾਂਦੀਆਂ ਨੇ, ਮੀਡੀਆ ਨੂੰ ਕਿਸੇ ਦਾਇਰੇ ਤੋਂ ਬਾਹਰ ਰੱਖਿਆ ਜਾਂਦਾ ਹੈ, ਤਾਂ ਮੀਡੀਆ ਦਾ ਰੋਲ ਕੀ ਹੈ। ਫਿਰ ਅਕਸਰ ਜਦੋਂ ਕਿਸੇ ਦੇਸ਼ ਦੀ ਸਰਕਾਰ ਤੌਰ ਦੇ ਉੱਤੇ ਜਿੱਥੇ ਜਿੱਥੇ ਐਕਸਟ੍ਰੀਮਿਸਟ ਪਾਰਟੀ ਦੀਆਂ ਸਰਕਾਰਾਂ ਨੇ, ਉੱਥੇ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਐਂ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਜੀ ਲੈਫਟ ਵਿੰਗ ਵਾਲਾ ਮੀਡੀਆ, ਇਹ ਤਾਂ ਜੀ ਰਾਈਟ ਵਿੰਗ ਵਾਲਾ ਮੀਡੀਆ। ਸੋ ਇਸ ਕਿਸਮ ਦੇ ਨਾਲ ਮੀਡੀਆ ਦੀਆਂ ਵੰਡੀਆਂ ਪਾ ਦਿੱਤੀਆਂ ਜਾਂਦੀਆਂ। ਹਾਂ, ਕਿ ਮੀਡੀਆ ਹੋਣਾ ਚਾਹੀਦਾ, ਇੱਦਾਂ ਦਾ ਨਿਊਟਰਲ ਮੀਡੀਆ ਹੋਣਾ ਚਾਹੀਦਾ, ਨਾ ਲੈਫਟ ਵਿੰਗ ਦਾ ਨਾ ਰਾਈਟ ਵਿੰਗ ਦਾ, ਪਰ ਇਹ ਸ਼ੁਰੂ ਤੋਂ ਹੀ ਰਿਹਾ, ਇੱਦਾਂ ਨਹੀਂ ਹੈ ਕਿ ਹੁਣ ਹੋ ਚੁੱਕਿਆ ਮਾਡਰਨ ਵਰਲਡ 'ਚ, ਸ਼ੁਰੂ ਤੋਂ ਹੀ ਇੱਦਾਂ ਰਿਹਾ ਕੁਝ ਸਰਕਾਰ ਦੇ ਗੁਣਗਾਨ ਕਰਨ ਵਾਲੇ। ਬਲਕਿ ਜੇ ਅਸੀਂ ਰਾਜਿਆਂ ਮਹਾਰਾਜਿਆਂ ਦੇ ਸਮਿਆਂ ਦੇ ਵਿੱਚ ਚਲੇ ਜਾਈਏ, ਉਦੋਂ ਮੀਡੀਆ ਕੌਣ ਹੁੰਦਾ ਸੀ? ਉਦੋਂ ਜਿਹੜੇ ਰਾਜ ਕਵੀ ਹੁੰਦੇ ਸੀਗੇ, ਜਿਹੜੇ ਰਾਜਾ ਦਾ ਗੁਣਗਾਨ ਕਰਦੇ ਸੀ, ਤਾਂ ਉਹੀ ਜੋ ਗੱਲ ਕਹਿੰਦੇ ਸੀ, ਜਿਹੜੇ ਗੀਤ ਉਹ ਗਾਉਂਦੇ ਹੁੰਦੇ ਸੀ, ਉਹੀ ਗੀਤ ਫਿਰ ਆਮ ਲੋਕਾਂ ਦੇ ਵਿੱਚ ਭੇਜੇ ਜਾਂਦੇ ਸੀ ਕਿ ਆਮ ਲੋਕ ਵੀ ਉਹੀ ਗੀਤ ਗਾਣ, ਅਤੇ ਜੇ ਉਹ ਜਿਹੜੇ ਲੋਕ ਉਹ ਗੀਤ ਗਾਉਂਦੇ ਸੀ, ਰਾਜਾ ਦਾ ਗੁਣਗਾਨ ਕਰਦੇ ਸੀ, ਉਹ ਹੈਪੀ ਰਹਿੰਦੇ ਸੀ, ਖੁਸ਼ ਰਹਿੰਦੇ ਸੀ, ਉਹਨਾਂ ਤੋਂ ਨਾ ਤਾਂ ਜਜੀਏ ਜਾਂ ਟੈਕਸ ਵਸੂਲ ਕੀਤੇ ਜਾਂਦੇ ਸੀ ਜਾਂ ਘੱਟ ਵਸੂਲ ਕੀਤੇ ਜਾਂਦੇ, ਜਿਹੜੇ ਰਾਜਾ ਦੇ ਉਲਟ ਜਾਂਦੇ ਸੀ ਉਹਨਾਂ ਤੋਂ ਵੱਧ ਪੈਸੇ ਵਸੂਲੇ ਜਾਂਦੇ ਸੀ ਜਾਂ ਵੱਧ ਟੈਕਸ ਵਸੂਲੇ ਜਾਂਦੇ ਸੀ ਜਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਪਾਸਟ ਦੇ ਵਿੱਚ, ਹਿਸਟਰੀ ਦੇ ਵਿੱਚ ਐਸੇ ਬਹੁਤ ਸਾਰੇ ਇੰਸੀਡੈਂਟਸ ਦੇ ਉੱਤੇ ਭਰੇ ਪਏ ਨੇ, ਬਹੁਤ ਸਾਰੀਆਂ ਕਹਾਣੀਆਂ ਨੇ ਦੁਨੀਆ ਭਰ ਦੇ ਅਲੱਗ ਅਲੱਗ, ਚਾਹੇ ਉਹ ਕਿਤੇ ਵੀ ਹੋਵੇ, ਤੁਸੀਂ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ ਕਿਤੇ ਦਾ ਵੀ ਜਿਹੜਾ ਇਤਿਹਾਸ ਫਰੋਲ ਕੇ ਦੇਖ ਲਓ, ਇੱਦਾਂ ਹੀ ਚੱਲਦਾ ਸੀ। ਅਤੇ ਉਹ ਜਿਹੜੇ ਰਾਜ ਕਵੀ ਹੁੰਦੇ ਸੀ, ਉਹ ਜਿਹੜੇ ਸਰਕਾਰੀ ਇੱਕ ਕਿਸਮ ਦੇ ਨਾਲ, ਕਿਉਂਕਿ ਸਰਕਾਰ ਦੀ ਰਿਆਇਤ ਦੇ ਉੱਤੇ ਉਹ ਲੋਕ ਪਲਦੇ ਹੁੰਦੇ ਸੀ, ਉਹਨਾਂ ਨੇ ਸ਼ਹਿਰ ਸ਼ਹਿਰ ਜਾ ਕੇ, ਰਾਜ ਭਵਨ ਤੋਂ ਲੈ ਕੇ ਸ਼ਹਿਰ ਸ਼ਹਿਰ ਜਾ ਕੇ, ਪੂਰੇ ਪਿੰਡ, ਕਸਬੇ, ਗਲੀਆਂ, ਬਾਜ਼ਾਰਾਂ 'ਚ ਜਾ ਕੇ ਰਾਜੇ ਦੇ ਗੁਣਗਾਨ ਕਰਨੇ ਹੁੰਦੇ ਸੀ। ਉਹੀ ਕੰਮ ਅੱਜ ਦੀ ਤਰੀਕ ਦੇ ਵਿੱਚ ਮੀਡੀਆ ਕਰ ਰਿਹਾ, ਰਾਜਾ ਦੇ ਗੁਣਗਾਨ ਕਰ ਰਿਹਾ। ਹਾਂ, ਤਰੀਕਾ ਬਦਲ ਗਿਆ, ਤਕਨੀਕ ਆ ਗਈ ਹੈ ਹੁਣ, ਪਰ ਉੱਥੇ ਜਿਹੜਾ ਚਾਹੇ ਰਾਈਟ ਵਿੰਗਰ ਹੋਵੇ ਚਾਹੇ ਲੈਫਟ ਵਿੰਗਰ ਹੋਵੇ, ਮੀਡੀਆ ਦਾ ਕਿਸੇ ਵੀ ਵਿੰਗ ਦੇ ਵਿੱਚ ਚਲਾ ਜਾਣਾ ਨਾ, ਕਿਸੇ ਵੀ ਇੱਕ ਧਾਰਾ ਨੂੰ ਅਪਣਾ ਲੈਣਾ, ਉਹ ਗਲਤ ਹੁੰਦਾ। ਜਿਵੇਂ ਆਪਾਂ ਮੇਨ ਸਟ੍ਰੀਮ ਮੀਡੀਆ ਦੀ ਗੱਲ ਕੀਤੀ ਸੀ, ਜਿਹੜਾ ਕਿ ਮੁੱਖ ਧਾਰਾ ਦਾ ਹੁੰਦਾ, ਮੀਡੀਆ ਹਮੇਸ਼ਾ ਮੁੱਖ ਧਾਰਾ ਦਾ ਹੀ ਹੁੰਦਾ ਹੁੰਦਾ, ਉਹਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਹੁੰਦੀ ਹੁੰਦੀ, ਮੀਡੀਆ ਦਾ ਆਪਣਾ ਇੱਕ ਪਰਸਪੈਕਟਿਵ ਨਹੀਂ ਹੁੰਦਾ ਹੁੰਦਾ। ਹਾਂ, ਇਹ ਜ਼ਰੂਰ ਹੈ ਕਿ ਮੀਡੀਆ ਦਾ ਇੱਕ ਪਰਸਪੈਕਟਿਵ ਜਿਹੜਾ ਉਹ ਜ਼ਰੂਰ ਹਾਈਲਾਈਟ ਹੋਣਾ ਚਾਹੀਦਾ, ਉਹ ਇਹ ਹੈ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਜੇ ਕੁਛ ਗੱਲ ਹੈ ਤਾਂ ਉਹ ਲੋਕਾਂ ਦੇ ਵਿੱਚ ਰੱਖੀ ਜਾਵੇ, ਯਾਨੀ ਕਿ ਸੱਤਾ ਦੇ ਉਲਟ ਜਿਹੜੀ ਕੋਈ ਗੱਲ ਜਾਂਦੀ ਹੈ ਤਾਂ ਉਹ ਰੱਖੀ ਜਾਵੇ। ਹੁਣ ਅਜਿਹੇ ਦੇ ਵਿੱਚ ਇਹ ਗੱਲ ਦਾ ਜਦੋਂ ਧਿਆਨ ਰੱਖਣਾ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਬੋਲਣਾ ਤਾਂ ਉਦੋਂ ਨੈਸ਼ਨਲਿਜ਼ਮ ਸਭ ਤੋਂ ਉੱਪਰ ਹੋਣਾ ਚਾਹੀਦਾ ਕਿਸੇ ਵੀ ਦੇਸ਼ ਦੇ ਮੀਡੀਆ ਦੇ ਲਈ। ਫਰਜ਼ ਕਰੋ ਅਸੀਂ ਤੰਜਾਨੀਆ ਵਰਗੇ ਮੁਲਕ ਦੇ ਵਿੱਚ ਰਹਿੰਦੇ, ਆਪਾਂ ਨਾ ਆਸਟ੍ਰੇਲੀਆ ਦੀ ਗੱਲ ਕਰੀਏ ਨਾ ਅਮਰੀਕਾ ਦੀ ਨਾ ਇੰਡੀਆ ਦੀ, ਇੱਕ ਮੁਲਕ ਹੈ ਤੰਜਾਨੀਆ, ਉੱਥੇ ਦਾ ਮੀਡੀਆ ਜਿਹੜਾ ਹੋਊਗਾ ਉੱਥੋਂ ਦੀ ਸਰਕਾਰ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਜਿਹੜੇ ਕੰਮ ਕਰ ਰਹੀ ਹੈ ਉੱਥੇ ਤੱਕ ਠੀਕ ਹੈ, ਪਰ ਜਿੱਥੇ ਤੰਜਾਨੀਆ ਦੇ ਕੌਮਾਂਤਰੀ ਸੰਬੰਧਾਂ ਦੀ ਗੱਲ ਆਉਂਦੀ ਹੈ ਉੱਥੇ ਮੀਡੀਆ ਦੀ ਦਖਲ ਅੰਦਾਜ਼ੀ ਤੋਂ ਬਾਹਰ ਹੋਣਾ ਚਾਹੀਦਾ, ਇੱਕ ਤਾਂ ਇਹ ਚੀਜ਼। ਦੂਸਰਾ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਇਹ ਰਾਈਟ ਵਿੰਗਰ ਮੀਡੀਆ, ਮੈਂ ਉਦਾਹਰਣ ਦੇ ਨਾਲ ਤੁਹਾਨੂੰ ਸਮਝਾਉਂਦਾ, ਹਰ ਇੱਕ ਕੰਟਰੀ ਦੇ ਵਿੱਚ ਹੈ, ਅਮੈਰੀਕਾ ਦੇ ਵਿੱਚ ਫੋਕਸ ਨਿਊਜ਼ ਹੈ ਜਿਹਨੂੰ ਰਾਈਟ ਵਿੰਗਰ ਮੀਡੀਆ ਮੰਨਿਆ ਜਾਂਦਾ, ਬ੍ਰਿਟੇਨ ਦੇ ਵਿੱਚ ਜੀ ਬੀ ਨਿਊਜ਼ ਹੈ, ਆਸਟ੍ਰੇਲੀਆ ਦੇ ਵਿੱਚ ਸਕਾਈ ਨਿਊਜ਼, ਅੱਜ ਕੱਲ੍ਹ ਨਿਊਜ਼ 24 ਹੋ ਗਿਆ, ਇਹ ਰਾਈਟ ਵਿੰਗਰ ਮੀਡੀਆ। ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਾਈਟ ਵਿੰਗਰ ਸਰਕਾਰਾਂ ਹੈਗੀਆਂ ਨੇ ਨਹੀਂ ਹੈਗੀਆਂ ਉਹ ਗੱਲ ਆਪਾਂ ਨਹੀਂ ਕਰ ਰਹੇ ਹੈਗੇ, ਬਟ ਇਹ ਸੱਜੇ ਪੱਖੀ ਜਾਂ ਹਿੰਦੀ ਦੇ ਵਿੱਚ ਦੱਖਣ ਪੰਥੀ ਜਾਂ ਦੱਖਣ ਪੰਥੀ ਮੀਡੀਆ ਇਹਨਾਂ ਨੂੰ ਕਹਿ ਦਿੰਦੇ ਹੈਗੇ। ਔਰ ਇਸੇ ਤਰੀਕੇ ਦੇ ਨਾਲ ਇੱਕ ਲੈਫਟ ਵਿੰਗ ਮੀਡੀਆ ਹੁੰਦਾ ਹੈਗਾ, ਇਹਨੂੰ ਵੀ ਕੋਈ ਬਹੁਤਾ ਵਧੀਆ ਮੀਡੀਆ ਨਹੀਂ ਕਿਹਾ ਜਾ ਸਕਦਾ, ਇਹ ਵੀ ਪ੍ਰੋਪੇਗੰਡਾ ਹੀ ਫੈਲਾਉਂਦਾ। ਬਸ ਇਹ ਗੱਲ ਹੈ ਕਿ ਲੈਫਟ ਵਿੰਗਰ ਮੀਡੀਆ ਨੂੰ ਅਕਸਰ ਪ੍ਰੋਗਰੈਸਿਵ ਮੀਡੀਆ ਮੰਨ ਲਿਆ ਜਾਂਦਾ, ਯਾਨੀ ਸੋਸ਼ਲ ਇਕੁਇਟੀ ਦੀ ਉਹ ਗੱਲ ਕਰਦੇ ਨੇ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ, ਵਾਤਾਵਰਨ ਦੀ ਗੱਲ ਕਰਦੇ ਨੇ, ਵੈਲਫੇਅਰ ਸਕੀਮਾਂ ਦੀ ਗੱਲ ਕਰਦੇ ਨੇ। ਰਾਈਟ ਵਿੰਗਰ ਮੀਡੀਆ ਜਿਹੜਾ ਹੈਗਾ ਉਹ ਹਮੇਸ਼ਾ ਸਰਕਾਰੀ ਨਿਯਮਾਂ ਦੇ ਉੱਤੇ ਗੱਲ ਕਰਦਾ, ਸਮਾਜਿਕ ਢਾਂਚੇ ਨੂੰ ਬਚਾਈ ਰੱਖਣ ਦੀ ਗੱਲ ਕਰਦਾ, ਬਾਹਰੀ ਜਿਹੜੀਆਂ ਤਾਕਤਾਂ ਨੇ ਜਾਂ ਪ੍ਰਵਾਸ ਜਿਹੜਾ ਹੈਗਾ ਉਹਦੀ ਲਿਮਿਟੇਸ਼ਨ ਦੀ ਗੱਲ ਕਰਦਾ। ਸੋ ਇਸ ਤਰੀਕੇ ਦੇ ਨਾਲ ਦੋਹਾਂ ਦੀਆਂ ਅਲੱਗ ਅਲੱਗ ਭੂਮਿਕਾਵਾਂ ਹੈਗੀਆਂ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜਾ ਲੈਫਟ ਵਿੰਗਰ ਮੀਡੀਆ ਅਕਸਰ ਉਹ ਟੈਗ ਜਿਹੜਾ ਉਹ ABC 'ਤੇ ਲੱਗਦਾ, ਅਮੈਰੀਕਾ ਦੇ ਵਿੱਚ MSNBC 'ਤੇ ਲੱਗਦਾ, UK ਦੇ ਵਿੱਚ ਗਾਰਡੀਅਨ ਦੇ ਉੱਤੇ ਲੱਗਦਾ। ਔਰ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡਾ ਸੰਕਟ ਹੀ ਇਹੀ ਹੈ, ਮੀਡੀਆ ਪੋਲਰਾਈਜੇਸ਼ਨ। ਬਹੁਤ ਸਾਰੇ ਚੈਨਲ ਨਿਰਪੱਖ ਨਿਊਜ਼ ਦੇਣ ਦੀ ਬਜਾਏ ਪੋਲਰਾਈਜੇਸ਼ਨ ਕਰਦੇ ਨੇ, ਯਾਨੀ ਕਿ ਧਰੂਵੀਕਰਨ ਕਰਦੇ ਨੇ, ਯਾਨੀ ਕਿ ਸਿਰਫ ਆਪਣੀ ਹੀ ਕੈਟਾਗਰੀ ਦੇ ਦਰਸ਼ਕਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਸਕਾਈ ਨਿਊਜ਼ ਕਦੇ ਵੀ ਜਿਹੜਾ ਉਹ ਲੇਬਰ ਪਾਰਟੀ ਦੇ ਹੱਕ ਦੀ ਗੱਲ, ਕਿਉਂਕਿ ਲੇਬਰ ਨੂੰ ਅਕਸਰ ਲੈਫਟ ਵਿੰਗਰ ਮੰਨ ਲਿਆ ਜਾਂਦਾ, ਆਸਟ੍ਰੇਲੀਆ ਦੇ ਵਿੱਚ ਉਹ ਕਦੇ ਵੀ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰੇਗਾ। ਅੱਜ ਗੱਲ ਮੀਡੀਆ ਦੀ ਕਿਉਂ ਕਰ ਰਹੇ ਹੈਗੇ ਹਾਂ, ਅੱਜ ਗੱਲ ਜਿਹੜੀ ਗੱਲ ਕਰਨੀ ਹੈ ਉਹ ਅਸਲ ਦੇ ਵਿੱਚ ਮੀਡੀਆ ਬਾਈਕਾਟ ਦੀ ਗੱਲ ਕਰਨੀ ਹੈ। ਕਿਉਂ ਇਹ ਜਿਹੜੀ ਇੱਕ ਚੀਜ਼ ਬੜੀ ਆਮ ਹੋ ਗਈ ਹੈ ਕਿ ਮੇਨ ਸਟ੍ਰੀਮ ਮੀਡੀਆ ਦੇ ਉੱਤੇ ਮੀਡੀਆ ਦਾ ਬਾਈਕਾਟ ਕਰ ਦਿਓ। ਖਬਰਾਂ ਦੇ ਵਿੱਚ ਵੀ ਵੈਸੇ ਤੁਹਾਡੇ ਨਾਲ ਸਾਂਝਾ ਕੀਤਾ ਸੀ, ਪਰ ਜਿਹੜੀ ਵਨ ਨੇਸ਼ਨ ਪਾਰਟੀ ਦੀ ਨੇਤਾ, ਉਹਨਾਂ ਨੇ ਤਾਂ ਸ਼ਰੇਆਮ ਹੀ ਇਹ ਗੱਲ ਕਹਿ ਦਿੱਤੀ ਹੈਗੀ ਹੈ ਕਿ ਅਸੀਂ ਕੁਛ ਇੱਕ ਚੈਨਲਸ ਨੂੰ ਬੈਨ ਕਰ ਰਹੇ ਹਾਂ, ਜਾਂ ਕਹਿ ਹੀ ਕੀ ਦਿੱਤੀ ਹੈਗੀ ਹੈ ਉਹਨਾਂ ਨੇ, ਇਹ ਗੱਲ ਦਿਖਾਈ ਦਿੱਤੀ ਹੈ। ਜਿਹੜੀ ਵਿਕਟੋਰੀਆ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦੇ 'ਚ ਉਹਨਾਂ ਨੇ ਦੀ ਗਾਰਡੀਅਨ ਅਤੇ ਜਿਹੜਾ ABC ਹੈ ਉਹਨੂੰ ਸਾਫ਼ ਸਾਫ਼ ਜਿਹੜਾ ਇਨਕਾਰ ਕਰ ਦਿੱਤਾ ਵੀ ਤੁਸੀਂ ਨਹੀਂ ਆਉਣਾ ਹੈਗਾ। ਸੁਣ ਲਓ ਆਹ ਕਲਿੱਪ।
1: Shouldn't all media have access to a press conference, particularly if you're, as you say, running to form government at the November state election?
2: I'm sorry, that democracy doesn't happen on the ABC at all, and I'm sick of it's not fair and just in their reporting.
3: But aren't you cutting off your nose to spite your face here? Don't you need your message to get out to regional Victoria in particular, and you need the ABC, the national broadcaster, to be able to...
0: ਸੋ ਜਦੋਂ ਇਹ ਪੁੱਛਿਆ ਜਾਂਦਾ ਹੈਗਾ ਹੈ ਕਿ ਤੁਸੀਂ ਖੇਤਰੀ ਇਲਾਕਿਆਂ ਦੇ ਵਿੱਚ ਕਿਵੇਂ ਆਪਣੀ ਸਾਂਝ ਪਾਓਗੇ, ਤੁਹਾਨੂੰ ABC ਦੀ ਲੋੜ ਨਹੀਂ ਪੈਂਦੀ ਹੈਗੀ, ਤੁਹਾਨੂੰ ਐਸੇ ਅਦਾਰਿਆਂ ਦੀ ਲੋੜ ਨਹੀਂ ਪੈਂਦੀ, ਤਾਂ ਪੌਲਿਨ ਹੈਨਸਨ ਕਹਿੰਦੇ ਨੇ ਕਿ ਸਾਡੇ ਕੋਲ ਉੱਥੇ ਦੇ ਆਪਣੇ ਰਾਈਟ ਵਿੰਗਰ ਮੀਡੀਆ ਹੈਗੇ ਨੇ ਜਿਨ੍ਹਾਂ ਦਾ ਉਹ ਨਾਮ ਲੈਂਦੇ ਨੇ, ਜਿਹੜੇ ਪੌਲਿਨ ਹੈਨਸਨ ਦਾ ਗੁਣਗਾਨ ਕਰਦੇ ਨੇ। ਪਰ ਗਾਰਜੀਅਨ ਨੂੰ ਕਿਉਂ ਨਹੀਂ ਸੱਦਿਆ ਗਿਆ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਇੱਕ ਹੋਰ ਉਦਾਹਰਣ ਤੁਸੀਂ ਸੁਣੋ ਇਸੇ ਤਰੀਕੇ ਦੀ।
4: A lot of women who were or survivors of Epstein's are unhappy with those redactions that came out. Some of them, entire witness interviews are totally blacked out. Do you think that they should be
5: unhappy with the fact that they thought they released too much? You know, I heard that. And you tell me something else. No. I think it's really time for the country to get onto something else, really. You know, now that nothing came out about me, other than it was a conspiracy against me, literally, by Epstein and other people. But I think it's time now for the country to maybe get onto something else.
4: But what would you say to people like who feel like they haven't gotten justice, Mr. President?
5: Something that people care about. Yeah, what did you say? Go ahead, CNN.
4: What would you say to the survivors who feel like they haven't gotten justice?
5: You are the worst reporter. No wonder CNN has no ratings because of people like you. You know, she's a young woman. I don't think I've ever seen you smile. I've known you for 10 years.
0: ਜਿਵੇਂ ਰਿਪੋਰਟਰ ਨੇ ਐਪਸਟੀਨ ਫਾਈਲ ਦੇ ਉੱਤੇ ਸਵਾਲ ਕਰਨੇ ਸ਼ੁਰੂ ਕੀਤੇ ਤੇ ਟਰੰਪ ਨੂੰ ਲੱਗਿਆ ਕਿ CNN ਕੋਈ ਬਹੁਤਾ ਵਧੀਆ ਮੀਡੀਆ ਨਹੀਂ ਹੈਗਾ ਔਰ ਉਹ ਕਹਿੰਦੇ ਕਿ ਹੁਣ ਅਮੈਰੀਕਾ ਨੂੰ ਹੁਣ ਦੁਨੀਆ ਨੂੰ ਐਪਸਟੀਨ ਤੋਂ ਅੱਗੇ ਚਲਾ ਜਾਣਾ ਚਾਹੀਦਾ ਹੈਗਾ ਔਰ ਇਸੇ ਕਰਕੇ ਸ਼ਾਇਦ ਇਰਾਨ ਦੇ ਉੱਤੇ ਅਟੈਕ ਹੋ ਗਿਆ ਖੈਰ ਉਹ ਕੌਨਸਪਰੇਸੀ ਦੇ ਨਾਲ ਜੁੜੀਆਂ ਗੱਲਾਂ ਹੁੰਦੀਆਂ ਉਹਦੇ ਪਾਸੇ ਨਹੀਂ ਜਾਂਦੇ ਪਰ ਜਦੋਂ ਇਸ ਤਰੀਕੇ ਦੇ ਨਾਲ ਸਵਾਲ ਕੀਤੇ ਜਾਂਦੇ ਹੈਗੇ ਨੇ ਜਦੋਂ ਇਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਜਿਹੜਾ ਕਿਸੇ ਦੇਸ਼ ਦੇ ਪ੍ਰਮੁੱਖ ਹੈਗੇ ਨੇ ਕਿਸੇ ਦੇਸ਼ ਦੇ ਲੀਡਿੰਗ ਸਿਆਸਤਦਾਨ ਹੈਗੇ ਨੇ ਜਦੋਂ ਉਹ ਇਸ ਤਰੀਕੇ ਦੇ ਨਾਲ ਗੱਲ ਕਰਦੇ ਨੇ ਤੇ ਫਿਰ ਜਿਹੜੇ ਉਸ ਦੇਸ਼ ਦੇ ਵਿੱਚ ਜਿਹੜੇ ਬਾਕੀ ਦੇ ਜਿਹੜੇ ਲੀਡਰ ਹੋਣਗੇ ਉਹ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਗੇ ਇੱਕ ਹੋਰ ਉਦਾਹਰਣ ਅੱਜ ਦੇ ਇਸ ਪ੍ਰੋਗਰਾਮ ਨੂੰ ਕਰਨ ਦੇ ਪਿੱਛੇ ਇੱਕ ਹੋਰ ਉਦਾਹਰਣ ਤੁਹਾਨੂੰ ਦੱਸ ਰਿਹਾ ਹੈਗਾ ਔਰ ਇਹਨਾਂ ਦਾ ਇੱਕ ਇੱਕ ਕਰਕੇ ਫਿਰ ਸਾਰਿਆਂ ਦਾ ਜ਼ਿਕਰ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨਾ ਔਰ ਮੈਂ ਤੁਹਾਨੂੰ ਉਹਦਾ ਵਜ੍ਹਾ ਦੱਸੂਗਾ
4: Prime Minister Modi, why don't you take some questions from the freest press in the world?
0: ਨਾਰਵੇ ਦੀ ਇਹ ਪੱਤਰਕਾਰ ਨੇ ਪੁੱਛਿਆ ਸੀਗਾ ਮੋਦੀ ਨੂੰ ਕਿ ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਲੈ ਰਹੇ ਹੈਗੇ ਵੈਸੇ ਮੋਦੀ ਨੇ ਦੁਨੀਆ ਦੀ ਸੁਤੰਤਰ ਕੀ ਆਪਣੇ ਹੀ ਦੇਸ਼ ਦੀ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈਗੀ ਆਸਟ੍ਰੇਲੀਆ ਦੇ ਵਿੱਚ ਵੀ ਇਹ ਮਸਲਾ ਉੱਠਿਆ ਨਿਊਜ਼ੀਲੈਂਡ ਦੇ ਵਿੱਚ ਵੀ ਉੱਠਿਆ ਪਰ ਇਹ ਇਹ ਇਹ ਟ੍ਰੈਂਡ ਕਿਉਂ ਹੈ ਮੈਨੂੰ ਇਹ ਬੜਾ ਹੈਰਾਨੀ ਹੁੰਦੀ ਹੈ ਕਿ ਮੀਡੀਆ ਜਿਹਨੂੰ ਚੌਥਾ ਥੰਮ ਇਹਨੂੰ ਨਾ ਬੜੇ ਹਲਕੇ ਦੇ ਵਿੱਚ ਨਾ ਲੈ ਕੇ ਚੱਲਿਓ ਅੱਜ ਦੇ ਇਸ ਟੌਪਿਕ ਨੂੰ ਇਹ ਬੜਾ ਜ਼ਰੂਰੀ ਹੈਗਾ ਕਿਉਂਕਿ ਮੀਡੀਆ ਦਾ ਜਿਹੜਾ ਕੰਮ ਹੈ ਜਿੰਨਾ ਕੁ ਅਸੀਂ ਸੁਣਿਆ ਸਿੱਖਿਆ ਪੜ੍ਹਿਆ ਔਰ ਜਿੰਨਾ ਕੁ ਅਸੀਂ ਦੇਖਦੇ ਰਹੇ ਹਾਂ ਕਿ ਦੁਨੀਆ ਦੇ ਵਿੱਚ ਅੱਜ ਤੱਕ ਜਿੱਥੇ ਵੀ ਜਵਾਬਦੇਹੀਆਂ ਹੋਈਆਂ ਨੇ ਜਿੱਥੇ ਵੀ ਕਿਸੇ ਨਾ ਕਿਸੇ ਕਿਸਮ ਦੇ ਨਾਲ ਸਰਕਾਰਾਂ ਨੂੰ ਕਟਗੜੇ ਦੇ ਵਿੱਚ ਖੜਾਇਆ ਗਿਆ ਉਹ ਮੀਡੀਆ ਦੇ ਜ਼ਰੀਏ ਹੀ ਖੜਾਇਆ ਗਿਆ ਹੁਣ ਜਦੋਂ ਆਲੋਚਕ ਮੀਡੀਆ ਹਾਊਸ ਦਾ ਮੂੰਹ ਹੀ ਬੰਦ ਕਰ ਦਿੱਤਾ ਜਾਊਗਾ ਜਦੋਂ ਮੁੱਖ ਧਾਰਾ ਦਾ ਮੀਡੀਆ ਜਿਹੜਾ ਉਹਦੇ ਸਾਹਮਣੇ ਇੰਨੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਜਾਣਗੀਆਂ ਔਰ ਮੁੱਖ ਧਾਰਾ ਦੇ ਮੀਡੀਆ ਨੂੰ ਇਗਨੋਰ ਕਰ ਦਿੱਤਾ ਜਾਊਗਾ ਉਦਾਹਰਣਾਂ ਬਹੁਤ ਨੇ ਇਹੋ ਜਿਹੀਆਂ ਪੌਲਿਨ ਹੈਨਸਨ ਦੀ ਤੁਸੀਂ ਦੇਖ ਲਈ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਔਰ ਪਹਿਲਾਂ ਵੀ ਉਹ ਕਹਿ ਚੁੱਕੇ ਨੇ ABC SBS ਗਾਰਜੀਅਨ ਦੇ ਬਾਰੇ ਉਹ ਵੀ ਇਹਨਾਂ ਇਹ ਬਾਇਸਡ ਚੈਨਲ ਹੈਗੇ ਨੇ ਟਰੰਪ ਦੀ ਤੁਸੀਂ ਦੇਖ ਲਈ ਕਿ CNN ਨਿਊਯਾਰਕ ਟਾਈਮਸ ਦੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਇਹ ਦੁਸ਼ਮਣ ਜਿਹੜਾ ਇੱਕ ਅਖਬਾਰ ਹੈਗਾ ਕਈ ਚੈਨਲਾਂ ਨੂੰ ਉਹ ਫੇਕ ਨਿਊਜ਼ ਕਹਿ ਦਿੰਦੇ ਨੇ ਕਿ ਇਹ ਆਮ ਲੋਕਾਂ ਦੇ ਦੁਸ਼ਮਣ ਹੈਗੇ ਨੇ ਵਾਈਟ ਹਾਊਸ ਦੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਜਿਹੜੀਆਂ ਰੈਗੂਲਰ ਹੁੰਦੀਆਂ ਨੇ ਉੱਥੇ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਮੋਦੀ ਸਾਹਿਬ ਨੇ ਤਾਂ ਅੱਜ ਤੱਕ ਕਦੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋਈ ਨਹੀਂ ਹੈਗੀ ਹਾਂ ਅਲੱਗ ਗੱਲ ਹੈਗੀ ਹੈ ਕਿ ਭਾਰਤ ਦਾ ਵਿਦੇਸ਼ ਮਹਿਕਮੇ ਦੇ ਜਿਹੜੇ ਬੁਲਾਰੇ ਹੈਗੇ ਨੇ ਰਣਦੀਪ ਜੈਸਵਾਲ ਹੋ ਗਏ ਜਾਂ ਹੋਰ ਹੋ ਗਏ ਉਹ ਪ੍ਰੈਸ ਕਾਨਫਰੰਸਿਸ ਅਕਸਰ ਕਰ ਦਿੰਦੇ ਨੇ ਪਰ ਉਹ ਵੀ ਬੜੇ ਚੋਣਵੇਂ ਤਰੀਕੇ ਦੇ ਨਾਲ ਔਰ ਠੀਕ ਇਸੇ ਤਰੀਕੇ ਦੇ ਨਾਲ ਜਿਹੜੇ ਮੋਦੀ ਸਾਹਿਬ ਵੀ ਪ੍ਰੈਸ ਕਾਨਫਰੰਸਿਸ ਕਰਦੇ ਨੇ ਵਨ ਵੇ ਪ੍ਰੈਸ ਕਾਨਫਰੰਸ ਨਹੀਂ ਇੰਟਰਵਿਊਜ਼ ਕਰਦੇ ਨੇ ਹੁਣ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਜਿਵੇਂ ਹੰਗਰੀ ਦੀ ਗੱਲ ਕੀਤੀ ਸੀ ਵੈਸੇ ਤਾਂ ਅੱਜ ਦੀ ਤਰੀਕ ਦੇ ਵਿੱਚ ਹੰਗਰੀ ਦੇ ਉਹ ਜਿਹੜੇ ਪ੍ਰਾਈਮ ਮਿਨਿਸਟਰ ਨਹੀਂ ਹੈਗੇ ਵਿਕਟਰ ਔਰਬਾਨ ਉਹਨਾਂ ਨੇ ਵੀ ਆਪਣੇ ਪੂਰੇ ਕਾਰਜਕਾਲ ਦੇ ਦਰਮਿਆਨ ਮੋਦੀ ਤੋਂ ਸਿੱਖਿਆ ਸਮਝਿਆ ਅਤੇ ਮੀਡੀਆ ਨੂੰ ਨਜ਼ਰਅੰਦਾਜ਼ ਕੀਤਾ ਇਮਰਾਨ ਖਾਨ ਹੁਣ ਤਾਂ ਚਲੋ ਖੈਰ ਜੇਲ੍ਹ 'ਚ ਹੈਗੇ ਨੇ ਪਰ ਇਮਰਾਨ ਖਾਨ ਵੀ ਜਦੋਂ ਸੱਤਾ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਵੀ ਉਸ ਵਕਤ ਜੀਓ ਨਿਊਜ਼ ਐਰੀ ਨਿਊਜ਼ ਇਹਨਾਂ ਦੇ ਪ੍ਰਸਾਰਣ ਬੰਦ ਹੀ ਕਰਵਾਤੇ ਸੀਗੇ ਇੱਧਰ ਆਪਣੇ ਤੁਰਕੀ ਵਾਲੇ ਰੈਚਪ ਤਈਆ ਐਰਦਾਨ ਇਹ ਵੀ ਤੁਰਕੀ ਦੇ ਵਿੱਚ ਉਹ ਡਿਟੇਲਿੰਗ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ ਪਰ ਲੀਡਰ ਐਸਾ ਕਿਉਂ ਕਰਦੇ ਨੇ ਦੋ ਤਿੰਨ ਚੀਜ਼ਾਂ ਮੈਂ ਸਮਝਿਆ ਹੈਗਾ ਇਹਨਾਂ ਦੇ ਬਿਹੇਵੀਅਰ ਦੇ ਵਿੱਚੋਂ ਪੌਲਿਨ ਹੈਨਸਨ ਨੂੰ ਜਾਂ ਟਰੰਪ ਨੂੰ ਜਾਂ ਮੋਦੀ ਨੂੰ ਸਟੱਡੀ ਕਰਕੇ ਸਾਰਿਆਂ ਦੀ ਇੱਕ ਕੋਮਨ ਜੀ ਗੱਲ ਹੈਗੀ ਆ ਇੱਕ ਤਾਂ ਇਹਨਾਂ ਨੂੰ ਇਹ ਲੀਡਰਾਂ ਨੂੰ ਲੱਗਣ ਲੱਗ ਗਿਆ ਕਿ ਅੱਜ ਕੱਲ੍ਹ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਟ੍ਰੈਡੀਸ਼ਨਲ ਮੀਡੀਆ ਜਾਂ ਮੇਨਸਟ੍ਰੀਮ ਮੀਡੀਆ ਦੀ ਇਹਨਾਂ ਨੂੰ ਲੋੜ ਨਹੀਂ ਹੈਗੀ ਜਿਵੇਂ ਪਹਿਲਾਂ ਮੋਦੀ ਸਾਹਿਬ ਮਨ ਕੀ ਬਾਤ ਕਰਦੇ ਹੁੰਦੇ ਸੀਗੇ ਉਹਦੀਆਂ ਹੀ ਗੱਲਾਂ ਤੁਰੀਆਂ ਰਹਿੰਦੀਆਂ ਸੀ ਹੁਣ ਅੱਜ ਕੱਲ੍ਹ ਉਹਨਾਂ ਨੇ ਉਹ ਫੋਨ ਫੜ ਕੇ ਸੈਲਫੀ ਸਟਾਈਲ ਵਾਲਾ ਕਰਨਾ ਸ਼ੁਰੂ ਕੀਤਾ ਹੈਗਾ ਅਤੇ ਇਸ ਤਰੀਕੇ ਦੇ ਨਾਲ ਉਹ ਜਾਂ ਜਦੋਂ ਨਿਊਜ਼ੀਲੈਂਡ ਦੇ ਵਿੱਚ ਵੀ ਤੁਹਾਡੇ ਯਾਦ ਹੋਣਾ ਕਿ ਮੀਡੀਆ ਨੇ ਇੱਥੇ ਜਦੋਂ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਗਏ ਸੀ ਮੋਦੀ ਸਾਹਿਬ ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਗਏ ਸੀ ਤਾਂ ਉੱਥੇ ਮੀਡੀਆ ਨੇ ਪੁੱਛਿਆ ਸੀਗਾ ਕਿ ਮੋਦੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਸਾਡੇ ਨਾਲ ਗੱਲ ਕਿਉਂ ਨਹੀਂ ਕਰ ਰਹੇ ਤਾਂ ਉੱਥੇ ਜਿਹੜਾ ਇੰਡੀਆ ਦੇ ਕੌਂਸਲ ਜਨਰਲ ਦੇ ਆਫਿਸਰ ਸੀਗੇ ਔਰ ਫੋਰਨ ਅਫੇਅਰ ਦੇ ਜਿਹੜੇ ਡਿਪਲੋਮੈਟਸ ਬੈਠੇ ਸੀ ਉਹਨਾਂ ਨੇ ਇੱਕ ਗੱਲ ਕਹੀ ਕਿ ਅਸਲ 'ਚ ਮੋਦੀ ਜਿੱਥੋਂ ਆਉਂਦੇ ਨੇ ਉਹ ਏਰੀਆ ਜਿਹੜਾ ਉਹ ਰੂਰਲ ਬੈਲਟ ਹੈ ਅਤੇ ਰੂਰਲ ਬੈਲਟ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਇੰਨੇ ਟੀ ਵੀ ਹੈ ਨਹੀਂ ਸੋ ਸੰਚਾਰ ਦੇ ਸਹੀ ਮਾਧਿਅਮ ਦੇ ਲਈ ਉਹ ਲੋਕਾਂ ਦੇ ਨਾਲ ਹੋਰਨਾਂ ਤਰੀਕਿਆਂ ਦੇ ਨਾਲ ਜੁੜੇ ਹੁੰਦੇ ਨੇ ਇਸ ਕਰਕੇ ਉਹ ਪ੍ਰੈਸ ਕਾਨਫਰੰਸ ਯਾਰ ਮੋਦੀ ਸਾਹਿਬ ਇੱਕ ਜਿਹੜੀ ਕੋਨਸਟੀਚੁਐਂਸੀ 'ਚ ਆਉਂਦੇ ਆ ਜਿਹਦੀ ਉਹ ਗੱਲ ਕਰ ਰਹੇ ਸੀ ਉਹ ਵਾਰਾਣਸੀ ਸੀ ਮੋਦੀ ਵਾਰਾਣਸੀ ਦੇ ਪ੍ਰਧਾਨ ਮੰਤਰੀ ਹੈ ਬਾਕੀ ਦੇਸ਼ ਦਾ ਕੀ ਮਤਲਬ ਵਾਰਾਣਸੀ ਦੇ ਲੋਕਾਂ ਨੇ ਚਲੋ ਠੀਕ ਹੈ ਗੱਲ ਨਹੀਂ ਦੇਖਣੀ ਮੀਡੀਆ ਦੇ ਜ਼ਰੀਏ ਪਰ ਬਾਕੀ ਦੇਸ਼ ਨੇ ਵੀ ਨਹੀਂ ਦੇਖਣੀ ਮਤਲਬ ਕੁਛ ਵੀ ਉਲ ਜਲੂਲ ਗੱਲਾਂ ਜਿਹੜੀਆਂ ਉਹ ਫੈਲਾਈਆਂ ਜਾ ਰਹੀਆਂ ਨੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਟਰੰਪ ਵੀ ਬਾਇਕਾਟ ਕਰ ਦਿੰਦੇ ਨੇ ਸੀਐਨ ਨੂੰ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੋਲ ਹੋਰ ਬਥੇਰੇ ਤਰੀਕੇ ਨੇ ਜਦੋਂ ਪੌਲੀਨ ਐਨਸਨ ਤੋਂ ਪੁੱਛਿਆ ਗਿਆ ਕਿ ਜੇ ਇਫ ਨੋਟ ਏ ਬੀ ਸੀ ਐਂਡ ਐਸ ਬੀ ਐਸ ਦੈਨ ਵਟ ਦੈਨ ਸ਼ੀ ਸੈਡ ਕਿ ਬਹੁਤ ਸਾਰੇ ਹੋਰ ਪਲੈਟਫਾਰਮ ਹੈਗੇ ਨੇ ਸਕਾਈ ਨਿਊਜ਼ ਹੈਗਾ ਹੈ ਹੈਰਾਲਸਨ ਹੈਗਾ ਅਤੇ ਹੋਰ ਬਥੇਰੇ ਜਿਹੜੇ ਮੀਡੀਆ ਪਲੈਟਫਾਰਮਸ ਨੇ ਵਾਏ ਜਸਟ ਦੀਸ ਟੂ ਤਿੱਖੇ ਸਵਾਲਾਂ ਤੋਂ ਬਚਣਾ ਇਹਨਾਂ ਦਾ ਇੱਕ ਦੂਸਰਾ ਮੈਨੂੰ ਇਹ ਲੱਗਦਾ ਕਿਉਂਕਿ ਜਦੋਂ ਮੁੱਖ ਧਾਰਾ ਦਾ ਮੀਡੀਆ ਜਾਂ ਐਸਾ ਮੀਡੀਆ ਜਿਹੜਾ ਕਿ ਉੱਥੋਂ ਦੇ ਲੀਡਰ ਦੇ ਅਕੋਰਡਿੰਗ ਕੰਮ ਨਹੀਂ ਕਰਦਾ ਉਹ ਉਹਨਾਂ ਤੋਂ ਅਰਥ ਵਿਵਸਥਾ 'ਤੇ ਸਵਾਲ ਪੁੱਛ ਸਕਦਾ ਉਹ ਆਪਣੇ ਫੈਕਟ ਰੈਡੀ ਰੱਖ ਸਕਦਾ ਬੇਰੁਜ਼ਗਾਰੀ 'ਤੇ ਪੁੱਛ ਸਕਦਾ ਭ੍ਰਿਸ਼ਟਾਚਾਰ 'ਤੇ ਪੁੱਛ ਸਕਦਾ ਐਪਸਟ੍ਰੀਮ ਦੇ ਉੱਤੇ ਸਵਾਲ ਪੁੱਛ ਸਕਦਾ ਸਰਕਾਰੀ ਸਕੀਮਾਂ ਦੇ ਉੱਤੇ ਸਵਾਲ ਪੁੱਛ ਸਕਦਾ ਔਰ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਹੈ ਧਰਮਾਂ ਦੇ ਨਾਂ ਦੇ ਉੱਤੇ ਉਹਦੇ ਬਾਰੇ ਸਵਾਲ ਪੁੱਛ ਸਕਦਾ ਸੋ ਐਸੇ ਤਿੱਖੇ ਸਵਾਲਾਂ ਤੋਂ ਬਚਣਾ ਵੀ ਜਿਨ੍ਹਾਂ ਦਾ ਜਵਾਬ ਦੇਣਾ ਇਹਨਾਂ ਦੇ ਲਈ ਔਖਾ ਹੋ ਜਾਵੇ ਔਰ ਜੇ ਜਵਾਬ ਦਿੱਤਾ ਤਾਂ ਆਮ ਲੋਕਾਂ ਦੀ ਕਚਹਿਰੀ 'ਚ ਨੰਗੇ ਹੋ ਜਾਣਗੇ ਸੋ ਇਹ ਵੀ ਇੱਕ ਕਾਰਨ ਹੈਗਾ ਕਿ ਇਹਨਾਂ ਮੇਨ ਸਟ੍ਰੀਮ ਮੀਡੀਆ ਦੇ ਕੁਛ ਅਦਾਰਿਆਂ ਦਾ ਬਾਈਕਾਟ ਕਰ ਦਿਉ ਤੀਜਾ ਕਾਰਨ ਮੈਨੂੰ ਇਹ ਲੱਗਦਾ ਕਿ ਇੱਕ ਕਿਸਮ ਦੇ ਨਾਲ ਨੈਰੇਟਿਵ ਸਿਰਜਣ ਦੇ ਉੱਤੇ ਇੱਕ ਕੰਟਰੋਲ ਕਿ ਆਪਣੇ ਹਮਾਇਤੀਆਂ ਦੇ ਵਿੱਚ ਤਾਂ ਇੱਕ ਜਿਹੜੀ ਠੀਕ ਹੈ ਚਲੋ ਹਮਾਇਤੀ ਤਾਂ ਪੱਕੇ ਮੰਨਦੇ ਹੀ ਮੰਨਦੇ ਨੇ ਬਟ ਅਦਰਵਾਈਜ਼ ਵੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨੈਰੇਟਿਵ ਬਿਠਾ ਦਈਏ ਕਿ ਸੀ ਐਨ ਐਨ ਤਾਂ ਜੀ ਫੇਕ ਮੀਡੀਆ ਹੁਣ ਜੇ ਮਤਲਬ ਇੰਨੀ ਵਾਰ ਟਰੰਪ ਕਹਿ ਚੁੱਕੇ ਨੇ ਕਿ ਸੀ ਐਨ ਐਨ ਫੇਕ ਮੀਡੀਆ ਮੈਂ ਯਕੀਨ ਮੰਨ ਕੇ ਚੱਲਿਓ ਜਿੱਦਣ ਮੰਨ ਲਓ ਤੁਸੀਂ ਅਮੈਰੀਕਾ ਗਏ ਜਾਂ ਜਿਹੜੇ ਅਮੈਰੀਕਾ 'ਚ ਬੈਠੇ ਵੀ ਸਾਨੂੰ ਸੁਣ ਰਹੇ ਹੋਏ ਉਹ ਵੀ ਕਦੇ ਕਦੇ ਸੀ ਐਨ ਐਨ ਲਗਾਉਣ ਲੱਗੇ ਸੋਚਦੇ ਹੋਣਗੇ ਵੀ ਯਾਰ ਆਹ ਫੇਕ ਮੀਡੀਆ ਲਗਾ ਮਤਲਬ ਤੁਹਾਡੇ ਦਿਮਾਗ 'ਚ ਬੈਠ ਗਈ ਨਾ ਉਹ ਗੱਲ ਤੁਹਾਡੇ ਦਿਮਾਗ 'ਚ ਉਹ ਘਰ ਕਰ ਗਈ ਨਾ ਠੀਕ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਏ ਬੀ ਸੀ ਸੁਣੋਗੇ ਤੁਹਾਨੂੰ ਇਹ ਲੱਗੂਗਾ ਕਿ ਯਾਰ ਇਹ ਤਾਂ ਪੌਲੀਨ ਹੈਨਸਨ ਦੇ ਅਗੇਂਸਟ ਹੀ ਚੱਲਦੇ ਨੇ ਹਾਲਾਂਕਿ ਦੇ ਆਰ ਜਸਟ ਟੈਲਿੰਗ ਦੀ ਟਰੁੱਥ ਇੱਦਾਂ ਨਹੀਂ ਮੈਂ ਏ ਬੀ ਸੀ ਦੀ ਪੂਰੀ ਪੂਰੀ ਹਮਾਇਤ ਵੀ ਨਹੀਂ ਫੜ ਰਿਹਾ ਹੈਗਾ ਠੀਕ ਹੈ ਉਹ ਪੌਲੀਨ ਹੈਨਸਨ ਦੇ ਖਿਲਾਫ ਬਹੁਤ ਜ਼ਿਆਦਾ ਰਿਪੋਰਟਿੰਗ ਕਰਦੇ ਨੇ ਸਰਕਾਰ ਦੇ ਖਿਲਾਫ ਵੀ ਕਰਦੇ ਨੇ ਹੋਰ ਵੀ ਉਹਨਾਂ ਦੇ ਤਰੀਕੇ ਹੈਗੇ ਨੇ ਬਟ ਇੱਕ ਨੈਰੇਟਿਵ ਬਿਠਾ ਦਿੱਤਾ ਗਿਆ ਅਤੇ ਚੌਥਾ ਵੱਡਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰਾ ਕੁਛ ਕਰਕੇ ਨਾ ਇਹ ਜਿਹੜੇ ਸਿਆਸਤਦਾਨ ਨੇ ਇਹ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਨੂੰ ਹੀ ਖਤਮ ਕਰ ਰਹੇ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਜਦੋਂ ਮੇਨ ਸਟ੍ਰੀਮ ਮੀਡੀਆ ਦੀ ਇਸ ਕਿਸਮ ਦੀ ਰੈਲੇਵੈਂਸ ਹੀ ਖਤਮ ਹੋ ਜਾਊਗੀ ਅਤੇ ਭਵਿੱਖ ਦੇ ਵਿੱਚ ਫਿਰ ਅਸੀਂ ਆਪਣੇ ਹਿਸਾਬ ਦੇ ਨਾਲ ਕੰਟਰੋਲ ਕਰ ਸਕਾਂਗੇ ਜਿਹੜੀ ਵੀ ਗੱਲ ਆਮ ਲੋਕਾਂ ਤੱਕ ਲੈ ਕੇ ਜਾਣੀ ਹੈ ਕਿਉਂਕਿ ਐਡਾ ਵੱਡਾ ਮੀਡੀਆ ਦਾ ਪ੍ਰਭਾਵ ਬਣ ਚੁੱਕਿਆ ਸੀ ਹੁਣ ਤੱਕ ਕੋਵਿਡ ਤੋਂ ਪਹਿਲਾਂ ਤੱਕ ਜਾਂ ਉਸ ਤੋਂ ਪਹਿਲਾਂ ਮਤਲਬ ਭਾਰਤ ਦੇ ਸੰਦਰਭ ਦੇ ਵਿੱਚ ਤਾਂ ਠੀਕ ਹੈ 2014 ਤੋਂ ਬਾਅਦ ਖਤਮ ਹੀ ਕਰਤਾ ਪ੍ਰਭਾਵ ਪਰ ਦੁਨੀਆ ਭਰ ਦੇ ਵਿੱਚ ਜਦੋਂ ਟਰੰਪ ਦਾ ਸੈਕਿੰਡ ਕਾਰਜਕਾਲ ਸ਼ੁਰੂ ਹੋਇਆ ਉਸ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਦੁਨੀਆ ਭਰ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਖਤਮ ਕੀਤੀ ਜਾ ਰਹੀ ਹੈ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਜਿਹੜੀ ਮੈਨੂੰ ਲੱਗ ਰਹੀ ਹੈ ਉਹ ਮੇਨ ਸਟ੍ਰੀਮ ਮੀਡੀਆ 'ਚੋਂ ਆਪਣੇ ਆਪ ਖਤਮ ਕਰ ਦਿੱਤੀ ਗਈ ਹੈ ਉਹਦੇ ਕੀ ਰੀਜ਼ਨ ਨੇ ਉਹ ਵੀ ਮੈਂ ਤੁਹਾਨੂੰ ਦੱਸਦਾ ਉਹ ਹੈ ਇਨਵੈਸਟੀਗੇਟਿਵ ਜਰਨਲਿਜ਼ਮ ਮੈਂ ਨਾ ਤੁਹਾਨੂੰ ਦੱਸਦਾ ਬਤੌਰ ਜਰਨਲਿਜ਼ਮ ਦਾ ਸਟੂਡੈਂਟ ਹੋਣ ਦੇ ਨਾਤੇ ਅਸੀਂ ਇਹ ਚੀਜ਼ ਪੜ੍ਹੀ ਵੀ ਹੈ ਔਰ ਇਹ ਕੀਤੀ ਵੀ ਹੈ ਇੱਕ ਦੌਰ ਹੁੰਦਾ ਸੀ ਭਾਰਤ ਦੇ ਵਿੱਚ ਮੈਨੂੰ ਬਾਕੀ ਥਾਵਾਂ ਦਾ ਤਾਂ ਨਹੀਂ ਪਤਾ ਆਸਟ੍ਰੇਲੀਆ ਦਾ ਪਤਾ ਭਾਰਤ ਦਾ ਪਤਾ ਮੈਂ ਦੋ ਕੰਟਰੀਜ਼ ਦੀ ਗੱਲ ਕਰਦਾ ਕਿਉਂਕਿ ਇਹਨਾਂ ਦੋਵਾਂ ਥਾਵਾਂ 'ਤੇ ਫੀਲਡ ਜਰਨਲਿਜ਼ਮ ਮੈਂ ਕੀਤਾ ਹੋਇਆ ਸੋ ਇਹਨਾਂ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਕੀ ਇੱਕ ਟਰੈਂਡ ਰਿਹਾ ਹੈ ਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਆਪਣੇ ਰਿਪੋਰਟਰਸ ਨੂੰ ਫੀਲਡ ਦੇ ਵਿੱਚ ਭੇਜਦੇ ਨੇ ਉੱਥੋਂ ਜਿਹੜੀਆਂ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਨੇ ਉਹਨਾਂ ਦੇ ਉੱਤੇ ਕੰਮ ਕਰਨ ਦੇ ਲਈ ਇੱਕ ਬਹੁਤ ਵੱਡਾ ਮੀਡੀਆ ਚੈਨਲ ਸੀ ਜਦੋਂ ਮੈਂ ਇੰਡੀਆ ਦੇ ਵਿੱਚ ਫੀਲਡ ਜਰਨਲਿਜ਼ਮ ਸਟਾਰਟ ਕੀਤਾ ਸੀ ਅਤੇ ਉੱਥੋਂ ਦੇ ਜਿਹੜੇ ਫੀਲਡ ਜਰਨਲਿਸਟ ਹੁੰਦੇ ਸੀ ਜਿਵੇਂ ਮੈਂ ਆਫਕੋਰਸ ਪੰਜਾਬ ਸਟੇਟ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਪੰਜਾਬ ਦੇ 3-4 ਡਿਸਟ੍ਰਿਕਟਸ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਉਸ ਬਹੁਤ ਵੱਡੇ ਨਿਊਜ਼ ਚੈਨਲ ਦੇ ਵਿੱਚ ਜ਼ੀ ਨਿਊਜ਼ ਹੈ ਮੈਂ ਨਾਮ ਹੀ ਦੱਸ ਦਿੰਦਾ ਉਹਦੇ ਵਿੱਚ ਸਟੋਰੀਜ਼ ਇਨਵੈਸਟੀਗੇਟ ਕਰਨ ਦੇ ਲਈ ਐਪਰੀਸ਼ੀਏਟ ਕੀਤਾ ਜਾਂਦਾ ਸੀ ਕਿ ਜਾਓ ਸਟੋਰੀਜ਼ ਲੱਭੋ ਔਰ ਉਹਦੇ ਲਈ ਬਕਾਇਦਾ ਪੇ ਕੀਤਾ ਜਾਂਦਾ ਸੀ ਕਿ ਤੁਸੀਂ ਇੰਡੀਪੈਂਡੈਂਟ ਜਰਨਲਿਜ਼ਮ ਕਰੋ ਉੱਥੇ ਲੱਭੋ ਆਪਣੇ ਏਰੀਏ ਦੀਆਂ ਸਟੋਰੀਜ਼ ਚਾਹੇ ਸਰਕਾਰ ਦੇ ਅਗੇਂਸਟ ਹੋਣ ਚਾਹੇ ਹੱਕ 'ਚ ਹੋਣ ਜਾਂ ਜੋ ਮਰਜ਼ੀ ਸਰਕਾਰ ਵਰਡ ਤਾਂ ਆਉਂਦਾ ਹੀ ਨਹੀਂ ਸੀ ਹੁੰਦਾ ਬਟ ਇੱਕ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਕੱਢੋ ਅਤੇ ਦੱਸੋ ਉਹਨਾਂ ਦੇ ਉੱਤੇ ਬਹੁਤ ਡਿਟੇਲਿੰਗ ਦੇ ਵਿੱਚ ਜਾਣਾ ਹੁੰਦਾ ਸੀ, ਬੜੀ ਡਿਟੇਲਿੰਗ 'ਚ ਸਕ੍ਰਿਪਟਿੰਗ ਦੇ ਉੱਤੇ ਕੰਮ ਹੁੰਦਾ ਸੀ, ਵੀਡੀਓ ਦੇ ਉੱਤੇ ਕੰਮ ਹੁੰਦਾ ਸੀ, ਔਰ ਫਿਰ ਜਾ ਕੇ ਉਹ ਸਟੋਰੀਜ਼ ਟੀਵੀ ਚੈਨਲ 'ਤੇ ਆਉਂਦੀਆਂ ਹੁੰਦੀਆਂ ਸੀ। ਇਸ ਤਰੀਕੇ ਦੇ ਨਾਲ ਜਿਹੜਾ ਫੀਲਡ ਜਰਨਲਿਜ਼ਮ ਸੀ ਉਹਦੇ ਬੇਸਿਸ ਦੇ ਉੱਤੇ ਹੀ ਮੀਡੀਆ ਕੰਮ ਕਰਦਾ ਸੀ। ਇਸੇ ਤਰੀਕੇ ਦੇ ਨਾਲ 2010-11-12-15 ਤੱਕ ਮੈਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਦਾ ਰਿਹਾ ਕਿ ਇਸੇ ਤਰੀਕੇ ਦੇ ਨਾਲ ਮੀਡੀਆ ਕੰਮ ਕਰਦਾ ਸੀ। ਫੀਲਡ ਜਰਨਲਿਜ਼ਮ ਅੱਜ ਦੀ ਤਰੀਕ ਦੇ ਵਿੱਚ ਵੀ ਕਰਦਾ, ਇੱਥੇ ਤਾਂ ਖੈਰ ਇੱਥੇ ਤਾਂ ਕਰਦਾ, ਘੱਟੋ ਘੱਟ ਫੀਲਡ ਜਰਨਲਿਜ਼ਮ ਇੱਥੇ ਬਹੁਤ ਹੱਦ ਤੱਕ ਬਚਿਆ ਹੋਇਆ, ਯੂਰਪੀ ਦੇਸ਼ਾਂ ਦੇ ਵਿੱਚ ਬਚਿਆ ਹੋਇਆ, ਭਾਰਤ ਵਰਗੇ ਦੇਸ਼ 'ਚ ਖਤਮ ਹੈ। ਚੀਨ, ਨੌਰਥ ਕੋਰੀਆ, ਰੂਸ, ਇੰਡੀਆ, ਇਹਨਾਂ ਦੇਸ਼ਾਂ 'ਚ ਫੀਲਡ ਜਰਨਲਿਜ਼ਮ ਗਲਾ ਘੁੱਟ ਕੇ ਖਤਮ ਕਰ ਦਿੱਤਾ ਗਿਆ, ਮਤਲਬ ਭੁੱਲ ਜਾਓ ਤੁਸੀਂ, ਉੱਥੇ ਇਨਵੈਸਟੀਗੇਟਿਵ ਜਰਨਲਿਜ਼ਮ ਨਹੀਂ ਹੁੰਦਾ ਹੈਗਾ, ਫੈਕਟ ਚੈਕਿੰਗ ਨਹੀਂ ਹੁੰਦੀ। ਫੈਕਟ ਚੈਕਿੰਗ ਦੇ ਨਾਮ ਦੇ ਉੱਤੇ ਕੁਛ ਇੱਕ ਅਦਾਰੇ ਇੰਡੀਆ ਦੇ ਵਿੱਚ ਬਚੇ ਹੈਗੇ ਨੇ, ਉਹਨਾਂ ਨੂੰ ਵੀ, ਉਹਨਾਂ ਦਾ ਵੀ ਇੱਕ ਤਰੀਕੇ ਦੇ ਨਾਲ ਗਲਾ ਘੁੱਟਿਆ ਗਿਆ। ਫਿਰ ਇੱਕ ਬੈਲੈਂਸਡ ਵਿਊ, ਬੈਲੈਂਸਡ ਵਿਊ ਵਰਸਿਸ ਪ੍ਰੋਪੇਗੰਡਾ, ਇਹ ਦੋ ਤੱਤ ਹੁੰਦੇ ਨੇ। ਬੈਲੈਂਸਡ ਵਿਊ ਹੁੰਦਾ ਹੈ ਕਿ ਇੱਕ ਕਿਸਮ ਦਾ ਸੰਤੁਲਿਤ ਜਿਹਾ ਦ੍ਰਿਸ਼ਟੀਕੋਣ ਦਿਖਾਉਣਾ ਕਿ ਇਸ ਇਲਾਕੇ ਦੇ ਵਿੱਚ ਪ੍ਰਧਾਨ ਮੰਤਰੀ ਆਏ ਨੇ ਜੀ, ਅਤੇ ਦੇਖੋ ਉਹਨਾਂ ਦੇ ਆਉਣ ਦੇ ਨਾਲ ਟ੍ਰੈਫਿਕ ਜਾਮ ਹੋ ਗਿਆ, ਆਮ ਲੋਕਾਂ ਨੂੰ ਖੱਜਲ ਖੁਆਰੀ ਕਰਨੀ ਪਈ, ਆ ਇੱਕ ਐਂਬੂਲੈਂਸ ਆਈ ਸੀ ਇਹਦੇ 'ਚ ਇੱਕ ਮਹਿਲਾ ਪ੍ਰੈਗਨੈਂਟ ਸੀ, ਉਹਨੂੰ ਵਿਚਾਰੀ ਨੂੰ ਬਹੁਤ ਪੇਨ ਦੇ ਵਿੱਚੋਂ ਗੁਜ਼ਰਨਾ ਪਿਆ, ਪ੍ਰਧਾਨ ਮੰਤਰੀ ਨੂੰ ਗਾਲਾਂ ਗੁਲਾਂ ਕੱਢੀਆਂ, ਪਰਿਵਾਰਕ ਮੈਂਬਰਾਂ ਨੇ ਲੋਕਾਂ ਨੇ ਜਾਮ ਲਗਾਇਆ, ਆਇਆ ਹਿੱਸਾ। ਨਾਲ ਹੀ ਉਹਦੇ 'ਚ ਇਹ ਦੱਸਿਆ ਕਿ ਅਸਲ 'ਚ ਪ੍ਰਧਾਨ ਮੰਤਰੀ ਦਾ ਗੇੜਾ ਜਿਹੜਾ ਸੀ ਉਹ ਬੜਾ ਅਹਿਮ ਸੀ ਇਸ ਦੇਸ਼, ਇਸ ਸ਼ਹਿਰ ਦੇ ਲਈ, ਇੰਨੇ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈਗਾ, ਇਹ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਹੈਗਾ ਅਤੇ ਇਸ ਸ਼ਹਿਰ ਦੇ ਲਈ ਇੱਕ ਨਵੀਂ ਨੁਹਾਰ ਹੈ। ਸੋ ਇਹ ਹੋ ਗਿਆ ਬੈਲੈਂਸ, ਇਹ ਹੋ ਗਿਆ ਬੈਲੈਂਸ ਮੀਡੀਆ ਦਾ ਕਿ ਕਿਸ ਤਰੀਕੇ ਦੇ ਨਾਲ ਦੋਵੇਂ ਪੱਖ ਜਿਹੜੇ ਨੇ ਬੈਲੈਂਸਡ ਵਿਊ ਦਿੱਤਾ। ਇੱਕ ਹੋ ਗਿਆ ਪ੍ਰੋਪੇਗੰਡਾ, ਪ੍ਰੋਪੇਗੰਡਾ ਦੇ ਵਿੱਚ ਕੰਮ ਚਾਹੇ ਕੋਈ ਹੋਇਆ ਨਾ ਹੋਵੇ ਪਰ ਪ੍ਰਧਾਨ ਮੰਤਰੀ ਇਸ ਏਰੀਏ 'ਚ ਆਏ ਨੇ ਜੀ, ਇਸ ਏਰੀਏ 'ਚ ਇਸ ਕਿਸਮ ਦੇ ਖਾਸ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕਾਂ ਦੀ ਬਹੁਤ ਵੱਡੀ ਆਬਾਦੀ ਹੈ, ਪ੍ਰਧਾਨ ਮੰਤਰੀ ਨੇ ਉਸ ਕਿਸਮ ਦਾ ਪਹਿਰਾਵਾ ਪਹਿਨਿਆ ਸੀ, ਉਹਨਾਂ ਲੋਕਾਂ ਨੇ ਬੜੀ ਖੁਸ਼ੀ ਜਤਾਈ ਹੈ, ਉਹਨਾਂ ਨੇ ਨਾਅਰੇ ਲਗਾਏ ਨੇ, ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਦੇ ਏਰੀਏ 'ਚ ਰੱਜ ਰੱਜ ਜਾਣ ਅਤੇ ਅਗਲੀਆਂ ਚੋਣਾਂ ਦੇ ਵਿੱਚ ਵੀ ਉਹ ਪ੍ਰਧਾਨ ਮੰਤਰੀ ਦੇ ਆਪਣੇ ਹੱਕ ਦੇ ਵਿੱਚੋਂ ਹਵਾ ਕਰਕੇ ਚਲੇ ਗਏ ਨੇ। ਹੁਣ ਦੇਖੋ ਇਹ ਨਰੇਟਿਵ ਇੱਕ ਲਿਆਂਦਾ ਗਿਆ, ਨਾ ਤਾਂ ਉੱਥੋਂ ਦੇ ਲੋਕਾਂ ਦਾ ਕੋਈ ਵਿਚਾਰ ਲਏ ਗਏ, ਜਾਂ ਜੇ ਲਏ ਵੀ ਜਾਂਦੇ ਨੇ ਤਾਂ ਉਹਦੇ 'ਚ ਉਸ ਤਰੀਕੇ ਦੇ ਵਿਚਾਰ ਕੇ, ਜਿਵੇਂ ਫੋਰ ਐਗਜ਼ਾਮਪਲ ਆਹ ਜਿਹੜਾ ਜੰਤਰ ਮੰਤਰ 'ਤੇ ਪ੍ਰਦਰਸ਼ਨ ਹੋ ਰਿਹਾ ਸੀਗਾ, ਅੱਛਾ ਇਹ ਸੀਗਾ ਸਟੂਡੈਂਟਸ ਦੀ ਮੰਗਾਂ ਨੂੰ ਲੈ ਕੇ ਕਿ ਨੀਟ ਦੇ ਪੇਪਰ ਲੀਕ ਹੁੰਦੇ ਨੇ, UGC ਦੇ ਪੇਪਰ ਲੀਕ ਹੁੰਦੇ ਨੇ, ਹੋਰ ਬੜੇ ਸਾਰੇ ਐਗਜ਼ਾਮ ਲੀਕ ਹੁੰਦੇ ਨੇ, ਇਹਨਾਂ ਲੀਕਸ ਨੂੰ ਰੋਕਣ ਦੇ ਲਈ ਸਰਕਾਰਾਂ ਜ਼ਿੰਮੇਦਾਰੀ ਤੈਅ ਕਰਨ, ਜਵਾਬਦੇਹੀ ਹੋਣੀ ਚਾਹੀਦੀ ਹੈ। ਇੱਕ ਮੀਡੀਆ ਚੈਨਲ ਨੇ ਬਿਠਾ ਲਿਆ ਸਾਹਮਣੇ ਬਾਬਾ ਰਾਮਦੇਵ ਨੂੰ ਕਿ ਅੱਜ ਨੀਟ ਪੇਪਰ ਲੀਕ ਦੇ ਉੱਤੇ ਵੱਡੇ ਖੁਲਾਸੇ ਕਰਾਂਗੇ। ਹੁਣ ਬਾਬਾ ਰਾਮਦੇਵ ਆਈ ਡੋਂਟ ਨੋ, ਉਹ 10ਵੀਂ ਪਾਸ ਹੈ ਜਾਂ ਫੇਲ ਹੈ ਜਾਂ ਉਸ ਤੋਂ ਵੱਧ ਉਹਨੇ ਕੁਛ ਕੀਤਾ, ਪਰ ਪੜ੍ਹਾਈ ਦੇ ਮਸਲੇ ਦੇ ਉੱਤੇ ਉਹ ਗੱਲ ਕਰ ਰਹੇ ਨੇ, ਸਟ੍ਰੇਂਜ। ਫਿਰ ਮੀਡੀਆ ਉਹਨਾਂ ਤੋਂ ਪੁੱਛਦਾ ਹੈ ਕਿ ਜਿਹੜਾ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਹੋ ਰਿਹਾ ਤੁਸੀਂ ਇਸ ਨੂੰ ਦੱਸ ਚੋ ਕਿੰਨੇ ਨਵਾਂ ਦਊਂਗੇ, ਉਹ ਕਹਿੰਦੇ 0, ਮੈਂ ਤਾਂ ਫੇਲ ਕਹੂੰਗਾ। ਰੀਅਲੀ, ਮਤਲਬ ਬਾਬਾ ਰਾਮਦੇਵ ਤੋਂ ਰੈਂਕਿੰਗ ਲਈ ਜਾ ਰਹੀ ਹੈ ਜਾਂ ਨੰਬਰਿੰਗ ਜਾਂ ਸਕੋਰਿੰਗ ਕਰਵਾਈ ਜਾ ਰਹੀ ਹੈਗੀ ਹੈ ਉਸ ਇਵੈਂਟ ਦੇ ਲਈ ਜਿਹਦਾ ਉਹਨਾਂ ਦੇ ਨਾਲ ਕੋਈ, ਮਤਲਬ ਜਾਂ ਤਾਂ ਕੋਈ ਅਕੈਡਮੀਸ਼ੀਅਨ ਹੋਵੇ ਨਾ, ਕੋਈ ਅਧਿਆਪਕ ਬਿਠਾ ਦਿਓ, ਕੋਈ ਪ੍ਰੋਫੈਸਰ ਬਿਠਾ ਦਿਓ, ਕੋਈ ਠੀਕ ਹੈ ਤੁਸੀਂ ਉਸੇ ਹੀ ਤਰ੍ਹਾਂ ਦੇ ਜੁੜੇ ਹੋਏ ਜਿਹੜੇ ਲੋਕ ਨੇ ਐਜੂਕੇਸ਼ਨ ਦੇ ਵਿੱਚੋਂ, ਉਹਨਾਂ ਨੂੰ ਬਿਠਾ ਦਿਓ, ਠੀਕ ਹੈ ਤੁਸੀਂ ਕਾਂਗਰਸ ਦੇ ਨਹੀਂ ਬਿਠਾਉਣੇ, ਕੋਈ BJP ਦਾ ਲੀਡਰ ਹੀ ਪੜ੍ਹਿਆ ਲਿਖਿਆ ਬਿਠਾ ਦਿਓ ਜਿਹਨੇ ਕੋਈ ਬਹੁਤ ਸਾਰੀਆਂ ਡਿਗਰੀਆਂ ਕਰ ਰੱਖੀਆਂ ਹੋਣ। ਬਾਬਾ ਰਾਮਦੇਵ, ਇਹ ਹੁੰਦਾ ਪ੍ਰੋਪੇਗੰਡਾ ਇਸ ਕਿਸਮ ਦੇ ਨਾਲ ਕਿ ਇੱਕ ਨੈਰੇਟਿਵ ਜਿਹੜਾ ਉਹ ਸਿਰਜਣਾ ਹੋਵੇ। ਹੁਣ ਜਦੋਂ ਕੋਈ ਪ੍ਰਧਾਨ ਮੰਤਰੀ ਕੋਈ ਮੀਡੀਆ ਤੋਂ ਬਚਦਾ ਜਾਂ ਆਲੋਚਕ ਮੀਡੀਆ ਤੋਂ ਬਚਦਾ ਤਾਂ ਉਹਨਾਂ ਦੇ ਜਾਂ ਤਾਂ ਪਾਬੰਦੀਆਂ ਲਗਾਉਂਦਾ ਜਾਂ ਫਿਰ ਉਹਨਾਂ ਨੂੰ ਖਰੀਦਦਾ ਹੈ। ਹੁਣ ਫੋਰ ਐਗਜ਼ਾਮਪਲ ਇਹ ਮੀਡੀਆ ਜਿਹੜਾ ਖਤਮ ਹੋ ਰਿਹਾ, ਇਹਦੇ 'ਤੇ ਮੈਂ ਆਉਂਦਾ ਇੱਕ ਵਾਰ, ਪਰ ਮੈਂ ਨਾ ਇੱਕ ਸੋਚਿਆ ਕਿ ਅੱਜ ਦਾ ਜਦੋਂ ਪ੍ਰੋਗਰਾਮ ਕਰਨਾ ਸਿਰਫ ਤੁਹਾਨੂੰ ਇਨਫੋਰਮੇਸ਼ਨ ਇਹੀ ਨਾ ਦੇਈਏ ਕਿ ਕੀ ਹੋ ਕੀ ਰਿਹਾ। ਮੈਂ ਚਾਹੁੰਦਾ ਸੀ ਕਿ ਜਿਸ ਤਰੀਕੇ ਦੇ ਨਾਲ ਅਸੀਂ ਖਬਰਾਂ ਨੂੰ ਦੇਖਦੇ ਹਾਂ, ਜਦੋਂ ਤੁਸੀਂ ਸਵੇਰ ਵੇਲੇ ਖਬਰਾਂ ਦਾ ਬੁਲੇਟਿਨ ਸੁਣਦੇ ਹੋ ਹਾਂਜੀ ਤੋਂ ਜਾਂ ਸ਼ਾਮ ਨੂੰ ਸੁਣਦੇ ਹੋ, ਤਾਂ ਕੋਸ਼ਿਸ਼ ਇਹ ਕਰੀਦੀ ਹੈਗੀ ਹੈ ਕਿ ਜਿਹੜਾ ਬੈਲੈਂਸ ਆ ਉਹ ਬਣਿਆ ਰਹੇ। ਜੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਤਾਂ ਨਾਲ ਨਾਲ ਸਰਕਾਰ ਕੰਮ ਕੀ ਕਰ ਰਹੀ ਹੈ ਉਹ ਵੀ ਦੱਸੀਏ। ਉਹ ਅਲੱਗ ਗੱਲ ਹੈ ਕਿ ਕੁਛ ਇੱਕ ਕੰਟਰੀਜ਼ ਦੇ ਲਿਹਾਜ਼ ਦੇ ਨਾਲ ਉਸ ਕਿਸਮ ਦਾ ਕੁਛ ਨਿਕਲ ਕੇ ਸਾਹਮਣੇ ਹੀ ਨਹੀਂ ਆਉਂਦਾ, ਜਿਵੇਂ ਇਜ਼ਰਾਈਲ ਦੇ ਕੇਸ ਦੇ ਵਿੱਚ ਕੁਛ ਪੋਜ਼ਿਟਿਵ ਨਿਊਜ਼ ਹੈ ਹੀ ਨਹੀਂ, ਇੰਡੀਆ ਦੇ ਕੇਸ ਦੇ ਵਿੱਚ ਹੈ ਨਹੀਂ, ਹੈ ਨਾ। ਸੋ ਟਰੰਪ ਸਾਹਿਬ ਦੇ ਕੇਸ ਦੇ ਵਿੱਚ ਹਾਲੇ ਆ ਹੀ ਨਹੀਂ ਰਹੀ, ਔਰ ਅਸੀਂ ਅਮੈਰੀਕਾ 'ਚ ਬੈਠੇ ਨਹੀਂ ਹੈਗੇ, ਉੱਥੋਂ ਬੈਠ ਕੇ ਰਿਪੋਰਟਿੰਗ ਕਰ ਰਹੇ ਹੁੰਦੇ ਤਾਂ ਅੱਡ ਗੱਲ ਹੁੰਦੀ। ਸੋ ਇਹ ਜਦੋਂ ਇੰਟਰਨੈਸ਼ਨਲ ਰਿਪੋਰਟਿੰਗ ਦੀ ਗੱਲ ਆਉਂਦੀ ਹੈ ਤਾਂ ਇੰਟਰਨੈਸ਼ਨਲ ਸੋਰਸਿਸ ਦੇ ਉੱਤੇ ਡਿਪੈਂਡ ਕਰੀਦਾ। ਸੋ ਇਹ ਜਿਹੜੇ ਸੋਰਸਿਸ ਨੇ, ਮੈਂ ਉਹਨਾਂ ਦਾ ਜ਼ਿਕਰ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਨਾਲ ਕਰਨਾ ਸੀ ਕਿ ਕਿਸ ਤਰੀਕੇ ਦੇ ਨਾਲ ਖਬਰਾਂ ਜਿਹੜੀਆਂ ਨੇ ਕਿਹਨਾਂ ਵੈਬਸਾਈਟਸ ਤੋਂ, ਕਿਹਨਾਂ ਚੈਨਲਸ ਤੋਂ ਅਸੀਂ ਸੁਣ ਕੇ, ਕਿਹੜੇ ਰੇਡੀਓਜ਼ ਨੂੰ ਫੋਲੋ ਕਰਕੇ ਤੁਹਾਡੇ ਤੱਕ ਇਹ ਖਬਰਾਂ ਲੈ ਕੇ ਆਉਂਦੇ ਹੈਗੇ। ਖਬਰਾਂ, ਪਹਿਲੀ ਗੱਲ ਤਾਂ ਖਬਰ ਜਦੋਂ ਲਿਖੀ ਜਾਂਦੀ ਹੈ ਤਾਂ ਖਬਰ ਲਿਖਣ ਵਾਲੇ ਦਾ ਨਾਮ ਪੜ੍ਹ ਲਓ। ਅਕਸਰ ਪੱਤਰਕਾਰਾਂ ਬਾਇਲਾਈਨ ਕਹਿੰਦੇ ਅੰਗਰੇਜ਼ੀ ਦੇ ਵਿੱਚ ਜਾਂ ਪੱਤਰਕਾਰੀ ਦੀ ਭਾਸ਼ਾ ਦੇ ਵਿੱਚ, ਉਹ ਬਾਇਲਾਈਨ ਜ਼ਰੂਰ ਦੇਖ ਲਿਆ ਕਰੋ ਕਿ ਖਬਰ ਲਿਖੀ ਕਿਹਨੇ ਆ, ਅਤੇ ਫਿਰ ਉਸ ਬੰਦੇ ਦੀ ਆਪਣੀ ਵੀ ਪ੍ਰੋਫਾਈਲ ਦੇਖ ਲਓ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਸਾਰਾ ਕੁਝ ਅਵੇਲੇਬਲ ਹੈ। ਫਿਰ ਇਸ ਤੋਂ ਇਲਾਵਾ ਕੁਛ ਨਿਊਜ਼ ਏਜੰਸੀਜ਼ ਨੇ, ਹਾਲਾਂਕਿ ਉਹਨਾਂ ਦੇ ਵਿੱਚ ਨਿਊਜ਼ ਏਜੰਸੀਜ਼ ਦੀ ਬਾਇਲਾਈਨ ਹੀ ਹੁੰਦੀ ਹੈ ਬਹੁਤ ਸਾਰੀਆਂ ਖਬਰਾਂ 'ਚ, ਰਿਪੋਰਟਰ ਦੀ ਨਹੀਂ ਹੁੰਦੀ, ਜਿਵੇਂ ਇੰਟਰਨੈਸ਼ਨਲੀ ਰੂਟਰਸ ਕਰਕੇ ਏਜੰਸੀ ਹੈ ਜਾਂ ਏ ਪੀ ਹੈ, ਐਸੋਸੀਏਟਿਡ ਪ੍ਰੈਸ ਇੰਡੀਆ ਦੇ ਵਿੱਚ ਪੀ ਟੀ ਆਈ ਹੈ, ਪ੍ਰੈਸ ਟਰੱਸਟ ਆਫ ਇੰਡੀਆ ਜਾਂ ਏ ਐੱਨ ਆਈ ਹੈ, ਇਸ ਕਿਸਮ ਦੀਆਂ। ਆਸਟ੍ਰੇਲੀਆ ਦੇ ਵਿੱਚ ਵੀ ਆਪ ਹੈਗੀ ਹੈ, ਏ ਪੀ ਹੈਗੀ ਹੈ, ਹੋਰ ਬਹੁਤ ਸਾਰੀਆਂ ਏਜੰਸੀਜ਼ ਦੇ ਤੋਂ ਤੁਸੀਂ ਵੈਬਸਾਈਟਸ ਜਾਂ ਇਨਫੈਕਟ ਉਹਨਾਂ ਦੀਆਂ ਵੈਬਸਾਈਟਸ 'ਤੇ ਜਾ ਕੇ ਵੀ ਨਿਊਜ਼ ਦੇਖ ਸਕਦੇ ਹੋ। ਕਈ ਵਾਰ ਕੀ ਹੁੰਦਾ, ਵਟਸਐਪ ਦੇ ਉੱਤੇ ਕਿਸੇ ਖਬਰ ਦਾ ਇੱਕ ਤੁਹਾਨੂੰ ਸਕਰੀਨਸ਼ਾਟ ਭੇਜ ਦਿੱਤਾ ਜਾਂਦਾ ਅਤੇ ਤੁਹਾਨੂੰ ਲੱਗਦਾ ਕਿ ਓਹ ਹੋ ਆਹ ਹੋ ਗਿਆ, ਹਾਲਾਂਕਿ ਉਹ ਇੱਦਾਂ ਹੁੰਦਾ ਨਹੀਂ। ਉਹ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਏ ਆਈ ਦੇ ਨਾਲ ਕਿੰਨਾ ਕੁਛ ਫੈਬਰੀਕੇਟ ਕੀਤਾ ਜਾਂਦਾ। ਸੋ ਮੈਂ ਤਾਂ ਤੁਰੰਤ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਲਿਖਿਆ ਹੋਇਆ ਕਿ ਰੂਟਰਸ ਦੀ ਖਬਰ ਹੈ ਤਾਂ ਰੂਟਰਸ ਦੀ ਵੈਬਸਾਈਟ 'ਤੇ ਜਾ ਕੇ ਫੜੋਲੀਏ, ਕੀਵਰਡ ਪਾਓ ਉਹ ਜਿਹਾ, ਫੋਰ ਐਗਜ਼ਾਮਪਲ ਐਲਬਨੀਜ਼ ਕਰਪਸ਼ਨ ਕੀਵਰਡ ਪਾਓ, ਰੂਟਰਸ ਦੀ ਵੈਬਸਾਈਟ 'ਤੇ ਦੇਖੋ ਹੈ ਵੀ ਹੈ ਉਹ ਖਬਰ, ਉੱਥੇ ਐਗਜ਼ਿਸਟ ਹੀ ਨਹੀਂ ਕਰ ਰਹੀ, ਪਰ ਤੁਹਾਨੂੰ ਵਟਸਐਪ ਦਾ ਇੱਕ ਸਕਰੀਨਸ਼ਾਟ ਆਇਆ ਹੋਇਆ ਅਤੇ ਤੁਸੀਂ ਉਹਨੂੰ ਹੀ ਦੇਖ ਕੇ ਅੱਗੇ ਅੱਗੇ ਫਾਰਵਰਡ ਕਰੀ ਜਾ ਰਹੇ ਹੋ। ਆਹ ਨਾ ਕਰੋ, ਸਕਰੀਨਸ਼ਾਟ ਜਾਂ ਕਿਸੇ ਵੀ ਕਿਸਮ ਦਾ ਥੰਬਨੇਲ ਉਹਨੂੰ ਕ੍ਰੋਸ ਚੈੱਕ ਕਰਨਾ। ਕ੍ਰੋਸ ਚੈਕਿੰਗ ਦੀ ਆਦਤ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਨਾ ਸੈਂਸੇਸ਼ਨਲਿਜ਼ਮ ਜਿਹੜਾ ਹੈਗਾ, ਸਨਸਨੀ ਖੇਜ਼ ਬਣਾਉਣਾ ਖਬਰਾਂ ਨੂੰ, ਉਹ ਬਹੁਤ ਜ਼ਿਆਦਾ ਹੋ ਗਿਆ। ਜਦੋਂ ਵੀ ਗੂਗਲ ਦੇ ਉੱਤੇ ਸਰਚ ਕਰਦੇ ਹੋ, ਜਦੋਂ ਵੀ ਕਿਸੇ ਭਰੋਸੇਯੋਗ ਚੈਨਲ ਤੋਂ, ਅਦਾਰੇ ਤੋਂ ਖਬਰ ਨੂੰ ਦੇਖਦੇ ਹੋ, ਇੱਕ ਤਰਫਾ ਮੀਡੀਆ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਇੱਕ ਵਾਰ ਫਿਰ ਤੋਂ ਦੱਸ ਰਿਹਾ, ਬਹੁਤ ਜ਼ਿਆਦਾ ਮੀਡੀਆ ਕੁਝ ਚੈਨਲਸ ਹੈਗੇ ਨੇ ਜਿਹੜੇ ਇੱਕ ਤਰਫਾ ਖਬਰਾਂ ਦਿੰਦੇ ਹੈਗੇ ਨੇ, ਖਾਸ ਤੌਰ ਦੇ ਉੱਤੇ ਇੰਡੀਆ, ਰਸ਼ੀਆ, ਰਸ਼ੀਆ 'ਚ ਆਰ ਟੀ ਹੈ ਸਰਕਾਰੀ ਹੈ, ਚਾਈਨਾ ਦੇ ਵਿੱਚ ਜਿਹੜਾ ਸਰਕਾਰੀ ਗਲੋਬਲ ਨਿਊਜ਼ ਕਰਕੇ ਹੈ, ਇੰਡੀਆ ਦੇ ਵਿੱਚ ਤਾਂ ਬਹੁਤ ਸਾਰੇ ਟੀ ਵੀ ਚੈਨਲ ਹੀ ਸਰਕਾਰੀ ਨੇ, ਉਹ ਸਰਕਾਰੀ ਇਨ ਦੀ ਸੈਂਸ ਦੂਰਦਰਸ਼ਨ ਨਹੀਂ ਹੈਗੇ, ਬਸ ਉਹ ਸਰਕਾਰ ਦੇ ਕਹੇ ਦੀ ਗੱਲ ਕਰਦੇ ਹੈਗੇ ਨੇ। ਉਹਨਾਂ ਦੀ ਫੈਕਟ ਚੈਕਿੰਗ ਕਰਨੀ ਜ਼ਰੂਰੀ ਹੈਗੀ ਹੈ। ਇੰਟਰਨੈਸ਼ਨਲ ਪੱਧਰ ਦੇ ਉੱਤੇ ਸਨੋਪਸ ਨਾਮ ਦੀਆਂ ਜਿਹੜੀਆਂ ਤੁਸੀਂ ਵੈਬਸਾਈਟਸ ਨੇ, ਸਨੋਪ NSNOPES ਜਾਂ ਆਲਟ ਨਿਊਜ਼, ALT ਨਿਊਜ਼ ਜਾਂ ਬੂਮ ਲਾਈਵ ਜਾਂ ਫੈਕਟਲੀ ਕਰਕੇ, ਆਸਟ੍ਰੇਲੀਆ ਦੇ ਵਿੱਚ ਅਦਾਰਾ ABC ਵੀ ਫੈਕਟ ਚੈੱਕ ਕਰਦਾ ਹੈਗਾ, ਇਹਨਾਂ ਦੇ ਫੈਕਟ ਚੈੱਕ ਬਹੁਤ ਜ਼ਿਆਦਾ ਨਿਊਟਰਲ ਹੁੰਦੇ ਨੇ। RMIT ਦੀ ਵੀ ਫੈਕਟ ਚੈੱਕ ਵੈਬਸਾਈਟ ਹੈਗੀ, ਇਹਨਾਂ ਤੋਂ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਬਹੁਤ ਸਾਰੀਆਂ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਜਿਹੜੀਆਂ ਵੈਬਸਾਈਟਸ ਹੈਗੀਆਂ ਨੇ ਜਿਹੜੀਆਂ ਫੈਕਟ ਚੈੱਕ ਕਰਦੀਆਂ ਨੇ, ਔਰ ਉਹਨਾਂ ਤੋਂ ਬਹੁਤ ਬੈਲੈਂਸਡ ਜੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕਦੀ ਹੈਗੀ, ਬਹੁਤ ਬੈਲੈਂਸ। ਬੂਮ ਲਾਈਵ ਦੇ ਵਿੱਚ ਤੁਸੀਂ ਇੰਡੀਆ ਦੀ ਵੀ ਇਨਫੋਰਮੇਸ਼ਨ ਚੈੱਕ ਕਰ ਸਕਦੇ ਹੋ। PIB ਫੈਕਟ ਚੈੱਕ ਕਰਕੇ ਇੱਕ ਹੈਗੀ ਹੈ, ਵੈਸੇ ਤਾਂ ਪ੍ਰੈਸ ਬਿਊਰੋ ਹੈਗਾ ਉੱਥੇ ਦਾ ਉਹ, ਬਟ ਫਿਰ ਵੀ ਮਤਲਬ ਮੋਟੇ ਮੋਟੇ ਤੌਰ ਦੇ ਉੱਤੇ ਉਹਦੇ 'ਤੇ ਆਪਾਂ ਰਿਲਾਏ ਕਰਦੇ ਹੈਗੇ ਹਾਂ। ਅੱਜ ਕੱਲ੍ਹ ਇੰਡੀਅਨ ਐਕਸਪ੍ਰੈਸ ਬੜੀ ਵਧੀਆ ਫੈਕਟ ਚੈਕਿੰਗ ਕਰਕੇ ਦੇ ਰਿਹਾ ਹੈਗਾ, ਇੰਡੀਅਨ ਐਕਸਪ੍ਰੈਸ ਦੀ ਸਾਈਟ ਤੋਂ ਜਾ ਕੇ, ਜਿਹੜਾ ਅਖਬਾਰ ਹੈ ਉਹਨਾਂ ਨੇ ਇਨਫੈਕਟ ਹੁਣ ਤਾਂ ਵੀਡੀਓ ਵੀ ਸ਼ੁਰੂ ਕਰ ਦਿੱਤੀਆਂ ਨੇ। ਸੋ ਉਹ, ਅਤੇ ਚੌਥੀ ਵੱਡੀ ਚੀਜ਼ ਜਿਹੜੀਆਂ ਕਲਿੱਕਬੇਟਸ ਨੇ, ਇਹਨਾਂ ਤੋਂ ਬਚਿਆ ਕਰੋ। ਕਲਿੱਕਬੇਟਸ ਪਤਾ ਕੀ ਹੁੰਦੀਆਂ ਨੇ, ਖਾਸ ਤੌਰ 'ਤੇ ਸਾਡੇ ਪੰਜਾਬੀ ਮੀਡੀਆ 'ਚ ਬਹੁਤ ਜ਼ਿਆਦਾ, ਕਿ ਸਨਸਨੀ ਖੇਜ਼ ਹੈੱਡਲਾਈਨ ਦੇ ਕੇ ਨਾ, ਦੇਖੋ ਵੱਡਾ ਧਮਾਕਾ, ਜੇ ਹੁਣੇ ਨਹੀਂ ਦੇਖਿਆ ਤਾਂ ਪਛਤਾਓਗੇ, ਇਸ ਕਿਸਮ ਦੇ ਅੱਖਰ ਜਿਹੜੇ, ਇਸ ਕਿਸਮ ਦੇ, ਆਹ ਖਬਰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ, ਇਹੋ ਜਿਹਾ ਕੀ ਕਹਿ ਦਿੱਤਾ ਕਿ ਆ ਗਿਆ ਫਲਾਣਾ ਗੁੱਸੇ 'ਚ, ਹੈ ਨਾ। ਮਤਲਬ ਉਹ ਆ ਇਹ ਹੁੰਦੇ ਨੇ ਕਲਿੱਕਬੇਟਸ, ਕਿ ਤੁਹਾਨੂੰ ਉਹਦੇ ਜਾਲ 'ਚ ਫਸਾਇਆ ਜਾਂਦਾ ਸਨਸਨੀ ਖੇਜ਼ ਦੇ। ਉਹਨਾਂ ਦਾ ਮਕਸਦ ਹੋਰ ਕੁਛ ਨਹੀਂ ਹੁੰਦਾ ਹੈਗਾ, ਉਹਨਾਂ ਦਾ ਮਕਸਦ ਬਸ ਕਲਿੱਕਸ ਲੈਣਾ ਹੁੰਦਾ। ਤੁਸੀਂ ਇੱਕ ਵਾਰ ਕਲਿੱਕ ਕੀਤਾ, ਉਹਨਾਂ ਦੇ ਕੋਲ ਯੂਨੀਕ ਆਈਡੈਂਟੀ ਜਿਹਨੂੰ ਯੂਜ਼ਰਸ ਕਹਿੰਦੇ ਹੈਗੇ ਹੈ, ਉਹ ਮਿਲ ਜਾਣਗੇ। ਜਿੰਨੇ ਕਲਿੱਕ ਉਹਨਾਂ ਨੂੰ ਮਿਲਣਗੇ, ਓਨੀ ਉਹਨਾਂ ਦੀ ਖਬਰ ਗੁੱਡ ਕਰੇਗੀ, ਭਾਵੇਂ ਉਹ ਖਬਰ ਦੇ ਵਿੱਚ ਕੁਛ ਵੀ ਨਾ ਲਿਖਿਆ ਹੋਵੇ, ਹੈ ਨਾ। ਮੈਂ ਦੱਸ ਰਿਹਾ, ਮੈਂ ਪੰਜਾਬ ਦੇ ਵਿੱਚ ਸੀ ਪਿਛਲੇ ਦਿਨਾਂ ਦੇ ਵਿੱਚ, ਅਤੇ ਉਹਨਾਂ ਦਿਨਾਂ 'ਚ ਪੰਜਾਬ 'ਚ ਗਰਮੀ ਬਹੁਤ ਪੈ ਰਹੀ ਸੀ, ਅਤੇ ਛੁੱਟੀਆਂ ਅਲੱਗ ਅਲੱਗ ਸਟੇਟਸ ਕਰ ਰਹੀਆਂ ਸੀ, ਹਰਿਆਣੇ ਨੇ ਛੁੱਟੀਆਂ ਕਰਤੀਆਂ, ਚੰਡੀਗੜ੍ਹ ਨੇ ਕਰਤੀਆਂ, ਉੱਤਰਾਖੰਡ ਨੇ, ਯੂਪੀ ਨੇ ਕਰਤੀਆਂ, ਪੰਜਾਬ 'ਚ ਛੁੱਟੀਆਂ ਹੋ ਨਹੀਂ ਸੀ ਰਹੀਆਂ। ਪੰਜਾਬ ਉਹ ਖਬਰ ਇੱਕ ਟੀਵੀ ਚੈਨਲ, ਚਲੋ ਮੈਂ ਦੱਸ ਹੀ ਦਿੰਦਾ, ਜਗਬਾਣੀ, ਉਹਨਾਂ ਨੇ ਫੇਸਬੁੱਕ ਦੇ ਉੱਤੇ ਨਿੱਤ ਹਨੇਰੀਆਂ ਲਿਆਤੀਆਂ। ਮਤਲਬ ਛੁੱਟੀਆਂ ਤਾਂ ਤੈਅ ਸੀਗੀਆਂ ਪੰਜਾਬ ਸਰਕਾਰ ਦੀਆਂ ਵੀ ਇਸ ਤਰੀਕ ਤੋਂ ਹੋਣੀਆਂ, ਪਰ ਲੋਕਾਂ 'ਚ ਅਫਵਾਹ ਸੀ ਕਿ ਪਹਿਲਾਂ ਛੁੱਟੀਆਂ ਹੋ ਜਾਣਗੀਆਂ ਵੱਧਦੀ ਗਰਮੀ ਨੂੰ ਦੇਖ ਕੇ। ਉਹ ਡੇਲੀ ਇਹ ਖ਼ਬਰਾਂ ਲਗਾਉਣ ਲੱਗ ਗਏ, ਪੰਜਾਬ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਜਾਂ ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਹੋ ਗਈਆਂ ਸਕੂਲਾਂ ਦੀਆਂ ਛੁੱਟੀਆਂ, ਇਸ ਕਿਸਮ ਦੀਆਂ ਹੈਡਲਾਈਨ ਡੇਲੀ ਬਦਲ ਬਦਲ ਕੇ ਲੱਗਣ ਲੱਗੀਆਂ। ਹੁਣ ਜਿਹੜੀ ਤਾਂ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਉਹਦੇ ਬਾਰੇ ਉਹ ਖ਼ਬਰ ਦੇ ਵਿਚਕਾਰ ਗਏ ਤਾਂ ਦੇਖਿਆ ਕਿ ਉਹਨਾਂ ਨੇ ਲਿਖਿਆ ਕਿ ਜਗਬਾਣੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ 'ਤੇ ਕੁਝ ਖ਼ਬਰਾਂ ਪੈ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਜਦਕਿ ਐਸੀ ਅਸੀਂ ਕੋਈ ਵੀ ਖ਼ਬਰ ਨਹੀਂ ਲਗਾਈ ਪੰਜਾਬ ਸਰਕਾਰ ਨੇ ਐਲਾਨ। ਮਤਲਬ ਆਪਣੇ ਹੀ ਨਾਮ ਦੇ ਉੱਤੇ ਇੱਕ ਨਕਲੀ ਖ਼ਬਰ ਬਣਾ ਕੇ ਪਾਤੀ, ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ। ਦੂਜੇ ਦਿਨ ਮੈਂ ਫਿਰ ਦੇਖੀ ਉਹ ਖ਼ਬਰ, ਮੈਂ ਕਿਹਾ ਕਰਤਾ ਪੰਜਾਬ ਸਰਕਾਰ ਨੇ, ਚਾਹੇ ਉੱਥੇ ਦੇਖਿਆ ਤਾਂ ਉੱਥੇ ਲਿਖਿਆ ਕਿ ਉੱਤਰਾਖੰਡ ਸਰਕਾਰ ਨੇ ਕੀਤਾ,

ਤੋ ਦੋ ਛੁੱਟੀਆਂ ਹੈਗੀਆਂ ਤੁਹਾਨੂੰ ਲੈ ਦੱਸ, ਮਤਲਬ ਉਹ ਕਲਿੱਕ ਬੇਟਸ ਜਿਹੜੇ ਆ ਨਾ ਉਹਨਾਂ ਦਾ ਉਹ ਕੰਮ ਹੋਈ ਜਾ ਰਿਹਾ ਸੀ. ਐਂਡ ਨਾਓ ਯੂ ਨੋ ਕਿ ਇਹ ਕਿਵੇਂ ਉਹਨਾਂ ਦੇ ਜਾਲ ਦੇ ਵਿੱਚ ਉਹਨਾਂ ਨੇ ਫਸਾਉਣਾ ਹੁੰਦਾ, ਉਹ ਵੀ ਅਵੋਇਡ ਕਰ ਸਕਦੇ ਹੋ. ਇਹ ਸਾਰੇ ਕਾਸੇ ਦੇ ਲਈ. ਹੁਣ ਜਦੋਂ ਮੈਂ ਮੀਡੀਆ ਲਿਟਰੇਟ ਹੋਣ ਦੇ ਬਾਵਜੂਦ ਇਲਿਟਰੇਟ ਗੱਲਾਂ ਕਰ ਰਿਹਾ ਸੀ, ਤਾਂ ਇਸ ਕਰਕੇ ਮੈਂ ਸੋਚਿਆ ਕਿ ਤੁਹਾਡੇ ਲਈ ਵੀ ਇਹ ਪ੍ਰੋਗਰਾਮ, ਕਿਉਂਕਿ ਹਰ ਵਾਰ ਇਨਸਾਈਟ ਰਿਪੋਰਟ ਦੇ ਵਿੱਚ ਉਸ ਕਿਸਮ ਦੇ ਸ਼ੋਅ ਆਪਾਂ ਰੱਖੀਦੇ ਨੇ, ਉਹ ਟੋਪਿਕ ਰੱਖੀਦੇ ਨੇ ਜਿੱਥੇ ਮੈਨੂੰ ਲੱਗਦਾ ਕਿ ਇੱਕ ਲੇਮੈਨ ਦੇ ਨਾਲ ਜੁੜੀ ਜਾਣਕਾਰੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ, ਤੁਹਾਨੂੰ ਵੀ ਪਤਾ ਹੋਣੀਆਂ ਚਾਹੀਦੀਆਂ ਨੇ. ਮੀਡੀਆ ਲਿਟਰੇਸੀ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੈ. ਰਾਜਨੀਤਿਕ ਵਿਚਾਰਧਾਰਾ ਦੀ ਪਛਾਣ ਕਰੋ, ਕਿਹੜਾ ਲੈਫਟ ਵਿੰਗਰ ਹੈ, ਕਿਹੜਾ ਰਾਈਟ ਵਿੰਗਰ ਹੈ, ਕਿਸ ਕਿਸਮ ਦਾ ਦ੍ਰਿਸ਼ਟੀਕੋਣ ਤੁਸੀਂ ਦੇਖਣਾ ਸੁਣਨਾ ਚਾਹੁੰਦੇ ਹੋ. ਜੇ ਤੁਸੀਂ ਚਾਹੁੰਦੇ ਹੀ ਉਹੋ ਜਿਹਾ ਮੀਡੀਆ ਹੈਗੇ ਹੋ ਕਿ ਨਹੀਂ ਮੈਨੂੰ ਤਾਂ ਨਿਊਜ਼ 24 ਦੇ ਉੱਤੇ ਹੀ ਸਾਰੀਆਂ ਜਾਣਕਾਰੀਆਂ, ਮੈਂ ਸੁਣਨਾ ਹੀ ਨਹੀਂ ਚਾਹੁੰਦਾ ਕੁਛ ਪੌਲਿਨ ਹੈਨਸਨ ਦੇ ਖਿਲਾਫ, ਦੈਨ ਯੂ ਕੈਨ ਕੰਪਲੀਟਲੀ ਫੋਲੋ ਇਟ. ਜੇ ਤੁਹਾਨੂੰ ਲੱਗਦਾ ਹੈ ਕਿ ਇੰਡੀਆ ਦੇ ਖਿਲਾਫ ਇੱਕ ਨਰੇਟਿਵ ਫੈਲਾਉਂਦਾ ਇੱਕ ਚੈਨਲ ਹੈ ਅਲ ਜਜ਼ੀਰਾ, ਜਿਨ੍ਹਾਂ ਨੇ ਕਦੇ ਚੰਗੀ ਖਬਰ ਲਗਾਉਣੀ ਓ ਨਹੀਂ ਭਾਰਤ ਸਰਕਾਰ ਦੇ ਖਿਲਾਫ, ਅਤੇ ਉਹ ਵੀ ਦੇਖੋ ਫਿਰ. ਅਤੇ ਜਿਹੜੇ ਹਮੇਸ਼ਾ ਹੀ ਭਾਰਤ ਸਰਕਾਰ ਦੇ ਹੱਕ 'ਚ ਖਬਰਾਂ ਲਗਾਉਂਦੇ ਆ ਤਾਂ ਇੰਡੀਆ ਦਾ, ਉਹ ਵੀ ਮੀਡੀਆ ਦੇਖੋ ਫਿਰ. ਮਤਲਬ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਕਿਸਮ ਦੇ ਨਾਲ, ਪਰ ਸੋਸ਼ਲ ਮੀਡੀਆ ਦੇ ਉੱਤੇ ਕਿਹੜੀ ਖਬਰ ਨੂੰ ਅੱਗੇ ਸ਼ੇਅਰ ਕਰਨਾ ਹੈ, ਰੀਸ਼ੇਅਰ ਕਰਨਾ ਹੈ, ਉਹਦਾ ਥੋੜ੍ਹਾ ਜਿਹਾ ਪਲੀਜ਼ ਦੇਖਿਆ ਕਰੋ. ਕਿਉਂਕਿ ਤੁਸੀਂ ਆਪਣਾ ਨੈਰੇਟਿਵ, ਜੇ ਤੁਸੀਂ ਇੱਕ ਨੈਰੇਟਿਵ ਲੈ ਕੇ ਚੱਲ ਰਹੇ ਹੋ ਕਿਸੇ ਇੱਕ ਧਿਰ ਦੇ ਲਈ, ਅਤੇ ਉਸ ਨੈਰੇਟਿਵ ਨੂੰ ਬਾਕੀ ਲੋਕਾਂ ਦੇ ਵਿੱਚ ਵੀ ਫੈਲਾਉਣਾ ਚਾਹੁੰਦੇ ਹੋ ਕਿ ਦੇਖੋ ਜੀ ਮੈਂ ਤਾਂ ਬੀਜੇਪੀ ਦਾ ਭਗਤ ਹੈਗਾ ਹੀ ਹਾਂ ਅਤੇ ਮੈਂ ਬਾਕੀਆਂ ਨੂੰ ਵੀ ਇਹੀ ਖਬਰਾਂ ਦਊਂਗਾ. ਮੈਂ ਬਹੁਤ ਸਾਰੇ ਮੀਡੀਆ ਗਰੁੱਪਸ ਦੇ ਵਿੱਚ ਹੈਗਾ, ਕਈ ਧਰਮ ਦੇ ਨਾਮ 'ਤੇ, ਕੋਈ ਜਾਤੀ ਦੇ ਨਾਮ 'ਤੇ, ਕੋਈ ਬਿਜ਼ਨਸਮੈਨ ਦੇ ਨਾਮ 'ਤੇ, ਕੋਈ ਸ਼ਹਿਰਾਂ ਦੇ ਨਾਮ 'ਤੇ, ਕੋਈ ਇਲਾਕਿਆਂ ਦੇ ਨਾਮ 'ਤੇ. ਇੱਥੇ ਆਸਟ੍ਰੇਲੀਆ 'ਚ ਵਟਸਐਪ ਗਰੁੱਪ ਬਣੇ ਹੋਏ ਨੇ, ਉਹਨਾਂ ਗਰੁੱਪਾਂ ਦੇ ਵਿੱਚ ਵੀ ਇਹੀ ਹੈ. ਸਿੱਖ ਗਰੁੱਪ ਹੈ, ਬ੍ਰਾਹਮਣ ਗਰੁੱਪ ਹੈ, ਹਿੰਦੂ ਗਰੁੱਪ ਹੈ, ਬਿਜ਼ਨਸ ਗਰੁੱਪ ਹੈ, ਬਲੈਕਟਾਊਨ ਗਰੁੱਪ ਹੈ ਜੀ, ਪੈਨਰਿਥ ਗਰੁੱਪ ਹੈ ਜੀ, ਪੈਰਾਮੈਟਾ, ਇੱਦਾਂ ਹੀ ਤੁਹਾਡੇ ਵੀ ਉੱਥੇ ਇਲਾਕਿਆਂ ਦੇ ਗਰੁੱਪ ਹੋਣਗੇ. ਹਰ ਇੱਕ ਗਰੁੱਪ ਦੇ ਵਿੱਚ ਲੋਕ ਆਪਣੀ ਆਪਣੀ ਪਸੰਦੀਦਾ ਨੇਤਾਵਾਂ ਦੀਆਂ ਖਬਰਾਂ ਨੂੰ ਪ੍ਰਮੋਟ ਕਰਦੇ ਰਹਿੰਦੇ ਹੈਗੇ ਨੇ. ਟਰਕੀ ਦੇ ਵਿੱਚ ਕੀ ਹੋਇਆ, ਜਿਹੜਾ ਮੈਂ ਦੋ ਤਿੰਨ ਉਦਾਹਰਣਾਂ ਤੁਹਾਨੂੰ ਦੇਣੀਆਂ ਸੀਗੀਆਂ ਅੱਜ ਦੇ ਪ੍ਰੋਗਰਾਮ 'ਚ, ਕਿ ਤੁਰਕੀ ਦੇ ਵਿੱਚ ਤੁਰਕੀ ਨੂੰ ਨਾ ਇਹ ਮੰਨਿਆ ਜਾਂਦਾ, ਅੱਜ ਦੀ ਤਰੀਕ 'ਚ ਤਾਂ ਇਹ ਸਾਬਤ ਹੋ ਗਿਆ, ਰੈਚਪ ਤਈਬ ਅਰਦੋਗਾਨ ਤੋਂ ਕਿਸੇ ਨੇ ਪੁੱਛਿਆ ਵੀ ਸੀ ਕਿ ਇੰਡੀਪੈਂਡੈਂਟ ਜਰਨਲਿਸਟ ਨੇ, ਕਿ ਤੁਸੀਂ ਚੁਣ ਚੁਣ ਕੇ ਪੱਤਰਕਾਰਾਂ ਨੂੰ ਜੇਲ੍ਹ ਦੇ ਵਿੱਚ ਪਾ ਰਹੇ ਹੋ. ਤੁਰਕੀ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਇੱਕ ਐਸਾ ਮੁਲਕ ਹੈ ਜਿੱਥੇ ਜੇਲ੍ਹਾਂ ਦੇ ਵਿੱਚ ਪੱਤਰਕਾਰ ਸਭ ਤੋਂ ਜ਼ਿਆਦਾ ਨੇ, ਪੱਤਰਕਾਰ ਸਭ ਤੋਂ ਜ਼ਿਆਦਾ ਨੇ. ਤੁਹਾਨੂੰ ਲੱਗ ਰਿਹਾ ਹੋਊਗਾ ਚਾਈਨਾ ਹੈ, ਤੁਹਾਨੂੰ ਲੱਗ ਰਿਹਾ ਹੋਊਗਾ ਕਿ ਇੰਡੀਆ ਹੈ, ਪਰ ਉਹ ਟਰਕੀ ਹੈ, ਨੋਟ ਈਵਨ ਪਾਕਿਸਤਾਨ, ਨੋਟ ਈਵਨ ਐਨੀ ਅਦਰ ਕੰਟਰੀ. ਤੁਰਕੀ ਦੇ ਵਿੱਚ ਸਰਕਾਰੀ ਮੀਡੀਆ ਦਾ ਕੰਟਰੋਲ, ਸਰਕਾਰ ਦਾ ਕੰਟਰੋਲ ਜਿਹੜਾ ਉਹ ਮੀਡੀਆ ਦੇ ਉੱਤੇ ਹੋ ਚੁੱਕਿਆ. ਸਰਕਾਰ ਦੇ ਜਿਹੜੇ ਕਰੀਬੀ ਕਾਰੋਬਾਰੀ ਨੇ ਜਿਵੇਂ ਓਲੀਗ੍ਰੈਕਸ ਵਰਗੇ, ਹੋਰ ਬਹੁਤ ਸਾਰੇ ਜਿਵੇਂ ਇੰਡੀਆ ਦੇ ਵਿੱਚ ਅਡਾਨੀ ਸਾਹਿਬ ਨੇ ਜਾਂ ਅੰਬਾਨੀ ਸਾਹਿਬ ਨੇ, ਉਸ ਤਰੀਕੇ ਸਰਕਾਰ ਦੇ ਜਿਹੜੇ ਕਰੀਬੀ ਹੁੰਦੇ ਨੇ ਉਹ ਮੀਡੀਆ ਨੂੰ ਖਰੀਦਣਾ ਖਰੀਦਣ ਲੱਗ ਪੈਂਦੇ ਨੇ, ਔਰ ਖਰੀਦ ਅੱਜ ਦੀ ਤਰੀਕ 'ਚ ਟਰਕੀ ਦਾ 90% ਮੇਨ ਸਟ੍ਰੀਮ ਮੀਡੀਆ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ. ਨੰਬਰ ਇੱਕ ਆਹ. ਨੰਬਰ ਦੋ, ਟਰਕੀ ਦੇ ਵਿੱਚ ਉਹਨਾਂ ਨੇ ਇੱਕ ਕੰਮ ਹੋਰ ਕੀ ਕੀਤਾ, ਇੱਕ ਐਗਜ਼ਾਮਪਲ ਸੈੱਟ ਕਰਤੀ ਕਿ ਇੱਕ ਡਿਸਇਨਫੋਰਮੇਸ਼ਨ ਲਾਅ ਲਿਆਤਾ 2022 'ਚ. ਰੈਚਪ ਤਈਬ ਅਰਦੋਗਾਨ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਜੇ ਸਰਕਾਰ ਨੂੰ ਲੱਗਦਾ ਕਿ ਕੋਈ ਵੀ ਪੱਤਰਕਾਰ ਝੂਠੀ ਜਾਣਕਾਰੀ ਫੈਲਾ ਰਿਹਾ ਤਾਂ ਉਹਨੂੰ ਬਗੈਰ ਜ਼ਮਾਨਤ ਦੇ ਜੇਲ੍ਹ ਭੇਜ ਦਿਉ. ਇਹਨੂੰ ਅਫਵਾਹ ਵਿਰੋਧੀ ਕਾਨੂੰਨ ਜਾਂ ਡਿਸਇਨਫੋਰਮੇਸ਼ਨ ਲਾਅ ਜਿਹੜਾ ਕਹਿ ਕੇ ਉੱਥੇ ਲਾਗੂ ਕਰਤਾ. ਇਹ 'ਚ ਕੀ ਹੋ ਗਿਆ ਕਿ ਸਰਕਾਰ ਦੇ ਖਿਲਾਫ਼, ਚਾਹੇ ਕੋਈ ਸੱਚੀ ਗੱਲ ਵੀ ਕਰਦਾ ਸੀ, ਉਹਨੂੰ ਕਹਿਤਾ ਸੀ ਸਰਕਾਰ ਦੇ ਖਿਲਾਫ਼ ਇਹ ਏਜੰਡਾ ਤੈਅ ਕਰ ਰਿਹਾ, ਚੱਕੋ ਜੇਲ੍ਹ 'ਚ ਪਾਓ. ਫਿਰ ਜੁਡੀਸ਼ੀਅਲ ਹਰਾਸਮੈਂਟ, ਜਿਵੇਂ ਇੰਡੀਆ ਦੇ ਵਿੱਚ ਬਹੁਤ ਸਾਰੇ ਐਸੇ ਯੁਆਪਾ ਵਰਗੇ ਲਾਅ ਜਿਹੜੇ ਨੇ ਕਿਸੇ ਪੱਤਰਕਾਰ ਦੇ ਖਿਲਾਫ਼ ਲਗਾ ਦਿੱਤੇ ਜਾਂਦੇ ਨੇ, ਇੱਦਾਂ ਹੀ ਉੱਥੇ ਟਰਕੀ ਦੇ ਵਿੱਚ ਹੈ ਕਿ ਇਹ ਤਾਂ ਜੀ ਫੀਟੋ ਦੇ ਨਾਲ ਜੁੜਿਆ, PKK ਦੇ ਨਾਲ ਜੁੜਿਆ, ਅੱਤਵਾਦੀ ਸੰਗਠਨ ਨੇ ਜਿਨ੍ਹਾਂ ਨੂੰ ਤੁਰਕੀ ਮੰਨਦਾ, ਉਹਨਾਂ ਨੂੰ ਜੁਡੀਸ਼ੀਅਲ ਹਰਾਸਮੈਂਟ ਦੇ ਵਿੱਚੋਂ ਕੱਢਿਆ ਜਾਂਦਾ. ਫਿਰ ਟਰਕੀ ਦੇ ਵਿੱਚ ਡਿਜੀਟਲ ਸੈਂਸਰਸ਼ਿਪ ਵੀ ਹੈਗੀ ਹੈ. ਤੁਰਕੀ ਅਕਸਰ ਯੂਟਿਊਬ, ਐਕਸ, ਵਿਕੀਪੀਡੀਆ ਇਹਨਾਂ ਸਾਈਟਾਂ ਦੇ ਉੱਤੇ ਪਾਬੰਦੀ ਬਾਰ ਬਾਰ ਲਗਾਈ ਜਾਂਦਾ ਜਾਂ ਉਹਨਾਂ ਦੀ ਬੈਂਡਵਿਡਥ ਘਟਾ ਦਿੰਦਾ. ਜੇ ਤੁਸੀਂ ਯੂਟਿਊਬ ਦੇ ਉੱਤੇ ਕੋਈ ਸਰਕਾਰ ਦੀ ਵੀਡੀਓ ਦੇਖਣੀ ਹੈ, ਉਹ ਚੱਲਣੀ ਨਹੀਂ ਹੈਗੀ. ਉਹਨਾਂ ਨੂੰ, ਉਹਨਾਂ ਨੇ ਵੀਡੀਓਜ਼ ਨੂੰ ਹੀ ਇਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਹੋਇਆ. ਫਿਰ ਇੱਧਰ ਇਜ਼ਰਾਈਲ ਵਾਲੇ ਪਾਸੇ ਤੁਸੀਂ ਦੇਖ ਲਓ, ਇਜ਼ਰਾਈਲ ਦੇ ਵਿੱਚ ਤਾਂ ਇਹ ਜਿਹੜੀ ਕਮੇਟੀ ਫਾਰ ਪ੍ਰੋਟੈਕਟ ਜਰਨਲਿਸਟ ਸੀਗੀ, ਕਮੇਟੀ ਟੂ ਪ੍ਰੋਟੈਕਟ ਜਰਨਲਿਸਟ, CPJ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਇਜ਼ਰਾਈਲ ਦੇ ਗਜ਼ਾ ਦੇ ਵਿੱਚ ਜਾ ਕੇ ਰਿਪੋਰਟਿੰਗ ਕਰ ਰਹੇ ਨੇ ਉਹਨਾਂ ਦੇ ਉੱਤੇ ਅਟੈਕ ਕਰਵਾਤੇ ਇਜ਼ਰਾਈਲ ਨੇ, ਇੱਕ ਇੱਕ ਕਰਕੇ ਫ੍ਰੀਲਾਂਸਰਸ ਨੂੰ ਮਰਵਾਉਣਾ ਸ਼ੁਰੂ ਕਰਤਾ. ਮੋਟੇ ਤੌਰ ਦੇ ਉੱਤੇ ਹੁਣ ਤੱਕ ਇਜ਼ਰਾਈਲ ਨੇ ਸਿਰਫ 75,000-80,000 ਲੋਕ ਗਜ਼ਾ 'ਚ ਹੀ ਨਹੀਂ ਮਾਰੇ ਹੈਗੇ, 250 ਪੱਤਰਕਾਰ, ਐਕਟਿਵ ਜਰਨਲਿਸਟ ਵੀ ਮਾਰੇ ਹੈਗੇ ਨੇ.
ਜ਼ਿਆਦਾਤਰ ਉਹਨਾਂ ਦੇ ਵਿੱਚੋਂ ਫਰੀਲਾਂਸਰ ਆ ਫੋਟੋ ਜਰਨਲਿਸਟ ਸੀਗੇ ਔਰ ਟਾਰਗੇਟਿਡ ਅਟੈਕ ਉਹਨਾਂ ਦੇ ਉੱਤੇ ਕਰਵਾਏ ਹੈਗੇ ਨੇ ਸੋਚੀ ਸਮਝੇ ਤਰੀਕੇ ਦੇ ਨਾਲ ਉਹਨਾਂ 'ਤੇ ਅਟੈਕ ਕਰਵਾਏ ਨੇ ਕਿ ਇਹ ਪੱਤਰਕਾਰ

ਗਜ਼ਾ ਦੀ ਅਸਲੀਅਤ ਨੂੰ ਕਿਤੇ ਦੁਨੀਆ ਦੇ ਸਾਹਮਣੇ ਨਾ ਲਿਆਵੇ। ਅੱਜ ਦੀ ਤਰੀਕ ਦੇ ਵਿੱਚ ਵੀ ਗਜ਼ਾ ਦੀ ਜਿਹੜੀ ਅਸਲੀਅਤ ਹੈ ਉਹ ਪੂਰੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਹੈ ਨਹੀਂ। ਜਿੱਦਣ ਕਿਤੇ ਆ ਗਈ ਹੋਸ਼ ਉੱਡ ਜਾਣਗੇ, ਜਿਵੇਂ ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇੱਕ ਸਨਸਨੀਖੇਜ਼ ਤਰੀਕੇ ਦੇ ਨਾਲ ਉਹ ਵਾਕਈ ਹੋਸ਼ ਉਡਾ ਦੇਣ ਵਾਲੀਆਂ ਖ਼ਬਰਾਂ ਉੱਥੋਂ ਆਉਣਗੀਆਂ। ਸੋ ਇਜ਼ਰਾਈਲ ਨੇ ਤਾਂ ਏਅਰ ਸਟ੍ਰਾਈਕ ਕਰਵਾ ਕੇ ਜਾਂ ਜੋ ਮਰਜ਼ੀ, ਚਾਹੇ ਆਈ ਡੀ ਐੱਫ ਜਿਹੜੀ ਉੱਥੇ ਦੀ ਇਜ਼ਰਾਈਲ ਡਿਫੈਂਸ ਫੋਰਸ ਹੈ ਉਹਨਾਂ ਆਈ ਡੀ ਐੱਫ ਦੀ ਬਾਅਦ 'ਚ ਪ੍ਰੈਸ ਕਾਨਫਰੰਸ ਵੀ ਉਹ ਕਰ ਦਿੰਦੇ ਹੁੰਦੇ ਸੀਗੇ ਇਜ਼ਰਾਈਲ ਦੇ ਅੰਦਰ ਹੀ। ਅਤੇ ਉਹਨਾਂ ਤੋਂ ਜੇ ਕੋਈ ਪੁੱਛ ਲੈਂਦਾ ਸੀਗਾ ਕਿ ਉੱਥੇ ਗਜ਼ਾ 'ਚ ਫਲਾਣਾ ਫਰੀਲੈਂਸਰ ਮਰ ਗਿਆ, ਉਹਨੂੰ ਹੀ ਨਹੀਂ ਨਹੀਂ ਕੋਲੈਟਰਲ ਡੈਮੇਜ ਹੋਇਆ। ਕੋਲੈਟਰਲ ਡੈਮੇਜ ਇੱਕ ਬੜਾ ਚੰਗਾ ਸ਼ਬਦ ਹੈਗਾ ਮਿਲਟਰੀ ਨੂੰ ਮਿਲਿਆ ਹੋਇਆ। ਕੋਲੈਟਰਲ ਡੈਮੇਜ ਮਤਲਬ ਕਿ ਅਣਚਾਹਾ ਨੁਕਸਾਨ, ਮਤਲਬ ਕਿ ਅਸੀਂ ਟਾਰਗੇਟਿਡ ਅਟੈਕ ਕੀਤਾ ਸੀਗਾ ਅਤੇ ਉਸ ਅਟੈਕ ਦਾ ਕੋਲੈਟਰਲ ਡੈਮੇਜ ਇੱਕ ਬੜਾ ਚੰਗਾ ਸ਼ਬਦ ਹੈਗਾ ਮਿਲਟਰੀ ਨੂੰ ਮਿਲਿਆ ਹੋਇਆ। ਕੋਲੈਟਰਲ ਡੈਮੇਜ ਮਤਲਬ ਕਿ ਅਣਚਾਹਾ ਨੁਕਸਾਨ, ਮਤਲਬ ਕਿ ਅਸੀਂ ਟਾਰਗੇਟਿਡ ਅਟੈਕ ਕੀਤਾ ਸੀਗਾ ਅਤੇ ਉਸ ਅਟੈਕ ਦੇ ਘੇਰੇ ਦੇ ਵਿੱਚ ਆਹ ਲੋਕ ਆ ਗਏ। ਸੋ ਉਹ ਜਿਹੜੀ ਚੀਜ਼ ਆ ਉਹ ਆਈ ਡੀ ਐੱਫ ਅਕਸਰ ਇਹ ਕਹਿੰਦੀ ਰਹਿੰਦੀ ਹੈ। ਅਤੇ ਬਹੁਤ ਸਾਰੇ ਕੌਮਾਂਤਰੀ ਮੀਡੀਆ ਅਦਾਰੇ ਜਿਵੇਂ ਵਾਸ਼ਿੰਗਟਨ ਪੋਸਟ, ਦੀ ਗਾਰਜੀਅਨ, ਇਹਨਾਂ ਦੇ ਉੱਤੇ ਸਵਾਲ ਵੀ ਚੁੱਕ ਚੁੱਕੇ ਹੈਗੇ ਨੇ। ਅਲ ਜਜ਼ੀਰਾ ਵੀ, ਅਲ ਜਜ਼ੀਰਾ ਨੇ ਤਾਂ ਖੈਰ ਚੁੱਕਣਾ ਹੀ ਚੁੱਕਣਾ, ਪਰ ਤੁਰਕੀ ਹੋ ਗਿਆ, ਇਜ਼ਰਾਈਲ ਹੋ ਗਿਆ, ਇਹ ਦੇਸ਼ ਦਾਅਵਾ ਜ਼ਰੂਰ ਕਰ ਦਿੰਦੇ ਨੇ ਕਿ ਉੱਥੇ ਪ੍ਰੈਸ ਦੀ ਫਰੀਡਮ ਹੈਗੀ ਹੈ, ਇਹ ਦੇਸ਼ ਕਿਸੇ ਕਿਸਮ ਦੇ ਨਾਲ ਕਿਸੇ ਨੂੰ ਦਬਾ ਨਹੀਂ ਰਹੇ ਹੈਗੇ। ਸੱਚਾਈ ਇਹੋ ਜਿਹੀ ਨਹੀਂ ਹੈਗੀ। ਪ੍ਰੈਸ ਫਰੀਡਮ ਇੰਡੈਕਸ ਜਿਹੜਾ, ਜਿਹਦੇ 'ਚ ਨਾਰਵੇ ਦੀ ਪੱਤਰਕਾਰ ਕਹਿੰਦੀ ਹੈ ਕਿ ਮੋਦੀ ਸਾਹਿਬ ਨੂੰ ਕਿ ਤੁਸੀਂ ਦੁਨੀਆ ਦੀ ਫਰੀਐਸਟ ਪ੍ਰੈਸ ਜਿਹੜੀ ਹੈਗੀ ਹੈ, ਜਿਹੜੀ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਆ, ਉਹਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਇਹ ਕਿਵੇਂ ਤੈਅ ਹੁੰਦਾ? ਇਹ ਉਹੀ ਸੰਸਥਾ ਹੈ ਜਿਹੜੀ RSF, ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਫਰਾਂਸ 'ਚ ਬੈਠੀ ਹੈ, ਰਿਪੋਰਟਰਸ ਵਿਦਆਊਟ ਬਾਰਡਰਸ ਇਹਨੂੰ ਇੰਗਲਿਸ਼ 'ਚ ਕਹਿ ਲਿਆ ਜਾਂਦਾ, ਹਰ ਸਾਲ ਇਹ ਆਪਣਾ ਵਰਲਡ ਪ੍ਰੈਸ ਫਰੀਡਮ ਇੰਡੈਕਸ ਜਾਰੀ ਕਰਦੇ ਨੇ। ਇਸ ਸਾਲ ਦਾ ਜਿਹੜਾ 2026 ਦਾ ਸੀਗਾ, ਇਹ 'ਚ ਗਲੋਬਲ ਪੱਧਰ ਦੇ ਉੱਤੇ, ਗਲੋਬਲ ਪੱਧਰ ਦੇ ਉੱਤੇ, ਕਿਸੇ ਇੱਕ ਦੇਸ਼ ਦੇ ਵਿੱਚ ਨਹੀਂ, ਗਲੋਬਲ ਪੱਧਰ ਦੇ ਉੱਤੇ ਮੀਡੀਆ ਦੀ ਜਿਹੜੀ ਸਾਖ ਹੈਗੀ ਹੈ ਉਹ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ, ਪਿਛਲੇ 25 ਸਾਲਾਂ ਤੋਂ, ਜਦੋਂ ਤੋਂ ਇਹਨਾਂ ਨੇ ਰੈਂਕਿੰਗ ਕਰਨੀ ਸ਼ੁਰੂ ਕੀਤੀ ਹੈਗੀ, ਜਦੋਂ ਤੋਂ ਇਹਨਾਂ ਨੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਨੇ, ਹੁਣ ਤੱਕ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਦੁਨੀਆ 'ਚ ਮੇਨ ਸਟ੍ਰੀਮ ਮੀਡੀਆ ਜਾ ਚੁੱਕੇ ਆ। ਕਰੰਟ ਮੀਡੀਆ ਸਿਨਾਰੀਓ ਇਹ ਹੈਗਾ ਕਿ ਦੁਨੀਆ ਦੇ 180 ਦੇਸ਼ਾਂ 'ਚੋਂ 52% ਦੇਸ਼ ਜਿਹੜੇ ਨੇ ਉਹਨਾਂ ਦੇ ਵਿੱਚ ਮੀਡੀਆ ਇਸ ਵਕਤ ਡਿਫੀਕਲਟ ਸਿਚੁਏਸ਼ਨ 'ਚ ਹੈ ਜਾਂ ਵੈਰੀ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ। ਆਜ਼ਾਦ ਮੀਡੀਆ ਦੀ ਜਿਹੜੀ ਪਹੁੰਚ ਹੈਗੀ ਉਹ ਘਟੀ ਹੈ। 2002 ਦੇ ਵਿੱਚ ਦੁਨੀਆ ਦੀ 20% ਆਬਾਦੀ ਸੀਗੀ ਜਿੱਥੇ ਆਜ਼ਾਦ ਮੀਡੀਆ ਦੀ ਪਹੁੰਚ ਘੱਟ ਸੀ, ਹੁਣ ਅੱਜ ਦੀ ਤਰੀਕ 'ਚ ਮਤਲਬ 1% ਆਬਾਦੀ ਜਿਹੜੀ ਹੈਗੀ ਹੈ ਉੱਥੇ ਆਜ਼ਾਦ ਮੀਡੀਆ ਦੀ ਪਹੁੰਚ ਹੈਗੀ ਹੈ, ਯਾਨੀ ਕਿ ਗੁੱਡ ਚੰਗੀ ਰਿਪੋਰਟਿੰਗ ਜਿਹੜੀ ਉੱਥੇ ਹੋ ਪਾ ਰਹੀ ਹੈ, 1% ਆਬਾਦੀ 'ਚ ਗੁੱਡ ਰਿਪੋਰਟਿੰਗ ਹੋ ਪਾ ਰਹੀ ਹੈ ਦੁਨੀਆ ਦੀ। ਯਾਨੀ ਕਿ ਵੱਡੇ ਦੇਸ਼ ਯਾਨੀ ਚਾਈਨਾ, ਅਮੈਰੀਕਾ, ਇੰਡੀਆ, ਇੰਡੋਨੇਸ਼ੀਆ, ਪਾਕਿਸਤਾਨ, ਬਾਂਗਲਾਦੇਸ਼, ਸਭ ਤੋਂ ਵੱਡੀ ਆਬਾਦੀ ਵਾਲੇ ਤਾਂ ਇਹੀ ਮੁਲਕ ਨੇ ਨਾ, ਇੱਥੇ ਹੀ ਮੀਡੀਆ ਦਾ ਬੁਰਾ ਹਾਲ ਹੈ। ਫਿਰ ਲੀਗਲ ਇੰਡੀਕੇਟਰ, ਇਹ ਸਭ ਤੋਂ ਵੱਡਾ ਇੱਕ ਇੰਡੀਕੇਟਰ ਹੈ, ਕਿਸੇ ਵੀ ਅੱਤਵਾਦ, ਕਿਸੇ ਵੀ ਪੱਤਰਕਾਰ ਦੇ ਖਿਲਾਫ਼ ਅੱਤਵਾਦ ਵਾਲਾ ਲਾਅ ਲਗਾ ਦਿਉ, ਐਂਟੀ ਟੈਰਰ ਲਾਅ 'ਚ ਲੈ ਆਓ ਉਹਨੂੰ ਅਤੇ ਉੱਥੋਂ ਦੇ ਲੋਕਲ ਐਸੇ ਲਾਅਸ ਦੇ ਵਿੱਚ ਉਲਝਾ ਲਓ ਕਿ ਖਤਮ ਹੀ ਕਰ ਦਿਉ ਕਹਾਣੀ। ਜਿਹੜੀ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਹੈ, ਇਹਨਾਂ ਨੇ ਨਾਰਵੇ ਨੂੰ ਪਿਛਲੇ 10 ਸਾਲਾਂ ਤੋਂ, ਇਹ ਨਾਰਵੇ ਪਹਿਲੇ ਰੈਂਕ ਦੇ ਉੱਤੇ ਰਹਿ ਰਿਹਾ, ਇੱਥੇ ਕੋਈ ਪੱਤਰਕਾਰ ਦੇ ਉੱਤੇ ਕੋਈ ਸਰਕਾਰੀ ਆਰਥਿਕ ਦਬਾਅ ਨਹੀਂ ਹੈਗਾ। ਨੀਦਰਲੈਂਡ ਦੂਜੇ ਨੰਬਰ 'ਤੇ ਹੈ, ਐਸਟੋਨੀਆ ਯੂਰਪੀ ਮੁਲਕ ਹੈ ਵੀ ਤੀਜੇ 'ਤੇ ਹੈ, ਚੌਥਾ ਡੈਨਮਾਰਕ ਵੀ ਅਤੇ ਪੰਜਵਾਂ ਸਵੀਡਨ ਵੀ ਹੈ, ਸਾਰੇ ਯੂਰਪੀ ਮੁਲਕ ਨੇ। ਔਰ ਯੂਕੇ ਜਿਹੜਾ, ਹਾਲਾਂਕਿ ਇਹ ਵੀ ਯੂਰਪੀ ਮੁਲਕ ਹੈ, ਯੂਨਾਈਟਿਡ ਕਿੰਗਡਮ, ਇਹ 18ਵੇਂ ਨੰਬਰ 'ਤੇ ਹੈ। ਆਸਟ੍ਰੇਲੀਆ 33ਵੇਂ ਨੰਬਰ 'ਤੇ ਹੈ, ਅਮੈਰੀਕਾ 54ਵੇਂ ਨੰਬਰ 'ਤੇ ਹੈ ਅਤੇ ਇੰਡੀਆ 157ਵੇਂ ਨੰਬਰ 'ਤੇ ਹੈ, ਯਾਨੀ ਕਿ ਵੈਰੀ ਸੀਰੀਅਸ ਕੈਟਾਗਰੀ ਦੇ ਵਿੱਚ। ਇੱਥੇ ਕਾਨੂੰਨੀ ਸ਼ਿਕਾਰ ਹੋ ਜਾਂਦੇ ਨੇ ਪੱਤਰਕਾਰ, ਪੱਖਪਾਤ ਦੇ ਸ਼ਿਕਾਰ ਹੋ ਜਾਂਦੇ ਨੇ, ਪਰ ਇੰਡੀਆ ਹਮੇਸ਼ਾ ਆਪਣਾ ਕੰਪੈਰੀਜ਼ਨ ਪਾਕਿਸਤਾਨ ਨਾਲ ਕਰਦਾ, ਦੇਖੋ ਜੀ ਅਸੀਂ ਤਾਂ 157 'ਤੇ ਹੈਂ, ਪਾਕਿਸਤਾਨ ਤਾਂ ਸਾਤੋਂ ਵੀ 72 ਸਥਿਤੀ 'ਚ ਹੈ। ਇੱਥੇ ਨਹੀਂ, 72 'ਚ ਹੈ, ਪਾਕਿਸਤਾਨ 153ਵੇਂ 'ਤੇ ਹੈ, ਭਾਰਤ ਇੱਥੇ ਪਾਕਿਸਤਾਨ ਤੋਂ 72 'ਚ ਹੈ। ਔਰ ਤੁਰਕੀ ਜਿਹਦੀ ਆਪਾਂ ਗੱਲ ਕਰ ਰਹੇ ਸੀ ਉਹ 163ਵੇਂ 'ਤੇ, ਰੂਸ 172ਵੇਂ 'ਤੇ, ਚਾਈਨਾ 178ਵੇਂ 'ਤੇ, ਔਰ ਨੌਰਥ ਕੋਰੀਆ 179ਵੇਂ ਨੰਬਰ 'ਤੇ। ਲਾਸਟ ਦੇ ਵਿੱਚ ਮੁਲਕ ਆ ਜਾਂਦਾ ਇਟੀਰੀਆ ਜਿਹੜਾ 180ਵੇਂ ਨੰਬਰ 'ਤੇ ਹੈ। ਫਰੀ ਮੀਡੀਆ, ਆਜ਼ਾਦ ਮੀਡੀਆ ਇਹ ਹੈ ਕੀ? ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਦੇ ਉੱਤੇ ਵੀ ਸਵਾਲ ਉੱਠਣ ਲੱਗ ਜਾਂਦੇ ਨੇ ਕਿ ਇਹਨਾਂ ਦੀ ਤਾਂ ਜੀ ਰੈਂਕਿੰਗ ਹੀ ਬੜੀ ਬਾਇਸ ਹੈਗੀ ਹੈ, ਇਹ ਫਰੀ ਮੀਡੀਆ ਦੀ ਗੱਲ ਕਿਵੇਂ ਕਰਦੇ ਨੇ? ਬੇਸਿਕਲੀ ਇਹ ਜਿਹੜੀ ਸੰਸਥਾ ਹੈ ਇਹ ਕਿਸੇ ਵੀ ਸਰਕਾਰ ਦੇ ਦੁਆਰਾ ਨਹੀਂ ਚਲਾਈ ਜਾ ਰਹੀ, ਇਹ NGO ਹੈ, ਇੱਕ ਨੋਨ ਪ੍ਰੋਫਿਟ ਨੋਨ ਗਵਰਨਮੈਂਟਲ ਔਰਗਨਾਈਜੇਸ਼ਨ ਹੈ, ਪੱਖਪਾਤ ਤੋਂ

ਹਾਲਾਂਕਿ ਇਹ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਨੇ, ਪਰ RSF ਜਿਹੜੀ ਫਰਾਂਸ ਦੇ ਵਿੱਚ ਬਣੀ ਹੋਈ ਹੈ, ਹਾਲਾਂਕਿ ਉਹ ਫਰਾਂਸ ਦੀ ਇੰਗਲੈਂਡ ਫਰਾਂਸ ਦੀ ਸਰਕਾਰ ਦੇ ਅਧੀਨ ਨਹੀਂ ਕੰਮ ਕਰਦੀ, ਪਰ ਉਹਨਾਂ ਨੂੰ ਡੋਨੇਸ਼ਨਸ ਜਿੱਥੋਂ ਮਿਲਦੀ ਹੈ ਉਹਦੇ 'ਤੇ ਸਵਾਲ ਉੱਠਣ ਲੱਗ ਪੈਂਦੇ ਨੇ। ਕਹਿੰਦੇ ਨੇ ਕਿ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਇਸ ਸੰਸਥਾ ਨੂੰ ਯੂਰੋਪੀਅਨ ਔਰਗਨਾਈਜੇਸ਼ਨਸ ਆਪਣੀ ਜ਼ਿਆਦਾ ਉਹ ਦਿੰਦੀਆਂ ਨੇ, ਫੰਡਿੰਗ ਕਰਦੀਆਂ ਨੇ, ਵੈਸਟਰਨ ਕੰਟਰੀਜ਼ ਕਰਦੀਆਂ ਨੇ, ਇਸ ਕਰਕੇ ਇਹ ਵੈਸਟਰਨ ਕੰਟਰੀਜ਼ ਦੇ ਖਿਲਾਫ਼ ਨਰਮ ਹੈ ਇਹ ਸੰਸਥਾ, ਜਦਕਿ ਏਸ਼ੀਅਨ ਕੰਟਰੀਜ਼ ਜਾਂ ਗੈਰ ਯੂਰਪੀਅਨ ਔਰ ਕੰਟਰੀਜ਼ ਦੇ ਇਹ ਥੋੜ੍ਹੇ ਜਿਹੇ ਸਖ਼ਤ ਹੈਗੇ ਨੇ, ਉਹਨਾਂ ਦੇ ਖਿਲਾਫ਼ ਹੈਗੇ ਨੇ। ਹੋ ਸਕਦਾ RSF ਨੂੰ ਡੈਫੀਨੇਟਲੀ ਹੁਣ ਚਲਾਈ ਰੱਖਣ ਦੇ ਲਈ ਫੰਡਿੰਗ ਤਾਂ ਚਾਹੀਦੀ ਹੋ, ਇੱਕ ਸਬਜੈਕਟਿਵ ਮੈਥੋਡੋਲੋਜੀ ਦਾ ਉਹ ਇਸਤੇਮਾਲ ਕਰ ਰਹੇ ਹੋਣ, ਯਾਨੀ ਕਿ ਰੈਂਕਿੰਗ ਤੈਅ ਕਰਨ ਦੇ ਲਈ ਕੁਛ ਕੁ ਪੱਤਰਕਾਰਾਂ ਤੋਂ ਪੁੱਛ ਲਿਆ, ਕੁਛ ਕੁ ਵਕੀਲਾਂ ਤੋਂ ਪੁੱਛ ਲਿਆ, ਕੁਛ ਕੁ ਮਨੁੱਖੀ ਅਧਿਕਾਰ ਕਾਰਕੁਨਾਂ ਤੋਂ ਪੁੱਛ ਲਿਆ, ਔਰ ਆਪਣੇ ਹਿਸਾਬ ਦੇ ਨਾਲ ਸਵਾਲ ਤਿਆਰ ਕੀਤੇ। ਉਹ ਇੱਕ ਸਬਜੈਕਟਿਵ ਮੈਥੋਡੋਲੋਜੀ ਮੰਨੀ ਜਾ ਸਕਦੀ ਹੈ ਕਿ ਜੋ ਸਾਨੂੰ ਠੀਕ ਲੱਗਦਾ ਉਸ ਤਰੀਕੇ ਦੇ ਨਾਲ ਅਸੀਂ ਪੁੱਛਾਂਗੇ, ਬਟ ਉਹਦੇ 'ਚ ਕੋਈ ਪਰਸਨਲ ਬਾਇਸਨੈਸ ਹੋ ਸਕਦੀ ਹੈ ਇਹ ਨਹੀਂ ਮੈਂ ਮੰਨਦਾ ਹੈਗਾ, ਜਾਂ ਉਹਨਾਂ ਦੀ ਰੈਂਕਿੰਗ ਬਿਲਕੁਲ ਹੀ ਵਰਥ ਨਹੀਂ ਹੈਗੀ, ਉਹ ਬਿਲਕੁਲ ਹੀ ਖਰਾਬ ਹੈਗੀ ਹੈ, ਜਾਂ ਉਹਨੂੰ ਕਿਸੇ ਬੈਂਚਮਾਰਕ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ ਹੈਗਾ। ਨਹੀਂ, ਐਦਾਂ ਵੀ ਨਹੀਂ ਹੈਗਾ, ਕੁਛ ਨਾ ਕੁਛ ਤਾਂ ਤੁਹਾਨੂੰ ਮੰਨਣਾ ਹੀ ਪਏਗਾ ਨਾ, ਕਿਤੇ ਕਹਾ ਕੇ ਤਾਂ ਹਾਂ ਕਰਨੀ ਪਏਗੀ। ਕਹਾਣੀ ਇਹ ਹੈ ਕਿ ਇੰਡੀਪੈਂਡੈਂਟ ਮੀਡੀਆ ਇੰਡੀਪੈਂਡੈਂਟ ਨਹੀਂ ਹੋ ਸਕਦਾ ਜਦੋਂ ਤੱਕ ਉਹ ਇਹਨਾਂ ਪੂੰਜੀਪਤੀਆਂ ਔਰ ਸਰਕਾਰਾਂ ਦੇ ਕੰਟਰੋਲ ਦੇ ਵਿੱਚੋਂ ਬਾਹਰ ਨਹੀਂ ਆਉਂਦਾ। ਅਤੇ ਮੋਟੇ ਤੌਰ ਦੇ ਉੱਤੇ ਜਿਹੜਾ ਮੈਨੂੰ ਇਹ ਲੱਗਦਾ ਕਿ ਜਿਹੜਾ ਸਿਆਸਤਦਾਨ ਜਦੋਂ ਕਿਸੇ ਮੀਡੀਆ ਚੈਨਲ ਦਾ ਜਾਂ ਕਿਸੇ ਪੂਰੇ ਇੱਕ ਸੈਗਮੈਂਟ ਦਾ ਬਾਇਕਾਟ ਹੀ ਕਰ ਦਿੰਦੇ ਨੇ, ਵਿਰੋਧ ਹੀ ਕਰ ਦਿੰਦੇ ਨੇ, ਦੈਟ ਇਜ਼ ਵੈਰੀ ਵੈਰੀ ਰੋਂਗ। ਉਹ ਇੱਕ ਬਹੁਤ ਗਲਤ ਨੈਰੇਟਿਵ ਜਿਹੜਾ ਉਹ ਬਹੁਤ ਗਲਤ ਮੈਸੇਜ ਜਿਹੜਾ ਉਹ ਦੁਨੀਆ ਨੂੰ ਜਾਂਦਾ। ਔਰ ਜੇ ਤੁਸੀਂ ਕਿਸੇ ਵੀ ਸਿਆਸਤਦਾਨ ਦੇ ਫੈਨ ਹੋ ਸਕਦੇ ਹੋ, ਇੱਦਾਂ ਨਹੀਂ, ਮੈਂ ਅੱਗੇ ਕਹਿੰਦਾ ਹੁੰਦਾ ਸੀਗਾ ਕਿ ਨਹੀਂ ਹੋਣਾ ਚਾਹੀਦਾ, ਪਰ ਲੋਕ ਮੰਨਦੇ ਹੀ ਨਹੀਂ ਹੈਗੇ। ਵੈਸੇ ਹੋਣਾ ਨਹੀਂ ਚਾਹੀਦਾ ਹੈਗਾ, ਪਰ ਫਿਰ ਵੀ ਕਿਸੇ ਸਿਆਸਤਦਾਨ ਨੂੰ ਤੁਸੀਂ ਬਲਾਈਂਡਲੀ ਫੋਲੋ ਕਰਦੇ ਹੋ ਕਿ ਯਾਰ ਪੌਲਿਨ ਹੈਨਸਨ ਬਹੁਤ ਟਾਈਮ ਬਹੁਤ ਵਧੀਆ ਗੱਲਾਂ ਵੀ ਕਰ ਦਿੰਦੇ ਨੇ, ਬਹੁਤ ਵਾਰ ਉਹ ਜਮ੍ਹਾਂ ਹੀ ਇਹੀ ਤਹੀ ਵੀ ਫੇਰ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਐਂਥਨੀ ਐਲਬਨੀਜ਼ ਕਈ ਥਾਵਾਂ 'ਤੇ ਠੀਕ ਗੱਲਾਂ ਕਰਦੇ ਹੋਣਗੇ, ਬਹੁਤ ਥਾਵਾਂ ਦੇ ਉੱਤੇ ਉਹਨਾਂ ਦੇ ਗੱਲ ਦੇ ਵਿੱਚ ਵਜ਼ਨ ਨਹੀਂ ਹੁੰਦਾ। ਹਰ ਇੱਕ ਪੋਲੀਟੀਸ਼ੀਅਨ ਦਾ ਇੱਦਾਂ ਉੱਪਰ ਥੱਲੇ ਹੈਗਾ। ਟਰੰਪ ਦੀਆਂ ਵੀ ਆਪਣੀਆਂ ਕੁਝ ਕਮਜ਼ੋਰੀਆਂ ਹੈਗੀਆਂ ਨੇ, ਕਈ ਚੀਜ਼ਾਂ ਦੇ ਵਿੱਚ ਉਹ ਠੀਕ ਨੇ, ਬਿਹਤਰ ਨਹੀਂ ਕਹੂੰਗਾ ਠੀਕ ਨੇ, ਬਿਹਤਰ ਮਤਲਬ ਜੋ ਬਾਈਡਨ ਦੇ ਨਾਲ ਤਾਂ ਨਾ ਹੀ ਕਰੋ ਕੰਪੈਰੀਜ਼ਨ। ਹਾਂ, ਉਹਨਾਂ ਤੋਂ ਪਿਛਲੇ ਪ੍ਰੈਜ਼ੀਡੈਂਟ ਦੇ ਮੁਕਾਬਲੇ ਉਹ ਨਹੀਂ ਵਧੀਆ ਹੈਗੇ, ਜੇ ਤੁਸੀਂ ਉਹਨਾਂ ਦੀ ਓਬਾਮਾ ਨਾਲ ਜਾਂ ਇੱਥੋਂ ਤੱਕ ਕਿ ਉਹਨਾਂ ਦੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਜਾਰਜ ਬੁਸ਼ ਦੇ ਨਾਲ ਤੁਲਨਾ ਕਰ ਲਓ, ਨਹੀਂ। ਹੁਣ ਕਹਾਣੀ ਇਹ ਹੈ ਕਿ ਇਹਨਾਂ ਪੋਲੀਟੀਸ਼ੀਅਨਸ ਨੂੰ ਤੁਸੀਂ ਪਸੰਦ ਜ਼ਰੂਰ ਕਰੋ, ਉਹਨਾਂ ਦੇ ਨਾਲ ਜੁੜਿਆ ਹੋਇਆ ਮੀਡੀਆ ਜ਼ਰੂਰ ਫੋਲੋ ਕਰੋ, ਬਟ ਪਲੀਜ਼ ਕੀਪ ਅ ਬੈਲੈਂਸ ਚੈੱਕ। ਅਤੇ ਸਿਆਸਤਦਾਨਾਂ ਨੂੰ ਇਹ ਚਾਹੀਦਾ ਹੈਗਾ ਕਿ ਉਹ ਜਵਾਬਦੇਹੀ ਦੇਣ, ਕਿਸੇ ਇੱਕ ਮੀਡੀਆ ਦਾ ਬਾਇਕਾਟ ਕਰਕੇ ਇਹ ਨਾ ਕਹਿਣ ਕਿ ਮੈਨੂੰ ਇਹ ਵਧੀਆ ਨਹੀਂ ਲੱਗਦਾ ਹੈਗਾ, ਇਹ ਤਾਂ ਮੇਰੇ ਖਿਲਾਫ਼ ਹੀ ਗੱਲ ਕਰਦੇ ਨੇ। ਇਹਦਾ ਮਤਲਬ ਕਿ ਫਿਰ ਉਹ ਜਿਹੜਾ ਵੀ ਸਵਾਲ ਪੁੱਛ ਰਹੇ ਨੇ, ਠੀਕ ਹੈ ਕਿ ਤੁਹਾਨੂੰ ਪਸੰਦ ਨਹੀਂ ਹੋ ਸਕਦਾ ਹੈਗਾ, ਤੁਸੀਂ ਉਹਦਾ ਉਸ ਢੰਗ ਦੇ ਨਾਲ ਜਵਾਬ ਦਿਓ। ਜੇ ਉਦਾਹਰਣ ਦੇ ਤੌਰ ਦੇ ਉੱਤੇ ਐਪਸਟੀਨ ਮਾਮਲੇ ਦੇ ਵਿੱਚ ਤੁਸੀਂ ਸ਼ਾਮਲ ਹੈ ਹੀ ਨਹੀਂ ਸੀ, ਤੁਸੀਂ ਦੁੱਧ ਧੋਤੇ ਹੈਗੇ ਹੋ, ਫਿਰ ਤੁਸੀਂ ਕਹਿ ਦਿਓ ਕਿ ਲਗਾਈ ਜਾਓ ਇਲਜ਼ਾਮ ਸਾਬਤ ਹੋ ਜਾਣਗੇ ਤਾਂ ਮੈਨੂੰ ਦੱਸਿਓ, ਅਤੇ ਜੇ ਸਾਬਤ ਨਹੀਂ ਹੁੰਦੇ ਤਾਂ ਮੈਂ ਤੁਹਾਨੂੰ ਕਟਕੜੇ 'ਚ ਖੜਾਊਂਗਾ। ਬਰਾਬਰ ਕਰੋ ਨਾ, ਜਾਂ ਫਿਰ ਇੰਡੀਆ ਦੇ ਕੇਸ ਦੇ ਵਿੱਚ ਪੂਰਾ ਦਾ ਪੂਰਾ ਮੀਡੀਆ ਹੀ ਬਾਇਕਾਟ ਕਰਤਾ, ਪ੍ਰੈਸ ਕਾਨਫਰੰਸ ਕਰਨੀ ਹੋਣੀ ਹੈਗੀ। ਐਜ਼ ਅ ਜਰਨਲਿਸਟ ਮੈਨੂੰ ਇਹ ਲੱਗਦਾ, ਮੈਂ ਆਪਣਾ ਓਪੀਨੀਅਨ ਦੇ ਰਿਹਾ ਹੈਗਾ, ਫਿਰ ਉਹੀ ਗੱਲ ਦੱਸਣ ਲੱਗਿਆ ਕਿ ਇਹ ਪਰਸਨਲ ਓਪੀਨੀਅਨ ਹੈ। ਐਜ਼ ਅ ਜਰਨਲਿਸਟ ਆਈ ਰੀਅਲੀ ਫਾਈਂਡ ਦੈਟ ਓਫੈਂਸਿਵ ਕਿ ਇੱਕ ਪ੍ਰਾਈਮ ਮਿਨਿਸਟਰ ਪ੍ਰੈਸ ਕਾਨਫਰੰਸ ਹੀ ਨਹੀਂ ਕਰ ਪਾਉਂਦਾ ਹੈਗਾ, ਉਹਦੇ 'ਚ ਇੰਨੀ ਕਾਬਲੀਅਤ ਹੀ ਨਹੀਂ ਹੈਗੀ, ਉਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਖੈਰ, ਇਹ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਕੁਛ ਕੁ ਗੱਲਾਂ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚੋਂ ਸਾਹਮਣੇ ਆਈਆਂ ਸੀ, ਸੋਚਿਆ ਕਿ ਤੁਹਾਡੇ ਨਾਲ ਸਾਂਝੀਆਂ ਕਰਦੀ ਹੈ। ਇਨਸਾਈਟ ਰਿਪੋਰਟ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनिया दा एक मजबूत कर हाउस एंड लैंड एक्सपर्ट्स ऑर्बिट होम्स अपने 44 वरियां ते तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 04332802552 ते 04332802522
1: ਤੇ ਕਹਿ ਤਾ ਸਾਡੇ ਸਾਰਿਆਂ ਦੇ ਅੰਦਰੋਂ ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ
2: ਇਹ ਸਿਰਫ ਫਿਲਮੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
1: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸੰਕਟ ਵਿੱਚ ਮਨਾ ਲੈਂਦਾ
2: Starring Raj Kundra, Payal Rajput, Garvita Sadhwani, ate hor kai saathi kalakar. 7 August to tuhade nedle cinema ghar vich.
3: Ishq kade dharm, jaat ja sarhadan vekh ke nahi hunda.
4: Chadde Punjab border kabootar nahi tapp sakda. Te tu kis tarah tappa hai?
3: Ate ek var ishq ho jave ta aashiq mashooq layi har had tapp sakde ne.
5: Baagi te aashiq ਹੱਦਾਂ ਸਰਹੱਦਾਂ ਟਾਪੀ ਆਉਂਦੇ ਨੇ
3: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ
5: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
3: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
7: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
7: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066660 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
9: ਓ ਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
10: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
9: ਫਿਰ ਲਵਾਈਏ ਕਿੱਥੋਂ
10: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 04060212646 ਤੇ
11: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने ATO ऑडिट्स टैक्स डिस्प्यूट्स ATO डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स
12: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
13: ਹਾਂਜੀ ਰੇਡੀਓ

ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀ ਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ।

ਪਹਿਲੀਆਂ ਦੇ ਦੋ ਚਿੰਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਉਹ ਬੈਲੀਆਂ ਦੇ ਦੋ ਚਿੰਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਚੜਦਾ ਸਟੇਨ ਉੱਤੇ ਪਟਾਇਲੜੀ, ਨਾਗ ਦੇ ਬੱਚੇ ਚ ਰੌਂਦ ਪਾਈ ਪੈਂਦੇ ਨੇ। ਉਹ ਲੁੱਟ ਦਾ ਨਜ਼ਾਰੇ

0: ਚੱਲਦੀ ਦਾ ਨਾਮ ਗੱਡੀ ਆਹ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ, ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-94। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: 코냐? 어느 다 말한 게 말한 게. 어제까 딱 우비한 게도 좋았다. 딱그 말을 대한 게.
1: 헉!

0: ਜੀ ਬਿਲਕੁਲ ਜੀ, ਬਾਂਸਲੇ ਨੂੰ ਕਹਿ ਕੇ ਤੇਰਾ ਵੀਜ਼ਾ ਮੈਂ ਲਵਾ ਦਿਆਂ ਭਾਈ। ਜਿਹੜੀ ਆ ਗਾਣੇ ਦੇ ਵਿੱਚ ਆਹ ਲਾਈਨ ਹੈ ਨਾ, ਇੰਡੀਆ ਤੋਂ ਸੱਦ ਲੈਣਾ ਅਸੀਂ ਤੇਰਾ ਹੀਰੋ, ਆਹ ਤੇ ਮੈਂ ਕਹਿੰਦਾ ਖਤਮ ਹੀ ਕਰ ਦਿੰਦੀ ਹੈ, ਲਾਸਟ ਲਾਈਨ ਹੈ।
1: ਬਿਲਕੁਲ, ਹੁਣ ਇਹਦੇ ਵਿੱਚ ਇੱਕ ਚੀਜ਼ ਮੈਂ
0: ਐਡ ਕਰਨੀ ਹੈ, ਮੈਂ ਇੱਕ ਚੀਜ਼ ਵਿੱਚ ਉਹ ਕਰਨੀ ਸੀ, ਮਤਲਬ ਹੈਗਾ ਹੀਰੋ ਹੀ ਆ ਪਰ ਉਹਦੇ ਅੱਗੇ ਇਹਨੇ ਲਾਉਣਾ ਹੈ,
1: ਹਾਂ
0: ਇੰਡੀਆ ਤੋਂ ਸੱਦ ਲੈਣੀ
1: ਤੇਰੀ ਗੁਰੂ ਹੀਰੋਇਨ।
0: ਉਹ ਵੱਖਰੀ ਗੱਲ, ਥੋੜੇ ਪੈਸੇ ਹੁਣ ਵੱਧ ਗਏ ਆ, ਚਲੋ ਉਹ ਜਾਣੇ ਕੀ ਕਰ ਸਕਦੇ ਹਾਂ। ਸਵਾਗਤ ਤੁਹਾਡਾ ਰੇਡੀਓ, ਹਾਂਜੀ ਕਿੱਦਾਂ ਠੀਕ ਠਾਕ ਜੀ, ਕਿੱਦਾਂ ਸਿਹਤ?
1: ਬਹੁਤ ਵਧੀਆ ਪਲਕੀ, ਤੁਸੀਂ ਸੁਣਾਓ, ਤੁਸੀਂ ਠੀਕ ਹੋ?
0: ਜੀ ਬਿਲਕੁਲ ਜੀ, ਕੈਮ ਆ, ਤੇ ਸਵਾਗਤ ਸਰੋਤਿਆਂ ਦਾ ਵੀ। ਅੱਜ ਵੀਰਵਾਰ ਦਾ ਦਿਨ ਆ, ਦੁਪਹਿਰ ਦਾ ਸਮਾਂ, ਟਿਕਟੋਕ 'ਤੇ ਤੁਸੀਂ ਸਾਨੂੰ ਲਾਈਵ ਵੇਖ ਸਕਦੇ ਹੋ, ਰੇਡੀਓ ਦੇ ਉੱਤੇ ਤੁਸੀਂ ਬਾਅਦ 'ਚ ਸਾਨੂੰ ਰਿਪੀਟ ਵੀ ਸੁਣਨਾ ਵਾ, ਅਤੇ ਦਿਨ ਟਾਈਮ ਉਸ ਹਿਸਾਬ ਨਾਲ ਐਡਜਸਟ ਕਰ ਲਿਓ, ਕਿਤੇ ਨਾ ਕਿ ਉਹ ਵੀ ਪਤਾ ਨਹੀਂ ਆਹ ਟਾਈਮ ਹੋਇਆ ਅਤੇ ਆਹ ਟਾਈਮ ਬੋਲੀ ਜਾਂਦੇ ਆ, ਉਸ ਹਿਸਾਬ ਨਾਲ ਐਡਜਸਟ ਕਰ ਲਿਓ। ਅਤੇ ਅੱਜ ਅਰੁਣ ਬਾਂਸਲ ਜੀ ਪਹੁੰਚੇ ਨੇ ਸਮੇਂ 'ਚੋਂ ਸਮਾਂ ਕੱਢ ਕੇ, ਸਾਨੂੰ ਅਪਡੇਟਸ ਦੱਸਣਗੇ ਕਿ ਜੁਲਾਈ ਦਾ ਮਹੀਨਾ ਜਿਹੜਾ ਆਲਰੇਡੀ ਲਾਸਟ 'ਤੇ ਆ, ਅੱਜ ਅਤੇ ਕੱਲ੍ਹ ਦਾ ਦਿਨ ਬਾਕੀ ਆ, ਅਤੇ ਜਿਹੜੇ ਨਵੇਂ ਕੁਛ ਚੇਂਜਿਸ ਹੋਏ ਨੇ ਜਾਂ ਹੁਣ ਜੁਲਾਈ ਦੇ ਮਹੀਨੇ 'ਚ ਵੀ ਕੁਛ ਨਾ ਕੁਛ ਹੋਇਆ ਵਾ, ਕਿਉਂਕਿ ਹਰ ਦਿਨ ਕੁਛ ਨਾ ਕੁਛ ਹੋ ਹੀ ਜਾਂਦਾ ਵਾ।
1: ਬਿਲਕੁਲ,
0: ਨਿੱਤ ਸਵੇਰੇ ਉੱਠੀ ਦਾ ਤਾਂ ਕੋਈ ਨਾ ਕੋਈ ਖਬਰ ਜਿਹੜੀ ਉਹ ਸਾਹਮਣੇ ਆਈ ਹੁੰਦੀ ਆ, ਜਾਂ ਬੰਦ ਹੋ ਗਿਆ, ਜਾਂ ਜਾਂ ਖੁੱਲ੍ਹ ਗਿਆ, ਜਾਂ ਵੱਧ ਗਿਆ, ਜਾਂ ਘੱਟ ਗਿਆ, ਜਾਂ ਚੜ੍ਹ ਗਿਆ, ਜਾਂ ਲੱਥ ਗਿਆ। ਅਤੇ ਉਹਦੇ ਦਰਮਿਆਨ ਜਿਹੜਾ ਕੋਸ਼ਿਸ਼ ਕਰੀਦੀ ਆ ਕਿ ਅਪਡੇਟਸ ਜਿਹੜੀਆਂ ਨੇ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਜੀ ਅਰੁਣ ਜੀ,
1: ਬਿਲਕੁਲ ਜਿਵੇਂ ਬਲਕਿ ਤੁਸੀਂ ਗੱਲ ਕੀਤੀ ਆ ਕਿ ਵੀ ਹਰ ਦਿਨ ਨਵੇਂ ਜਦੋਂ ਸਵੇਰੇ ਉੱਠਦੇ ਹਾਂ ਤਾਂ ਕੋਈ ਨਾ ਕੋਈ ਨਵੀਂ ਖਬਰ ਪਈ ਹੁੰਦੀ ਆ, ਚਾਹੇ ਉਹ ਮਾਈਗ੍ਰੇਸ਼ਨ ਲੈ ਕੇ ਰੱਖ ਲਈ ਆਪਾਂ, ਚਾਹੇ ਕਿਸੇ ਹੋਰ ਰਾਜਨੀਤਿਕ ਦੇ ਵਿੱਚ ਉਛਾਲ ਛਲਾਲ ਹੋ
0: ਗਿਆ, ਜਿਵੇਂ ਕਿਸੇ ਨੇ ਰਿਜ਼ਾਈਨ ਕਰਦਾ,
1: ਕਿਸੇ ਨੇ ਰਿਜ਼ਾਈਨ ਕਰ ਲਿਆ, ਕਿਸੇ ਨੇ
0: ਪੋਜੀਸ਼ਨ ਤੇ ਆ ਗਿਆ, ਵੇਖ ਲਓ ਹੈਨਾ, ਬਾਕੀ ਸਮਝਣ ਵਾਲੇ ਸਮਝ ਗਏ।
1: ਠੀਕ ਹੈ, ਇਹ ਤਾਂ ਆਪਣੇ ਪੰਜਾਬ ਵਾਲੇ ਨੇ ਜਿਹੜੇ ਕੁਰਸੀਆਂ ਨੀ ਛੱਡਦੇ, ਹੈਨਾ,
0: ਇਹਨਾਂ ਨੂੰ ਪਿਆਰ ਪੈ ਜਾਂਦਾ ਨਾ ਫਿਰ ਚੀਜ਼ਾਂ ਦਾ।
1: ਦੇਖੋ ਤੁਸੀਂ ਕਿੰਨਾ, ਮੈਂ ਨਾ ਮੈਂ ਤੇ ਅਜੇ ਭਾਈ ਸੀ ਗੱਲ ਕਰ ਰਹੇ, ਮੈਂ ਕਿਹਾ ਕਿ ਵੀ ਮਾੜੀ ਜੀ ਕਿਸੇ ਨੇ ਐਲੀਗੇਸ਼ਨ ਲਾਏ ਕਿ ਤੁਸੀਂ ਪੈਸੇ 'ਚ ਇਨਵੋਲਵ ਸੀ।
0: ਹਾਂਜੀ,
1: ਪ੍ਰੀਮੀਅਰ, ਹਾਂ ਵਿਕਟੋਰੀਆ ਦੀ ਪ੍ਰੀਮੀਅਰ ਨੇ ਰਿਜ਼ਾਈਨ ਕਰ ਦਿੱਤਾ ਉਸਨੂੰ ਦੇਖ ਕੇ, ਕਿ ਵੀ ਐਲੀਗੇਸ਼ਨ 'ਤੇ ਇੱਥੇ ਕਈ ਸਾਡੇ ਪਤਾ ਨਹੀਂ ਕੀ ਕੁਛ ਐਲੀਗੇਸ਼ਨ ਲੱਗੇ ਪਏ ਨੇ,
0: ਉਹਨਾਂ ਨੂੰ ਪਰਵਾਹ ਨਹੀਂ ਹੁੰਦੀ,
1: ਕਹਿੰਦੇ ਭਾਈ ਹਮ ਤਾਂ ਕੁਰਸੀ 'ਤੇ ਬੈਠੇ ਹਾਂ।
0: ਬਾਕੀ ਵੇਖੋ ਨਵਾਂ ਪ੍ਰੀਮੀਅਰ ਹੁਣ ਕੀ ਆ, ਉਹ ਕਹਿਣ ਤੇ ਡੇ ਆ ਬੈਨ ਨੂੰ, ਹਾਂਜੀ ਕਿ ਬਾਕੀ ਵੇਖੋ ਹਾਲੇ ਜਦੋਂ ਤੱਕ ਅਫੀਸ਼ੀਅਲ ਅਨਾਊਂਸਮੈਂਟ ਨਹੀਂ ਹੁੰਦੀ।
1: ਨਹੀਂ, ਇੱਕ ਚੀਜ਼ ਵੀਰੇ ਉਹਨੇ ਇੱਕ ਗੱਲ ਕਹੀ ਆ, ਕਹਿੰਦਾ ਕਿ ਮੈਂ ਪੁਰਾਣੇ ਪ੍ਰੀਮੀਅਰ ਵਰਗਾ ਨਹੀਂ ਹੈ, ਉਹ ਤਾਂ ਚਲੋ ਹੈਗਾ ਵੀ ਹੈ, ਤੂੰ ਮੁੰਡਾ ਉਹ ਕੁੜੀ ਵਿਚਾਰੀ,
0: ਐਟਲੀਸਟ ਜੈਂਡਰ ਦਾ ਤੇ ਵਰਕ ਹੈਗਾ ਹੀ,
1: ਚੱਲ ਕੀ ਕਹਿ ਰਿਹਾ ਹੋਵੇ, ਬਾਕੀ ਸ਼ਾਇਦ ਬਿਜ਼ਨਸ ਨੂੰ ਪ੍ਰਮੋਟ ਕਰੇ।
0: ਹਾਂ ਅੱਛਾ ਜੀ, ਇਹ ਹੈਗੀ ਆ, ਫਿਰ ਆਸ ਤੇ ਵਧੀਆ ਗੱਲ ਆ, ਫਿਰ ਬਿਜ਼ਨਸ ਮੈਂ ਵੀ ਸੋਚਣ ਡਿਆ ਕੋਈ ਸਮਾਲ ਬਿਜ਼ਨਸ ਸ਼ੁਰੂ ਕਰਨ ਲਈ।
1: ਤੁਸੀਂ ਪਹਿਲੇ ਐਡਾ ਵੱਡਾ ਬਿਜ਼ਨਸ ਰੱਬ ਦੀ ਕਿਰਪਾ ਨਾਲ ਚਲਾ ਰਹੇ ਹੋ, ਸਾਡੇ ਭਰਾਵਾਂ ਨੂੰ ਨਾਲ ਲੈ ਕੇ ਆ ਰਹੇ ਹੋ,
0: ਓਕੇ ਤੁਸੀਂ ਚਲਾ ਰਹੇ ਹੋ ਸਾਨੂੰ ਨਾਲ ਲੈ ਕੇ ਆ ਰਹੇ, ਇੱਦਾਂ ਇੱਕ ਦੂਜੇ ਨੂੰ ਕਹੀ ਜਾਵੇ ਬਹਿ ਕੇ। ਨਹੀਂ ਵਧੀਆ, ਫਿਰ ਯਾਰ ਜੇ ਬਿਜ਼ਨਸ ਨੂੰ ਸਪੋਰਟ ਕਰਨਗੇ, ਕਿਉਂਕਿ ਥੋੜ੍ਹਾ ਮੰਦਾ ਚੱਲਣ ਡਿਆ ਆਪਾਂ ਸਾਰਿਆਂ ਨੂੰ ਪਤਾ ਹੀ ਆ, ਅਤੇ ਗੁੱਡ ਇੱਕ ਸਾਈਨ ਆ,
1: ਕਿਉਂਕਿ ਜਿਹੜੇ ਸਾਡੇ ਭੈਣ ਭਰਾ ਜਿਹੜੇ ਪੱਕੇ ਹੋਏ ਨੇ ਪਿਛਲੇ ਸਾਲਾਂ ਦੇ ਵਿੱਚ, ਉਹ ਆਪਣੇ ਆਪਣੇ ਕੰਮ ਕਰਨ ਲੱਗ ਗਏ, ਉਹਨਾਂ ਨੇ ABN ਰਜਿਸਟਰ ਕਰਾਏ ਨੇ, ਆਪਣੇ ਬਿਜ਼ਨਸ ਕੰਪਨੀਆਂ ਰਜਿਸਟਰ ਕਰਾਈਆਂ ਨੇ, ਕਿਉਂਕਿ ਜਿਹੜੀ ਪੰਜਾਬੀ ਕੌਮ ਹੈ ਮਿਹਨਤੀ ਕੌਮ ਆ ਹਮੇਸ਼ਾ,
0: ਜੀ
1: ਆਪਾਂ ਹਮੇਸ਼ਾ ਮਿਹਨਤ ਕਰਨ ਦੇ ਵਿੱਚ ਯਕੀਨ ਰੱਖਦੇ ਹਾਂ, ਜਿਹ ਨਾਲ ਕੀ ਹੁੰਦਾ ਕਿ ਆਪਾਂ ਨੂੰ ਦਿਨ ਸਵੇਰ ਆਪਾਂ ਕੋਈ ਵੀ
0: ਦੇਰ ਦੁਗਣੀ ਰਾਤ ਚੌਗਣੀ ਤਰੱਕੀ
1: ਆਪਾਂ ਨਾ ਦਿਨ ਨਾ ਰਾਤ ਕੋਈ ਵੀ ਦੇਰ ਆਪਾਂ ਨਾ ਆਪਾਂ ਕੰਮ ਕਰਨਾ ਪਸੰਦ ਕਰਦੇ ਹਾਂ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਆਪਣੇ ਪੰਜਾਬੀ ਭਾਈਚਾਰੇ ਨੇ ਕਾਫੀ ਜ਼ਿਆਦਾ ਤਰੱਕੀ ਕੀਤੀ ਆ। ਨੋ ਡਾਊਟ ਐਵਰੀ ਕੋਇਨ ਹੈਜ਼ ਟੂ ਸਾਈਡਸ, ਉਵੇਂ ਹੈਗਾ ਇਹਦੇ ਵਿੱਚ, ਕੁਛ ਕੁ ਆਪਣੇ ਹੈਗੇ ਨੇ ਮੁੱਛ ਤੇ ਨਿਮੁਖੜਾਂ ਵਾਲੇ, ਪਰ ਆਪਣੇ ਮਿਹਨਤੀ ਕੌਮ ਵੀ ਆਪਣੀ ਹੈਗੀ ਹੈ, ਤਾਂ ਉਹੀ ਚੀਜ਼ ਆ। ਲੈਟ ਸੀ ਕਿ ਵੀ ਜੇ ਕੋਈ ਵਧੀਆ ਚੀਜ਼ਾਂ ਨੀਤੀਆਂ ਆਉਣਗੀਆਂ ਤਾਂ ਆਪਣੀ ਕਮਿਊਨਿਟੀ ਅੱਗੇ ਹੋਰ ਵਧੇ।
0: ਇੱਦਾਂ ਹੀ ਆ
1: ਜੀ, ਅਤੇ
0: ਫੇਰ ਹੀ ਵੇਖੋ, ਫੇਰ ਹੀ ਸਾਰਾ ਕੁਛ ਵਾਧਾ ਹੋਊਗਾ, ਜੇ ਕੰਮ ਵੀ ਤਾਂ ਹੀ ਵਧਣਗੇ ਗਾਂ, ਫਿਰ ਓਪਰਚੁਨਿਟੀਜ਼ ਵੀ ਤਾਂ ਹੀ ਵਧਣਗੀਆਂ।
1: ਬਿਲਕੁਲ ਬਿਲਕੁਲ,
0: ਅਤੇ ਬਿਲਕੁਲ ਆਪਾਂ ਚੱਲਦੇ ਹਾਂ ਜੀ ਇੱਧਰ ਮਾਈਗ੍ਰੇਸ਼ਨ ਵਾਲੇ ਪਾਸੇ ਨੂੰ, ਬਾਕੀ ਰਾਜਨੀਤੀ ਦੀਆਂ ਗੱਲਾਂ ਤਾਂ ਚਲੋ ਚੱਲਦੀਆਂ ਰਹਿਣੀਆਂ ਨੇ, ਵੈਸੇ ਆਪਾਂ ਤਾਂ ਇੱਥੋਂ ਸ਼ੁਰੂ ਕੀਤਾ, ਤੁਸੀਂ ਇਹ ਨਾ ਸੋਚੋ ਵੀ ਯਾਰ ਮਾਈਗ੍ਰੇਸ਼ਨ ਦੀ ਅਪਡੇਟ ਦੇਣੀ ਸੀ ਅਤੇ ਸਾਨੂੰ ਹੋਰ ਅਪਡੇਟ ਦੇਣਦੇ, ਕਿਉਂਕਿ ਇਹਨਾਂ ਦੇ ਇਹ ਬਣਦੇ ਨੇ ਅਤੇ ਫਿਰ ਹੀ ਗਾਂ ਇਹ ਮਾਈਗ੍ਰੇਸ਼ਨ ਅਪਡੇਟਸ ਆਉਂਦੀਆਂ ਨੇ, ਸਿੱਧੀਆਂ ਮਾਈਗ੍ਰੇਸ਼ਨ ਅਪਡੇਟ ਨਹੀਂ ਆਉਂਦੀ।
1: ਕਿਉਂਕਿ ਇੱਕ ਚੀਜ਼ ਦੇਖਣ ਦੀ ਗੱਲ ਆ ਨਾ ਬੰਨੀ ਵੀਰੇ, ਜਿਹੜੀ ਵੀ ਪੋਲੀਟਿਕਸ ਦੇ ਵਿੱਚ ਜਿਹੜੇ ਵੀ ਰੂਲ ਬਣਦੇ ਨੇ, ਡਿਪਾਰਟਮੈਂਟ ਹੋਮ ਅਫੇਅਰ ਇੱਕ ਇੱਕ ਪਰਟੀਕੁਲਰ ਇੱਕ ਡਿਪਾਰਟਮੈਂਟ ਆ,
0: ਹਾਂਜੀ
1: ਠੀਕ ਹੈ। ਹੁਣ ਆਪਾਂ ਦੇਖ ਜਿਹੜੇ ਵੀ ਪੋਲੀਟੀਸ਼ੀਅਨ ਉੱਥੇ ਜਾਂਦੇ ਨੇ, ਉਹ ਰੂਲ ਬਣਾਉਂਦੇ ਨੇ, ਉਹਨਾਂ ਨੇ ਪੋਲਿਸੀਆਂ ਬਣਾਉਣੀਆਂ ਨੇ, ਅਤੇ ਹਰੇਕ ਬੰਦੇ ਦਾ ਸੋਚਣ ਦਾ ਤਰੀਕਾ ਅਤੇ ਕੰਮ ਕਰਨ ਦਾ ਤਰੀਕਾ ਅਲੱਗ ਅਲੱਗ ਹੁੰਦਾ ਹੁੰਦਾ। ਕਈ ਪੋਲੀਟੀਸ਼ੀਅਨ ਨੇ ਹੂ ਆਰ ਅੰਗੇਜ਼ਡ ਦੀ ਇਮੀਗ੍ਰੈਂਟਸ, ਉਹ ਕਹਿੰਦੇ ਕਿ ਮਾਈਗ੍ਰੇਸ਼ਨ ਹੋਣੀ ਚਾਹੀਦੀ, ਕਈ ਫੇਵਰ ਦੇ ਵਿੱਚ ਨੇ, ਤਾਂ ਹੁਣ ਆਪਾਂ ਨੂੰ ਥੋੜ੍ਹਾ ਆਈਡੀਆ ਹੋ ਜਾਂਦਾ ਕਿ ਜਿਹੜਾ ਬੰਦਾ ਨਵਾਂ ਬੰਦਾ ਆ ਰਿਹਾ ਉਹ ਕਿਸ ਪੱਖੀ ਸੋਚ ਰੱਖਦਾ, ਗਰਮ ਖਿਆਲੀ ਆ ਕਿ ਨਹੀਂ ਹੈਗਾ।
0: ਪੌਲੀਨ ਹੈਨਸਨ ਦੀ ਤਾਂ ਨਹੀਂ ਗੱਲ ਕਰਨ ਦੇ,
1: ਤਾਂ ਮੈਂ ਗੱਲ ਕਰ ਹੁਣ ਜਦੋਂ ਮੈਂ ਕੋਈ ਵੀ ਐਗਜ਼ਾਮਪਲ ਦਿੱਤਾ ਯੂ ਕੈਨ ਸਪੋਰਟ ਕਿ ਹਾਂ ਵੀ ਕਿਹੜਾ ਬੰਦਾ ਕਰ ਸਕਦਾ ਨਾ ਤਾਂ ਇਹੀ ਚੀਜ਼ ਹੁੰਦੀ ਆ ਤਾਂ ਪੋਲੀਟਿਕਸ ਹਰ ਚੀਜ਼ ਨੂੰ ਵਿੱਚ ਕਦੇ ਇਨਵੋਲਵ ਹੋਈ ਹੋਈ ਆ ਅਤੇ ਉਹਦੇ ਇਨਫਲੂਐਂਸ ਕਾਫੀ ਪੈਂਦਾ ਕਿਉਂਕਿ ਪੋਲਸੀਆਂ ਉੱਤੇ ਪੈਂਦਾ ਬਿਕੋਜ਼ ਦੇ ਆਰ ਦੀ ਪੋਲਸੀ ਮੇਕਰਸ
0: ਬਿਲਕੁਲ
1: ਅਤੇ ਹੁਣ ਇਸੇ ਵਿੱਚ ਹੀ ਹੁਣ ਜਿਵੇਂ ਪਿੱਛੇ ਜੇ ਖਲਬਲੀ ਮੱਚ ਗਈ ਆਪਣੇ VFS ਨੂੰ ਲੈ ਕੇ
0: ਓ ਹਾਂਜੀ ਉਹ ਆਈ ਥਿੰਕ ਦੋ ਕੁ ਤਕਰੀਬਨ 20 ਦਿਨ ਲਾ ਲਓ ਦੋ ਹਫ਼ਤੇ ਤੋਂ ਵੱਧ ਹੀ ਬੰਦ ਰਹਿ ਉਹ ਅਤੇ ਕਾਫੀ ਵਿਚਾਰੇ ਸਟੂਡੈਂਟਸ ਨੂੰ ਜਾਂ ਫਿਰ ਜਿਹਨਾਂ ਨੂੰ
1: ਸਾਰੀ ਅਸੀਂ ਵੀ ਤੰਗ ਹੀ ਹੋਏ ਨਾ ਸਾਡੀ ਫੈਮਿਲੀ ਜਿਹਨਾਂ ਨੇ OCA ਕਿਸੇ ਨੇ ਮੇਰੇ ਵਾਈਫ ਜਾਂ ਮੇਰੇ ਮਦਰ ਨੇ OCA ਅਪਲਾਈ ਕਰਨਾ ਸੀਗਾ
0: ਉਹ ਵੀ ਨਹੀਂ ਕਰ ਪਾਏ
1: ਉਹ ਡਿਲੇ ਹੋਇਆ ਉਹਨਾਂ ਦਾ ਜੇ ਕਿਸੇ ਨੇ ਟਰੈਵਲ ਕਰਨਾ ਵੀਜ਼ਾ ਅਪਲਾਈ ਕਰਨਾ ਪਾਸਪੋਰਟ ਰਿਨਿਊਅਲ ਜਿਹਨਾਂ ਨੇ ਸਟੂਡੈਂਟ ਵਿਚਾਰੇ ਵਾਸਤੇ ਹੋਰ ਔਖਾ ਹੋ ਗਿਆ ਕਿਸੇ ਨੇ TR ਅਪਲਾਈ ਕਰਨੀ ਸੀ ਪਾਸਪੋਰਟ ਐਕਸਪਾਇਰ ਸੀਗਾ
0: PCC
1: ਹੋ ਗਈ ਤਾਂ ਕਾਫੀ ਚੀਜ਼ ਇਹ ਹਰ ਚੀਜ਼ ਦੇ ਉਤਾਰ ਚੜਾਅ ਨੇ ਬਟ ਏਡੀ ਵੱਡੀ ਗੱਲ ਹੈ ਕਿ ਵੀ ਇੰਡੀਅਨ ਗਵਰਨਮੈਂਟ ਨੇ ਇਹ ਚੀਜ਼ ਦੇਖੀ ਨਹੀਂ ਕਿ ਆ ਜੇ VFS ਦਾ ਜੇ ਲਾਇਸੈਂਸ ਜਾਂ ਕੁਛ ਵੀ ਤੁਹਾਡਾ ਇਸ਼ੂ ਸੀਗਾ ਤਾਂ ਇਹ ਸ਼ੁੱਡ ਬੀ ਸੋਲਵ ਬਿਫੋਰ ਟੂ ਯਾਨੀ ਕਿ ਇਹ ਤੋਂ ਘੱਟੋ
0: ਘੱਟ ਜਾਣ ਤੋਂ ਪਹਿਲਾਂ
1: ਹਾਂ ਦੋ ਜਾਂ ਤਿੰਨ ਮਹੀਨੇ ਪਹਿਲਾਂ ਹੋਣੀ
0: ਚਾਹੀਦੀ
1: ਤੁਸੀਂ ਸਪੋਰਟ ਨਾਲ ਕਿਹਾ ਕਿ ਨਹੀਂ ਯਾਰ ਇੱਕ ਤਰੀਕ ਤੋਂ ਬੰਦ ਹੋ ਗਿਆ ਅਤੇ ਬਾਅਦ ਚੋਂ ਤੁਸੀਂ ਟੋਟਲੀ ਭੰਬਲ ਭੁੱਸੇ ਪਾਤੇ ਸਾਰੇ ਬੰਦੇ
0: 23 ਦਿਨ ਤਕਰੀਬਨ 23 ਜੁਲਾਈ ਤੱਕ ਬੰਦ ਬਹੁਤ
1: ਵੱਡੀ ਗੱਲ 23 ਜੁਲਾਈ ਤੱਕ
0: 23 ਦਿਨ
1: ਫਿਰ 23 ਜੁਲਾਈ ਨੂੰ ਇਹਨਾਂ ਨਵਾਂ ਇੱਕ ਕੀਤਾ ਕਿ ਸਾਰੇ ਨਵੇਂ ਸੈਂਟਰ ਬਣਾਤੇ ਅਤੇ ਰਿਜ਼ਿਊਮ ਕਰਤਾ ਬਟ 23 ਦਿਨ ਇਟਸ ਵੈਰੀ ਸੋ ਮੈਨੀ ਡੇਜ਼
0: ਉਹ 23 ਡੇਜ਼ ਲਈ ਵਿੱਚ ਮਤਲਬ ਇੱਕ ਤਰ੍ਹਾਂ ਦਾ ਜੇ ਮਤਲਬ ਮੈਂ PCC ਅਪਲਾਈ ਕਰਨੀ ਸੀ ਅਤੇ ਉਹੀ 23 ਦਿਨ ਮੇਰੇ ਵਿੱਚ ਇਨਕਲੂਡ
1: ਹੋਣੇ
0: ਕਿੱਥੇ ਮੇਰੇ ਵੇਸਟ ਹੋਏ ਉਹ 23 ਦਿਨ
1: ਅਤੇ ਹੁਣ ਇਹੀ ਚੀਜ਼ਾਂ ਮੈਟਰ ਕਰਦੀਆਂ
0: ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਮੈਂ ਸਿਚੁਏਸ਼ਨ 'ਤੇ ਹਾਂ ਜਾਂ ਮੰਨ ਲਓ ਤੁਸੀਂ ਕੋਈ ਸਿਚੁਏਸ਼ਨ 'ਤੇ ਜਾਂ ਕੋਈ ਸਿਚੁਏਸ਼ਨ 'ਤੇ ਹੋਵੇ ਉਹ ਚੀਜ਼ ਉਹੀ ਸਮਝ ਸਕਦਾ ਕਿ ਉਹ 23 ਦਿਨ ਉਹਦੇ ਲਈ ਕੀ ਸੀ ਨੋਰਮਲ ਬੰਦੇ ਨੂੰ ਲੱਗੂਗਾ ਵੀ ਲੈ 23 ਦਿਨ ਹੀ ਜਾਂ ਉਹਨਾਂ ਨੂੰ ਵੀ ਐਂ ਲੱਗਦਾ ਹੋਊਗਾ ਕਿ ਸ਼ਾਇਦ 23 ਦਿਨ ਹੀ ਆ ਪਰ 23 ਦਿਨ ਕਿਹੜੇ ਬੰਦੇ ਲਈ ਕਿੱਡੇ ਹੋ ਸਕਦੇ ਆ ਇਹ ਤਾਂ ਉਹ
1: ਬਲਕਿ ਕਿਸੇ ਬੰਦਾ ਵੀਜ਼ਾ ਐਕਸਪਾਇਰ ਹੋ ਰਿਹਾ 10 ਦਿਨ ਬਾਅਦ ਉਹਦਾ PT ਉਹਨੇ PT ਐਗਜ਼ਾਮ
0: ਦੇਣਾ
1: ਹੀ ਕਾਂਟ ਅਪੀਅਰ
0: ਸਹੀ ਗੱਲ
1: ਉਹ ਕਹਿੰਦਾ ਭਾਅ ਜੀ ਮੈਨੂੰ ਮੈਂ ਆਪਣਾ ਪਾਸਪੋਰਟ ਰਿਨਿਊ ਨਹੀਂ ਕਰਾ ਸਕਿਆ ਅਤੇ ਮੈਂ PT ਐਗਜ਼ਾਮ ਜਿਹੜਾ ਅਟੈਂਪਟ ਨਹੀਂ ਕਰ ਸਕਿਆ ਉਹਨਾਂ ਦਾ ਕੀ ਬਣਿਆ ਵਿਚਾਰਿਆਂ ਦਾ ਕੁਛ ਨਹੀਂ
0: ਆਹੋ ਉਹਨਾਂ ਨੂੰ ਉਹੀ ਆ ਵੀ ਫਿਰ ਹੁਣ ਤੋਂ ਜਦੋਂ 24 ਤੋਂ ਇੱਥੇ ਨਹੀਂ ਸ਼ੁਰੂ ਹੋਈ ਆ
1: 24 ਤੋਂ
0: ਉਹ ਤੋਂ ਬਾਅਦ ਫਿਰ ਕਰੋ ਜੇ ਉਹ ਤੋਂ ਦਰਮਿਆਨ ਕੁਛ ਵੀ ਨਹੀਂ
1: ਬਟ ਹੁਣ ਇਹਦੇ ਵਿੱਚ ਇੱਕ ਚੀਜ਼ ਫਾਇਦਾ ਕੀ ਹੋਇਆ ਨਾ ਹੁਣ ਜਿਹੜੇ ਬੰਦੇ ਜਦੋਂ ਇਹਨਾਂ ਇਹ ਬੰਦ ਸੀਗੀਆਂ ਤਾਂ ਡਿਪਾਰਟਮੈਂਟ ਨੇ ਇੱਕ ਚੀਜ਼ ਕਹਿ ਦੀ ਜੇ ਤੁਸੀਂ 186 ਲਾਂਚ ਕਰਨੀ ਸੀਗੀ ਤਾਂ ਉਹਨਾਂ ਨੇ ਵੇਵਰ ਕਰਤਾ ਕਿ ਤੁਸੀਂ ਇੰਗਲਿਸ਼ ਐਗਜ਼ਾਮ ਨਹੀਂ ਕੀਤਾ
0: ਓਕੇ
1: ਤਾਂ ਕੋਈ ਇਸ਼ੂ ਨਹੀਂ ਤੁਸੀਂ ਬਾਅਦ ਚੋਂ ਇਹ ਅਪਲੋਡ ਕਰ ਦਿਓ
0: ਯਾਨੀ ਡਿਪਾਰਟਮੈਂਟ ਨੇ ਫਿਰ ਵੀ ਅੰਡਰਸਟੈਂਡ ਕੀਤੀ ਆ ਇਹ ਚੀਜ਼
1: ਇਸ ਵਿੱਚ ਬਿਗ ਥਿੰਗ
0: ਅਤੇ ਹੁਣ ਉਹਨਾਂ ਨੂੰ ਨਹੀਂ ਲੋਡ ਫਿਰ ਟੈਸਟ ਦੀ
1: ਇੰਗਲਿਸ਼ ਕਰਨਗੇ ਦੁਬਾਰਾ
0: ਓਕੇ ਦੁਬਾਰਾ ਕਰ ਸਕਦੇ ਨੇ ਅਲੋਜਮੈਂਟ ਤੋਂ ਜੀ ਬਿਲਕੁਲ ਅਤੇ ਇਹਦਾ ਹੁਣ ਕੀ ਇਹਨਾਂ ਨੇ ਨਾਮ ਨੂਮ ਚੇਂਜ ਕੀਤਾ ਕਿ ਸੇਮ ਹੀ ਰੱਖਿਆ ਵਾ
1: ਹੁਣ ਇੰਡੀਅਨ ਕਾਉਂਸਲਰ ਸਰਵਿਸਿਸ
0: ICS ICS VFS ਤੋਂ
1: ICS
0: ਓਕੇ ਜੀ ਬਿਲਕੁਲ ਇਹ ਹੋ ਗਈ ਕਿ ਇਹ ਇੱਕ ਨਜਾਇਜ਼ ਜੀ ਬ੍ਰੇਕ ਕਹਿ ਲਓ ਜਾਂ ਇਹਨਾਂ ਦਾ ਉਹ ਸਕਦਾ ਇੰਟਰਨਲ ਕੀ ਹੋਵੇ ਉਹ ਰੱਬ ਜਾਣੇ ਜਾਂ ਇਹ ਜਾਣਨ ਕੀ ਹੋਇਆ ਕੀ ਨਹੀਂ ਹੋਇਆ ਪਰ ਆਈ ਥਿੰਕ ਜੇ ਲਾਇਸੈਂਸ ਕੈਂਸਲ ਹੋਇਆ ਤਾਂ ਉਹ ਕਿਸੇ ਵਜ੍ਹਾ ਕਰਕੇ ਹੀ ਹੋਇਆ ਹੋਊਗਾ ਮਤਲਬ ਕੁਛ ਤਾਂ ਇੱਦਾਂ ਦਾ ਹੋਇਆ ਹੀ ਹੋਊਗਾ
1: ਕੁਛ ਵੀ ਯਾਨੀ ਕਿ ਹੋ ਸਕਦਾ ਤਾਂ ਹੁਣ ਡੋਂਟ ਨੋ ਕਿ ਵੀ ਕੀ ਇਹਨਾਂ ਨੇ ਫੇਸ ਕੀਤਾ ਜਾਂ ਕੀ ਹੋਇਆ ਹੁਣ ਉਸ ਟਾਈਮ 'ਤੇ
0: ਜੀ ਬਿਲਕੁਲ ਅਤੇ ਇਹਦੇ ਦਰਮਿਆਨ ਖਬਰਾਂ ਇਹ ਵੀ ਆ ਰਹੀਆਂ ਨੇ ਕਹਿੰਦੇ ਨੇ ਕਿ ਜਦੋਂ ਹੋਇਆ ਸੀ ਨਾ ਬੰਦ ਅਤੇ ਉਸ ਤੋਂ ਬਾਅਦ ਜਦੋਂ ਓਪਨ ਹੋਇਆ ਵਾ 24 ਤੋਂ ਬਾਅਦ ਤਾਂ ਉੱਥੇ ਕਾਫੀ ਜਿਹੜੇ ਐਪਲੀਕੈਂਟਸ ਲਾ ਲਓ ਜਾਂ ਕਲਾਇੰਟਸ ਲਾ ਲਓ ਉੱਥੇ ਜਾ ਕੇ ਥੋੜ੍ਹਾ ਜਿਹਾ ਹੰਗਾਮਾ ਜਿਹਾ ਹੋਣ ਡਿਆ ਜਿਹਦੇ ਦਰਮਿਆਨ ਇਹਨਾਂ ਨੂੰ ਮੰਨ ਲਓ ਥੋੜ੍ਹੀ ਸਿਕਿਉਰਿਟੀ ਰੱਖਣੀ ਪੈਣ ਡਈ ਆ ਉੱਥੇ ਅਤੇ ਉਹ ਸਾਰਾ ਕੁਛ ਕਰਨਾ ਪੈਣ ਡਿਆ ਅਤੇ ਉਹ ਯਾਰ ਓਬਵੀਅਸਲੀ ਹੁਣ ਜੇ ਫਰਸਟ੍ਰੇਸ਼ਨ ਆ ਤਾਂ ਉਹ ਕਿਤੇ ਨਾ ਕਿਤੇ ਤਾਂ ਜਾ ਕੇ ਨਿਕਲਣੀ ਆ
1: ਬਿਲਕੁਲ
0: ਅਤੇ ਜੇ ਇਸ ਤੋਂ ਅੱਗੇ ਚੱਲੀਏ ਤਾਂ ਨਵੀਂ ਹੋਰ ਕੀ ਅਪਡੇਟ ਆ ਕਹਿੰਦੇ ਨੇ ਕੋਈ 119 ਮੇਰੇ ਸੁਣ ਚ ਆਇਆ ਕੋਈ ਡਾਇਰੈਕਸ਼ਨ
1: ਬਿਲਕੁਲ 119 ਇੱਕ ਨਵੀਂ ਡਾਇਰੈਕਸ਼ਨ ਆਈ ਆ ਜਿਹੜੀ 24 ਜੁਲਾਈ ਤੋਂ ਇੰਪਲੀਮੈਂਟ ਹੋਈ ਆ
0: ਓਕੇ
1: ਉਹ ਚ ਕੀ ਸੀਗਾ ਜਿਹੜੇ ਵੀ ਇੰਪਲਾਇਰ ਨੋਮੀਨੇਸ਼ਨ ਸਕੀਮ ਵਾਲੇ ਵੀਜ਼ਾ ਸਬ ਕਲਾਸ ਸੀਗੇ 407 ਛੱਡ ਕੇ 404 186 187 482 ਜਿਹੜੀ ਵੀ ਇਹਨੇ ਅੱਗੇ ਸਬ ਕੈਟੇਗਰੀਆਂ ਨੇ ਉਹ ਸਾਰੀਆਂ ਉਹ ਚ ਇੰਕਲੂਡ ਕਰ ਦਿੱਤੀਆਂ
0: ਓਕੇ
1: ਹੁਣ ਇਟਸ ਅ ਵੈਰੀ ਮੇਜਰ ਚੇਂਜ ਹੁਣ ਮੇਜਰ ਚੇਂਜ ਇਹ ਪੋਜ਼ਿਟਿਵ ਵੇ ਦੇ ਵਿੱਚ ਆ ਨਾ ਕਿ ਨੈਗੇਟਿਵ ਵੇ ਦੇ ਵਿੱਚ ਆ ਹੁਣ ਜਿਵੇਂ ਮੈਂ ਕਿਹਾ ਹਰ ਸਿੱਕੇ ਦੋ ਪਹਿਲੂ ਨੇ ਹੁਣ ਕੁਛ ਕੁ ਬੰਦੇ ਸ਼ਾਇਦ ਉਹਨੂੰ ਨੈਗੇਟਿਵ ਵੇ ਦੇ ਵਿੱਚ ਕਹਿਣਗੇ ਉਹਨੂੰ
0: ਜੀ
1: ਕੁਛ ਕੁ ਬੰਦੇ ਉਹਨੂੰ ਪੋਜ਼ਿਟਿਵ ਵਿੱਚ ਕਹਿਣਗੇ ਹੁਣ ਇਹਨਾਂ ਨੇ ਕੀ ਕੀਤਾ ਡਿਪਾਰਟਮੈਂਟ ਵੱਧ ਦੇ ਡਿਡ
0: ਜੀ
1: ਇਹਨਾਂ ਨੇ ਕਿਹਾ ਕਿ ਵੀ ਜਿਹੜੇ ਵੀ ਆਹ ਤਿੰਨ ਪਰਟੀਕੁਲਰ ਇਹ ਤਿੰਨ ਕੈਟੇਗਰੀਆਂ ਨੇ
0: ਜੀ
1: ਉਹ 'ਚ ਲਾ ਇਨਫੋਰਸਮੈਂਟ ਡਿਫੈਂਸ ਹੈਲਥ ਕੇਅਰ ਕੰਸਟਰਕਸ਼ਨ ਜੇ ਇਹਨਾਂ ਫੀਲਡ ਦੇ ਵਿੱਚ ਤੁਸੀਂ ਕੋਈ ਵੀ ENS ਦਾ ਵੀਜ਼ਾ ਪਾਇਆ ਦੇ ਵਿਲ ਗਿਵ ਅ ਪ੍ਰਾਇਓਰਟੀ
0: ਓਕੇ
1: ਠੀਕ ਹੈ ਸਭ ਤੋਂ ਫਸਟ ਪ੍ਰਾਇਓਰਟੀ ਸਭ ਤੋਂ ਫਸਟ ਹੈਗਾ ਲਾ ਇਨਫੋਰਸਮੈਂਟ ਐਂਡ ਡਿਫੈਂਸ ਇਹਦਾ ਮਤਲਬ ਕੀ ਹੋਇਆ, ਜਿਹੜੀ ਵੀ ਲੋ ਇਨਫੋਰਸਮੈਂਟ ਜਾਂ ਡਿਫੈਂਸ ਨਾਲ ਰਿਲੇਟਡ ਕੋਈ ਵੀ ਓਕੂਪੇਸ਼ਨ ਦੇ ਵਿੱਚ ਮਾਈਨਰ 642 ਪਾਇਆ ਔਨ ਸ਼ੋਰ, ਦੇ ਵਿਲ ਗਿਵ ਅ ਪ੍ਰਾਇਓਰਟੀ ਓਵਰ ਦੀ ਅਦਰ ਓਕੂਪੇਸ਼ਨ.
0: ਓਕੇ, ਮਤਲਬ ਉਹ ਨੰਬਰ 1 ਤੇ ਆ.
1: ਹਾਂ, ਇਹਦਾ ਮਤਲਬ ਇਹ ਨਹੀਂ ਕਿ ਬਾਕੀਆਂ ਨੂੰ ਇਗਨੋਰ ਕਰਤਾ. ਹੁਣ ਕੱਲ ਨੂੰ ਕਿਸੇ ਨੇ ਸਾਡੇ ਸੱਜਣ ਮਿੱਤਰ, ਕਿਸੇ ਨੇ ਏਜੰਟ ਜਾਂ ਕਿਸੇ ਭੈਣ ਭਰਾ ਦੇ ਵੀਡੀਓ ਪਾਤੀ ਕਿ ਵੀ ਨਹੀਂ ਜੀ ਇਹ ਖਤਮ ਹੋ ਗਿਆ ਸਭ ਕੁਛ,
0: ਹੁਣ ਸਿਰਫ ਇਹਨਾਂ ਨੇ ਮਿਲਣਾ,
1: ਸਿਰਫ ਇਹਨਾਂ ਨੂੰ ਪੀਆਰ ਮਿਲਣੀ ਆ, ਤਾਂ ਫੋਟੋ ਕੁਛ ਨਹੀਂ ਬਣਿਆ, ਤਾਂ ਇਹ ਉਵੇਂ ਨਹੀਂ ਹੈਗਾ
0: ਜੀ.
1: ਸੈਕਿੰਡ ਆ ਗਿਆ ਕੰਸਟਰਕਸ਼ਨ ਹੈਲਥ ਕੇਅਰ. ਹੁਣ ਕੀ ਹੋਇਆ, ਜਦੋਂ ਲਾ ਇਨਫੋਰਸਮੈਂਟ ਦਾ ਪਹਿਲਾਂ ਔਨਸ਼ੋਰ ਫਸਟ ਪ੍ਰਾਇਓਰਟੀ, ਦੈਨ ਆਫਸ਼ੋਰ, ਤੀਜੇ ਨੰਬਰ 'ਤੇ ਕੰਸਟਰਕਸ਼ਨ ਜਾਂ ਹੈਲਥ ਕੇਅਰ.
0: ਓਕੇ,
1: ਉਹਦੇ 'ਚ ਪਹਿਲੀ ਪ੍ਰਾਇਓਰਟੀ ਔਨਸ਼ੋਰ ਨੂੰ, ਸੈਕਿੰਡ ਹੈਗੀ ਆਫਸ਼ੋਰ ਨੂੰ, ਅਤੇ ਤੀਜੇ ਨੰਬਰ 'ਤੇ ਬਾਕੀ ਅਲੱਗ ਆ ਗਏ ਜਿਹੜੇ ਸੀਗੇ ਜਿਹਨਾਂ ਨੂੰ
0: ਅਦਰ ਐਪਲੀਕੇਸ਼ਨਸ.
1: ਹਾਂ, ਜਿਹੜੀ ਬਾਕੀ ਆ ਗਏ, ਕੋਈ ਵੀ ਚਾਹੇ ਤੁਸੀਂ ਸ਼ੈਫ ਹੋ, ਚਾਹੇ ਮੋਟਰ ਮਕੈਨਿਕ ਹੋ, ਚਾਹੇ ਕਿਸੇ ਵੀ ਓਕੂਪੇਸ਼ਨ ਦੇ ਵਿੱਚੋਂ ਸੀ, ਚਾਹੇ ਕਾਰਪੈਂਟਰ ਹੋ, ਤਾਂ ਇਹ ਸੀਗਾ. ਤਾਂ ਇਹਦਾ ਮਤਲਬ ਕੀ ਹੈ ਕਿ ਔਨਸ਼ੋਰ ਨੇ ਆਫਸ਼ੋਰ ਦੇ ਉੱਤੋਂ ਜ਼ਿਆਦਾ ਬੀਟ ਕਰਤਾ, ਮੀਨਸ ਦੇ ਵਿਲ ਗਿਵ ਅ ਪ੍ਰਾਇਓਰਟੀ ਓਵਰ ਦੀ ਆਫਸ਼ੋਰ ਐਸ ਕੰਪੇਅਰ ਟੂ ਔਨਸ਼ੋਰ.
0: ਮਤਲਬ ਜੇ ਤੁਸੀਂ ਔਨਸ਼ੋਰ ਹੋ ਤਾਂ ਫਾਇਦਾ ਹੈ.
1: ਤਾਂ ਜਿਹੜੀ ਵੀ ਇਹ ਚੀਜ਼ ਐਪਲੀਕੇਬਲ ਹੋਈ ਆ, ਜਿਹੜੇ ਡਿਸਾਈਡ ਹੋ ਗਏ ਤਾਂ ਹੋ ਗਏ, ਜਿਹੜੀ ਨਵੀਂ ਐਪਲੀਕੇਸ਼ਨ ਪਾਓਗੇ ਉਹਨਾਂ ਉੱਤੇ ਐਪਲੀਕੇਬਲ ਆ, ਅਤੇ ਜਿਹੜੀ ਪੁਰਾਣੀ ਪੈਂਡਿੰਗ ਨੇ ਉਹਨਾਂ ਉੱਤੇ. ਜੇ ਤੁਸੀਂ ਕਾਫੀ ਟਾਈਮ ਤੋਂ ਵੇਟ ਕਰ ਰਹੇ ਹੋ ਕੰਸਟਰਕਸ਼ਨ ਦੇ ਵਿੱਚ, ਤੁਹਾਡਾ ਵੀਜ਼ਾ ਨਹੀਂ ਆਇਆ, ਇਹ ਮੈਕਸੀਮਮ ਆਈ ਥਿੰਕ ਵਿਦ ਇਨ ਅ ਮੰਥ ਦੇ ਸਟਾਰਟ ਪ੍ਰੋਸੈਸਿੰਗ.
0: ਓਕੇ, ਯਾਨੀ ਫਿਰ ਆਸ ਥੋੜ੍ਹੀ ਜਿਹੀ ਹੋਰ ਵਧਾ ਲਓ.
1: ਹਾਂ ਬਿਲਕੁਲ, ਦੇ ਵੈਰੀ ਹਾਈ ਚਾਂਸਿਸ ਕਿ ਜਲਦੀ ਪ੍ਰੋਸੈਸ ਕਰਨ ਲੱਗ ਜਾਣਗੇ.
0: ਇਟਸ ਵੈਰੀ ਗੁੱਡ ਨਿਊਜ਼. ਹੈ
1: ਹਾਂ, ਵਧੀਆ ਗੱਲ ਹੈ. ਜਿਹੜੇ ਜਨੇ ਬੰਦੇ ਕੰਮ ਕਰ ਰਹੇ, ਪਰ ਜਿਨ੍ਹਾਂ ਨੇ ਫੇਕ ਐਪਲੀਕੇਸ਼ਨ ਪਾਈ ਨੇ ਉਹਨਾਂ ਸ਼ਾਇਦ ਉਹਨਾਂ ਵਾਸਤੇ ਫਾਇਦਾ ਨਾ ਹੋਵੇ
0: ਜੀ. ਅਤੇ ਇੱਧਰ ਅੱਗੇ ਚੱਲਦੇ ਹਾਂ, ਤਸਮਾਨੀਆ ਨੇ ਕਹਿੰਦੇ ਨੇ ਕਿ ਆਪਣੀ ਜਿਹੜੀਆਂ ਸੀਟਾਂ ਅਨਾਊਂਸ ਕਰਤੀਆਂ ਨੇ.
1: ਹੁਣ ਇੱਕ ਚੀਜ਼ ਦੇਖੋ, ਇਹਦੇ ਵਿੱਚ ਕੀ ਹੋਇਆ, ਇਹ ਤਸਮਾਨੀਆ ਸਭ ਤੋਂ ਪਹਿਲੀ ਸਟੇਟ ਬਣੀ ਜਿਹਨੇ ਆਪਣੀ ਸੀਟ ਐਲੋਕੇਸ਼ਨ ਦੱਸਤੀ ਕਿ ਅਸੀਂ ਇੰਨੀ ਸੀਟਾਂ ਅਸੀਂ ਇਸ ਵਾਰੀ ਇੰਨੇ ਸਾਡੇ ਭੈਣ ਭਰਾਵਾਂ ਨੂੰ ਪੀ ਆਰ ਕਰਾਂਗੇ.
0: 26-27 ਦੀਆਂ ਜੀ,
1: ਜਿਹੜਾ ਹੁਣ 1 ਜੁਲਾਈ ਤੋਂ ਲੈ ਕੇ ਅਗਲੇ ਸਾਲ ਤੱਕ ਦਾ ਜਿਹੜਾ ਇਹਨਾਂ ਦਾ ਨੋਮੀਨੇਸ਼ਨ ਪ੍ਰੋਗਰਾਮ ਆ ਉਹ ਡਿਕਲੇਅਰ ਕਰਤਾ
0: ਜੀ.
1: ਉਹ 'ਚ ਇਹਨਾਂ ਨੇ ਕਿਹਾ ਕਿ ਅਸੀਂ 2050
0: ਟੋਟਲ ਨੋਮੀਨੇਸ਼ਨ,
1: ਟੋਟਲ ਸੀਟਾਂ ਦੇਵਾਂਗੇ. ਉਹ 'ਚ 1-9-0 ਹੈਗੀ ਸਾਡੀ, 1250
0: ਓਕੇ,
1: ਅਤੇ 800 ਹੈਗੇ ਨੇ 4-9
0: ਓਕੇ.
1: ਹੁਣ ਇਹਦਾ ਮਤਲਬ ਕੀ ਹੋਇਆ, ਜੇ ਆਪਾਂ ਲਾਸਟ ਟਾਈਮ ਦੇਖੀਏ, ਲਾਸਟ ਟਾਈਮ ਸੀਗੀਆਂ 1-9-0 ਦੀ 1200 ਅਤੇ 4-9 ਦੀ 650
0: ਓਕੇ.
1: ਤਾਂ ਇਹਨਾਂ ਨੇ 4-9 ਥੋੜ੍ਹਾ ਵਧਾ ਤਾ,
0: ਅਤੇ ਉੱਧਰੋਂ ਵੀ 50 ਵਧਾਏ ਨੇ.
1: ਇਟ ਮੀਨਸ ਜਿਹੜੇ ਸੀਟਾਂ ਨੇ ਇਸ ਵਾਰ ਜਿੰਨੀਆਂ ਪਹਿਲਾਂ ਮਿਲੀਆਂ ਸੀ ਉਨੇ ਤਾਂ ਹੈਗੀਆਂ ਨੇ,
0: ਥੋੜੀਆਂ ਜਿਹੀਆਂ ਐਕਸਟਰਾ ਵੀ ਨੇ
1: ਸ਼ਾਇਦ, 50-100 ਦਾ ਹੋਰ ਫਾਇਦਾ ਹੋ ਜਾਵੇ.
0: ਓਕੇ,
1: ਬਟ ਇਹ ਜ਼ਿਆਦਾ ਫਰਕ ਨਹੀਂ ਪੈਣਾ.
0: ਅੱਛਾ ਜੀ,
1: ਬਟ ਵਧੀਆ ਚੀਜ਼ ਆ. ਤਾਂ ਤਸਮਾਨੀਆ ਸਟੇਟ ਇਹੋ ਜਿਹੀ ਆ ਜਿਹੜੀ ਕੰਸਿਸਟੈਂਟ ਚੱਲੀ ਆ ਹਮੇਸ਼ਾ, ਜਿਹੜਾ ਬੰਦਾ ਉੱਥੇ ਕੰਮ ਕਰਦਾ ਉਹਨਾਂ ਨੂੰ ਪੀਆਰ ਦੇ ਦਿੰਦਾ.
0: ਓਕੇ,
1: ਤਾਂ ਤਸਮਾਨੀਆ ਵੈਰੀ ਗੁੱਡ ਆਪਸ਼ਨ ਅਦਰਵਾਈਜ਼. ਤਾਂ ਇਹ ਜਿਹੜੀ ਸਭ ਤੋਂ ਪਹਿਲੀ ਸਟੇਟ ਨਾਲ ਕਹਿੰਦਾ, ਵੀ ਸਾਨੂੰ ਨਹੀਂ ਪਤਾ ਕੱਲ੍ਹ ਨੂੰ ਕਿਹੜੀ ਕਿਹੜੀ ਸੀਟਾਂ ਕਿੰਨੀ ਐਲੋਕੇਸ਼ਨ ਹੋਣੀਆਂ, ਕਿਹੜੀ ਸਟੇਟ ਨੂੰ ਕਿੰਨੀ ਐਲੋਕੇਸ਼ਨ ਹੋਣੀਆਂ ਨੇ, ਬਟ ਵੀ ਕੈਨ ਥਿੰਕ ਅਬਾਊਟ ਇਟ ਕਿ ਵੀ ਸ਼ਾਇਦ ਜਿਹੜੀਆਂ ਸੀਟਾਂ ਨੇ ਸੇਮ ਰਹਿਣਗੀਆਂ ਅਤੇ ਪੋਜ਼ਿਟਿਵ ਦੇ ਵਿੱਚ ਹੀ ਆਊਗੀ,
0: ਓਕੇ,
1: ਘਟਣੀਆਂ ਨਹੀਂ. ਤਾਂ ਜੇ ਤੁਹਾਡੀ ਸਕਿੱਲ ਅਸੈਸਮੈਂਟ ਹੋਈ ਹੋਈ ਆ ਅਤੇ ਤੁਸੀਂ ਲਾਈਨ 'ਚ ਲੱਗੇ ਹੋਏ ਹੋ, ਤਾਂ ਜੇ ਤੁਹਾਡੇ ਪੁਆਇੰਟ ਹੋਰ ਵੱਧਦੇ ਨੇ ਵਧਾ ਕੇ EOI ਪਾ ਕੇ ਰੱਖਿਓ.
0: EOI ਅਪ ਟੂ ਡੇਟ ਰੱਖੋ, ਹੈ ਨਾ. ਮਤਲਬ ਇਹ ਥੋੜ੍ਹਾ ਜਿਹਾ ਕਰ ਲਓ, ਆਪਣੇ ਆਪ ਨੂੰ ਦਿੱਕਤ ਦੇ ਲਓ, ਜੇ ਕੋਈ ਕਰਨ ਵਾਲਾ ਨਾਟੀ ਨੁਟੀ ਤਾਂ ਕਰੋ ਅਤੇ ਡਨ ਕਰੋ.
1: ਬਿਲਕੁਲ.
0: ਅਤੇ ਇਹਦੇ ਵਿੱਚ ਜੇ ਦਸਮਾਰੀਆਂ ਨੇ ਚਲੋ ਕਰਤੀ, ਬਾਕੀ ਸਟੇਟ ਦੀ ਹਾਲੇ ਨਹੀਂ ਕੋਈ ਖਬਰ ਸੁਰਤ ਆਈ, ਅਤੇ ਕੀ ਲੱਗਦਾ ਤੁਹਾਨੂੰ ਵੀ ਜੇ ਹੋਰ ਸਟੇਟਸ ਦੀ ਗੱਲ ਕਰੀਏ ਤਾਂ ਕਿਹੜੀ ਹੋਰ ਵਧੀਆ ਆਪਸ਼ਨ ਹੋ ਸਕਦੀ ਆ ਅਨਾਲਿਸਿਸ ਦੇ ਹਿਸਾਬ ਨਾਲ?
1: ਦੇਖੋ ਵੀਰੇ, ਜੇ ਕੰਸਟਰਕਸ਼ਨ ਦੇ ਵਿੱਚ ਜਿਹੜੇ ਪਿਛਲੇ 2 ਸਾਲ ਦਾ ਆਪਾਂ ਗੱਲ ਕਰੀਏ, ਉਹਦੇ ਵਿੱਚ ਵੈਸਟਰਨ ਆਸਟ੍ਰੇਲੀਆ ਸਭ ਤੋਂ ਟੋਪ 'ਤੇ ਰਹੀ ਆ.
0: ਓਕੇ,
1: ਉਹਨੇ ਸਾਰਿਆਂ ਨੂੰ 1-9-0-4-9 ਕਾਫੀ ਜ਼ਿਆਦਾ ਬਣਦੇ ਨੇ ਇੰਟਰਸਟੇਟ ਨੂੰ
0: ਜੀ,
1: ਠੀਕ ਹੈ. ਹੁਣ ਜੇ ਆਪਾਂ ਸੈਕਿੰਡ ਨੰਬਰ 'ਤੇ ਵਿਕਟੋਰੀਆ ਵਧੀ ਰਹੀ ਹੈ, ਕਿਉਂਕਿ ਹਮੇਸ਼ਾ ਸੀਟ ਸਾਰੀ ਐਲੋਕੇਟ ਜਿੰਨੀਆਂ ਵੀ ਹੋਈ ਹੁੰਦੀਆਂ ਨੇ ਇਹ ਸਾਰੀ ਐਗਜ਼ੋਸਟ ਕਰਦੇ ਨੇ.
0: ਓਕੇ, ਵਰਤਦੇ ਨੇ,
1: ਅਤੇ ਇਹ ਚੀਜ਼ਾਂ ਕਰਦੀਆਂ ਕਰਦੀਆਂ ਨੇ, ਕਿਉਂਕਿ ਹੁਣ ਹੁਣ ਜਿਹੜੀ ਆਪਾਂ ਗੱਲ ਕੀਤੀ ਆ ਕਿ ਵੀ 1-6 ਵਾਲੀ ਕਿ ਵੀ ਪ੍ਰਾਇਓਰਟੀ ਦੇਣਗੇ ਇਹ
0: ਜੀ,
1: ਹੁਣ ਉਹ 'ਚੋਂ ਕਈਆਂ ਦਾ ਕੁਸ਼ਚਨ ਇਹੀ ਹੋਣਾ ਕਿ ਭਾਅ ਜੀ ਸ਼ੈਫ ਕਿੱਥੇ ਰਹੂਗਾ, ਮੋਟਰ ਮਕੈਨਿਕ ਜਿਹੜੀ ਆਪਾਂ ਪਹਿਲਾਂ ਗੱਲ ਕਰੀ ਆ
0: ਜੀ ਜੀ ਜੀ,
1: ਠੀਕ ਹੈ. ਤਾਂ ਉਹ ਤਾਂ 3 ਨੰਬਰ 'ਤੇ ਜਿਹੜੇ ਉਹ ਤਾਂ 3 ਨੰਬਰ 'ਤੇ ਆਉਣਗੇ ਸਾਰੇ, ਜਦੋਂ ਪਹਿਲਾਂ ਉੱਪਰਲੇ ਨਿਬੜ ਗਏ ਫਿਰ ਦੈਨ ਦੇ ਵਿਲ ਕਮ ਓਵਰ ਦੇਅਰ.
0: ਓਕੇ,
1: ਤਾਂ ਪਹਿਲੀ ਪ੍ਰਾਇਓਰਟੀ ਉਹ ਆ, ਸੈਕਿੰਡ
0: ਡਿਫੈਂਸ ਵਾਲੀ ਹੋ ਗਈ,
1: ਪਹਿਲੀ ਡਿਫੈਂਸ ਵਾਲੀ ਲਾਅ ਇਨਫੋਰਸਮੈਂਟ, ਸੈਕਿੰਡ ਆਪਣੀ ਹੈਲਥ ਕੰਸਟਰਕਸ਼ਨ
0: ਹੋ ਗਈ,
1: 3 ਨੰਬਰ 'ਤੇ ਆ ਗਏ.
0: ਹਾਂ ਠੀਕ ਆ,
1: ਦੇ ਵਿਲ ਪ੍ਰੋਸੈਸ ਇਟ ਬਟ ਇਟ ਵਿਲ ਟੇਕ ਸਮ ਟਾਈਮ,
0: ਫਸਟ ਦੇ ਵਿਲ ਕੰਪਲੀਟ ਦੈਟ.
1: ਹਾਂ, ਬਟ ਇਹ 'ਚ ਹੁਣ ਇੱਕ ਗੱਲ ਹੈ ਯਾਰ, ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹ ਤੁਹਾਨੂੰ ਟਾਈਮ ਬਹੁਤ ਲੱਗ ਜੂਗਾ
0: ਜੀ,
1: ਲੋਅ ਇਨਫੋਰਸਮੈਂਟ ਡਿਫੈਂਸ 'ਤੇ ਪਹਿਲੀ ਬੰਦੇ ਘੱਟ ਨੇ, ਫਰਕ ਨਹੀਂ ਪੈਂਦਾ ਕੋਈ, ਸੈਕਿੰਡ ਨੰਬਰ ਦੇ ਵਿੱਚ ਆ ਗਿਆ ਆਪਣਾ ਉਹ ਰੱਬ ਥੋੜਾ ਭਲਾ ਕਰੇ ਕੰਸਟਰਕਸ਼ਨ ਦੇ ਹੈਲਥ ਕੇਅਰ
0: ਜੀ।
1: ਹੁਣ ਇਹਦੇ ਵਿੱਚ ਕੀ ਹੋਏਗਾ, ਇਹਦੇ ਵਿੱਚ ਮੋਸਟਲੀ ਬੰਦੇ 189 ਜਾਂ 100 ਲੈ ਲੈਂਦੇ ਨੇ, 491 ਬਹੁਤ ਘੱਟ ਲੋਕ ਹੁੰਦੇ ਨੇ, ਤਾਂ ਵੀ ਫਰਕ ਨੀ ਪੈਂਦਾ। ਜੇ ਤੁਹਾਨੂੰ ਪਹਿਲਾਂ 1 ਸਾਲ ਲੱਗੇ ਸੀ, 12 ਮਹੀਨੇ ਲੱਗੇ ਸੀ, ਸ਼ਾਇਦ ਤੁਹਾਨੂੰ 13 ਮਹੀਨੇ ਲੱਗਣਗੇ, ਬਟ ਸ਼ਾਇਦ ਘੱਟ ਲੱਗੇ ਟਾਈਮ
0: ਜੀ,
1: ਕਿਉਂਕਿ ਜਿਹੜੇ ਬਾਕੀ ਨੂੰ ਪ੍ਰਾਇਓਰਟੀ ਹੋ ਗਈ ਤਾਂ ਫਾਈਨਲ ਡਿਸਪੋਜ ਜਿੰਨੀਆਂ ਵੱਧ ਹੋਈਆਂ ਉਹਨਾਂ ਦਾ ਲੋਡ ਵੀ ਤਾਂ ਘਟਿਆ, ਤਾਂ ਇਹ ਚੀਜ਼ ਮੈਟਰ ਕਰਦੀ ਆ
0: ਜੀ। ਬਿਲਕੁਲ, ਕਿਤੇ ਨਾ ਕਿਤੇ ਫਿਰ ਇਹ ਤੁਹਾਡੇ ਲਈ ਗੁੱਡ ਨਿਊਜ਼ ਆ, ਜਿਹੜੇ ਵੇਟ ਕਰ ਰਹੇ ਆ ਐਟਲੀਸਟ ਤੁਸੀਂ 491 ਆ ਪਾ ਸਕਦੇ ਹੋ। ਅਤੇ ਜੇ ਅੱਗੇ ਗੱਲ ਕਰੀਏ ਆਪਾਂ ਦੀ ਵਿਕਟੋਰੀਆ ਦੀ, ਗ੍ਰੇਟ ਸਾਊਥ ਕੋਸਟ ਦੇ ਵਿੱਚ ਡਾਮਾ ਕਹਿੰਦੇ ਨੇ ਕਿ 1 ਜੁਲਾਈ ਤੋਂ ਇਫੈਕਟਿਵ ਆ।
1: ਯੈਸ, ਹੁਣ ਇਹਦੇ ਵਿੱਚ ਕੀ ਹੋਇਆ, ਇਹ ਇੱਕ ਹੁੰਦੇ ਡਾਰ ਡੈਜ਼ੀਗਨੇਟਡ ਏਰੀਆ ਰੀਪ੍ਰਜੈਂਟੇਟਿਵ, ਇਹ 'ਚ ਕੀ ਹੋਇਆ ਵੀਰੇ, ਇਹਨਾਂ ਨੇ ਜਿਹੜੀ ਫੀਸ ਸੀ ਉਹਦੀ ਡਾਰ ਦੀ, ਉਹ ਫੀਸ ਵਧਾ ਤੀ। ਹੁਣ ਜੇ ਅੰਡਰ 10 ਮਿਲੀਅਨ ਤੁਹਾਡਾ ਟਰਨ ਓਵਰ ਆ ਤਾਂ ਉਹਦੀ 850 ਫੀਸ ਆ,
0: ਓਕੇ,
1: ਅਤੇ ਜੇ ਓਵਰ 10 ਮਿਲੀਅਨ ਤਾਂ ਉਹਦੀ ਹੈਗੀ 1000,
0: ਓਕੇ।
1: ਇਹ ਡਾਮੇ ਦੇ ਵੀ ਜੇ ਕਿਸੇ ਕੋਈ ਸਪੋਂਸਰ ਕਰਨਾ, ਕੋਈ ਟਰੈਕ ਡਰਾਈਵਰ, ਭੈਣ ਭਰਾ, ਫਰੂਟ ਪੀਕਰ, ਕਾਫੀ ਓਕੂਪੇਸ਼ਨਾਂ ਨੇ, ਵੇਟਰ ਵਗੈਰਾ, ਜਿਹੜੇ 'ਚ ਐਡ ਕੀਤੇ ਨੇ ਇਹਨਾਂ ਨੇ,
0: ਓਕੇ,
1: ਪਹਿਲੇ ਵੀ ਸੀਗੇ, ਤਾਂ ਜਿਹਨੂੰ ਜਿਹਨੂੰ ਇਨਵਾਈਟ ਆ ਸਕਦਾ,
0: ਪਰ ਓਵਰ ਐਡ ਕਰਕੇ ਨਾਲ ਫੀਸ ਵੀ ਵਧਾਈ ਆ।
1: ਹਾਂ
0: ਜੀ, ਫੀਸ ਤਾਂ ਚਲੋ ਬਾਕੀ ਸਾਰੀਆਂ ਚੀਜ਼ਾਂ 'ਚ ਵੀ ਵਧਾਈ, ਉਹਦਾ ਤਾਂ ਆਲਰੇਡੀ ਬੜਾ ਰੌਲਾ ਪੈ ਗਿਆ, ਸਾਰਿਆਂ ਨੂੰ ਪਤਾ ਲੱਗ ਹੀ ਗਿਆ,
1: ਉਹਦਾ ਫੀਸ ਤਾਂ ਸਾਰੇ ਪਾਸੇ ਹਰ ਓਕ। ਮੈਂ ਮੇਰੀ ਅਕਾਊਂਟੈਂਟ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਸਾਡੀ ਵੀ ਏਸਿਕ ਦੀ ਫੀਸਾਂ ਵਧਾਤੀਆਂ।
0: ਹਾਂਜੀ,
1: ਸਾਰੇ ਕਿਤੇ ਹੁਣ ਮਾਈਗ੍ਰੇਸ਼ਨ ਦੇ ਵਿੱਚ ਹਰ ਪਾਸੇ ਫੀਸਾਂ ਵਧਾਤੀਆਂ ਉਹਨਾਂ ਨੇ।
0: ਉਹ ਛੱਡੋ, ਮੈਂ ਕੱਲ੍ਹ ਬੜੇ ਚਿਰਾਂ ਬਾਅਦ ਬ੍ਰੇਕਫਾਸਟ ਕਰਨ ਚਲ ਗਿਆ ਕੈਫੇ, ਸੇਮ ਕੈਫੇ ਪਹਿਲਾਂ ਵੀ ਚਲੋ ਗਏ ਹਾਂ, ਫਰੀਕੁਐਂਟ ਤਾਂ ਨਹੀਂ ਜਾਈਦਾ ਪਰ ਕਦੀ ਕਦੇ ਚੱਲ ਜਾਈਦਾ ਹੈ ਨਾ, ਕੋਈ ਸਪੈਸ਼ਲ ਓਕੇਜ਼ਨ 'ਤੇ, ਕੱਲ੍ਹ ਵੀ ਕੋਈ ਸਪੈਸ਼ਲ ਓਕੇਜ਼ਨ ਨਹੀਂ, ਉੱਦਾਂ ਹੀ ਚਲੋ ਚੱਲ ਗਏ। ਅਤੇ ਉਹ ਹੀ ਕੈਫੇ ਸੇਮ, ਅਤੇ ਉੱਥੇ ਕਿ 24 ਕਿ 25 ਦੀ ਉਹ ਖਾਈਦੀ ਸੀ, ਉਹ ਕੀ ਉਹਨੂੰ ਕਹਿੰਦੇ
1: ਬ੍ਰੇਕਫਾਸਟ ਬੁਸ਼ੇਟਾ, ਤੇਰੀ ਗੱਲ ਮੈਂ ਵਿੱਚ ਕੱਟ ਰਿਹਾ, ਤੂੰ ਪਹਿਲੇ ਜਾਂਦਾ ਸੀ ਇਕੱਲਾ, ਹੁਣ ਤੂੰ ਨਾਲ ਕਿਸੇ ਗਿਆ ਹੋਇਆ, ਹੁਣ ਜਿਹੜੇ ਪੈਸੇ ਤੂੰ ਲਾ ਰਿਹਾ,
0: ਨਹੀਂ ਨਹੀਂ ਤੁਸੀਂ ਗੱਲ ਕੱਟੀ ਨਹੀਂ, ਫੜ ਲਈ
1: ਗੱਲ, ਤਾਂ ਹੀ ਹੈ ਨਾ, ਹੁਣ ਜਿਹੜੇ ਤੂੰ ਦੋ ਬੰਦੇ ਜਿਹੜੇ ਤੁਸੀਂ ਗਏ ਹੋ ਇਕੱਠੇ, ਹੁਣ ਭਰਜਾਈ ਸਾਡੀ ਨਾਲ ਗਈ, ਫਿਰ ਹੁਣ ਉਹਦਾ ਖਰਚਾ ਤਾਂ ਵਿਚਾਰੇ, ਚਲੋ ਫਿਰ ਕੀ ਹੋ ਗਿਆ, ਹੁਣ ਕਹਿੰਦਾ ਖਰਚਾ ਵੱਧ ਗਿਆ।
0: ਨਹੀਂ ਨਹੀਂ, ਮੈਂ ਉਹ ਦਿੱਤੇ ਲੱਗਾ ਵਾ ਕਿ ਉਹ 24 ਤੋਂ 30 ਦਾ ਸੀ, ਤੇ ਮੈਂ ਯਾਰ $6 ਵਧਾ ਤਾ
1: ਵੀਰੇ। ਪਤਾ ਕੀ ਗੱਲ ਆ, ਤੂੰ ਮੇਰੇ ਇਹਦੇ ਇਹਦੇ ਇੰਟਰਵਿਊ ਦੇ ਵਿੱਚ ਨਾ, ਤੂੰ ਆਪਣੇ ਵਾਲੇ ਵਿੱਚ ਉਹ ਨਾ ਕਰਨਾ ਕਿ ਭਰਜਾਈ ਨੂੰ ਸੁਨਾਮੇ ਜਾ ਕੇ ਯਾਰ ਖਰਚਾ ਵੱਧ ਗਿਆ, ਹੈ ਨਾ, ਖਰਚੇ ਘਟਾ, ਇਹ ਕੰਮ ਥੋੜ੍ਹੀ ਕਰਨਾ, ਆਪਣੇ ਦੁੱਖ ਲੱਗ ਲੱਗ ਗਿਆ,
0: ਕੋਈ ਨੀ ਸੁਣਦਾ, ਤੁਹਾਡੀ ਫੀਸ ਫੀਸ ਵਧੀ ਆ, ਸਾਡੇ ਖਰਚੇ ਖਰਚੇ ਹੀ ਨਹੀਂ ਆ।
1: ਤਾਂ ਹੀ ਮੈਂ ਪਹਿਲਾਂ ਮੈਂ ਇਕੱਲਾ ਗਿਆ ਸੀ, ਉਦੋਂ ਘੱਟ ਖਰਚਾ, ਜਦੋਂ ਦੋ ਜਣੇ ਗਏ ਫਿਰ ਵੱਧ ਆਇਆ, ਵਧੀ ਹੋ ਗਿਆ, ਉਹ ਘੱਟ ਕਿਵੇਂ ਹੋਊਗਾ,
0: ਫਿਰ ਇਕੱਲੇ ਦਾ ਵੀ ਵੱਧ ਗਿਆ ਵਾ ਜੀ। ਅਤੇ ਇੱਧਰ ਅੱਗੇ ਚੱਲਦੇ ਕੀ ਅਪਡੇਟਸ ਦੇ,
1: ਅੱਗੇ ਇੱਕ ਸਭ ਤੋਂ ਵੱਡੀ ਚੀਜ਼ ਆਈ ਹੈ, ਇੱਕ ਨਾ ਵੀਰੇ ਕੀ ਸੀਗਾ, ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀ ਕਿ ਜੋ ਬੰਦਾ 191 ਵੀਜ਼ਾ ਪਾਉਂਦਾ, 191 ਇਜ਼ ਆ ਪੀ ਆਰ, ਜਿਹੜੀ 491 ਤੋਂ ਬਾਅਦ ਬੰਦੇ ਪਾਉਂਦੇ ਨੇ,
0: ਓਕੇ।
1: ਹੁਣ ਇਹ 'ਚ ਕੀ ਸੀਗਾ, ਕਿਸੇ ਬੰਦੇ ਨੇ 491 ਅਪਲਾਈ ਕੀਤਾ, ਉਹਦਾ ਗ੍ਰਾਂਟ ਹੋ ਗਿਆ, ਉਦੋਂ ਬਾਅਦ 191 ਪਾਇਆ, ਤਾਂ ਇਹ ਚੀਜ਼ ਕਲੀਅਰ ਨਹੀਂ ਸੀ ਕਿ ਵੀ ਉਹ ਮਾਈਗ੍ਰੇਸ਼ਨ ਪਲਾਨ ਦੇ ਵਿੱਚੋਂ ਕੱਟਿਆ ਜਾਊਗਾ ਕਿ ਨਹੀਂ ਕੱਟੇ ਜਾਣਗੇ, ਉਹ ਪੁਆਇੰਟ ਕਿ ਕਿੰਨੇ ਬੰਦੇ ਆਏ ਨੇ। ਹੁਣ ਇਹਨਾਂ ਨੇ ਡਿਪਾਰਟਮੈਂਟ ਨੇ ਇੱਕ ਚੀਜ਼ ਕਲੀਅਰ ਕਰਤੀ ਕਿ ਜੇ ਤੁਸੀਂ 491 ਹੋਲਡ ਕੀਤਾ ਸੀਗਾ ਤਾਂ 191 ਦੇ ਵਿੱਚੋਂ ਕੋਈ ਇਫੈਕਟ ਨਹੀਂ ਪੈਂਦਾ,
0: ਓਕੇ।
1: ਬਟ ਜੇ ਤੁਸੀਂ ਸਿੱਧਾ ਐਪਲੀਕੈਂਟ ਨੂੰ 191 ਅਪਲਾਈ ਕਰਤਾ ਡਿਪੈਂਡੈਂਟ, ਤਾਂ 491 ਦੇ ਕੋਟੇ ਵਿੱਚੋਂ ਹੀ ਕਾਊਂਟ ਹੋਊਗਾ,
0: ਓਕੇ।
1: ਹੁਣ ਇਹਦੇ ਵਿੱਚ ਇੱਕ ਚੀਜ਼ ਕਨਫਿਊਜ਼ ਨਾ ਹੋ ਜਾਓ, ਕਿ ਵੀ ਨੋਮੀਨੇਸ਼ਨ ਵਾਲੇ ਵਿੱਚੋਂ ਕਨਫਿਊਜ਼ ਨਾ ਹੋ ਜਾਓ, ਕਿ ਜੇ ਨੋਮੀਨੇਸ਼ਨ ਆਪਾਂ 800 ਸੀਟਾਂ ਕਹੀਆਂ ਸੀਗੀਆਂ
0: ਜੀ,
1: ਤਾਂ ਉਹ ਅਲੱਗ ਚੀਜ਼ਾਂ ਨੇ,
0: ਓਕੇ।
1: ਉਹ ਹੈਗਾ ਨੋਮੀਨੇਸ਼ਨ ਪ੍ਰੋਗਰਾਮ, ਇਹ ਹੈਗਾ ਮਾਈਗ੍ਰੇਸ਼ਨ ਪ੍ਰੋਗਰਾਮ,
0: ਦੋਵੇਂ ਵੱਖਰੇ ਵੱਖਰੇ
1: ਵੱਖਰੇ ਵੱਖਰੇ ਚੀਜ਼ਾਂ ਨੇ
0: ਜੀ।
1: ਤਾਂ ਜੇ ਕਿਸੇ ਬੰਦੇ ਨੇ, ਤਾਂ ਮੋਸਟਲੀ ਯਾਨੀ ਕਿ ਇੰਨਾ ਇਫੈਕਟ ਨਹੀਂ ਪੈਣਾ ਆਪਾਂ ਨੂੰ, ਬਟ ਇਹ ਚੀਜ਼ ਕਲੀਅਰ ਕਰਤੀ ਕਿ ਵੀ ਇਹ ਪੁਆਇੰਟ ਉੱਥੋਂ ਕੱਟਿਆ ਜਾਊਗਾ ਜਾਂ ਨਹੀਂ ਕੱਟਿਆ ਜਾਊਗਾ,
0: ਓਕੇ
1: ਜੀ
0: ਜੀ। ਬਿਲਕੁਲ, ਅਤੇ ਇਹ ਵੀ ਫਿਰ ਕਿਤੇ ਨਾ ਕਿਤੇ ਵਧੀਆ ਚੇਂਜ ਮੰਨ ਸਕਦੇ ਆਪਾਂ,
1: ਨਹੀਂ ਕਲੈਰਟੀ ਹੈ, ਚੇਂਜ ਕੁਛ ਨਹੀਂ ਹੈਗਾ, ਕਿ ਕਲੈਰਟੀ, ਕਿ ਪਹਿਲਾਂ ਪਹਿਲਾਂ ਸਾਨੂੰ ਪਤਾ ਹੀ ਨਹੀਂ ਸੀ ਨਾ, ਤਾਂ ਇਹ ਕਲੀਅਰ ਕਰਤਾ ਇਹਨਾਂ ਨੇ, ਜਦੋਂ ਪਾਰਟਨਰ ਜਾਂ ਨਿਊ ਬੋਰਨ ਐਡ ਕਰਦੇ ਤਾਂ ਕਿੱਥੋਂ ਹੋਊਗਾ ਐਡ ਉਹ
0: ਜੀ। ਬਿਲਕੁਲ, ਅਤੇ ਅੱਗੇ ਚੱਲਦੇ ਹਾਂ, ਸਟੂਡੈਂਟ ਵੀਜ਼ੇ ਦੀ ਕੀ ਰਿਫਿਊਜ਼ ਰੇਟ ਚੱਲ ਰਹੀ ਹੈ?
1: ਓਕੇ, ਸਟੂਡੈਂਟ ਵੀਜ਼ਾ, ਜਿਹੜਾ ਸਟੂਡੈਂਟ, ਹੁਣ ਦੇਖੋ ਜਦੋਂ ਵੀ ਇਹਨਾਂ ਡਿਪਾਰਟਮੈਂਟ ਇੱਕ 'ਚ ਗਈ ਕਿ ਸਾਨੂੰ ਸਟੂਡੈਂਟ ਹੋਰ ਨਹੀਂ ਚਾਹੀਦੇ ਜਾਂ ਚਾਹੀਦੇ ਨੇ, ਅਲੱਗ ਅਲੱਗ ਸਟੇਟਮੈਂਟ ਦਿੰਦੇ ਨੇ
0: ਜੀ,
1: ਜਿਹੜੀ ਵੀ ਸਾਰੀ ਪੋਲਿਟਿਕਸ ਖੇਡੀ ਜਾ ਰਹੀ ਹੈ, ਉਹ ਖੇਡੀ ਜਾ ਰਹੀ ਆ ਮਾਈਗ੍ਰੇਸ਼ਨ ਦੇ ਉੱਤੇ,
0: ਅੱਛਾ ਜੀ,
1: ਅਸੀਂ ਇਮੀਗ੍ਰੈਂਟ ਬੁਲਾਈਏ ਜਾਂ ਨਾ ਬੁਲਾਈਏ। ਹੁਣ ਇਹ 'ਚ ਕੀ ਕੀਤਾ ਇਹਨਾਂ ਨੇ, ਉੱਤੋਂ ਕਹਿੰਦੇ ਕਿ ਅਸੀਂ ਮਾਈਗ੍ਰੇਸ਼ਨ ਵੀ ਆਰ ਵੈਲਕਮਿੰਗ, ਮੋਦੀ ਜੀ ਆਏ ਜਾਂ ਉੱਥੇ ਕੋਈ ਵੀ ਆਇਆ ਨਾ, ਸਾਰਿਆਂ ਨੂੰ ਕਿਹਾ ਕਿ ਅਸੀਂ ਬਾਹਰੋਂ ਤੁਹਾਨੂੰ ਕੋਈ ਦਿੱਕਤ, ਵੀ ਵਿਲ ਸਪੋਰਟ ਯੂ, ਬਟ ਟੈਕਨੀਕਲੀ ਦੇ ਆਰ ਨੋਟ ਗਰੰਟੀ ਦੀ ਵੀਜ਼ਾਸ।
0: ਓਕੇ,
1: ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ। ਹੁਣ ਇਹ ਤੋਂ ਕਿੱਥੋਂ ਪਤਾ ਲੱਗਦਾ ਕਿ ਜਦੋਂ ਕਹਿੰਦੇ ਬੰਦਾ ਕੁਛ ਹੋਰ ਬੋਲ ਰਿਹਾ ਅਤੇ ਡਾਟਾ ਕੁਛ ਹੋਰ ਬੋਲ ਰਿਹਾ?
0: ਜੀ
1: ਜੇ ਹੁਣੀ ਅਸੀਂ ਰੀਸੈਂਟਲੀ ਸਵੇਰੇ ਮੈਂ ਚੈੱਕ ਕਰ ਰਿਹਾ ਸੀ, ਨੇਪਾਲ ਦਾ ਡਾਟਾ ਸ਼ੋਅ ਹੋਇਆ ਸੀ ਜਿਹਦੇ ਵਿੱਚ ਨੇਪਾਲ ਦੇ ਬੰਦਿਆਂ ਨੇ 64% ਰਿਫਿਊਜ਼ਲ ਸੀਗੀ।
0: ਸੋਚੋ ਬੱਲੇ ਬੱਲੇ, ਮੈਂ 70-80%
1: ਜੋ ਪਰਸੈਂਟ ਹੁੰਦੀ ਸੋਚ ਹੁੰਦੀ ਹਮੇਸ਼ਾ।
0: ਮੈਂ ਕੱਲ ਕਿਤੇ ਬੈਠਾ ਯਾਰ, ਉਹ ਕਹਿੰਦੇ ਸੀਗਾ ਕਿ 50 ਆ ਪਰ 70 ਚੋਂ।
1: ਅੱਛਾ, ਪਰ ਜਦੋਂ ਬੰਦਾ ਨੋਰਮਲ ਕਰਤਾ ਉਦੋਂ ਬਾਅਦ ਕੀ ਹੋਇਆ? ਹੁਣ ਇਹਦਾ ਮਤਲਬ ਕੀ ਸੀਗਾ, ਜਨਵਰੀ ਤੋਂ ਮਈ ਦੇ ਵਿੱਚ 7500 ਦੇ ਵਿੱਚ ਸਿਰਫ 2700 ਵੀਜ਼ਾ ਗ੍ਰਾਂਟ ਹੋਏ ਸੀਗੇ।
0: ਓਕੇ,
1: ਜਦਕਿ ਜਿਹੜਾ ਹੁਣ ਨਵੇਂ ਵਾਲਾ ਵੈਟ ਦੇ ਵਿੱਚ ਸਿਰਫ 56 ਵੀਜ਼ੇ ਗ੍ਰਾਂਟ ਕੀਤੇ ਨੇ 550 ਚੋਂ।
0: ਓਕੇ, 10% ਦੇ ਦੀ ਤੇ ਫਿਰ ਹੋਰ ਘੱਟ ਗਈ।
1: ਹਾਂ, ਤਾਂ ਹਾਇਰ ਐਜੂਕੇਸ਼ਨ ਦੇ ਵਿੱਚ ਵੀਜ਼ੇ ਪ੍ਰੋਸੈਸ ਹੋ ਰਹੇ, ਚਾਹੇ ਔਨਸ਼ੋਰ ਆ ਚਾਹੇ ਆਫਸ਼ੋਰ ਆ।
0: ਮਤਲਬ ਫਿਰ ਵੋਕੇਸ਼ਨਲ ਨਹੀਂ ਜਾਣਾ ਚਾਹੀਦਾ?
1: ਨੋ, ਫਰਮ ਆਫਸ਼ੋਰ।
0: ਓਕੇ,
1: ਔਨਸ਼ੋਰ ਦੇ ਵਿੱਚ ਵੀ ਵੋਕੇਸ਼ਨਲ ਵੀਜ਼ਾ ਘੱਟ ਗ੍ਰਾਂਟ ਕਰ ਰਹੇ, ਹਾਇਰ ਐਜੂਕੇਸ਼ਨ ਜ਼ਿਆਦਾ ਗ੍ਰਾਂਟ ਕਰ ਰਹੇ ਨੇ।
0: ਓਕੇ,
1: ਹੁਣ ਇੱਕ ਚੀਜ਼ ਦਾ ਮੈਂ ਚ ਐਡ ਕਰ ਦੇਣਾ, ਇਹ ਚ ਇੱਕ ਚੀਜ਼ ਦਾ ਕੀ ਫਾਇਦਾ ਹੋਇਆ, ਕਮਿਸ਼ਨ ਬੈਨ ਹੋਇਆ ਹੋਇਆ ਅਪ੍ਰੈਲ ਤੋਂ, ਇਹ ਵਧੀਆ ਚੀਜ਼ ਹੋਈ।
0: ਓਕੇ,
1: ਪਹਿਲਾਂ ਕੀ ਹੁੰਦਾ ਸੀਗਾ, ਇਹ ਐਗਜ਼ਾਮਪਲ ਬਨੀ ਮੇਰੇ ਕੋਲ ਆਇਆ, ਬਨੀ ਨੇ ਐਡਮਿਸ਼ਨ ਕਿਤੇ ਹੋਰ ਕਰਾਈ ਸੀ, ਬਨੀ ਮੇਰੇ ਕੋਲ ਆਇਆ, ਮੈਂ ਕਿਹਾ ਯਾਰ ਕਿ ਬਨੀ ਮੈਂ ਤੈਨੂੰ ਐਡਵਾਈਸ ਦੇ ਦਿੰਦਾ ਪਰ ਤੂੰ ਕਾਲਜ 'ਚ ਕਰ ਲਾ।
0: ਓਕੇ,
1: ਕਿਉਂਕਿ ਮੈਨੂੰ ਕਮਿਸ਼ਨ ਆਉਣਾ ਸੀ, ਮੈਨੇ ਇਹ ਨਹੀਂ ਦੇਖਿਆ ਕਿ ਵੀ ਬੰਦੀ ਨੂੰ ਫਾਇਦਾ ਹੋਊ ਕਿ ਨਹੀਂ ਹੋਊ, ਵਿਚਾਰੇ ਦਾ ਉਹਦਾ ਕੀ ਹੋਊਗਾ। ਮੈਨੇ ਆਪਣੇ ਕਮਿਸ਼ਨ ਵਾਸਤੇ ਮੈਂ ਤਾਂ ਕਾਲਜ ਨਹੀਂ ਕਰਦਾ, ਬਟ ਹੁਣ ਕਮਿਸ਼ਨ ਬੰਦ ਹੋ ਗਿਆ। ਹੁਣ ਜਿਹੜੀ ਚੀਜ਼ ਬੰਨੀ ਦਾ ਸਭ ਤੋਂ ਪੈਰਾਮਾਊਂਟ ਕੰਸੀਡਰੇਸ਼ਨ ਆਫ ਦੀ ਕਲਾਇੰਟ, ਤਾਂ ਅਸੀਂ ਉਹ ਚੀਜ਼ ਚੈੱਕ ਕਰਾਂਗੇ, ਕਿਉਂਕਿ ਜੇ ਮੈਨੂੰ ਮੋਨੇਟਰੀ ਬੈਨੀਫਿਟ ਨਹੀਂ ਮਿਲ ਰਿਹਾ ਤਾਂ ਜੇ ਮੈਂ ਸਲਾਹ ਦੇ ਰਿਹਾ ਤਾਂ ਇਟ ਮੀਨਸ ਜੇ ਕੁਛ ਸੋਰਸ ਜਾਂ ਕੋਈ ਤੱਥ ਤਾਂ ਹੋਣਗੇ। ਠੀਕ ਹੈ, ਤਾਂ ਉਹਦੇ ਨਾਲ ਇੱਕ ਚੀਜ਼ ਗੱਲ ਹੋ ਗਈ ਕਿ ਜਿਹੜੇ ਝੋਲਾ ਛਾਪ ਵਾਲੇ ਸੀਗੇ ਬਿਨ ਦੇਖੇ, ਜਿਹੜੇ ਟਿਕਟੋਕ ਦੇ ਬਹਿ ਜਾਂਦੇ ਬਿਨਾਂ ਕਿਸੇ ਕੰਮ ਤੋਂ, ਜਿਹੜੇ ਹੋਏ ਨਾ ਰਜਿਸਟਰ ਮਾਈਗ੍ਰੇਸ਼ਨ ਏਜੰਟ,
0: ਜੀ ਜੀ,
1: ਉਹਨਾਂ ਦਾ ਕੰਮ ਬੰਦ ਹੋ ਗਿਆ। ਉਹਨਾਂ ਦਾ ਫਾਇਦਾ ਕੀ ਹੋ ਕਿ ਜਿਹੜੀ ਉਹਨਾਂ ਦੀ ਪੁੱਠੀਆਂ ਸਲਾਹ ਸੀ ਜਿਹਨਾਂ ਨੂੰ ਫਿਕਸ ਕਰਨ ਦੇ ਉੱਤੇ, ਸਾਡੇ ਵਰਗੇ ਜਿਹੜੇ ਮਾਈਗ੍ਰੇਸ਼ਨ ਏਜੰਟ ਵਿਚਾਰ ਟੂ ਕਲਾਇੰਟ, ਅਸੀਂ ਪੈਸੇ ਅਸੀਂ ਚਾਰਜ ਕਰਦੇ ਸੀਗੇ, ਉਹ ਚੀਜ਼ ਦਾ ਸਾਡੇ ਕਲਾਇੰਟਾਂ ਨੂੰ ਫਾਇਦਾ ਹੋਜੂਗਾ ਕਿ ਵੀ ਗਲਤ ਗਾਈਡੈਂਸ ਮਿਲਣੀ
0: ਬੰਦ ਹੋਜੂਗੀ। ਯਾਨੀ ਹੁਣ ਜਿਹੜੀ ਕਲਾਇੰਟ ਐਪਲੀਕੈਂਟ ਪੱਖੀ ਗੱਲ ਹੋਊਗੀ, ਨਾ ਕਿ ਆਪਣੇ ਹਿਸਾਬ ਨਾਲ
1: ਆਪਣੇ ਹਿਸਾਬ
0: ਨਾਲ ਤੌਰ ਤੇ। ਤੇ ਵੈਸੇ ਮਤਲਬ ਮੈਂ ਤੁਹਾਡੀ ਜਿਹੜੀ ਤੁਸੀਂ ਗੱਲ ਕਹੀ ਆ ਕਮਿਸ਼ਨ ਵਾਲੀ, ਉਹ ਮਤਲਬ ਸੱਚੀ ਮਤਲਬ ਉਹਨਾਂ ਵੱਲੋਂ ਤਾਂ ਚਲੋ ਹੋ ਗਿਆ ਬੰਦ, ਪਰ ਇਹ ਮਤਲਬ ਓਦਾਂ ਵੀ ਬੰਦ ਹੋ ਗਿਆ ਕਿਉਂਕਿ ਕਈ ਚੀਜ਼ਾਂ ਬੰਦ ਹੋਈਆਂ ਵੀ ਚੱਲੀ ਜਾਂਦੀਆਂ।
1: ਦੇਖੋ ਹੁਣ ਇੱਕ ਚੀਜ਼ ਆ, ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ, ਸੈਲਿੰਗ ਐਂਡ ਬਾਇੰਗ ਡਰੱਗ ਇਜ਼ ਇਲੀਗਲ ਇਨ ਆਸਟ੍ਰੇਲੀਆ। ਠੀਕ ਆ, ਤੁਸੀਂ ਕੋਈ ਵੀ ਨਸ਼ਾ ਲੈਂਦੇ ਹੋ ਜਾਂ ਵੇਚਦੇ ਹੋ, ਉਹ ਇਲੀਗਲ ਆ ਇੰਡੀਆ 'ਚ ਵੀ, ਉਰੇ ਵੀ, ਹੈ ਨਾ, ਬਟ ਫਿਰ ਵੀ ਲੋਕ ਕਰਦੇ ਨੇ, ਉਹਨਾਂ ਨੂੰ ਕੋਨਸੀਕੁਐਂਸ ਪਤਾ ਉਸ ਚੀਜ਼ ਦਾ। ਹੁਣ ਜੇ ਕੋਈ ਜੇ ਜਿਹੜੀ ਚੀਜ਼ ਕਮਿਸ਼ਨ 'ਚ ਬਣਦਾ ਹੈ, ਇਟਸ ਲਾਈਕ ਅ ਸੈਲਿੰਗ ਔਰ ਬਾਇੰਗ ਡਰੱਗ, ਜੇ ਤੁਸੀਂ ਫਿਰ ਵੀ ਕਰ ਰਹੇ ਹੋ, ਇਟ ਮੀਨਸ ਯੂ ਆਰ ਪਲੇਇੰਗ ਵਿਦ ਅ ਫਾਇਰ, ਤਾਂ ਕੱਲ੍ਹ ਨੂੰ ਤੁਹਾਨੂੰ ਇਸ਼ੂ ਆ ਸਕਦਾ।
0: ਓਕੇ,
1: ਤਾਂ ਬੈਟਰ ਹੈ ਕਿ ਵੀ ਸੇਫ ਚੱਲੋ
0: ਜੀ,
1: ਪੈਸੇ ਕਮਾਉਣ ਤੇ ਕਿਹੋ ਬਸੇਰ ਨੇ।
0: ਅਤੇ ਜੇ ਅੱਗੇ ਆਪਾਂ ਚੱਲੀਏ ਤਾਂ ਇੱਧਰ ਟਿਕਟੋਕ 'ਤੇ ਸਵਾਲ ਨੇ, ਆਪਾਂ ਇਹ ਲੈ ਲੈਂਦੇ ਹਾਂ ਸਮਾਂ ਆਪਣੇ ਕੋਲ ਜਿਹੜਾ ਥੋੜ੍ਹਾ ਔਲਰੇਡੀ ਸਮਾਪਤੀ ਵੱਲ ਨੂੰ ਜਾ ਰਿਹਾ ਵਾ। ਅਤੇ ਇੱਧਰ ਇਹ ਕਹਿੰਦੇ ਨੇ ਕਿ ਵਿੱਚ ਇਜ਼ ਦਾ ਬੈਸਟ ਸਟੇਟ ਫੋਰ ਈਅਨ ਟੂ ਗੈਟ ਐਨ ਇਨਵਾਈਟ ਇਫ ਦੇ ਹੈਵ 1 ਈਅਰ ਆਫ ਐਕਸਪੀਰੀਅੰਸ।
1: ਟਵਿੰਕਲ ਸਟਾਰ ਜੀ, ਇਸ ਟਾਈਮ ਸਭ ਤੋਂ ਬੈਸਟ ਹੈਗੀ ਆ ਸਟੇਟ ਵੈਸਟਰਨ ਆਸਟ੍ਰੇਲੀਆ ਪਿਛਲੇ ਦੇ ਮੁਤਾਬਿਕ, ਕਿਉਂਕਿ ਈਅਨ ਜੇ 1 ਸਾਲ ਦਾ ਐਕਸਪੀਰੀਅੰਸ ਹੈਗਾ, ਤੁਸੀਂ ਫੋਰਨੇਮਨ ਅਪਲਾਈ ਕਰੋ, ਵੈਸਟਰਨ ਆਸਟ੍ਰੇਲੀਆ ਹੀ ਕੱਲੀ ਸੰਭਾਲ ਰਹੀ ਈਅਨ ਨੂੰ।
0: ਓਕੇ,
1: ਬਾਕੀ ਈਅਨ ਨੂੰ ਧੋਖੇ ਮਿਲੇ ਨੇ ਸਾਰੇ ਸਟੇਟਾਂ ਤੋਂ।
0: ਓਹੋ,
1: ਅਤੇ ਜਿਹੜਾ ਉਸਾਮਾ ਨੂੰ ਮੈਂ ਦੱਸਤਾ ਪਹਿਲਾਂ ਇਹਨਾਂ ਨੂੰ, ਜਲਦੀ ਗ੍ਰਾਂਟ ਹੋ ਸਕਦਾ ਹੈ ਭਾਜੀ? ਲਾਸਟ ਮੰਥ ਹੀ ਲੋਚ ਕੀਤਾ, ਤੇ ਕਦੋਂ ਤੱਕ ਹੋ ਸਕਦਾ? 190 ਜਲਦੀ ਹੋਣਗੇ, 3-6 ਮਹੀਨੇ ਮੈਕਸਿਮਮ ਲਾ ਲਓ ਤੁਸੀਂ।
0: ਓਕੇ,
1: ਦੇ ਵਿਲ ਪ੍ਰੋਸੈਸ ਇਟ। ਸੈਕਿੰਡ ਆ, ਉਦੋਂ ਬਾਅਦ ਆ ਗਏ ਮਾਈਕ ਐਟ 8, ਸੈਕੰਡਰੀ ਸਕੂਲ ਟੀਚਰ ਚਾਂਸ ਇਨ ਵਿਕਟੋਰੀਆ ਸਰ ਐਟ 70+5 ਪਾਰਟਨਰ ਈ ਓਏ ਲੋਜ 189, ਵੈਰੀ ਲੈਸ ਚਾਂਸ ਮੇਰੇ ਹਿਸਾਬ ਨਾਲ 75 ਪੁਆਇੰਟ ਦੇ ਉੱਤੇ, ਕਿਉਂਕਿ ਕਾਫੀ ਬੰਦੇ ਹੈਗੇ ਨੇ ਜਿਹੜੇ ਇਹ ਥੋੜ੍ਹੇ ਤੋਂ ਜ਼ਿਆਦਾ ਪੁਆਇੰਟ ਵਾਲੇ ਬੈਠੇ ਨੇ,
0: ਪੁਆਇੰਟ ਵਧਾਉਣੇ ਚਾਹੀਦੇ।
1: ਯੈਸ, ਯੂ ਹੈਵ ਟੂ।
0: ਓਕੇ,
1: ਆ ਵੀ ਫੋਰ ਯੂ ਸਪੈਸ਼ਲੀ ਔਨ ਲਾਈਵ ਰੇਡੀਓ, ਥੈਂਕ ਯੂ ਸੋ ਮਚ ਜੀ,
0: ਥੈਂਕ ਯੂ ਜੀ।
1: ਇਹ ਕਮਿਊਨਿਟੀ ਵਰਕਰ ਚਾਂਸ ਇਨ ਵਿਕਟੋਰੀਆ ਵਰਕਿੰਗ ਫਰੋਮ 1 ਈਅਰ, ਕਮਿਊਨਿਟੀ ਵਰਕਰ ਠੀਕ ਨੇ ਚਾਂਸ, ਮੈਨੂੰ ਪੁਆਇੰਟ ਤੁਹਾਡੇ ਪਤਾ ਨਹੀਂ ਕਿੰਨੇ ਪੁਆਇੰਟ ਤੁਹਾਡੇ। ਅੱਗੇ ਰਮਨਪ੍ਰੀਤ ਸਿੰਘ ਜੀ, 186 ਭਾਜੀ ਅੰਡਰ ਲੇਬਰ ਐਗਰੀਮੈਂਟ ਹਾਓ ਲੌਂਗ ਪ੍ਰੋਸੈਸਿੰਗ ਟਾਈਮ 6 ਮੰਥ ਆਲਰੇਡੀ ਆਈ ਹੈਵ ਫਾਈਲ ਜਨਵਰੀ ਭਾਈ ਲੇਬਰ ਐਗਰੀਮੈਂਟ ਥੋੜ੍ਹਾ ਟਾਈਮ ਲੱਗ ਹੀ ਰਿਹਾ ਅੱਜ ਕੱਲ੍ਹ ਇੱਕ ਸਾਲ ਇਹ 6 ਮਹੀਨੇ ਤੋਂ 1 ਸਾਲ ਤਾਂ ਤੁਹਾਨੂੰ 6 ਮਹੀਨੇ ਹੋਏ ਨੇ ਤਾਂ ਮੇਰੇ ਸਾਨੂੰ 3-4
0: ਮਹੀਨੇ ਹੋਰ 1 ਮਹੀਨੇ ਹੋਰ ਵੇਟ ਕਰ ਲਓ
1: ਥੈਂਕ ਯੂ ਈਸ਼ ਭਾਈ ਤਸਮਾਨੀਆ ਐਸ ਐਮ ਦਾ ਕੀ ਸੀ ਕੁਸ਼ਚਨ ਕਮਿਊਨਿਟੀ ਵਿੱਚ ਤਸਮਾਨੀਆ ਯੈਸ ਤਸਮਾਨੀਆ ਨੋਮੀਨੇਸ਼ਨ ਪ੍ਰੋਗਰਾਮ ਕਰਤਾ ਪਰ ਨਾ ਹਜੇ ਇੱਕ ਚੀਜ਼ ਧਿਆਨ ਰੱਖਿਓ ਜੇ ਹੁਣ ਮੈਂ ਨੋਮੀਨੇਸ਼ਨ ਪ੍ਰੋਗਰਾਮ ਦੀ ਗੱਲ ਕੀਤੀ ਹੈ ਕਿ ਕਿਹਨੂੰ ਕਿੰਨੀ ਕਿੰਨੀ ਸੀਟਾਂ ਮਿਲੀਆਂ ਨੇ ਹੁਣ ਇਹ ਜਸਟ ਵੇਟ ਕੀ ਉਹਦੇ ਰਿਕੁਆਇਰਮੈਂਟ ਹੈ ਕੀ ਨੇ ਤੁਹਾਨੂੰ ਉੱਥੇ ਪਹੁੰਚਣ ਵਾਸਤੇ ਕੀ ਕਰਨਾ ਪਊਗਾ ਉਹ ਦੇ ਕੇ ਫਿਰ ਆਪਾਂ ਚੂਜ਼ ਕਰਾਂਗੇ ਕਿ ਆਪਾਂ ਸ਼ੇਡ ਮੂਵ ਕਰਨੀ ਕਿ ਨਹੀਂ ਕਰਨੀ
0: 80.41
1: ਹੈਰੀ ਭਾਈ ਕਹਿੰਦੇ ਮਾਰਾ ਏਜੰਟ ਵੀ ਗਲਤੀਆਂ ਕਰਦੇ ਨੇ ਮੇਰੀ ਫਾਈਲ ਮੈਂ ਉਦੋਂ ਚੈੱਕ ਕਰੋ ਇਹ ਕਰਿਆ ਉਹਨਾਂ ਨੇ ਨੋ ਏ ਐਫ ਈ ਨੋ ਪੀ ਸੀ ਇਜ਼ ਦੇਅਰ ਯੈਸ ਹੁਣ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਵੀਰੇ ਹਰ ਬੰਦਾ ਗਲਤੀ ਕਰ ਸਕਦਾ ਅਸੀਂ ਵੀ ਪਿੱਛੇ ਪਾਸਟ ਕੀਤੇ ਨੇ ਸ਼ਾਇਦ ਸਾਡੇ ਤੋਂ ਵੀ ਨਾ ਜਾਣਦੇ ਹੋਏ ਸ਼ਾਇਦ ਹੋਈ ਹੋਵੇ ਹੁਣ ਆਪਾਂ ਕੀ ਕਰਨਾ ਮੈਨੇ ਸਾਨੇ ਕਿ ਵੀਡੀਓ ਪਾਈ ਸੀ ਪਹਿਲਾਂ ਸਾਡੇ ਕਾਫੀ ਲੋਕਾਂ ਨੇ ਸਾਡੇ ਭੈਣ ਭਰਾ ਸਪੋਰਟ ਕਰੀ ਜੇ ਤੁਸੀਂ ਸਾਡਾ ਇੰਟਰਵਿਊ ਸੁਣ ਰਹੇ ਹੋ ਜਾਂ ਦੇਖ ਰਹੇ ਹੋ ਕਿਤੇ ਮਰਜ਼ੀ ਤੁਹਾਨੇ ਕੀ ਕਰਨਾ ਤੁਸੀਂ ਆਪਣੀ ਫਾਈਲ ਖੁਦ ਇੰਪੋਰਟ ਕਰ ਸਕਦੇ ਜੋ ਤੁਹਾਡੀ ਫਾਈਲ ਲੋਜ ਹੋਈ ਹੈ ਚਾਹੇ ਤੁਸੀਂ ਸਾਡੇ ਕਲਾਇੰਟ ਚਾਹੇ ਕਿਸੇ ਦੇ ਵੀ ਕਲਾਇੰਟ ਹੋ ਸੀ ਤੁਹਾਨੂੰ ਐਕਨੋਲਜਮੈਂਟ ਮਿਲੀ ਹੋਊਗੀ ਜਿਹੜਾ ਵੀ ਰਜਿਸਟਰ ਮਾਈਗ੍ਰੇਸ਼ਨ ਏਜੰਟ ਆ ਉਹ ਤੁਹਾਡਾ ਸਰਵਿਸ ਐਗਰੀਮੈਂਟ ਸੀ ਓ ਸੀ ਤੁਹਾਨੂੰ ਐਕਨੋਲਜਮੈਂਟ ਈਮੇਲ ਕਰਿਆ ਕਰੇਗਾ ਉਹ
0: ਜੀ
1: ਠੀਕ ਹੈ ਸਾਡੇ ਸਾਰੇ ਕਲਾਇੰਟਾਂ ਨੂੰ ਸਾਨੂੰ ਪਤਾ ਵੀ ਆਰ ਡੂਇੰਗ ਦੈਟ ਥਿੰਗ ਹੁਣ ਆਪਾਂ ਕੀ ਕਰਨਾ ਕਿਉਂ
0: ਜੀ ਜੀ ਆਲ ਗੁੱਡ
1: ਅਤੇ ਆਪਾਂ ਕੀ ਕਰਨਾ ਜਦੋਂ ਤੁਹਾਨੂੰ ਐਕਨੋਲਜਮੈਂਟ ਆ ਗਈ ਉਹ 'ਚ ਟੀ ਆਰ ਆਈ ਨੰਬਰ ਹੋਊਗਾ ਪਾਸਪੋਰਟ ਤੁਹਾਡੇ ਕੋਲ ਪਿਆ ਇਮੀਗ੍ਰਾਂਟ ਦੇ ਉੱਤੇ ਜਾ ਕੇ ਤੁਸੀਂ ਆਪਣੀ ਫਾਈਲ ਇੰਪੋਰਟ ਕਰ ਸਕਦੇ ਤੁਸੀਂ ਈਚ ਯੂ ਕੈਨ ਚੈੱਕ ਈਚ ਐਂਡ ਐਵਰੀਥਿੰਗ ਕੀ ਵੀ ਡਾਕੂਮੈਂਟ ਕਿਹੜੇ ਕਿਹੜੇ ਲਾਏ ਨੇ
0: ਜੀ
1: ਕੀ ਵੀ ਕਿਤੇ ਤੁਸੀਂ ਈਮੇਲ ਕੀਤੀ ਆ ਅਤੇ ਉਹ ਡਾਕੂਮੈਂਟ ਮਿਸ ਤਾਂ ਨਹੀਂ ਹੋ ਗਿਆ ਸਾਡੇ ਤੋਂ ਮਿਸ ਹੋ ਗਿਆ ਜਾਂ ਤੁਹਾਡੇ ਤੋਂ ਮਿਸ ਹੋ ਗਿਆ ਤਾਂ ਯੂ ਕੈਨ ਹੈਵ ਅ ਲੁੱਕ ਅਤੇ ਤੁਸੀਂ ਸਾਨੂੰ ਜਾਂ ਆਪਣੇ ਏਜੰਟ ਨੂੰ ਈਮੇਲ ਕਰ ਸਕਦੇ ਭਾਅ ਜੀ ਮੈਂ ਡਾਕੂਮੈਂਟ ਤੁਹਾਨੂੰ ਭੇਜਿਆ ਸੀ ਇਹ ਡਾਕੂਮੈਂਟ ਅਟੈਚ ਕਿਉਂ ਨਹੀਂ ਹੋਇਆ ਅੱਜ ਤੱਕ
0: ਉਹ ਕਿਉਂਕਿ ਮੈਨੂੰ ਲੱਗਦਾ ਜਿਹੜੀ ਪੀ ਸੀ ਸੀ ਆ ਅਤੇ ਏ ਐਫ ਪੀ ਜਿਹੜਾ ਇਹਨਾਂ ਦਾ ਕੰਸਰਨ ਹੈ ਉਹ ਆਪਾਂ ਕਈ ਵਾਰੀ ਫਾਈਲ ਸਬਮਿਟ ਕਰਨ ਤੋਂ ਬਾਅਦ 'ਚ ਵੀ ਅਪਡੇਟ ਕਰ ਸਕਦੇ
1: ਵੀਰੇ ਦੇਖ ਇਹ ਬਹੁਤ ਕੋਮਨ ਚੀਜ਼ ਆ ਬੰਨੀ ਵੀਰੇ ਇਹਦਾ ਬਿਲਕੁਲ ਰਾਈਟ ਇਹਦਾ ਕੁਸ਼ਚਨ ਆ ਕੋਈ ਗਲਤ ਚੀਜ਼ ਨਹੀਂ ਹੈਗੀ ਗਲਤੀ ਕੋਈ ਵੀ ਕਰ ਸਕਦਾ ਕਈ ਵਾਰ ਇਹਨੇ ਈਮੇਲ ਕੀਤੀ ਹੋਵੇ ਸ਼ਾਇਦ ਕਨਫਰਮ ਨਾ ਹੋ ਜਾਵੇ ਅਸੀਂ ਉਹਦੇ ਵਾਸਤੇ ਕੀ ਕੀਤਾ ਹੋਇਆ ਵਟ ਵੀ ਆਰ ਡੂਇੰਗ ਰਾਈਟ ਨਾਓ ਅਸੀਂ ਜਦੋਂ ਵੀ ਡਰਾਫਟ ਰੈਡੀ ਕਰਦੇ ਹਾਂ ਅਸੀਂ ਕਲਾਇੰਟ ਨੂੰ ਭੇਜਦੇ ਹਾਂ ਕਿ ਬਾਈ ਤੇਰੇ ਆਹ ਡਾਕੂਮੈਂਟ ਨੇ ਅਤੇ ਆਹ ਤੇਰਾ ਡਰਾਫਟ ਆ
0: ਜੀ
1: ਇਨਫੋਰਮੇਸ਼ਨ ਜੋ ਤੁਸੀਂ ਪ੍ਰੋਵਾਈਡ ਕੀਤੀ ਉਹ ਸਹੀ ਹੈ ਜਿਹੜੀ ਜੇ ਕੋਈ ਵੀ ਗਲਤੀ ਰਹਿ ਗਈ ਤਾਂ ਸੈਂਡ ਅਸ ਈਮੇਲ
0: ਬਿਲਕੁਲ
1: ਠੀਕ ਹੈ ਕਿਉਂਕਿ ਅਸੀਂ ਤੁਹਾਡੀ ਇੰਸਟਰਕਸ਼ਨ ਫੋਲੋ ਕਰਨੀਆਂ ਨੇ ਤੁਸੀਂ ਕਹਿ ਦਿਆ ਭਾਅ ਜੀ ਆ ਚੀਜ਼ ਰਹਿ ਗਈ ਵੀ ਵਿਲ ਫਿਕਸ ਇਟ ਤੁਸੀਂ ਕਹਿ ਦਿਆ ਭਾਅ ਜੀ ਆ ਚੀਜ਼ ਗਲਤ ਆ ਵੀ ਰਿਮੂਵ ਇਟ ਹੈ ਨਾ ਅਤੇ ਡਾਕੂਮੈਂਟ 'ਚ ਲਿਸਟ ਆ ਜਾਂਦੀ ਆ ਤਾਂ ਤੁਸੀਂ ਵੀ ਜੇ ਆਪਣੀ ਫਾਈਲ ਇੰਪੋਰਟ ਕਰਕੇ ਤੁਸੀਂ ਵੀ ਖੁਦ ਚੈੱਕ ਕਰ ਸਕਦੇ ਹੋ ਕਿਉਂਕਿ ਇੱਕ ਕਹਾਵਤ ਆ ਬਾਇਸ ਬੀਵੇਅਰ ਉਹ ਚੀਜ਼ ਧਿਆਨ ਰੱਖਣੀ ਆ
0: ਜੀ ਬਿਲਕੁਲ
1: ਅਤੇ ਇਦੋਂ ਬਾਅਦ 'ਚੋਂ ਆਇਆ ਇਹ ਹੈਰੀ ਦਾ ਹੋ ਗਿਆ ਰਜਿਸਟਰ ਨਰਸ 190-85 ਪੁਆਇੰਟ ਸਕਿੱਲਡ ਪਾਰਟਨਰ ਕੰਪੀਟੈਂਟ ਇੰਗਲਿਸ਼ ਗੁੱਡ ਐਟ ਇਹ ਸਹਿਜ ਜੀ ਦੇ ਆਰ ਵੈਰੀ ਹਾਈ ਚਾਂਸ ਕਿ ਤੁਹਾਨੂੰ ਇਨਵਾਈਟ ਆ ਜਾਏਗਾ ਮੇਰਾ
0: ਬੜੇ
1: ਸੋਹਣੇ ਕੁਸ਼ਚਨ ਪੁੱਟ ਕੀਤੇ ਹੈਰੀ ਨੇ ਕਿ ਵੀ ਹੁਣ ਤੁਸੀਂ ਇੰਪੋਰਟ ਕਰ ਲਈ ਫਾਈਲ ਹੁਣ ਇੰਪੋਰਟ ਦਾ ਮਤਲਬ ਯੂ ਕੈਨ ਅਟੈਚ ਇਟ ਐਜ਼ ਵੈਲ ਬਟ ਇਹ ਨਾ ਕਰਿਓ ਕਿਉਂਕਿ ਜੇ ਤੁਸੀਂ ਫਾਈਲ ਇੰਪੋਰਟ ਕਰ ਲਈ ਹੁਣ 1 ਜੁਲਾਈ ਤੋਂ ਕੀ ਡਿਪਾਰਟਮੈਂਟ ਨੇ ਕੀ ਕੀਤਾ ਪਹਿਲਾਂ ਅਨਲਿਮਿਟਡ ਟਾਈਮ ਇੰਪੋਰਟ ਕਰ ਸਕਦੀ ਫਾਈਲ ਹੁਣ ਸਿਰਫ 3 ਵਾਰੀ ਹੋ ਸਕਦੀ ਆ
0: ਓਕੇ
1: ਬਹੁਤ ਵਧੀਆ ਗੱਲ ਹੈ ਕਿਉਂਕਿ ਤੁਸੀਂ ਕਿਸੇ ਨੂੰ ਵੀ ਇਕਨੋਮੈਂਟ ਦਿਖਾ ਦਈਏ ਬੰਦਾ ਇੰਪੋਰਟ ਕਰੀਗਾ ਹੁਣ 3 ਵਾਰ ਤੋਂ ਬਾਅਦ ਨਹੀਂ ਹੋ ਸਕਦੀ ਤੁਸੀਂ ਜੇ ਫਾਈਲ ਤੁਹਾਡੇ ਕਿਸੇ ਉਹ ਨੰਬਰ ਟੀ ਆਰ ਨੰਬਰ 'ਤੇ ਪਾਸਪੋਰਟ ਕਿਸੇ ਗਲਤ ਹੱਥਾਂ 'ਚ ਵੱਗ ਗਿਆ ਉਹ ਤੁਹਾਡੀ ਫਾਈਲ ਵਿਦਡਰੋ ਵੀ ਕਰ ਸਕਦਾ ਤਾਂ ਜੇ ਕੋਈ ਵੀ ਡਾਕੂਮੈਂਟ ਅਟੈਚ ਕਰਨਾ ਮੈਂ ਰਿਕਮੈਂਡ ਇਹੀ ਕਰਦਾ ਡੋਂਟ ਡੂ ਇਟ ਬਾਏ ਯੋਰ ਸੈਲਫ ਤੁਸੀਂ ਸਾਨੂੰ ਪੈਸੇ ਵੀਰੇ ਇਸ ਚੀਜ਼ ਦੇ ਪੇ ਕੀਤੇ ਨੇ ਕਿ ਵੀ ਸਾਡੀ ਪ੍ਰੋਫੈਸ਼ਨਲ ਸਰਵਿਸਿਜ਼ ਦੇ ਠੀਕ ਹੈ ਆਪਾਂ ਜੇ ਤੁਹਾਡਾ ਕੋਈ ਬੰਦਾ ਕੋਈ ਫ੍ਰੀ 'ਚ ਵੀਜ਼ਾ ਜੇ ਕੋਈ ਪਾ ਰਿਹਾ ਹੂ ਇਜ਼ ਨੋਟ ਰਜਿਸਟਰ ਮਾਈਗ੍ਰੇਸ਼ਨ ਏਜੰਟ ਤਾਂ ਵੀਰੇ ਆਪਾਂ ਉਸ ਦੁਨੀਆਂ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਲੋਕ ਹਵਾ ਨੂੰ ਵੀ ਗੁਬਾਰੇ 'ਚ ਪਾ ਕੇ ਵੇਚਦੇ ਨੇ ਤਾਂ ਆਪਾਂ ਫ੍ਰੀ 'ਚ ਕੁਛ ਵੀ ਐਕਸਪੈਕਟ ਨਹੀਂ ਕਰ ਸਕਦੇ ਕਿਸੇ ਬੰਦੇ ਤੋਂ ਜੇ ਹੂ ਇਜ਼ ਨੋਟ ਕੁਆਲੀਫਾਈਡ ਇਨਫ ਠੀਕ ਹੈ ਹੁਣ ਤੁਹਾਨੇ ਕੀ ਕਰਨਾ ਤੁਸੀਂ ਡਾਕੂਮੈਂਟ ਆਪਣੇ ਏਜੰਟ ਨੂੰ ਈਮੇਲ ਕਰਨੀ ਆ ਕਿ ਭਾਅ ਜੀ ਆਹ ਮੈਂ ਡਾਕੂਮੈਂਟ ਭੇਜਿਆ ਸੀ ਕੈਨ ਯੂ ਪਲੀਜ਼ ਚੈੱਕ ਐਂਡ ਕਨਫਰਮ ਕਿ ਤੁਸੀਂ ਅਪਲੋਡ ਕਰ ਤੱਕ ਨਹੀਂ ਕੀਤਾ ਕੋਈ ਵੀ ਹੈ ਚਾਹੇ ਅਸੀਂ ਜਾਂ ਕੋਈ ਮਰਜ਼ੀ ਹੈ ਇਹ 'ਚ ਕੋਈ ਦੋ ਰਾਏ ਕੋਈ ਗਲਤ ਚੀਜ਼ ਨਹੀਂ ਹੈਗੀ
0: ਜੀ
1: ਅਸੀਂ ਕਨਫਰਮ ਕਰ ਦਾਂਗੇ ਕਿ ਭਾਅ ਜੀ ਮੈਂ ਕਰਤਾ ਜਾਂ ਸੋਰੀ ਐ ਅਪੋਲੋਜਾਈ ਕਿਸੇ ਨਹੀਂ ਹੋਇਆ ਅਸੀਂ ਹੁਣ ਕਰਤਾ ਤਾਂ ਇਹ ਚੀਜ਼ ਧਿਆਨ ਰੱਖਣੀ ਆ ਤੁਸੀਂ ਅਟੈਚ ਕਰਨਾ ਮੇਰੇ ਪਰਸਨਲ ਵਿਊ ਮੇਰੇ ਰਹੇ ਆ
0: ਨਾਲੇ ਮੈਂ ਵੀ ਇੱਕ ਗੱਲ ਤੁਹਾਡੀ ਚ ਐਡ ਕਰਦਾ ਕਿ ਕਈ ਵਾਰੀ ਕੀ ਹੁੰਦਾ ਕਿ ਆਪਾਂ ਫੋਨ ਮੈਸੇਜ ਹੀ ਕਰਦੇ ਰਹਿੰਦੇ ਹਾਂ, ਮੰਨ ਲਓ ਜਿੰਨੇ ਵੀ ਸੋ ਐਂਡ ਸੋ ਤੁਹਾਡੀ ਫਾਈਲ ਕੀਤੀ ਸਬਮਿਟ ਕਿਤੇ ਵੀ, ਪਰ ਉਹਦੇ ਨਾਲ ਕੀ ਹੁੰਦਾ ਕਿ ਅਗਲਾ ਬੰਦਾ ਉਹਨੂੰ ਓਨਾ ਕੁ ਸੀਰੀਅਸ ਲੈਂਦਾ, ਪਰ ਜਦੋਂ ਤੁਸੀਂ ਇੱਕ ਓਫੀਸ਼ੀਅਲ ਈਮੇਲ ਕਰੋਗੇ ਨਾ ਉਹਨੂੰ, ਮੰਨ ਲਓ ਜਿਹੜੀ ਤੁਹਾਨੂੰ ਆਈ ਉਹ 'ਤੇ ਰਿਪਲਾਈ ਕਰ ਦਿਉ ਜਾਂ ਨਵੀਂ ਇੱਕ ਈਮੇਲ ਕਰ ਦਿਉ, ਫਿਰ ਉਹ ਇੱਕ ਓਫੀਸ਼ੀਅਲ ਹੋ ਜਾਂਦੀ ਆ, ਉਹਦੀ ਫਿਰ ਰਿਸਪੋਂਸੀਬਿਲਟੀ ਥੋੜ੍ਹੀ ਵੱਧ ਜਾਂਦੀ ਆ ਉਹਦੇ 'ਤੇ ਐਕਸ਼ਨ ਲੈਣ ਦੇ ਲਈ, ਅਤੇ ਸਭ ਤੋਂ ਬੈਸਟ ਤਰੀਕਾ ਵਾ ਕਿ ਉਹਨੂੰ ਈਮੇਲ ਕਰੋ ਜੋ ਵੀ ਆ।
1: ਬਿਲਕੁਲ, ਪਤਾ ਕੀ ਆ, ਦੇਖੋ ਵੀਰੇ ਇਨਸਾਨ ਗਲਤੀਆਂ ਦਾ ਪੁਤਲਾ, ਮੈਂ ਇਹਦੇ ਉੱਤੇ ਕਦੇ ਦੋ ਰਾਏ ਹੈ ਹੀ ਨਹੀਂ ਇਹਦੇ 'ਚ। ਜੇ ਮੈਂ ਕਹਾਂ ਕਿ ਮੈਂ 100% ਮੈਂ ਸਹੀ ਕੀਤਾ, ਸ਼ਾਇਦ ਨਹੀਂ ਕੀਤਾ ਹੋਣਾ,
0: ਉਹ ਜਾਣੇ ਜਾਣੇ 'ਚ ਗਲਤੀਆਂ ਤਾਂ ਹੋਈ,
1: ਬਿਲਕੁਲ ਹੋ ਸਕਦੀਆਂ ਨੇ ਜੇ ਤੁਹਾਨੂੰ ਪਤਾ ਲੱਗ ਗਿਆ। ਹੁਣ ਬੈਟਰ ਇਹ ਕਿ ਜੋ ਦੇਖੋ ਮਰੀਜ਼ ਨੂੰ ਆਪਣੀ ਆ ਜਿਹੜੀ ਬਿਮਾਰੀ ਉਹ ਜ਼ਿਆਦਾ ਬਰੀਕੀ ਨਾਲ ਪਤਾ ਹੁੰਦਾ, ਡਾਕਟਰ ਐਕਸਪੀਰੀਅੰਸ ਦੇ ਬੇਸ 'ਤੇ ਦੱਸਦਾ, ਪਰ ਹਰ ਸਿਰ ਦੁਖਣ ਦੀ ਪੈਣ ਰੋਲ ਦਵਾਈ ਨਹੀਂ ਹੈਗੀ, ਉਹਦਾ ਰੀਜ਼ਨ ਕੋਈ ਹੋਰ ਵੀ ਹੋ ਸਕਦਾ
0: ਜੀ।
1: ਬਸ ਤੁਸੀਂ ਡਾਕਟਰ ਕੋਲ ਜਾਣਾ ਕਿ ਵੀ ਹਾਂ ਵੀ ਮੈਨੂੰ ਆਹ ਪ੍ਰੋਬਲਮ ਹੈ, ਆਹ ਸਿਮਟਮ ਨੇ, ਹੀ ਵਿਲ ਡਿਸਾਈਡ। ਤੁਸੀਂ ਤੁਹਾਡਾ ਜੇ ਤੁਸੀਂ ਪੇ ਕੀਤਾ ਪ੍ਰੋਫੈਸ਼ਨਲ ਸਰਵਿਸ, ਯੂ ਕੈਨ ਆਸਕ ਐਸ ਮੈਨੀ ਕੁਐਸਚਨ ਜਿੰਨੇ ਤੁਹਾਨੂੰ ਹੈਗੇ ਨੇ, ਜੋ ਤੁਹਾਡੇ ਮਨ 'ਚ ਕੋਈ ਵੀ ਤੁਹਾਡੇ ਹੈਗਾ, ਯੂ ਕੈਨ ਆਸਕ ਦੈਮ
0: ਜੀ।
1: ਤਾਂ ਜੇ ਸਾਡੇ ਵਿਊਅਰ ਨੇ, ਚਾਹੇ ਟਿਕਟੋਕ 'ਤੇ, ਚਾਹੇ ਸਾਨੂੰ ਲਿਸਨਰ ਨੇ ਸਾਡੇ ਰੇਡੀਓ 'ਤੇ, ਤੁਹਾਡਾ ਕੋਈ ਵੀ ਏਜੰਟ ਆ, ਸਾਰੇ ਏਜੰਟ ਚੰਗੇ ਨੇ, ਕੋਈ ਮਾੜਾ ਨਹੀਂ, ਸਾਰੇ ਮਾੜੇ ਨਹੀਂ, ਸਾਰੇ ਚੰਗੇ ਨੇ
0: ਜੀ,
1: ਠੀਕ ਹੈ। ਮੇਕ ਸ਼ੋਰ ਕਰੋ ਕਿ ਆਪਣੀ ਫਾਈਲ ਇੰਪੋਰਟ ਕਰਕੇ ਆਪਦੇ ਕੋਲ ਰੱਖ ਲਓ ਇੱਕ ਵਾਰੀ, ਜਸਟ ਟੂ ਹੈਵ ਅ ਲੁੱਕ ਕਿ ਵੀ ਕਦੋਂ ਕੀ ਕੀ ਹੋਇਆ। ਸੈਕਿੰਡ ਚੀਜ਼, ਖੁਦ ਵਕੀਲ ਨਾ ਬਣੋ।
0: ਹਾਂ, ਇਹ ਵੀ ਜ਼ਰੂਰੀ ਆ।
1: ਕੱਲ੍ਹ ਨੂੰ ਕਿਤੇ ਕਹਿ ਤਾ ਲੈ ਵੀ ਆ ਏ ਐਫ ਪੀ, ਜਿਵੇਂ ਹੈਜ ਨੇ ਕਹਿ ਤਾ ਭਾਜੀ ਏ ਐਫ ਪੀ ਨਹੀਂ ਹੈਗਾ, ਬੰਦੀ ਕੋਲ ਵਗ ਗਿਆ, ਬੰਦੀ ਕਹਿੰਦਾ ਲੈ ਵੀ ਤੇਰਾ ਐਫ ਪੀ ਮੈਂ ਕਰ ਦਿੰਦਾ, ਹੁਣ ਏ ਐਫ ਪੀ ਗਲਤ ਆਪਾਂ ਅਪਲੋਡ ਕਰਤਾ, ਤਾਂ ਉਹ 'ਚ ਏਜੰਟ
0: ਜਾਂ ਹੋ ਸਕਦਾ ਮੈਂ ਅਪਲੋਡ ਕਰਨ ਲੱਗਿਆ ਦੂਜਾ ਕੋਈ ਹੋਰ ਡਿਲੀਟ ਕਰਦਾ,
1: ਨਹੀਂ ਡਿਲੀਟ
0: ਨਹੀਂ ਹੁੰਦਾ,
1: ਡਿਲੀਟ ਨਹੀਂ ਹੁੰਦਾ।
0: ਮੰਨ ਲਓ ਜਾਂ ਕਿਸੇ ਵੇਲੇ ਸੈਕਸ਼ਨ ਹੀ ਗਲਤ 'ਚ ਅਪਲੋਡ ਹੋ ਜਾਂਦਾ, ਪਤਾ ਹੀ ਨਹੀਂ ਕਿੱਥੇ ਕਰਨਾ, ਕੋਈ ਰਾਈਟ ਪਲੇਸ 'ਤੇ ਅਪਡੇਟ ਹੀ ਨਹੀਂ ਹੁੰਦਾ ਜੀ। ਬਿਲਕੁਲ।

0: ਅੱਗੇ ਉਹ ਲੱਗੇ ਰਹੋ, ਹਿੰਮਤ ਨਹੀਂ ਛੱਡਣੀ। ਬਾਕੀ ਅਰੁਣ ਜੀ ਜੇ ਕੋਈ ਐਡਵਾਈਸ ਦੇਣਾ ਚਾਹੁੰਦੇ ਤੁਹਾਨੂੰ ਪਲੀਜ਼।
1: ਬਿਲਕੁਲ, ਮੇਰੀ ਤਾਂ ਇਹੀ ਐਡਵਾਈਸ ਆ ਕਿ ਵੀ ਜੇ ਤੁਸੀਂ ਕੰਮ ਕਰ ਰਹੇ ਹੋ ਆਪਣੇ ਪਰਟੀਕੁਲਰ ਓਕੂਪੇਸ਼ਨ ਦੇ ਵਿੱਚ, ਉਹਦੇ ਵਿੱਚ ਲੱਗੇ ਰਹੋ।
0: ਜਿਹੜੀ
1: ਤੁਸੀਂ ਪੜ੍ਹਾਈ ਕੀਤੀ ਆ, ਕਿਸੇ ਨੂੰ ਦੇਖ ਕੇ, ਕਿਸੇ ਦੀ ਪੱਕੀ ਦੇਖ ਕੇ ਆਪਣੀ ਕੱਚੀ ਰੋਟੀ ਨਹੀਂ ਢਾਈ ਦੀ। ਇਹ ਐਗਜ਼ਾਮਪਲ ਮੇਰੇ ਮਦਰ ਕਾਫੀ ਟਾਈਮ ਯੂਜ਼ ਕਰਦੇ ਨੇ। ਇਹੀ ਜੇ ਕਿ ਆਪਾਂ ਦੇਖਣਾ ਕਿ ਆਪਾਂ ਸੋਚ ਸਮਝ ਕੇ ਫੈਸਲਾ ਲੈਣਾ, ਕਿਉਂਕਿ ਪੀ ਆਰ ਬਹੁਤ ਔਖੀ ਮਿਲਦੀ ਆ, ਅਤੇ ਜਦੋਂ ਮਿਲਦੀ ਆ ਤਾਂ ਸੁੱਖ ਤੁਹਾਨੂੰ ਪੂਰੀ ਜ਼ਿੰਦਗੀ ਯਾਦ ਰਹੂਗਾ ਕਿ ਹਾਂ ਵੀ ਪੀ ਆਰ ਉਦੋਂ ਉਸ ਦਿਨ ਆਈ ਸੀ। ਮੈਂ ਜਦੋਂ ਆਸਟ੍ਰੇਲੀਆ ਪਹਿਲੀ ਵਾਰ ਆਇਆ ਸੀ, ਮੈਨੂੰ ਅੱਜ ਤੱਕ ਯਾਦ ਹੈ, ਮੈਨੂੰ 8 ਸਾਲ ਹੋਏ ਆਸਟ੍ਰੇਲੀਆ ਨੂੰ, ਅਤੇ ਮੈਂ ਹਰ ਜਦੋਂ ਵੀ ਮੇਰਾ ਐਨੀਵਰਸਰੀ ਹੁੰਦੀ ਤਾਂ ਜਸਟ ਸੈਲੀਬ੍ਰੇਟ ਦੈਟ ਵਨ।
0: ਓ ਨਾਈਸ,
1: ਕਿ ਵੀ ਆਪਾਂ ਮੇਰੇ ਯਾਨੀ 8 ਸਾਲ ਅਗਲੇ ਮਹੀਨੇ ਪੂਰੇ ਹੋਣੇ 11 ਅਗਸਤ ਨੂੰ।
0: ਓਕੇ,
1: ਤਾਂ ਵੀ ਆਰ ਸੋ ਬਲੈਸਡ, ਆਸਟ੍ਰੇਲੀਆ ਸਭ ਕੁਝ ਦਿੱਤਾ ਜੋ ਸੋਚਿਆ ਨਹੀਂ ਸੀ ਉਹ ਵੀ ਮਿਲਿਆ, ਤਾਂ ਬਸ ਇਹੀ ਧਿਆਨ ਰੱਖਿਆ ਉਦੋਂ।
0: ਜੀ ਬਿਲਕੁਲ, ਮੈਨੂੰ ਵੀ ਯਾਦ ਹੈ ਜਦੋਂ ਆਪਾਂ ਪਹਿਲੀ ਵਾਰੀ ਮਿਲੇ ਹਾਂ, ਪਰ ਇਹ ਆਪਣੀਆਂ ਪਰਸਨਲ ਗੱਲਾਂ ਬਾਅਦ ਚ ਕਰ ਰਹੀਆਂ, ਇੱਥੇ ਆਪਾਂ ਜੀਆ ਬਾਏ ਬਾਏ ਟਾਟਾ ਕਰ ਰਹੀ ਹੈ। ਜੀ ਬਿਲਕੁਲ, ਜੇ ਤੁਹਾਨੂੰ ਵਧੇਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਬਾਂਸਲ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਜੇ ਇੰਟਰਨੈਟ ਖੋਲੋਗੇ ਆਪਣੇ ਫੋਨ ਦਾ ਉੱਤੇ ਲਿਖੋਗੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ, ਅਤੇ ਉਹਦਿਆਂ ਦੇ ਬਾਰੇ ਜਾਣਕਾਰੀ ਜਿਹੜੀ ਉਹ ਸਾਰੀ ਤੁਹਾਡੇ ਸਾਹਮਣੇ ਆਜੂਗੀ। ਮੈਲਬਨ ਸਿਟੀ ਦੇ ਵਿੱਚ ਇਹਨਾਂ ਦਾ ਔਫਿਸ ਹੈ, ਐਡੀਲੇਡ ਦੇ ਵਿੱਚ ਇਹਨਾਂ ਦਾ ਔਫਿਸ ਹੈ, ਅਤੇ ਇੱਕ ਹੋਰ ਜਿਹੜਾ ਔਫਿਸ ਇਹਨਾਂ ਨੇ ਫਿਲੀਪੀਨਸ ਖੋਲਤਾ। ਹਾਂਜੀ, ਅਤੇ ਉੱਥੋਂ ਦਾ ਜੇ ਕੋਈ ਜਾਣਕਾਰ ਤੁਹਾਡਾ ਉੱਥੇ ਰਹਿੰਦਾ ਤਾਂ ਉਹ ਉੱਥੇ ਜਾ ਕੇ ਵਿਜ਼ਿਟ ਕਰ ਸਕਦਾ ਵਾ। ਬਾਕੀ ਫੋਨ ਨੰਬਰ ਜਿਹੜਾ ਤੁਸੀਂ ਔਨਲਾਈਨ ਜਾ ਕੇ ਲੈ ਸਕਦੇ ਹੋ। ਅਤੇ ਹੁਣ ਆਪਾਂ ਤੁਹਾਡੀ ਕੋਈ ਇਜਾਜ਼ਤ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674। ਥੈਂਕ ਯੂ ਅਰੁਣ ਜੀ।
1: ਥੈਂਕ ਯੂ ਜੀ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾ ਲਾਗੂ ਸੋਨਾ ਚਾਹੀਦਾ
1: ਭਰੋਸਾ ਚਾਹੀਦਾ
0: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ ਚਲੇ ਆਓ ਡੈਲੀ ਜੁਲਰਸ ਸਟਾਕਲੈਂਡ ਪੁਆਇੰਟ ਕੁਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਡੈਲੀ ਜੁਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁਕ ਕਾਲ 0493-536-042
2: ਓ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
3: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
4: ਫਿਰ ਲਵਾਈਏ ਕਿੱਥੋਂ
3: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
5: ਆ ਕਿੱਥੇ ਵੱਜ ਗਈ ਤੇਰੀ ਗੱਡੀ
6: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ
2: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ ਤੇ ਤੂੰ ਕਿਸ ਤਰ੍ਹਾਂ ਟੱਪ ਆ
1: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ
3: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ
1: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ
4: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ
1: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ ਫਿਲਮ ਇਸ਼ਕਨਾਮਾ
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
6: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
7: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
6: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499 2545 ਤੇ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 8 ਅਗਸਤ 2026 ਦੇ ਖਬਰਨਾਮੇ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਥਾਈਲੈਂਡ ਤੋਂ ਪਹਿਲੀ ਖਬਰ, ਜਿੱਥੇ ਥਾਈਲੈਂਡ ਦੇ ਰਾਜਧਾਨੀ ਬੈਂਕਾਕ ਦੇ ਨਾਲ ਪੈਂਦੇ ਨਾਨਥੰਬੂਰੀ ਸੂਬੇ ਦੇ ਵਿੱਚ ਬੈਂਕੋਆਈ ਜ਼ਿਲ੍ਹੇ ਦੇ ਅੰਦਰ ਇੱਕ ਸਕੂਲ ਦੇ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਸ਼ੁੱਕਰਵਾਰ ਦੇ ਦਰਮਿਆਨ ਹੋਈ ਇਸ ਗੋਲੀਬਾਰੀ ਦੇ ਵਿੱਚ ਘੱਟੋ ਘੱਟ 7 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਥਾਈਲੈਂਡ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਸ਼ੱਕ ਹੈ ਕਿ ਸਕੂਲ ਜਾਣ ਤੋਂ ਪਹਿਲਾਂ ਇਸ ਵਿਦਿਆਰਥੀ ਨੇ ਆਪਣੇ ਦਾਦਾ ਦਾਦੀ ਦਾ ਵੀ ਕਤਲ ਕਰ ਦਿੱਤਾ ਸੀ, ਕਿਉਂਕਿ ਉਹਨਾਂ ਦੋਹਾਂ ਦੀਆਂ ਲਾਸ਼ਾਂ ਵੀ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ। ਥਾਈਲੈਂਡ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਸਕੂਲ ਦੇ ਵਿੱਚ ਹੋਈ ਗੋਲੀਬਾਰੀ ਦੇ ਵਿੱਚ 5 ਅਧਿਆਪਕਾਂ ਦੀ ਮੌਤ ਹੋ ਗਈ ਹੈ। ਸ਼ੱਕੀ ਵਿਦਿਆਰਥੀ ਨੇ ਗੋਲੀਬਾਰੀ ਕਰਨ ਤੋਂ ਬਾਅਦ ਖੁਦ ਜਿਸ ਬੰਦੂਕ ਦੇ ਨਾਲ ਗੋਲੀ ਮਾਰੀ ਉਹ ਉਸਦੇ ਦਾਦਾ ਦੀ ਸੀ, ਔਰ ਉਸ ਤੋਂ ਪਹਿਲਾਂ ਇੱਕ ਸਕੂਲ ਟੀਚਰ ਜਿਹੜੇ ਸੀ ਉਹਨਾਂ ਨੂੰ ਵੀ ਗੋਲੀ ਮਾਰੀ, ਔਰ ਫਿਰ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਸਕੂਲ ਦੀ ਇਸ ਘਟਨਾ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਬਹੁਤ ਬੁਰਾ ਹੋਇਆ, ਅਜਿਹਾ ਨਹੀਂ ਹੋਣਾ ਚਾਹੀਦਾ ਸੀ, ਸਾਡੇ ਦੇਸ਼ ਦੇ ਵਿੱਚ ਅਜਿਹਾ ਕਿਵੇਂ ਹੋ ਸਕਦਾ। ਆਮ ਤੌਰ ਦੇ ਉੱਤੇ ਥਾਈਲੈਂਡ ਨੂੰ ਇੱਕ ਸ਼ਾਂਤੀ ਪਸੰਦ ਮੁਲਕ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ। ਰੀਟਰਸ ਦੀ ਖਬਰ ਦੇ ਮੁਤਾਬਕ ਹਮਲਾਵਰ ਨੇ ਬਾਅਦ ਦੇ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਨਾਨਥਾਬੁਰੀ ਸੂਬੇ ਦੇ ਵਿੱਚ ਪੁਲਿਸ ਦੀ ਤਰਫ ਤੋਂ ਫਿਲਹਾਲ ਦੱਸਿਆ ਗਿਆ ਹੈ ਕਿ ਇਹ ਵਿਦਿਆਰਥੀ 9ਵੀਂ ਜਮਾਤ ਦਾ ਦੇ ਵਿੱਚ ਪੜ੍ਹਦਾ ਸੀ, ਔਰ ਥਾਈਲੈਂਡ ਦੇ ਵਿੱਚ 9ਵੀਂ ਜਮਾਤ ਦੇ ਵਿਦਿਆਰਥੀ ਦੀ ਉਮਰ ਆਮ ਤੌਰ ਦੇ ਉੱਤੇ 14 ਸਾਲ ਹੋ ਜਾਂਦੀ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਦੀ ਵੀ ਮੌਤ ਇਸ ਹਮਲੇ ਦੇ ਵਿੱਚ ਹੋ ਚੁੱਕੀ ਹੈ। ਉੱਥੇ ਜਿਵੇਂ ਕੱਲ੍ਹ ਦੇ ਦਿਨ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਸੀ, ਜਿਸ ਚੀਜ਼ ਦਾ ਇੱਕ ਕਿਸਮ ਦੇ ਨਾਲ ਸ਼ੱਕ ਜਤਾਇਆ ਜਾ ਰਿਹਾ ਸੀ, ਆਖਿਰਕਾਰ ਉਹ ਹੋਇਆ। ਸਾਊਦੀ ਅਰਬ ਦੇ ਮੱਕਾ ਸ਼ਹਿਰ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਦੇ ਦਰਮਿਆਨ ਅਹਿਮ ਤ੍ਰਿਕੋਣਾ ਸਮਝੌਤਾ ਹੋ ਗਿਆ, ਰੱਖਿਆ ਸਮਝੌਤਾ ਇਸ ਨੂੰ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਤਿੰਨਾਂ ਦੇਸ਼ਾਂ ਦੇ ਨੇਤਾਵਾਂ ਨੇ ਸਾਊਦੀ ਅਰਬ ਦੇ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰੈਚਪ ਤੈਯਬ ਅਰਦਵਾਨ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ ਨੇ ਇੱਕ ਸੰਮੇਲਨ ਦੇ ਦੌਰਾਨ ਇਸ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਸਮਝੌਤੇ ਦੇ ਤਹਿਤ ਤਿੰਨਾਂ ਦੇਸ਼ਾਂ ਦੇ ਕਿਸੇ ਵੀ ਇੱਕ ਮੈਂਬਰ ਦੇਸ਼ ਦੇ ਉੱਤੇ ਹਮਲੇ ਨੂੰ ਬਾਕੀ ਦੋਹਾਂ ਦੇਸ਼ਾਂ ਦੇ ਉੱਤੇ ਵੀ ਹਮਲਾ ਮੰਨਿਆ ਜਾਏਗਾ ਤੇ ਰੱਖਿਆ ਸਹਿਯੋਗ ਨੂੰ ਸਾਰੇ ਪੱਧਰ ਦੇ ਉੱਤੇ ਵਧਾ ਦਿੱਤਾ ਜਾਏਗਾ। ਸਾਊਦੀ ਅਰਬ ਤੇ ਪਾਕਿਸਤਾਨ ਦੇ ਵਿੱਚ ਡਿਫੈਂਸ ਪੈਕਟ ਪਹਿਲਾਂ ਤੋਂ ਹੀ ਸੀ, ਜਿਸ ਦੇ ਮੁਤਾਬਕ ਇੱਕ ਦੂਸਰੇ ਦੇਸ਼ ਦੇ ਉੱਤੇ ਹਮਲਾ ਦੂਜੇ ਦੇਸ਼ ਦੇ ਉੱਤੇ ਮੰਨਿਆ ਜਾਂਦਾ। ਹੁਣ ਇਸ ਦੇ ਵਿੱਚ ਤੁਰਕੀ ਨੂੰ ਵੀ ਸ਼ਾਮਲ ਕਰ ਲਿਆ ਗਿਆ। ਸਾਊਦੀ ਅਰਬ ਦੇ ਕੋਲ ਵਿੱਤੀ ਤਾਕਤ ਹੈ, ਪਾਕਿਸਤਾਨ ਦੇ ਕੋਲ ਪਰਮਾਣੂ ਕਾਬਲੀਅਤ ਅਤੇ ਬਲੈਸਟਿਕ ਮਿਜ਼ਾਈਲਾਂ ਨੇ ਤੇ ਤੁਰਕੀ ਦੇ ਕੋਲ ਫੌਜੀ ਤਜਰਬਾ ਹੈ ਤੇ ਇੱਕ ਰੱਖਿਆ ਉਦਯੋਗ ਵੀ ਹੈ ਜਿਹੜਾ ਤੁਰਕੀ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਵਿਕਸਿਤ ਕੀਤਾ। ਇਹ ਸਮਝੌਤਾ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ ਤਿੰਨ ਖੇਤਰੀ ਸ਼ਕਤੀਆਂ ਦੇ ਦਰਮਿਆਨ ਸਹਿਯੋਗ ਲਗਾਤਾਰ ਗਹਿਰਾਉਂਦਾ ਜਾ ਰਿਹਾ। ਭਾਰਤ ਤੇ ਇਜ਼ਰਾਈਲ ਵਰਗੇ ਦੇਸ਼ਾਂ ਦੇ ਲਈ ਇਸ ਨੂੰ ਇੱਕ ਝਟਕੇ ਦੇ ਤੌਰ ਦੇ ਉੱਤੇ ਇਸ ਖਬਰ ਨੂੰ ਕਿਸੇ ਚੰਗੇ ਤਰੀਕੇ ਦੇ ਨਾਲ ਨਹੀਂ ਲੈ ਕੇ ਦੇਖਿਆ ਜਾ ਸਕਦਾ। ਉਧਰ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਦੌਨ ਸਾਰ ਨੇ ਕਿਹਾ ਹੈ ਕਿ ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫੇਦਾਨ ਨੇ ਇਜ਼ਰਾਈਲ ਦੇ ਉੱਤੇ ਸੀਰੀਆ ਨੂੰ ਅਸਥਿਰ ਕਰਨ ਦਾ ਦੋਸ਼ ਲਗਾਇਆ, ਜਦਕਿ ਇਜ਼ਰਾਈਲ ਨੇ ਸਿਰਫ ਆਪਣੇ ਨਾਗਰਿਕਾਂ ਨੂੰ ਹਮਲੇ ਤੋਂ ਬਚਾਉਣ ਦੇ ਲਈ ਜ਼ਰੂਰੀ ਕਦਮ ਚੁੱਕੇ ਸੀ। ਵਿਦੇਸ਼ ਮੰਤਰੀ ਗਿਦੌਨ ਸਾਰ ਨੇ ਬਿਆਨ ਦੇ ਵਿੱਚ ਕਿਹਾ ਕਿ ਤੁਰਕੀ ਦੇ ਨਾਲ ਇਹੀ ਹੋ ਰਿਹਾ, ਇੱਥੋਂ ਦੇ ਨੇਤਾ ਦਹਾਕਿਆਂ ਤੋਂ ਸੀਰੀਆ ਦੀ ਸੋਵਰਿਨਿਟੀ ਦੀ ਉਲੰਘਣਾ ਕਰ ਰਹੇ ਨੇ, ਉੱਥੋਂ ਦੀ ਪ੍ਰਭੂਸੱਤਾ ਦੇ ਨਾਲ ਖੇਡ ਰਹੇ ਨੇ, ਨਾਲ ਹੀ ਕੌਮਾਂਤਰੀ ਕਾਨੂੰਨਾਂ ਦੇ ਉੱਤੇ ਦੂਸਰਿਆਂ ਨੂੰ ਉਪਦੇਸ਼ ਵੀ ਦਿੰਦੇ ਨੇ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਤੁਰਕੀ ਨੇ ਸੀਰੀਆ ਦੇ ਕਰੀਬ 5% ਹਿੱਸੇ ਦੇ ਉੱਤੇ ਕਬਜ਼ਾ ਕਰ ਰੱਖਿਆ ਤੇ ਉਹ ਇਜ਼ਰਾਈਲ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੇ ਮਕਸਦ ਦੇ ਨਾਲ ਸੀਰੀਆ ਦੇ ਵਿੱਚ ਫੌਜੀ ਟਿਕਾਣੇ ਸਥਾਪਿਤ ਕਰਨਾ ਚਾਹੁੰਦਾ ਹੈ। ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਖਬਰ ਪਾਰਲੀਮੈਂਟਰੀ ਸੈਸ਼ਨ ਦੇ ਨਾਲ ਜੁੜੀ ਹੋਈ, ਜਿੱਥੇ ਮੌਨਸੂਨ ਦੇ ਸੈਸ਼ਨ ਦੇ 15ਵੇਂ ਦਿਨ ਸ਼ੁੱਕਰਵਾਰ ਦੇ ਦਿਨ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਾਫੀ ਹੰਗਾਮੇਦਾਰ ਕਾਰ ਪਈ ਰਹੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਲਗਾਤਾਰ ਨਾਅਰੇਬਾਜ਼ੀ ਕਰਦੀ ਰਹੀ। ਲੋਕ ਸਭਾ ਦੀ ਕਾਰਵਾਈ ਹੁਣ ਸੋਮਵਾਰ ਦੇ ਦਿਨ ਤੱਕ ਤੇ ਰਾਜ ਸਭਾ ਦੀ ਕਾਰਵਾਈ ਕੱਲ੍ਹ ਦੁਪਹਿਰ 4 ਵਜੇ ਤੱਕ ਟਾਲ ਦਿੱਤੀ ਗਈ ਸੀ। ਰਾਜ ਸਭਾ ਦੇ ਵਿੱਚ ਕਿਰਨ ਰਿਜੂਜੀ ਨੇ ਵਿਰੋਧੀ ਧਿਰ ਦੇ ਉੱਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਉਹਨਾਂ ਕਿਹਾ ਕਿ ਵਿਰੋਧੀ ਧਿਰ ਚਾਹੁੰਦਾ ਹੀ ਨਹੀਂ ਕਿ ਸਦਨ ਚੱਲ ਸਕੇ, ਉਹ ਇਹ ਤੈਅ ਨਹੀਂ ਕਰਨਗੇ ਕਿ ਕੌਣ ਜਵਾਬ ਦੇਵੇਗਾ। ਉੱਥੇ NDA ਦੇ ਕਰੀਬ 45 ਨਵੇਂ ਅਤੇ ਪਹਿਲੀ ਵਾਰ ਚੁਣੇ ਗਏ ਲੋਕ ਸਭਾ ਸੰਸਦ ਮੈਂਬਰਾਂ ਨੇ ਸਵੇਰੇ 9 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੇ ਰਿਹਾਇਸ਼ ਦੇ ਉੱਤੇ ਜਾ ਕੇ ਮੁਲਾਕਾਤ ਕੀਤੀ। ਦੱਸ ਦਈਏ ਕਿ ਇਹ ਪਾਰਲੀਮੈਂਟਰੀ ਸੈਸ਼ਨ ਇਸ ਵਕਤ ਮਜ਼ਾਕ ਬਣ ਕੇ ਰਹਿ ਗਿਆ, ਜਿੱਥੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਇਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ। ਉੱਥੇ ਵਿਰੋਧੀ ਧਿਰ ਦੀ ਤਰਫ ਤੋਂ ਵੀ ਦੋਹਾਂ ਨੂੰ ਸ਼ਾਮਲ ਹੋਣ ਦੇ ਸੱਦੇ ਦੇ ਵਜੋਂ ਹੰਗਾਮਾ ਲਗਾਤਾਰ ਕੀਤਾ ਜਾ ਰਿਹਾ ਹੈ। ਉਧਰ ਕਾਇਸਥ ਪਾਠਸ਼ਾਲਾ ਨੇ ਕਾਂਗਰਸ ਨੇਤਾ ਅਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਪ੍ਰੋਗਰਾਮ ਨੂੰ ਲੈ ਕੇ KP ਕਾਲਜ ਮੈਦਾਨ ਦੇ ਵਿੱਚ ਪ੍ਰੋਗਰਾਮ ਦੀ ਹੁਣ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਪ੍ਰਯਾਗਰਾਜ ਦੌਰੇ ਤੋਂ ਪਹਿਲਾਂ ਪ੍ਰੋਗਰਾਮ ਨੂੰ ਲੈ ਕੇ ਇਸ ਥਾਂ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਸੀ। ਰਾਹੁਲ ਗਾਂਧੀ ਕੋਟਾ ਅਤੇ ਦੇਹਰਾਦੂਨ ਤੋਂ ਬਾਅਦ ਹੁਣ ਪ੍ਰਯਾਗਰਾਜ ਦੇ ਵਿੱਚ 8 ਅਗਸਤ ਨੂੰ ਵਿਦਿਆਰਥੀਆਂ ਦੀ ਗੂੰਜ ਦੇ ਮਾਮਲੇ ਦੇ ਵਿੱਚ ਅੱਜ ਦੇ ਦਿਨ ਸ਼ਾਮਲ ਹੋ ਰਹੇ ਨੇ। ਇਸ ਤੋਂ ਪਹਿਲਾਂ ਇੱਕ ਇਸ ਸੰਸਥਾ ਨੇ ਯਾਨੀ ਕਾਇਸਥ ਪਾਠਸ਼ਾਲਾ ਨੇ ਇੱਕ ਪੱਤਰ ਜਾਰੀ ਕਰਦਿਆਂ ਹੋਇਆ ਪ੍ਰੋਗਰਾਮ ਦੀ ਇਜਾਜ਼ਤ ਜਿਹੜੀ ਸੀ ਉਸ ਨੂੰ ਪਹਿਲਾਂ ਰੱਦ ਕਰ ਦਿੱਤਾ ਸੀ, ਹੁਣ ਉਸ ਨੂੰ ਫਿਰ ਤੋਂ ਦੇ ਦਿੱਤਾ ਹੈ। ਉੱਥੇ ਹੀ ਅਗਲੀ ਖਬਰ ਜਿਹੜੀ ਬਿਹਾਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ 0 ਮਾਈਲ ਇਲਾਕੇ ਦੇ ਕੋਲ ਇੱਕ ਤੇਜ਼ ਰਫ਼ਤਾਰ ਬੱਸ ਨੇ ਵੀਰਵਾਰ ਦੁਪਹਿਰ ਇੱਕ ਨੌਜਵਾਨ ਨੂੰ ਕੁਚਲ ਦਿੱਤਾ ਸੀ, ਜਿਸ ਦੀ ਮੌਕੇ 'ਤੇ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦਾ ਗੁੱਸਾ ਬੇਕਾਬੂ ਹੋ ਗਿਆ। ਗੁੱਸੇ ਦੇ ਵਿੱਚ ਆਈ ਭੀੜ ਨੇ ਮ੍ਰਿਤਕ ਦੇ ਲਾਸ਼ ਨੂੰ ਨੈਸ਼ਨਲ ਹਾਈਵੇ NH 30 ਦੇ ਉੱਤੇ ਰੱਖ ਕੇ ਜਾਮ ਲਗਾ ਦਿੱਤਾ, ਜੰਮ ਕੇ ਅੱਗਜਨੀ ਵੀ ਕੀਤੀ। ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਹੀ 3 ਜੀਪਾਂ ਅਤੇ 1 ਚੈੱਕ ਪੋਸਟ ਅਤੇ ਕਈ ਬੱਸਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਇਲਾਕੇ ਦੇ ਵਿੱਚ ਕਰੀਬ 10 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਸੀ, ਜਿਸ ਦੇ ਵਿੱਚ ਕਈ ਸਕੂਲੀ ਬੱਚੇ ਵੀ ਘੰਟਿਆਂ ਬੱਧੀ ਫਸੇ ਰਹਿ ਗਏ ਸਨ। ਉੱਥੇ ਹੀ ਝਾਰਖੰਡ ਤੋਂ ਅਗਲੀ ਖਬਰ, ਜਿੱਥੇ ਝਾਰਖੰਡ ਦੇ ਵਿੱਚ ਵਿਦਿਆਰਥੀ ਅੰਦੋਲਨ ਤਾਂ ਚੱਲ ਰਿਹਾ, ਪਰ ਇਸ ਦਰਮਿਆਨ ਇਹ ਅੰਦੋਲਨ ਨੂੰ ਲੈ ਕੇ ਕੱਲ੍ਹ ਦੇ ਦਿਨ ਮਾਹੌਲ ਕਾਫੀ ਜ਼ਿਆਦਾ ਸੰਗੀਨ ਹੋ ਗਿਆ। ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ ਭੁੱਖ ਹੜਤਾਲ ਦੇ ਬੈਠੇ ਇੱਕ ਸ਼ਖਸ ਦੀ ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। ਬਾਅਦ ਦੇ ਵਿੱਚ ਉਸਨੂੰ ਜੈਪਾਲ ਸਿੰਘ ਮੁੰਡਾ ਸਟੇਡੀਅਮ ਦੇ ਅੰਦਰ ਸਦਰ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਮੌਕੇ 'ਤੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਉਸਦਾ ਬਲੱਡ ਪ੍ਰੈਸ਼ਰ ਕਾਫੀ ਜ਼ਿਆਦਾ ਵੱਧ ਗਿਆ ਸੀ, ਜਿਸ ਦੇ ਚੱਲਦਿਆਂ ਉਸਨੂੰ ਤੇਜ਼ ਸਿਰ ਦਰਦ ਹੋ ਰਿਹਾ ਸੀ, ਬੁਖਾਰ ਦੀ ਵੀ ਸ਼ਿਕਾਇਤ ਸੀ। ਇਸ ਕਰਕੇ ਤੁਰੰਤ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਭਰਤੀ ਕੀਤਾ ਗਿਆ। ਝਾਰਖੰਡ ਦੇ ਰਾਜਧਾਨੀ ਰਾਂਚੀ ਦੇ ਵਿੱਚ JPSC ਯਾਨੀ ਝਾਰਖੰਡ ਲੋਕ ਸੇਵਾ ਆਯੋਗ ਦੀਆਂ ਅਤੇ ਹੋਰਨਾਂ ਪ੍ਰੀਖਿਆਵਾਂ ਦੇ ਵਿੱਚ ਕਥਿਤ ਗੜਬੜੀਆਂ ਦੇ ਖਿਲਾਫ਼ ਪਿਛਲੇ 14 ਦਿਨ ਤੋਂ ਸਟੂਡੈਂਟਸ ਵਿਰੋਧ ਪ੍ਰਦਰਸ਼ਨਾਂ ਦੇ ਉੱਤੇ ਬੈਠੇ ਨੇ। ਸਟੂਡੈਂਟਸ ਦਾ ਦੋਸ਼ ਹੈ ਕਿ JPSC ਦੇ ਪੇਪਰ ਲੀਕ ਕੀਤੇ ਗਏ, ਸੀਟਾਂ ਵੇਚੀਆਂ ਗਈਆਂ ਅਤੇ ਉਹਨਾਂ ਨੂੰ CID ਦੀ ਜਾਂਚ ਦੇ ਉੱਤੇ ਭਰੋਸਾ ਨਹੀਂ ਹੈ। ਮਾਮਲੇ ਦੀ ਜਾਂਚ ਕਿਸੇ ਕੇਂਦਰੀ ਏਜੰਸੀ ED ਜਾਂ CBI ਤੋਂ ਕਰਵਾਈ ਜਾਵੇ। ਇਹਨਾਂ ਮੰਗਾਂ ਨੂੰ ਹੀ ਲੈ ਕੇ 25 ਜੁਲਾਈ ਤੋਂ ਰਾਂਚੀ ਦੇ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੱਲ ਰਿਹਾ। ਇਸ ਦਰਮਿਆਨ 6 ਪ੍ਰਦਰਸ਼ਨਕਾਰੀ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ। ਇੱਧਰ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਵੀ ਖ਼ਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ, ਅਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖ਼ਬਰ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀ ਹੋਈ, ਜਿਨ੍ਹਾਂ ਨੇ ਅਦਾਰੇ ABC ਦੀ ਤਰਫ ਤੋਂ ਜੀਨਾ ਰਾਈਨਹਾਰਟ ਦੇ ਖਿਲਾਫ਼ ਚਲਾਏ ਗਏ ਪ੍ਰੋਗਰਾਮ ਦੇ ਵਿੱਚ ਮਾਫ਼ੀ ਮੰਗ ਲਏ ਜਾਣ ਦੇ ਬਾਵਜੂਦ ਇਹ ਗੱਲ ਕਹੀ ਹੈ ਕਿ ABC ਨੂੰ ਇਸ ਮੌਕੇ ਜ਼ਿੰਮੇਦਾਰ ਠਹਿਰਾ ਕੇ ਉਹਨਾਂ ਦੀ ਫੰਡਿੰਗ ਦੇ ਉੱਤੇ ਕਟੌਤੀ ਕੀਤੀ ਜਾਣੀ ਚਾਹੀਦੀ ਹੈ। ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਇਹ ਪਹਿਲੀ ਵਾਰ ਨਹੀਂ ਹੈ, ਬਾਰ ਬਾਰ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ABC ਅਦਾਰੇ ਦੀ ਫੰਡਿੰਗ ਜਿਹੜੀ ਹੈ ਘੱਟ ਕਰ ਦਿੱਤੀ ਜਾਣੀ ਚਾਹੀਦੀ ਹੈ ਜਾਂ ਕਟੌਤੀ ਕਰ ਦਿੱਤੀ ਜਾਣੀ ਚਾਹੀਦੀ ਹੈ। ਅਜਿਹੇ ਦੇ ਵਿੱਚ ਹੁਣ ਜੀਨਾ ਰਾਈਨਹਾਰਟ ਦੇ ਉੱਤੇ ਪੇਸ਼ ਕੀਤੇ ਪ੍ਰੋਗਰਾਮ ਤੋਂ ਬਾਅਦ ਬੇਸ਼ੱਕ ABC ਨੇ ਮਾਫ਼ੀ ਇਸ ਦੇ ਬਾਰੇ ਮੰਗ ਲਈ ਸੀ, ਪਰ ਵਨ ਨੇਸ਼ਨ ਪਾਰਟੀ ਦੇ ਸੈਨੇਟਰ ਸੀਨ ਬੈਲ ਨੇ ਅਦਾਰੇ ਨਿਊਜ਼ 24 ਨੂੰ, ਜਿਹਨੂੰ ਪਹਿਲਾਂ ਸਕਾਈ ਨਿਊਜ਼ ਦੇ ਤੌਰ 'ਤੇ ਜਾਣਿਆ ਜਾਂਦਾ ਸੀ, ਉਸ ਦੇ ਵਿੱਚ ਇੰਟਰਵਿਊ ਦਿੰਦਿਆਂ ਹੋਇਆ ਕਿਹਾ ਕਿ ਅਦਾਰੇ ABC ਨੂੰ ਲੈ ਕੇ ਇੱਕ ਵੱਡੇ ਰਿਫੋਰਮ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ABC ਸਾਲਾਨਾ $1.2 ਬਿਲੀਅਨ ਟੈਕਸਪੇਅਰ ਦੇ ਪੈਸੇ ਦੇ ਵਿੱਚੋਂ ਦਿੱਤੀ ਜਾਂਦੀ ਰਕਮ ਦੇ ਉੱਤੇ ਚੱਲਦਾ ਹੈ। ਇੰਨੇ ਰਕਮ ਖਰਚ ਕਰਕੇ ਜੇਕਰ ਪੌਲਿਨ ਹੈਨਸਨ ਦੇ ਮਾਡਲ ਨੂੰ ਮੰਨਿਆ ਜਾਵੇ ਤਾਂ ਉਹ ਇਸ ਰਕਮ ਦੇ ਵਿੱਚ ਕਟੌਤੀ ਕਰਕੇ ਇਸ ਨੂੰ ਦੂਸਰੇ ਭਲਾਈ ਕੰਮਾਂ ਦੇ ਉੱਤੇ ਖਰਚ ਕਰਨਾ ਚਾਹੁੰਗੇ। ਉੱਥੇ ਹੀ ਅਦਾਰੇ ABC ਦੀ ਤਰਫ ਤੋਂ ਇਹ ਵੀ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਹੋਮ ਅਫੇਅਰ ਮਿਨਿਸਟਰ ਟੌਨੀ ਬਰਕ, ਹਾਲਾਂਕਿ ਉਹਨਾਂ ਨੇ ਹਾਲੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਆਪਣਾ ਭਾਸ਼ਣ ਜਿਹੜਾ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਉਹਨਾਂ ਦਾ ਲੰਘੇ ਹਫ਼ਤੇ ਕੈਂਸਲ ਹੋ ਗਿਆ ਸੀ, ਉਸ ਨੂੰ ਉਹ ਦੁਬਾਰਾ ਕਦੋਂ ਭਾਸ਼ਣ ਦੇਣਗੇ, ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਇਸ ਭਾਸ਼ਣ ਨੂੰ ਲੈ ਕੇ ਇਸ ਹਫ਼ਤੇ ਦੇ ਵਿੱਚ ਕਿਸੇ ਵੀ ਦਿਨ ਬਿਆਨ ਦਿੱਤੇ ਜਾ ਸਕਦੇ ਨੇ। ਬਹਿਰਾਲ ਅਦਾਰੇ ABC ਦੀ ਤਰਫ ਤੋਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਜਿਹੜੇ ਵੀਜ਼ਾ ਓਵਰਸਟੇਅਰਸ ਨੇ ਉਹਨਾਂ ਦੇ ਵਰਕ ਰਾਈਟਸ ਸਭ ਤੋਂ ਪਹਿਲਾਂ ਤਾਂ ਰੱਦ ਕੀਤੇ ਜਾਣਗੇ, ਯਾਨੀ ਆਪਣੇ ਵੀਜ਼ਾ ਦੀ ਮਿਆਦ ਜਿਹੜੇ ਟੱਪ ਚੁੱਕੇ ਨੇ ਉਹਨਾਂ ਦੇ ਵਰਕ ਰਾਈਟਸ ਦੇ ਉੱਤੇ ਸਭ ਤੋਂ ਪਹਿਲਾਂ ਸਰਕਾਰ ਦੀ ਤਰਫ ਤੋਂ ਕਟੌਤੀਆਂ ਕੀਤੀਆਂ ਜਾਣਗੀਆਂ, ਕਟੌਤੀਆਂ ਕੀ ਬਲਕਿ ਖਤਮ ਕਰ ਦਿੱਤੇ ਜਾਣਗੇ। ਔਰ ਹਾਲਾਂਕਿ ਜਿਹੜੇ ਭਾਸ਼ਣ ਦੇ ਨੁਕਤੇ ਨੇ ਉਹ ਕੀ ਨੇ, ਉਹ ਕਦੇ ਵੀ ਮਹਿਕਮੇ ਦੀ ਤਰਫ ਤੋਂ ਜਾਂ ਮੰਤਰਾਲੇ ਦੀ ਤਰਫ ਤੋਂ ਸਾਂਝੇ ਨਹੀਂ ਕੀਤੇ ਗਏ ਨੇ ਇਮੀਗ੍ਰੇਸ਼ਨ ਮੰਤਰਾਲੇ ਦੀ ਤਰਫ ਤੋਂ, ਪਰ ਅਦਾਰੇ ਦੀ ਤਰਫ ਤੋਂ ਇਹ ਖ਼ਬਰ ਜ਼ਰੂਰ ਪ੍ਰਕਾਸ਼ਿਤ ਕੀਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਪੇਜਿਸ ਦੇ ਉੱਤੇ ਕਿ ਬੈਕਪੈਕਰ ਵੀਜ਼ਾ ਅਤੇ ਫੈਮਿਲੀ ਰੀਯੂਨੀਅਨ ਵੀਜ਼ਾਸ ਦੇ ਉੱਤੇ ਸਖ਼ਤੀ ਕਰਨ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰਾਲੇ ਦੀ ਤਰਫ ਤੋਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ। ਉੱਥੇ ਵਿਕਟੋਰੀਆ ਦੇ ਪੋਲੀਟਰੀ ਪ੍ਰੋਡਿਊਸਰਸ ਦੇ ਲਈ ਮਾੜੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ H5N1 ਬਰਡ ਫਲੂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਪੋਲੀਟਰੀ ਫਾਰਮਸ ਨੇ ਉਹਨਾਂ ਦੇ ਉੱਤੇ ਹੁਣ ਰੋਕਾਂ ਲਗਾਈਆਂ ਜਾ ਰਹੀਆਂ ਨੇ। ਮੰਨਿਆ ਜਾ ਰਿਹਾ ਹੈ ਕਿ ਮੈਲਬਰਨ ਮੈਟਰੋਪੋਲੀਟਨ ਤੋਂ ਇਲਾਵਾ ਖੇਤਰੀ ਇਲਾਕਿਆਂ ਦੇ ਵਿੱਚ ਪੈਂਦੇ ਜਿਹੜੇ ਪੋਲੀਟਰੀ ਫਾਰਮਸ ਨੇ ਉਹਨਾਂ ਨੂੰ ਲੈ ਕੇ ਐਗਰੀਕਲਚਰ ਮਿਨਿਸਟਰ ਮਿਕੇਲੀਆ ਸੈਟਲ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਸਖ਼ਤ ਕਦਮ ਚੁੱਕਣ ਦੇ ਲਈ ਤਿਆਰ ਹੈ। ਬਰਡ ਫਲੂ ਦਾ ਪ੍ਰਕੋਪ ਵੈਸੇ ਤਾਂ ਵਿਕਟੋਰੀਆ ਦੇ ਜ਼ਿਆਦਾਤਰ ਤਟੀ ਇਲਾਕਿਆਂ ਦੇ ਨਾਲ ਰੱਖਦੇ ਜਿੰਨੇ ਵੀ ਸਬਰਬਸ ਦੇ ਵਿੱਚ ਪੈਂਦੇ ਪੋਲੀਟਰੀ ਫਾਰਮਸ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਪਰ ਹਾਲ ਫਿਲਹਾਲ ਜਿਸ ਕਿਸਮ ਦੇ ਨਾਲ ਫੈਸਲੇ ਵੈਸਟਰਨ ਆਸਟ੍ਰੇਲੀਆ ਸੂਬੇ ਦੀ ਤਰਫ ਤੋਂ ਲਏ ਜਾ ਰਹੇ ਨੇ ਉਨੇ ਹੀ ਸਖ਼ਤ ਫੈਸਲੇ ਵਿਕਟੋਰੀਆ ਨੂੰ ਵੀ ਲੈਣੇ ਹੋਣਗੇ। ਇਸ ਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਮੁਰਗੀਆਂ ਜਿਹੜੀਆਂ ਨੇ ਉਹਨਾਂ ਦਾ ਕਤਲ ਕੀਤਾ ਜਾ ਸਕਦਾ ਹੈ ਤਾਂ ਕਿ ਇਹ ਬਿਮਾਰੀ ਦੂਸਰੇ ਜਾਨਵਰਾਂ ਤੱਕ ਜਾਂ ਦੂਸਰੀਆਂ ਪੰਛੀਆਂ ਤੱਕ ਜਾਂ ਹੋੜਨਾ ਮੁਰਗੀਆਂ ਤੱਕ ਨਾ ਫੈਲੇ। ਉੱਥੇ ਆਖਰੀ ਖ਼ਬਰ ਦੀ ਸਾਂਝ ਪਾ ਲਈਏ ਜਾਣ ਤੋਂ ਪਹਿਲਾਂ ਖੇਡ ਜਗਤ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸ਼ੁਭਮਨ ਗਿੱਲ ਨੂੰ ਸੱਟ ਲੱਗੀ ਹੈ, ਜਿਸ ਦੇ ਚੱਲਦਿਆਂ ਉਹ ਸ਼੍ਰੀਲੰਕਾ ਦੌਰੇ ਦੇ ਦਰਮਿਆਨ ਹੁਣ ਨਹੀਂ ਖੇਡ ਸਕਣਗੇ। BCCI ਦੀ ਤਰਫ ਤੋਂ ਦੱਸਿਆ ਗਿਆ ਕਿ ਵੀਰਵਾਰ ਦੇ ਦਿਨ ਪ੍ਰੈਕਟਿਸ ਮੈਚ ਦੇ ਦਰਮਿਆਨ ਕਪਤਾਨ ਸ਼ੁਭਮਨ ਗਿੱਲ ਦੇ ਸੱਜੇ ਹੱਥ ਦੀ ਰਿੰਗ ਫਿੰਗਰ ਦੇ ਉੱਤੇ ਸੱਟ ਲੱਗ ਗਈ। ਸ਼ੁਭਮਨ ਗਿੱਲ ਅਹਿਤਿਆਤ ਦੇ ਤੌਰ ਦੇ ਉੱਤੇ ਸ਼੍ਰੀਲੰਕਾ 11 ਦੇ ਖਿਲਾਫ ਪ੍ਰੈਕਟਿਸ ਮੈਚ ਤੋਂ ਪਹਿਲਾਂ ਮੈਦਾਨ ਦੇ ਵਿੱਚ ਨਹੀਂ ਉਤਰੇ। ਗਿੱਲ ਦੀ ਗੈਰ ਮੌਜੂਦਗੀ ਦੇ ਵਿੱਚ KL ਰਾਹੁਲ ਨੂੰ ਹੀ ਟੀਮ ਦੀ ਕਮਾਨ ਸੰਭਾਲੀ ਗਈ ਹੈ। ਦੱਸ ਦਈਏ ਭਾਰਤ ਅਤੇ ਸ਼੍ਰੀਲੰਕਾ ਦੇ ਦਰਮਿਆਨ ਕੋਲੰਬੋ ਦੇ ਵਿੱਚ 3 ਵਾਰਮ ਅਪ ਮੈਚ ਖੇਡੇ ਜਾਣੇ ਨੇ। ਇਸ ਤੋਂ ਬਾਅਦ ਸ਼੍ਰੀਲੰਕਾ ਦੇ ਨਾਲ ਜਿਹੜੇ ਭਾਰਤੀ ਟੀਮ ਹੈ ਜਿਹੜੀ 2 ਟੈਸਟ ਮੈਚ ਦੀ 1 ਸੀਰੀਜ਼ ਖੇਡਣ ਵਾਲੀ ਹੈ। ਪਹਿਲਾ ਮੈਚ 15 ਅਗਸਤ ਨੂੰ ਖੇਡਿਆ ਜਾਏਗਾ, ਦੂਜਾ 23 ਅਗਸਤ ਤੋਂ ਸ਼ੁਰੂ ਹੋਏਗਾ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ ਤੇ ਇਜਾਜ਼ਤ, ਧੰਨਵਾਦ।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ, ਯੂਨਿਟ 1, 19-25 ਸਮਰਟਨ ਰੋਡ, ਕੈਂਪਲਫੀਲਡ, ਕਾਲ 03908-6655 ਔਰ ਵਿਜ਼ਿਟ tireforce.com.au।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ, ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 04935360042।
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
7: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
8: ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
7: ਜਦੋਂ ਇਹ ਜੋਕਰ ਤਖਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
8: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
5: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
9: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪ ਆਇਆ।
5: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
10: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
5: ਇਸੇ ਤਰ੍ਹਾਂ ਦੇ ਜਨੂਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
11: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
5: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
12: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
13: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
12: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚਲੀਏ?
3: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ AU।
1: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਪ੍ਰੋਗਰਾਮ ਦੀ ਡੀਪ ਟਾਕ ਸ਼ੋ ਲੈ ਕੇ ਇੱਕ ਨਵੇਂ ਐਪੀਸੋਡ ਦੇ ਵਿੱਚ ਹੋਏ ਹਾਂ ਹਾਜ਼ਰ। ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਨੂੰ ਸਰਾਹਦੇ ਲਈ, ਪਿਆਰ ਦੇਣ ਦੇ ਲਈ। ਸਾਇੰਸ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਕਥਾਵਾਂ, ਕਹਾਣੀਆਂ ਹੁਣ ਤੱਕ ਤੁਹਾਨੂੰ ਸੁਣਾਈਆਂ, ਕਹਾਣੀਆਂ ਇਸ ਕਰਕੇ ਕਹਿ ਰਹੇ ਕਿਉਂਕਿ ਜਦੋਂ ਆਪਣੀ ਭਾਸ਼ਾ 'ਚ ਸੁਣਦੇ ਹਾਂ ਤਾਂ ਐਂ ਲੱਗਦਾ ਹੈ ਕਿ ਕਿਸੇ ਕਥਾਨਕ ਵਰਗ ਹੈ, ਕਿਸੇ ਸਟੋਰੀ ਵਰਗੀ ਇਹ ਗੱਲ ਹੈਗੀ। ਨਹੀਂ ਤਾਂ ਸਾਇੰਸ ਕਈ ਵਾਰ ਹੁਣ ਤੱਕ ਸਾਡੇ ਸਿਰ ਦੇ ਉੱਪਰੋਂ ਦੀ ਲੰਘਦੀ ਰਹੀ ਹੈਗੀ ਹੈ। ਭੂਮਿਕਾ ਦੇ ਵਿੱਚ ਜ਼ਿਆਦਾ ਕੁਛ ਨਾ ਦੱਸ ਕੇ ਕਿ ਹੁਣ ਤੱਕ ਕੀ ਕੁਛ ਕੀਤਾ ਹੈਗਾ, ਤੁਸੀਂ ਸਾਡੇ ਪੋਡਕਾਸਟ ਤੋਂ ਜਾ ਕੇ ਸੁਣੋ, ਪਤਾ ਚੱਲੇਗਾ ਜੇ ਪਹਿਲੀ ਵਾਰ ਸੁਣ ਰਹੇ ਹੈਗੇ ਹੋ ਡੀਪ ਸ਼ੋਅ ਨੂੰ ਤੇ ਕਿੰਨਾ ਡੀਪ ਹੈਗਾ। ਔਰ ਇਸ ਨੂੰ ਇਸ ਡੀਪ ਸ਼ੋਅ ਦੇ ਵਿੱਚ ਡੂੰਘੀਆਂ ਗੱਲਾਂ ਕਰਦੇ ਹੈਗੇ ਨੇ ਡਾਕਟਰ ਸੰਦੀਪ ਕੌਰ ਜੀ, ਸਾਡੇ ਨਾਲ ਸਭ ਤੋਂ ਪਹਿਲਾਂ ਫੋਨ ਲਾਈਨ ਦੇ ਉੱਤੇ ਮੌਜੂਦ ਹੈ। ਵੈਲਕਮ ਕਰਦੇ ਹਾਂ ਤੇ ਫਿਰ ਅੱਜ ਦੇ ਪ੍ਰੋਗਰਾਮ ਦਾ ਵੀ ਤੁਹਾਨੂੰ ਦੱਸਦੇ ਹਾਂ ਕਿ ਕੀ ਕੁਛ ਹੋਣ ਜਾ ਰਿਹਾ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਕਿਵੇਂ ਤੁਸੀਂ?
0: ਹਾਂ ਹਾਂ ਜੀ, ਬਹੁਤ ਵਧੀਆ। ਤੁਸੀਂ ਸੁਣਾਓ, ਸਿਹਤਾਂ ਠੀਕ ਠਾਕ?
1: ਹਾਂਜੀ ਹਾਂਜੀ, ਬਿਲਕੁਲ ਠੀਕ ਠਾਕ।
0: ਚਲੋ, ਗੁੱਡ ਗੁੱਡ। ਫਿਲਾਸਫੀਜ਼ ਦੀ ਗੱਲ ਕਰਦੇ ਕਰਦੇ ਹੁਣ ਅੱਜ ਕੱਲ੍ਹ ਬੜਾ ਕਾਫੀ ਕੁਛ ਅਸੀਂ ਫਿਲਾਸਫਰਸ ਨੂੰ ਪੜ੍ਹਨ ਲੱਗ ਪਏ ਹਾਂ, ਮੈਂ ਤਾਂ ਘੱਟੋ ਘੱਟ ਤੇ, ਪਰ ਉਹਦੇ ਚੋਂ ਨਿਕਲਣਾ ਬੜਾ ਮੁਸ਼ਕਲ ਹੈ ਫਿਲਾਸਫੀਜ਼ ਦੇ ਵਿੱਚੋਂ। ਸੋ ਅਸੀਂ ਉਹ ਤਾਂ ਨਾਲ ਐਪੀਸੋਡ ਹੁਣ ਕਰੇ ਹੀ ਹੈਗੇ ਨੇ, ਇੱਕ ਥੋੜ੍ਹਾ ਜਿਹਾ ਵੱਖਰਾ ਜਿਹਾ ਰੂਪ ਵੀ ਦਿੱਤਾ ਹੈਗਾ। ਇੱਕ ਇਹ ਸੀਰੀਜ਼ ਸਾਡੀ ਚੱਲਦੀ ਰਹਿੰਦੀ ਹੈ ਸੰਦੀਪ ਜੀ, ਮੈਂ ਸਰੋਤਿਆਂ ਨੂੰ ਦੱਸਦਾ, ਕਿਤੇ ਉਹਨਾਂ ਨੂੰ ਲੱਗ ਰਿਹਾ ਹੋਊਗਾ ਕਿ ਹੁਣ ਅਸੀਂ ਉੱਧਰ ਨੂੰ ਤੁਰ ਪਏ ਹਾਂ। ਇਹ ਸੀਰੀਜ਼ ਚੱਲ ਰਹੀ ਹੁੰਦੀ ਹੈ, ਇੱਕ ਵਾਰ ਅਸੀਂ ਸਪੇਸ ਦੇ ਉੱਤੇ ਸੀਰੀਜ਼ ਚਲਾਤੀ ਸੀਗੀ, ਮਰੀਨ ਲਾਈਫ ਦੇ ਨਾਲ ਜੁੜੀ ਹੋਈ ਆ, ਅਲੱਗ ਅਲੱਗ ਜਿਹੜੀਆਂ ਸੀਗੀਆਂ ਉਹਦੇ ਨਾਲ ਜੁੜੀਆਂ ਹੋਈਆਂ, ਸਮੁੰਦਰੀ ਜੀਵਨ ਦੇ ਨਾਲ ਜੁੜੀਆਂ ਹੋਈਆਂ ਉਹਦੀਆਂ ਗੱਲਾਂ ਕਰਨ ਲੱਗ ਪਏ ਸੀ, ਅਤੇ ਧਰਤੀ ਦੇ ਨਾਲ ਜੁੜੀਆਂ ਕੀਤੀਆਂ, ਪੋਲਿਊਸ਼ਨ, ਇਨਵਾਇਰਮੈਂਟ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ, ਉਹ ਸੀਰੀਜ਼ ਸੀਗੀ। ਹੁਣ ਇਹ ਇੱਕ ਫਿਲੋਸਫੀ ਵਾਲੀ ਸੀਰੀਜ਼ ਹੈਗੀ ਹੈ, ਸੁਕਰਾਤ ਤੋਂ ਰਹਿ ਕੇ ਅਰਿਸਟੋਟਲ ਤੱਕ ਬਹੁਤ ਸਾਰੇ ਫਿਲੋਸਫਰਸ ਦੀਆਂ ਸਿਰਫ ਚੁਨਿੰਦਾ ਫਿਲੋਸਫੀਜ਼ ਜਿਹੜੀਆਂ ਸਾਇੰਸ ਦੇ ਨਾਲ ਕਿਵੇਂ ਰੈਲੇਵੈਂਟ ਹੈਗੀਆਂ ਨੇ, ਜਾਂ ਉਹ ਫਿਲੋਸਫੀਜ਼ ਜਿਨ੍ਹਾਂ ਦੀ ਰੈਲੇਵੈਂਸ ਹੀ ਸਾਇੰਸ ਦੇ ਨਾਲ ਹੈ, ਔਰ ਸਾਇੰਸ ਦੀ ਵੀ ਉਹ ਕੁਛ ਐਸਪੈਕਟਸ ਜਿਨ੍ਹਾਂ ਦੇ ਉੱਤੇ ਆਪਾਂ ਗੱਲ ਕਰਦੇ ਹਾਂ, ਸੁਣਦੇ ਹਾਂ ਆਮ ਗੱਲਾਂ ਬਾਤਾਂ ਦੇ ਵਿੱਚ, ਪਰ ਉਹਦੇ ਲੌਜਿਕ ਦੇ ਪਿੱਛੇ ਨਹੀਂ ਜਾਂਦੇ, ਜਿਵੇਂ ਪਿਛਲੀ ਵਾਰ ਸੁਪਨਿਆਂ ਦੀ। ਔਰ ਜਦ ਤੋਂ ਸੰਦੀਪ ਜੀ ਨੇ ਮੈਨੂੰ ਲਿਊਸਿਡ ਡ੍ਰੀਮਿੰਗ ਬਾਰੇ ਦੱਸਿਆ, ਮੈਂ ਤਾਂ ਹੁਣ ਆਪਣੇ ਆਪ ਨੂੰ ਸੋਚਣ ਲੱਗ ਪਏ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਣੇ ਨਾਈਟਮੇਅਰਸ ਨੂੰ ਡ੍ਰੀਮਸ ਦੇ ਵਿੱਚ ਬਦਲ ਲਿਆ ਜਾਵੇ। ਖੈਰ, ਤੁਸੀਂ ਉਹ ਐਪੀਸੋਡ ਜ਼ਰੂਰ ਸੁਣਿਆ ਹੋਊਗਾ, ਨਹੀਂ ਸੁਣਿਆ ਤਾਂ ਪੋਡਕਾਸਟ 'ਤੇ ਜਾ ਕੇ ਸੁਣਿਓ। ਪਰ ਅੱਜ ਸੰਦੀਪ ਜੀ ਮੈਡੀਟੇਸ਼ਨ ਦੀ ਗੱਲ ਕਰਨੀ ਹੈ। ਮੈਨੂੰ ਤਾਂ ਦੂਰ ਦੂਰ ਤੱਕ ਨਹੀਂ ਸੀ ਲੱਗਦਾ ਕਿ ਇਹਦੇ ਪਿੱਛੇ ਕੋਈ ਲੌਜਿਕ ਵੀ ਹੁੰਦਾ, ਪਰ ਅੱਜ ਤੁਸੀਂ ਫਿਰ ਖੋਲ ਦਿਓ ਪਰਦੇ, ਸਾਡੀ ਅੱਖਾਂ ਤੋਂ ਚੱਕ ਦਿਓ ਪਰਦੇ ਜਿੰਨੇ ਵੀ ਹੈਗੇ ਨੇ।
1: ਹਾਂਜੀ ਬਿਲਕੁਲ, ਅੱਜ ਅਸੀਂ ਮੈਡੀਟੇਸ਼ਨ ਦੀ ਗੱਲ ਕਰਾਂਗੇ, ਕਿਉਂਕਿ ਇਹ ਵੀ ਇੱਕ ਕਿਉਂਕਿ ਸਾਨੂੰ ਇੱਦਾਂ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਥੋੜ੍ਹਾ ਇਹਦੇ ਵੱਲ ਘੱਟ ਧਿਆਨ ਦਿੰਦੇ ਹਾਂ, ਕਿਉਂਕਿ ਬਹੁਤ ਟਾਈਮ ਤੋਂ ਚੱਲਦੀ ਆਉਂਦੀ ਹੈ ਨਾ, ਸਾਡੇ ਡਿਫਰੈਂਟ ਡਿਫਰੈਂਟ ਰਿਲੀਜਨ 'ਚ ਵੀ ਇਹਦਾ ਜਿਹੜਾ ਮੈਂਸ਼ਨ ਹੈਗਾ ਆ, ਤਾਂ ਆਪਾਂ ਥੋੜ੍ਹਾ ਜਿਹਾ ਮਤਲਬ ਸਾਡੀ ਸੋਸਾਇਟੀ ਇੱਦਾਂ ਦੀ ਬਣ ਚੁੱਕੀ ਹੈ ਕਿ ਸਾਨੂੰ ਇੱਦਾਂ ਸ਼ਾਇਦ ਦਿਖਾਇਆ ਜਾਂਦਾ ਕਿ ਜਿਹੜੀ ਆ ਇਹ ਪੁਰਾਣੀਆਂ ਚੀਜ਼ਾਂ ਹੈ ਉਹਦਾ ਸਾਇੰਸ, ਕਿ ਸਾਇੰਸ ਉਹਨਾਂ ਨੂੰ ਅਪੋਜ਼ ਕਰਦੀ ਆ ਜਿਵੇਂ ਦੀਆਂ ਕੋਈ ਚੀਜ਼ਾਂ, ਪਰ ਹਾਲਾਂਕਿ ਇੱਦਾਂ ਦਾ ਨਹੀਂ ਹੁੰਦਾ ਹੈਗਾ। ਸਾਇੰਸ 'ਚ ਇਹ ਹੈ ਕਿ ਕਿਉਂਕਿ ਮੈਂ ਅੱਜ ਕੱਲ੍ਹ ਬਹੁਤ ਵਾਰ ਸੁਣਦੀ ਹਾਂ ਲੋਕਾਂ ਨੂੰ ਨਾ, ਕਈ ਕਹਿੰਦੇ ਆ ਕਿ ਸਾਡੇ ਦੇਖੋ ਮਤਲਬ ਕਾਫੀ ਟਾਈਮ ਸਾਡੇ ਤਾਂ ਬੁੱਕਸ 'ਚ ਇਹ ਚੀਜ਼ਾਂ ਪਹਿਲਾਂ ਹੀ ਦੱਸੀਆਂ ਸੀ, ਸਾਇੰਸ ਹੁਣ ਦੱਸ ਰਹੀ ਹੈ ਇਹਨਾਂ ਚੀਜ਼ਾਂ ਬਾਰੇ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਆਪਾਂ ਰੀਲਸ ਦੇਖਦੇ ਹਾਂ ਜਾਂ ਹਨਾ ਦੇਖਦੇ ਹਾਂ, ਉਹਦਾ ਥੋੜ੍ਹਾ ਜਿਹਾ ਮਤਲਬ ਇਹ ਮੈਨੂੰ ਲੱਗਦਾ ਹੈ ਕਿ ਉਹਦਾ ਅਸੀਂ ਇਹ ਕੋਈ ਓਪੋਜ਼ਿਟ ਚੀਜ਼ ਨਹੀਂ ਹੈਗੀ, ਇਹ ਇੱਕੋ ਹੀ ਜਿਹੜੀ ਚੀਜ਼ ਹੈਗੀ ਆ, ਜਿਹੜੀਆਂ ਚੀਜ਼ਾਂ ਸਾਡੇ ਜਿਹੜੀਆਂ ਰਿਲੀਜਨਸ ਦੇ ਵਿੱਚ ਆ, ਸਾਡੀਆਂ ਬੁੱਕਸ ਹੋਲੀ ਬੁੱਕਸ ਦੇ ਵਿੱਚ ਜਿਹੜੀਆਂ ਪਹਿਲਾਂ ਲਿਖੀਆਂ ਹੋਈਆਂ ਸੀ, ਉਹਨਾਂ ਨੂੰ ਸਾਇੰਸ ਦਾ ਮਤਲਬ ਹੁੰਦਾ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਪ੍ਰੂਵ ਕਰ ਰਹੇ ਹਾਂ ਜਾਂ ਤੁਸੀਂ ਇੱਕ ਐਕਸਪੈਰੀਮੈਂਟ ਕਰਕੇ ਉਹਨੂੰ ਦੇਖ ਰਹੇ ਹਾਂ ਹਨਾ। ਜਦੋਂ ਕੋਈ ਸਾਇੰਟੀਫਿਕ ਵੇ ਨਾਲ ਆਪਾਂ ਚੀਜ਼ ਕਰਦੇ ਹਾਂ ਤਾਂ ਉਹਦਾ ਮਤਲਬ ਇਹ ਕਿ ਜੇ ਤੁਸੀਂ ਇੱਕ ਚੀਜ਼ ਜਿਹੜਾ ਇੱਕ ਐਕਸਪੈਰੀਮੈਂਟ ਕੀਤਾ, ਉਹਦਾ ਰਿਜ਼ਲਟ ਜਿਹੜਾ ਤੁਹਾਨੂੰ ਇੱਕ ਪਰਟੀਕੁਲਰ ਰਿਜ਼ਲਟ ਮਿਲਿਆ, ਉਹਨੂੰ ਤੁਸੀਂ ਕਿਸੇ ਹੋਰ ਵੇ ਨਾਲ ਵੀ ਕਰ ਲਓ, ਤੁਹਾਨੂੰ ਉਹੀ ਪਰਟੀਕੁਲਰ ਰਿਜ਼ਲਟ ਜਿਹੜਾ ਮਿਲਣਾ ਚਾਹੀਦਾ ਹੈ ਹਨਾ, ਫਿਰ ਹੀ ਤੁਸੀਂ ਕਹੋਗੇ ਕਿ ਇੱਕ ਸਾਇੰਟੀਫਿਕਲੀ ਪ੍ਰੂਵਨ ਚੀਜ਼ ਹੈਗੀ ਆ। ਸੋ ਮੈਡੀਟੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਉਂਕਿ ਇਹ ਬਹੁਤ ਸਾਲ ਪੁਰਾਣੀ ਇਹਦੀ ਹਿਸਟਰੀ ਦੀ ਵੀ ਆਪਾਂ ਗੱਲ ਕਰਾਂਗੇ, ਬਹੁਤ ਹਜ਼ਾਰਾਂ ਸਾਲ ਪਹਿਲਾਂ ਜਿਹੜੀ ਇਹ ਸ਼ੁਰੂ ਹੋਈ ਸੀ, ਔਰ ਇਹ ਸੀਗਾ ਕਿ ਉਸ ਟਾਈਮ ਦੇ ਉੱਤੇ ਲੋਕ ਜਿਹੜਾ ਆ ਥੋੜ੍ਹਾ ਰਿਲੀਜੀਅਸ ਪਰਸਪੈਕਟਿਵ ਤੋਂ ਜ਼ਿਆਦਾ ਦੇਖਦੇ ਸੀਗੇ ਇਹਨੂੰ ਹਨਾ, ਕਿ ਆਪਣੀ ਇਨਲਾਈਟਮੈਂਟ, ਤੁਸੀਂ ਕਹਿ ਸਕਦੇ ਬੁੱਧਿਸਟ ਜਿਹੜੇ ਉਹ ਕਹਿੰਦੇ ਕਿ ਇਨਲਾਈਟਮੈਂਟ ਲਈ ਜਾਂ ਗੋਡ ਨੂੰ ਮਿਲਣ ਦੇ ਲਈ ਉਹ ਜਿਹੜਾ ਜ਼ਿਆਦਾ ਕਰਦੇ ਸੀਗੇ। ਅੱਜ ਦੀ ਜਿਹੜੀ ਸੁਸਾਇਟੀ ਹੈਗੀ, ਅੱਜ ਅਸੀਂ ਮੈਡੀਟੇਸ਼ਨ ਨੂੰ ਇਸ ਤਰ੍ਹਾਂ ਲੈਂਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਜਿਹੜਾ ਲੱਭਣ ਦੇ ਲਈ ਜਾਂ ਆਪਣੇ ਆਪ ਨੂੰ ਮਿਲਣ ਦੇ ਲਈ ਮੈਡੀਟੇਸ਼ਨ ਕਰਦੇ ਹਾਂ, ਤੇ ਮੈਡੀਟੇਸ਼ਨ ਦਾ ਮਤਲਬ ਜਿਹੜਾ ਇੱਕ ਫੋਕਸ ਬਣਾਉਣਾ ਹੁੰਦਾ ਹੈ ਤੁਹਾਨੂੰ ਚੀਜ਼ਾਂ ਉੱਤੇ ਹਨਾ, ਤੇ ਇਸ ਲਈ ਜਿਹੜੀ ਅਸੀਂ ਅੱਜ ਮੈਡੀਟੇਸ਼ਨ ਦੀ ਗੱਲ ਕਰਨੀ ਹੈਗੀ ਆ।
0: ਠੀਕ ਹੈ, ਇਹ ਬੜੀ ਇੱਕ ਚੰਗੀ ਗੱਲ ਤੁਸੀਂ ਦੱਸੀ, ਔਰ ਇੱਥੋਂ ਹੀ ਮੈਂ ਆਪਾਂ ਇਹਦੀ ਡੈਫੀਨੇਸ਼ਨ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ, ਕਿਹੜੀ ਚੀਜ਼ ਹੈਗੀ ਹੈ ਜਿਹੜੀ ਮੈਡੀਟੇਸ਼ਨ ਨੂੰ ਡਿਫਾਈਨ ਕਰਦੀ ਹੈ, ਜਿੱਦਾਂ ਅੱਗੇ ਚੱਲ ਕੇ ਆਪਾਂ ਕਰਾਂਗੇ ਠੀਕ ਹੈ ਗੱਲ, ਜਿੱਦਾਂ ਤੁਸੀਂ ਦੱਸਿਆ ਹਿਸਟਰੀ ਵਗੈਰਾ ਜਾਂ ਹੋਰ ਇਹਦਾ ਨਿਊਰੋਸਾਇੰਸ ਦੇ ਨਾਲ ਕੀ ਲਿੰਕ ਹੈ ਦਿਮਾਗ ਦੇ ਨਾਲ, ਉਹ ਗੱਲਾਂ ਕਰਾਂਗੇ, ਬਟ ਉਹਦੇ ਤੋਂ ਜਿਹੜੀ ਦਿਮਾਗ ਤੋਂ ਇੱਕ ਗੱਲ ਹੈ ਜਿਹੜੀ, ਇੱਕ ਤੁਸੀਂ ਗੱਲ ਵੀ ਕਹੀ ਸੀਗੀ ਕਿ ਆਲੇ ਦੁਆਲੇ ਇੰਨਾ ਰੌਲਾ ਹੈਗਾ, ਇੰਨਾ ਕਿਓਸ ਹੈਗਾ ਹੈ ਕਿ ਉਹਦੇ ਲਈ ਅੱਜ ਦੀ ਤਰੀਕ ਦੇ ਵਿੱਚ ਇੱਕ ਲਾਜ਼ਮੀ ਚੀਜ਼ ਬਣ ਚੁੱਕੀ ਹੈ। ਅੱਗੇ ਤਾਂ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਕਿਸੇ ਟਾਈਮ 'ਤੇ ਇਹਨੂੰ ਸਪਿਰਿਚੁਐਲਿਟੀ ਦੇ ਨਾਲ ਜੋੜਿਆ ਜਾਂਦਾ ਹੁੰਦਾ ਸੀਗਾ ਕਿ ਜਿਹੜੇ ਸੰਤ ਹੈਗੇ ਨੇ ਯੋਗੀ ਹੈਗੇ ਨੇ ਉਹ ਕਰਦੇ ਨੇ, ਪਰ ਹੁਣ ਅੱਜ ਕੱਲ੍ਹ ਸਾਈਕੈਟ੍ਰਿਕ ਤੱਕ ਇਹਨੂੰ ਰੈਫਰ ਕਰਨ ਲੱਗ ਪਏ ਹੈਗੇ ਨੇ, ਹੈ ਨਾ, ਜਾਂ ਜਿਹੜੇ ਤੁਹਾਡੇ ਦਿਮਾਗ ਦਾ ਇਲਾਜ ਤਾਂ ਨਹੀਂ ਮੈਂ ਕਹੂੰਗਾ, ਪਰ ਹਾਂ ਮਾਨਸਿਕ ਵਿਕਾਰ ਅਲੱਗ ਅਲੱਗ ਕਿਸਮ ਦੇ ਹੁੰਦੇ, ਐਂਗਜ਼ਾਇਟੀ ਹੁੰਦੀ ਹੈ, ਸਟ੍ਰੈਸ ਹੁੰਦੀ ਹੈ, ਤਣਾਅ ਕਿਸੇ ਕਿਸਮ ਤੋਂ ਵੀ, ਉਹਦੇ 'ਚ ਵੀ ਮੈਡੀਟੇਸ਼ਨ ਇੱਕ ਦਵਾਈ ਦੇ ਰੂਪ ਦੇ ਵਿੱਚ ਦੱਸ ਦਿੱਤਾ ਜਾਂਦਾ। ਸੋ ਇੱਕ ਸਪਿਰਿਚੁਐਲਿਟੀ ਤੋਂ ਮਾਈਂਡਫੁਲਨੈਸ ਤੱਕ ਦਾ ਜਿਹੜਾ ਇੱਕ ਸਫ਼ਰ ਹੈਗਾ ਹੈ ਜਾਂ ਉਸ ਕਿਸਮ ਦੀ ਇੱਕ ਜਰਨੀ ਹੈਗੀ ਹੈ। ਬੇਸਿਕਲੀ ਮੈਡੀਟੇਸ਼ਨ ਨੂੰ ਜੇ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ, ਵਟ ਇਜ਼ ਮੈਡੀਟੇਸ਼ਨ, ਇਹਦੀ ਇਹਨੂੰ ਡਿਫਾਈਨ ਕਿੱਦਾਂ ਕਰੋਗੇ?
1: ਹਾਂਜੀ, ਮੈਡੀਟੇਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਕ ਮਤਲਬ ਜਿਹੜੀਆਂ ਡਿਫਰੈਂਟ ਅਸੀਂ ਇੱਕ ਮਾਇੰਡ ਐਂਡ ਬੋਡੀ ਪ੍ਰੈਕਟਿਸਿਜ਼ ਜਿਹੜੀਆਂ ਅੱਜ ਕੱਲ੍ਹ ਕਰਦੇ ਹਨ, ਉਹ 'ਚ ਮੈਡੀਟੇਸ਼ਨ ਤੋਂ ਇਲਾਵਾ ਹੋਰ ਵੀ ਬਹੁਤ ਆਉਂਦਾ, ਮਿਊਜ਼ਿਕ ਥੈਰੇਪੀ ਆਉਂਦੀ ਆ, ਆਰਟ ਥੈਰੇਪੀ ਕਰਦੇ ਆ ਸਾਈਕੈਟ੍ਰਿਸਟ ਹਨ ਲੋਕਾਂ ਦੀ, ਉਸ ਤੋਂ ਇਲਾਵਾ ਤੁਸੀਂ ਐਕੂਪੰਕਚਰ ਕਰਾਉਂਦੇ ਜਿਹੜਾ ਤੁਹਾਨੂੰ ਕਿਸੇ ਤਰ੍ਹਾਂ ਦੇ ਪੇਨ ਤੋਂ ਜਿਹੜਾ ਹੈਲਪ ਕਰਦਾ ਹੈ ਰਿਲੀਜ਼ ਕਰਨ ਦੇ ਵਿੱਚ, ਜਾਂ ਫਿਰ ਡਿਫਰੈਂਟ ਜਿਹੜੀਆਂ ਕੰਟਰੀਜ਼ ਦੇ ਵਿੱਚ ਜਿੱਦਾਂ ਚਾਈਨਾ ਦੇ ਵਿੱਚ ਤਾਈ ਚੀ ਕਰਕੇ ਜਿਹੜੀ ਇੱਕ ਜਿਹੜੀ ਆ ਇੱਕ ਪ੍ਰੈਕਟਿਸ ਹੈਗੀ ਆ ਉਹ ਹੈਲਪ ਕਰਦੀ ਆ, ਹਾਂਜੀ, ਬੈਕ ਪੇਨ ਵਗੈਰਾ ਰਿਡਿਊਸ ਕਰਨ ਦੇ ਵਿੱਚ, ਜਾਂ ਸਾਡਾ ਯੋਗਾ ਜਿਹੜਾ ਹੈਗਾ ਜਿਹੜਾ ਇੰਡੀਆ 'ਚ ਓਰੀਜੀਨੇਟ ਹੋਇਆ ਹਨਾ, ਉਹਦਾ ਇੰਟਰਨੈਸ਼ਨਲ ਡੇ ਵੀ ਚਲੋ ਮੰਨਦਾ, ਤੇ ਉਹ ਸਾਰੀਆਂ ਚੀਜ਼ਾਂ ਜਿਹਨਾਂ ਨੂੰ ਵੈਸਟਰਨ ਪਬਲਿਕ ਹੁਣ ਜ਼ਿਆਦਾ ਸ਼ਾਇਦ ਅਡੈਪਟ ਕਰ ਰਹੀ ਆ ਸਾਡੀ ਜਿਹੜੇ ਸਾਡੇ ਲੋਕਾਂ ਨਾਲੋਂ, ਤੇ ਕਿਉਂਕਿ ਓਬਵੀਅਸਲੀ ਪ੍ਰੈਕਟਿਸ ਜਿਹੜੇ ਐਕਸਪੈਰੀਮੈਂਟ ਹੋਏ ਉਹਨਾਂ ਦੀ ਵੀ ਅਸੀਂ ਅੱਗੇ ਗੱਲ ਕਰਾਂਗੇ। ਸੋ ਜਿਹੜਾ ਮਾਈਂਡਫੁਲਨੈਸ ਉਹ ਵੀ ਇਸੇ ਤਰ੍ਹਾਂ ਦੀ ਇੱਕ ਪ੍ਰੈਕਟਿਸ ਹੈਗੀ, ਮੈਡੀਟੇਸ਼ਨ ਜਿਹੜੀ ਹੈਗੀ ਆ, ਮੈਡੀਟੇਸ਼ਨ ਇੱਕ ਪ੍ਰੋਸੈਸ ਹੋ ਜਾਂਦੀ ਹੈ, ਔਰ ਮਾਈਂਡਫੁਲਨੈਸ ਇਹ ਹੈ ਕਿ ਉਸ ਤੋਂ ਬਾਅਦ ਪ੍ਰੋਸੈਸ ਤੋਂ ਬਾਅਦ ਤੁਸੀਂ ਅਚੀਵ ਕੀ ਕੀਤਾ, ਉਹਨੂੰ ਅਸੀਂ ਮਾਈਂਡਫੁਲਨੈਸ ਕਹਿ ਸਕਦੇ ਹਾਂ। ਤੇ ਜਿਹੜੀ ਸਾਨੂੰ ਹੈਲਪ ਕਰਦੀ ਹੈ ਐਂਗਜ਼ਾਇਟੀ ਜਾਂ ਡਿਪਰੈਸ਼ਨ ਜਾਂ ਪੋਸਟ ਟਰਮੈਟਿਕ ਜਿਹੜੇ ਸਟ੍ਰੈਸ ਆਰਡਰਸ ਹੁੰਦੇ ਉਹਨਾਂ ਨੂੰ ਰਿਡਿਊਸ ਕਰਨ ਦੇ ਵਿੱਚ, ਤਾਂ ਇੱਦਾਂ ਹੁੰਦਾ ਕਿ ਜਦੋਂ ਮੋਸਟਲੀ ਅਸੀਂ ਮੈਡੀਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਜਨਰਲੀ ਲੋਕ ਇਹ ਸਮਝਦੇ ਆ ਕਿ ਮੈਡੀਟੇਸ਼ਨ ਦਾ ਮਤਲਬ ਹੈਗਾ ਕਿ ਆਪਣੀਆਂ ਜਿਹੜੀਆਂ ਤੁਹਾਡੀਆਂ ਥੋਟਸ ਆ ਰਹੀਆਂ ਉਹਨਾਂ ਨੂੰ ਰੋਕਣਾ ਆਉਣ ਤੋਂ, ਹਨਾ, ਜਾਂ ਫਿਰ ਉਹਨਾਂ ਨੂੰ ਕੰਟਰੋਲ ਕਰ ਲੈਣਾ। ਬਟ ਐਕਚੁਅਲ ਮੈਡੀਟੇਸ਼ਨ ਦਾ ਮਤਲਬ ਹੁੰਦਾ ਜਦੋਂ ਅਸੀਂ ਅੱਗੇ ਗੱਲ ਕਰਾਂਗੇ ਹਿਸਟਰੀ ਦੀ ਜਾਂ ਡਿਫਰੈਂਟ ਰਿਲੀਜਨਸ ਜਾਂ ਡਿਫਰੈਂਟ ਏਰੀਆਜ਼ ਜਿਹੜੀ ਆ ਡਿਫਰੈਂਟ ਕੰਟਰੀਜ਼ ਦੇ ਵਿੱਚ ਕਿਵੇਂ ਇਹਨੂੰ ਕੀਤਾ ਜਾਂਦਾ, ਤਾਂ ਉਹਦੇ 'ਚ ਅਸੀਂ ਦੇਖਾਂਗੇ ਕਿ ਹਰ ਕਿਸੇ ਦੇ ਮਤਲਬ ਉਹਨਾਂ ਦੇ ਪਰਸਪੈਕਟਿਵ ਜ਼ਰੂਰ ਅਲੱਗ ਸੀਗੇ, ਉਹਨਾਂ ਦੇ ਪਰਪਸ ਅਲੱਗ ਸੀਗੇ, ਬਟ ਉਹਨਾਂ ਦੀ ਜਿਹੜੀ ਐਕਟੀਵਿਟੀ ਸੇਮ ਸੀ। ਸੋ ਉਹਨਾਂ 'ਚੋਂ ਕੁਛ ਜਿਹੜੇ ਫਿਲੋਸਫਰ ਆ ਉਹ ਇਹ ਕਹਿੰਦੇ ਸੀਗੇ ਕਿ ਮੈਡੀਟੇਸ਼ਨ ਦਾ ਮਤਲਬ ਇਹ ਹੈਗਾ ਕਿ ਤੁਸੀਂ ਆਪਣੀ ਜਿਹੜੀਆਂ ਕੰਟਰੋਲ ਜਿਹੜੀ ਤੁਹਾਡੀ ਇਮੋਸ਼ਨਸ ਹੈਗੇ ਆ ਜਾਂ ਤੁਹਾਡੀ ਜੋ ਵੀ ਤੁਹਾਡੀ ਥਿੰਕਿੰਗ ਹੈਗੀ ਆ ਤੁਹਾਡੀ ਲਾਈਫ 'ਚ ਕੋਈ ਵੀ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਉਹਨੂੰ ਤੁਸੀਂ ਡੀਲ ਕਿਵੇਂ ਕਰਦੇ ਆ, ਮੇਨ ਇਹ ਚੀਜ਼ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ, ਹਨਾ, ਕਿਉਂਕਿ ਮੈਡੀਟੇਸ਼ਨ 'ਚ ਇਹ ਕੋਈ ਐਵੇਂ ਕੋਈ ਜਾਦੂ ਵਾਲੀ ਚੀਜ਼ ਨਹੀਂ ਹੈਗੀ, ਇਹ ਬਾਕੀਆਂ ਪ੍ਰੈਕਟਿਸਿਸ ਦੇ ਜਿੱਦਾਂ ਬਾਕੀ ਪ੍ਰੈਕਟਿਸਿਸ ਦੀ ਮੈਂ ਗੱਲ ਕੀਤੀ ਆ, ਇਸ ਤੋਂ ਇਲਾਵਾ ਜਾਂ ਜੋ ਸਾਇੰਟੀਫਿਕਲੀ ਕਲੀਨਿਕਲੀ ਜੋ ਪ੍ਰੈਕਟਿਸਿਸ ਜਿਹੜੀਆਂ ਯੂਜ਼ ਕਰਦੇ ਆ, ਹਨਾ, ਉਦਾਂ ਦੀ ਹੀ ਇਹ ਵੀ ਇੱਕ ਪ੍ਰੈਕਟਿਸ ਆ ਜਿਹਦੇ ਫਾਇਦੇ ਵੀ ਹੈਗੇ ਆ, ਔਰ ਅਗਰ ਤੁਸੀਂ ਪ੍ਰੋਪਰ ਗਾਈਡੈਂਸ 'ਚ ਨਹੀਂ ਕਰਦੇ ਜਾਂ ਨਹੀਂ ਪ੍ਰੋਪਰ ਮੈਡੀਟੇਸ਼ਨ ਕਰਦੇ ਤਾਂ ਤੁਹਾਨੂੰ ਨੁਕਸਾਨ ਵੀ ਹੋ ਸਕਦੇ ਆ, ਹਨਾ, ਤੇ ਉਹ ਸਾਰੀਆਂ ਅਸੀਂ ਗੱਲਾਂ ਅੱਗੇ ਕਰਾਂਗੇ। ਬਟ ਇਹਦਾ ਮਤਲਬ ਮੇਨ ਇਹ ਜਿਹੜੀ ਤੁਹਾਡਾ ਫੋਕਸ ਵਧਾਉਣ 'ਚ ਹੈਲਪ ਕੀਤੀ, ਇੱਕ ਪੋਡਕਾਸਟ 'ਚ ਅਸੀਂ ਗੱਲ ਵੀ ਕੀਤੀ ਸੀਗੀ ਕਿ ਇੱਕ ਐਕਸਪੈਰੀਮੈਂਟ ਹੋਇਆ ਸੀ ਜਿਹੜਾ ਸਕੂਲ ਬੱਚੇ ਜਿਹੜੇ ਕਾਲਜ ਬੱਚੇ ਜਿਹੜੇ ਉਹਨਾਂ ਨੂੰ ਜਦੋਂ ਮੈਡੀਟੇਸ਼ਨ ਜਿਹੜੇ ਬੱਚੇ ਲੈਂਦੇ ਲਈ ਜਿਨ੍ਹਾਂ ਨੇ ਐਜ ਏ ਸਬਜੈਕਟ ਉਹਨਾਂ ਦੇ ਮਾਰਕਸ ਇੰਪਰੂਵ ਹੋਏ ਉਹਨਾਂ ਬੱਚਿਆਂ ਦੇ ਕੰਪੈਰੀਜ਼ਨ ਜਿਨ੍ਹਾਂ ਨੇ ਨਹੀਂ ਲਈ ਮੈਡੀਟੇਸ਼ਨ, ਹੈ ਨਾ, ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਦੋਂ ਤੁਸੀਂ ਜਿਹੜਾ ਇੱਕ ਮਤਲਬ ਮੈਡੀਟੇਸ਼ਨ ਦੀ ਅਗਰ ਮੈਡੀਟੇਸ਼ਨ ਦਾ ਜ਼ਰੂਰੀ ਹੈ ਤੁਸੀਂ ਇੱਕ ਘੰਟਾ ਦੋ ਘੰਟਾ ਆਪਾਂ ਜਿਹੜਾ ਸੁਣਦੇ ਅੱਜ ਕੱਲ੍ਹ ਕਿਉਂਕਿ ਤੁਹਾਨੂੰ ਬਹੁਤ ਕੰਟੈਂਟ ਮਿਲੇਗਾ ਮੈਡੀਟੇਸ਼ਨ ਦੇ ਉੱਤੇ, ਹੈ ਨਾ, ਕਿ ਕਿਵੇਂ ਕਰਨੀ ਆ, ਇਹ ਵੀ ਅੱਜ ਸਾਡਾ ਪਰਪਸ ਨਹੀਂ ਆ ਕਿਵੇਂ ਕਰਨੀ ਆ, ਅਸੀਂ ਇਹਦੇ ਬਾਰੇ ਇਨਫੋਰਮੇਸ਼ਨ ਦੇਣੀ ਆ ਕਿ ਹੈ ਕੀ ਔਰ ਕਿਵੇਂ ਕੰਮ
0: ਕਰਨਾ।
1: ਹਾਂਜੀ ਬਿਲਕੁਲ, ਕਿਉਂਕਿ ਅੱਜ ਦੇ ਸਪੈਸ਼ਲੀ ਜਦੋਂ ਏਜ 'ਚ ਆਪਾਂ ਕਰਦੇ ਹਾਂ ਕਿ ਆਪਾਂ ਕਹਿੰਦੇ ਹਾਂ ਕਿ ਆਪਾਂ ਬੋਰ ਹੋਣਾ ਹੀ ਭੁੱਲ ਗਏ, ਹੈ ਨਾ, ਕਿ ਸਾਨੂੰ ਕੁਛ ਨਾ ਕੁਛ ਚਾਹੀਦਾ ਹੀ ਹੈਗਾ ਕਰਨ ਨੂੰ ਸਾਡੇ ਕੋਲ, ਜੇ ਹੋਰ ਕੁਛ ਨਹੀਂ ਤਾਂ ਫੋਨ ਦਾ ਸਾਡਾ ਹੈਗਾ ਹੀ, ਅਸੀਂ ਫੋਨ ਜਿਹੜਾ ਦੇਖਣ ਬਹਿ ਜਾਂਦੇ ਹਾਂ, ਹੈ ਨਾ, ਤੇ ਉਹ ਚੀਜ਼ ਨੂੰ ਜਿਹੜਾ ਮੈਡੀਟੇਸ਼ਨ ਤੁਹਾਨੂੰ ਕੰਟਰੋਲ ਕਰਦੀ ਹੈ ਕਿ ਤੁਸੀਂ ਕਿਵੇਂ ਫੋਕਸ ਜਿਹੜਾ ਕਰਨਾ ਹੈਗਾ ਆਪਣੇ ਕਿਸੇ ਵੀ ਚੀਜ਼ ਦੇ ਉੱਤੇ, ਕਿਉਂਕਿ ਓਬਵੀਅਸ ਆ ਤੁਸੀਂ ਜਿਹੜਾ ਕਿਸੇ ਜਗ੍ਹਾ ਦੇ ਉੱਤੇ ਬੈਠ ਗਏ ਸ਼ਾਂਤ ਹੋ ਕੇ ਤੁਸੀਂ ਸਿਰਫ ਆਪਣੇ ਤੇ ਧਿਆਨ ਦੇ ਰਹੇ ਹਾਂ ਤਾਂ ਤੁਹਾਡੀਆਂ ਬਹੁਤ ਸਾਰੀਆਂ ਥੋਟਸ ਕਲੀਅਰ ਹੋ ਜਾਂਦੀਆਂ ਹਨਾ, ਕਿਉਂਕਿ ਨੋਰਮਲੀ ਅਸੀਂ ਇੰਨਾ ਧਿਆਨ ਨਹੀਂ ਦਿੰਦੇ ਕਿਸੇ ਗੱਲ ਵੱਲ, ਅਸੀਂ ਚੱਲੇ ਜਾ ਰਹੇ ਹਾਂ, ਅਸੀਂ ਆਲੇ ਦੁਆਲੇ ਦੇਖ ਰਹੇ ਹਾਂ, ਬਹੁਤ ਆਲੇ ਦੁਆਲੇ ਸ਼ੋਰ ਆ, ਉਹ ਸਾਰੀ ਚੀਜ਼ਾਂ ਵੱਲ ਸਾਡਾ ਧਿਆਨ ਰਹਿੰਦਾ ਹਨਾ। ਪਰ ਮੈਡੀਟੇਸ਼ਨ ਕਰਦੇ ਹੋਏ ਜਾਂ ਕੱਲਾ ਮੈਡੀਟੇਸ਼ਨ ਤੁਸੀਂ ਇਹਨੂੰ ਨਹੀਂ ਵੀ ਨਾਮ ਦੇਣਾ ਚਾਹੋ, ਤੁਸੀਂ ਕੋਈ ਵੀ ਮਤਲਬ ਆਪਣੇ ਆਪ ਤੇ ਫੋਕਸ ਕਰਦੇ ਹੋਏ ਸਿਰਫ ਆਪਣੇ ਤੇ ਜਾਂ ਆਪਣੀ ਥੋਟਸ ਦੇ ਉੱਤੇ, ਉਹ ਸਾਰੀਆਂ ਚੀਜ਼ਾਂ ਮੈਡੀਟੇਸ਼ਨ ਚ ਹੀ ਇਨਕਲੂਡਿਡ ਹੁੰਦੀਆਂ।
0: ਕਰੈਕਟ ਕਰੈਕਟ, ਉਹ ਸਾਰੀਆਂ ਜਿਹੜੇ ਬਾਹਰੀ ਕਿਓਸ ਹੈਗੇ ਨੇ ਉਹਨਾਂ ਤੋਂ ਪਰੇ ਹਟ ਕੇ ਅੰਤਰਮੁਗਧ, ਆਪਾਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਕਹਿ ਲੈਂਦੇ ਹਾਂ ਅੰਤਰਮੁਗਧ, ਅੰਤਰ ਯਾਨੀ ਆਪਣੇ ਅੰਦਰ, ਮੁਗਧ ਯਾਨੀ ਆਪਣੇ ਆਪ ਦੇ ਵਿੱਚ ਹੀ ਲੀਨ ਹੋ ਜਾਣਾ। ਸੋ ਜਦੋਂ ਸਾਰਾ ਕੁਛ ਛੱਡ ਕੇ ਬਾਹਰੋਂ ਤੇ ਅਸੀਂ ਸਿਰਫ ਔਰ ਸਿਰਫ ਆਪਣੇ ਇਨਰ ਬਾਡੀ ਦੇ ਉੱਤੇ ਫੋਕਸ ਕਰਦੇ ਹਾਂ, ਉਹ ਮੈਡੀਟੇਸ਼ਨ। ਬਟ ਉਹਦੀ ਟੈਕਨੀਕ ਕੀ ਹੈਗੀ, ਉਹਦੀਆਂ ਅਲੱਗ ਅਲੱਗ ਹੋ ਸਕਦੀਆਂ ਨੇ। ਔਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਮੈਂ ਵੈਸੇ ਸੁਣਿਆ ਜ਼ਰੂਰ ਸੀਗਾ, ਮਤਲਬ ਆਪਾਂ ਗੱਲ ਜ਼ਰੂਰ ਕਰਦੇ ਹਾਂ, ਪਰ ਮੈਂ ਕਦੇ ਸੋਚਿਆ ਨਹੀਂ ਕਿ ਸੰਦੀਪ ਜੀ ਇਹ ਜਿਹੜੀ ਜਿੱਦਾਂ ਤੁਸੀਂ ਤਾਈ ਚੀ ਯੋਗਾ ਇਹ ਦੱਸਦੇ ਇੱਥੇ ਸਿਡਨੀ, ਜੇ ਤੁਸੀਂ ਡਾਰਲਿੰਗ ਹਾਰਬਰ 'ਚ ਚਲੇ ਜਾਓ ਤਾਂ ਬਹੁਤ ਸਾਰੇ ਜਿਹੜੇ ਚਾਈਨੀਜ਼ ਲੋਕ ਹੈਗੇ ਨੇ ਉਹ ਇਸ ਕਿਸਮ ਦਾ ਇੱਕ ਸਪੈਸ਼ਲ ਬਹੁਤ ਜੈਂਟਲ ਮਾਰਸ਼ਲ, ਇੱਕ ਤਾਂ ਹੁੰਦਾ ਮਾਰਸ਼ਲ ਆਰਟ ਵੀ ਲੱਤਾਂ ਲੁੱਤਾਂ ਮਾਰਨੀਆਂ ਹੂ ਹਾ ਉਹ ਕਰਕੇ, ਇਹ ਬੜਾ ਬਹੁਤ ਜੈਂਟਲ ਮਾਰਸ਼ਲ ਆਰਟ ਹੁੰਦਾ। ਔਰ ਇਹ ਵੀ ਆਪਣੇ ਆਪ ਦੇ ਵਿੱਚ ਕਿਉਂਕਿ ਬਰੀਦਿੰਗ ਔਰ ਮੂਵਮੈਂਟਸ ਦੇ ਉੱਤੇ ਕੰਸੈਂਟਰੇਟ ਕਰਦਾ, ਠੀਕ ਉਸੇ ਤਰੀਕੇ ਦੇ ਨਾਲ ਜਿੱਦਾਂ ਯੋਗਾ ਕਰਦਾ। ਜਾਂ ਇੱਕ ਹੋਰ ਚਾਈਨੀਜ਼ ਤਕਨੀਕ ਹੈ, ਮੇਰਾ ਇੱਕ ਇੱਥੇ ਯੂਨੀਵਰਸਿਟੀ ਪੜ੍ਹਦੇ ਹੋਏ ਆਸਟ੍ਰੇਲੀਆ ਦੇ ਵਿੱਚ ਚਾਈਨੀਜ਼ ਫਰੈਂਡ ਹੁੰਦਾ ਸੀਗਾ, ਉਹ ਕਹਿੰਦੇ ਹੁੰਦੇ ਸੀ ਚੀ ਗੁੰਗ ਕਰਕੇ ਇੱਕ ਟੈਕਨੀਕ ਹੈ ਜਿਹੜੀ ਚਾਈਨਾ 'ਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬੈਨ ਹੈ, ਉਹਨਾਂ ਨੂੰ ਇਹ ਲੱਗਦਾ ਕਿ ਉਹ ਚਾਈਨੀਜ਼ ਸਰਕਾਰ ਦੇ ਖਿਲਾਫ ਹੈ। ਪਰ ਉਹ ਆਪਣੇ ਆਪ ਨੂੰ ਸਟਰੋਂਗ ਕਰਨ ਦੇ ਲਈ ਜਿਹੜੀਆਂ ਬਰੀਦਿੰਗ ਐਕਸਰਸਾਈਜ਼ ਜਾਂ ਰਿਲੈਕਸੇਸ਼ਨ ਜਾਂ ਮੈਡੀਟੇਸ਼ਨ ਦੇ ਨਾਲ ਜੁੜੀਆਂ ਹੁੰਦੀਆਂ ਨੇ ਚੀਗੁੰਗ ਕਰਕੇ, ਉਹਦੇ ਬਾਰੇ ਵੀ ਸਰੋਤਿਆਂ ਨੂੰ ਅਪੀਲ ਹੈ ਕਿ ਪੜ੍ਹ ਕੇ ਦੇਖਿਓ, ਸਮਝ ਕੇ ਦੇਖਿਓ। ਅਤੇ ਇੰਡੀਆ ਦੇ ਵਿੱਚ ਤਾਂ ਅਸੀਂ ਮੈਡੀਟੇਸ਼ਨ ਯੋਗਾ ਹੋ ਗਿਆ, ਮੰਤਰਾਂ ਦੇ ਨਾਲ ਅਸੀਂ ਮੈਡੀਟੇਸ਼ਨ ਜਿਵੇਂ ਜਿਹੜੇ ਯੋਗੀ ਮੁਨੀ ਕਰਦੇ ਹੁੰਦੇ ਸੀਗੇ ਉਹ ਹੈਗਾ। ਬਾਕੀ ਅਲੱਗ ਅਲੱਗ ਤਕਨੀਕ ਹੈਗੀਆਂ ਨੇ, ਉਹਨਾਂ ਦੇ ਬਾਰੇ ਆਪਾਂ ਕੀ ਗੱਲ ਕਰਨੀ ਆ ਜੇ ਹੋਇਆ ਟਾਈਮ ਤਾਂ ਉਹ ਦੱਸ ਦਿਓ ਹੈ ਨਾ ਅੱਗੇ ਸੰਦੀਪ ਜੀ। ਪਰ ਨਹੀਂ, ਬੇਸਿਕਲੀ ਇਹਦਾ ਇਤਿਹਾਸ ਜਿਵੇਂ ਹੁਣ ਚਾਈਨੀਜ਼ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਕਿ ਸਾਡਾ ਐਨਸ਼ੀਅੰਟ ਹੈਗਾ ਸਿਵਿਲਾਈਜੇਸ਼ਨ ਹੈ ਨਾ, ਗ੍ਰੀਕ ਕਹਿੰਦੇ ਨੇ ਕਿ ਸਾਡੀ ਐਨਸ਼ੀਅੰਟ ਹੈ, ਪਰਸ਼ੀਅਨ ਆਪਣੀ ਦੱਸਦੇ ਨੇ, ਇੰਡੀਆ ਆਪਣੀ ਦੱਸਦਾ ਹੈਗਾ, ਰੋਮਨਸ ਆਪਣੀ ਸਿਵਿਲਾਈਜੇਸ਼ਨ ਨੂੰ ਪੁਰਾਣਾ ਦੱਸਦੇ ਨੇ। ਪਰ ਮੈਡੀਟੇਸ਼ਨ ਕਿਸ ਸਿਵਿਲਾਈਜੇਸ਼ਨ ਚੋਂ ਨਿਕਲਿਆ ਔਰ ਇਹਦਾ ਇਤਿਹਾਸ ਕੀ ਹੈਗਾ, ਇਹਦੀ ਓਰੀਜਨ ਕਿੱਥੋਂ ਹੈ?
1: ਹਾਂਜੀ ਭਾਜੀ, ਇਹ ਮੈਂ ਇਹਦੀ ਗੱਲ ਕਰਦੀ ਹਾਂ, ਪਰ ਜਿਹੜੀ ਤੁਸੀਂ ਇਹ ਗੱਲ ਕਹੀ ਆ ਕਿ ਚਾਈਨਾ ਦੇ ਵਿੱਚ ਐਵੇਂ ਉਹ ਨਹੀਂ ਕਰਨ ਦਿੰਦੇ ਪ੍ਰੈਕਟਿਸਿਸ ਨੂੰ ਹਨਾ, ਇਹਨੂੰ ਮੈਂ ਥੋੜਾ ਜਿਹਾ ਸਾਇੰਸ ਨਾਲ ਜੋੜੂੰਗੀ ਕਿ ਜਿੱਦਾਂ ਜਨਰਲੀ ਸਾਇੰਸ ਆ, ਸਪੈਸ਼ਲੀ ਸਾਡੀ ਮਤਲਬ ਇਸ ਗੱਲ ਨੂੰ ਦੀ ਸਾਇੰਸ ਦੀ ਵੈਸੇ ਮੈਂ ਗੱਲ ਕਰੂੰਗੀ ਕਿ ਜਿਵੇਂ ਜਨਰਲੀ ਸਾਡੀ ਕੰਟਰੀਜ਼ 'ਚ ਸਪੈਸ਼ਲ ਸਾਨੂੰ ਇਹ ਜਿਹੜਾ ਦਿਖਾਇਆ ਜਾਂਦਾ, ਜਿੱਦਾਂ ਪਹਿਲਾਂ ਵੀ ਮੈਂ ਗੱਲ ਕੀਤੀ ਆ ਕਿ ਸਾਇੰਸ ਨੂੰ ਇੱਦਾਂ ਪ੍ਰਿਡਿਕਟ ਜਿਹੜਾ ਪ੍ਰੈਜੈਂਟ ਕੀਤਾ ਜਾਂਦਾ ਹੈ ਕਿ ਇਹ ਜਿਹੜੀ ਰਿਲੀਜਨ ਦੇ ਖਿਲਾਫ ਹੈਗੀ ਅੱਜ ਜੋ ਵੀ ਆ ਹਨਾ, ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਹੀ ਚੱਲ ਰਹੀਆਂ ਇਹ ਚੀਜ਼ਾਂ। ਤੇ ਸਾਇੰਸ ਨੂੰ ਜਦੋਂ ਤੁਸੀਂ ਜਿਹੜਾ ਐਕਸਪੈਰੀਮੈਂਟੇਸ਼ਨ ਕਰਦੇ ਆ ਹਨਾ, ਕਿਉਂਕਿ ਤੁਸੀਂ ਬਹੁਤ ਸਾਰੇ ਡਾਕਟਰਸ ਦੇਖੋਗੇ, ਬਹੁਤ ਸਾਰੇ ਸਾਇੰਟਿਸਟ ਦੇਖੋਗੇ, ਉਹ ਸਟਿਲ ਗੋਡ 'ਚ ਬਿਲੀਵ ਕਰਦੇ ਆ ਜਾਂ ਰਿਲੀਜਨਸ 'ਚ ਜਿਹੜੇ ਆ ਹੈਗੇ ਕਰਦੇ ਆ। ਆਇਨਸਟਾਈਨ ਦੀ ਤੁਸੀਂ ਗੱਲ ਕਰੋਗੇ, ਉਹ ਵੱਡਾ ਹਨਾ ਮੰਨਦਾ ਸੀਗਾ ਰਿਲੀਜਨ ਨੂੰ, ਤੇ ਉਹ ਜਿਹੜੀ ਇਹ ਹੋਣਾ ਚਾਹੀਦਾ ਅਪ ਟੂ ਇੱਕ ਪਰਸਨ ਦੇ ਉੱਤੇ ਕਿ ਉਹ ਜਦੋਂ ਕੋਈ ਸਾਇੰਸ ਲੈਂਦਾ, ਕੋਈ ਸਾਇੰਸ ਐਜ ਏ ਸਬਜੈਕਟ ਲੈਂਦਾ, ਤਾਂ ਉਹਨੂੰ ਉਹਦੇ 'ਚ ਜੋ ਵੀ ਉਹ ਕੱਢਦਾ ਹੈ ਉਹਦਾ ਵਿਸ਼ਵਾਸ ਕਿਸੇ ਚੀਜ਼ 'ਚ ਹੈ ਜਾਂ ਨਹੀਂ ਹੈ, ਉਹ ਇੱਕ ਡਿਫਰੈਂਟ ਜਿਹੜਾ ਕੋਨਸੈਪਟ ਹੋ ਜਾਂਦਾ। ਬਟ ਸਾਨੂੰ ਸਾਡੇ ਪੋਲੀਟੀਸ਼ੀਅਨਸ ਜਾਂ ਸਾਡੀ ਸੋਸਾਇਟੀ ਐਵੇਂ ਦੀ ਬਣ ਗਈ ਆ ਕਿ ਸਾਨੂੰ ਜਿਹੜਾ ਪਹਿਲਾਂ ਹੀ ਇਹ ਕੀਤਾ ਜਾਂਦਾ ਕਿ ਸਾਇੰਸ ਨਾ, ਜੇ ਸਾਇੰਸ ਦੀ ਗੱਲ ਹੋ ਗਈ ਤਾਂ ਇਹਦਾ ਮਤਲਬ ਤਾਂ ਇਹ ਕਿਸੇ ਹੋਰ ਪਾਸੇ ਚਲੀ ਗਈ ਆ ਗੱਲ, ਤੋਂ ਆਮ ਜਿਹੜੇ ਲੋਕ ਹੁੰਦੇ ਆ ਸਾਨੂੰ ਉਹਦੇ ਤੋਂ ਦੂਰ ਕੀਤਾ ਜਾਂਦਾ। ਸੋ ਇਹ ਚੀਜ਼ ਜਿਹੜੀ ਆ ਇਹ ਪੋਲੀਟੀਕਲੀ ਮੈਨੂੰ ਲੱਗਦਾ ਥੋੜੀ ਜ਼ਿਆਦਾ ਮੋਟੀਵੇਟਡ ਹੁੰਦੀ ਆ ਹਨਾ, ਜਾਂ ਸੋਸਾਇਟੀ 'ਚ ਜਿਹੜੇ ਲੋਕ ਜਿਹੜੇ ਆ ਜਿਹਨਾਂ ਦਾ ਕੰਮ ਹੀ ਇਹਨਾਂ ਚੀਜ਼ਾਂ 'ਤੇ ਚੱਲਦਾ ਹੈਗਾ, ਲੋਕਾਂ ਨੂੰ ਜਿਹੜਾ ਆਪਣੇ ਪਿੱਛੇ ਲਾਉਣਾ ਅਤੇ ਦੂਜੀਆਂ ਚੀਜ਼ਾਂ ਤੋਂ ਦੂਰ ਕਰਨਾ ਨਾ, ਸੋ ਉਹ ਸਾਰੀ ਚੀਜ਼ਾਂ ਤਾਂ ਹੀ ਮੇਰੇ ਹਿਸਾਬ ਨਾਲ ਕੰਟਰੀਜ਼ ਨਹੀਂ ਇੰਨਾ ਪ੍ਰਮੋਟ ਕਰਦੀ ਹੈਗੀਆਂ। ਔਰ ਵੈਸਟਰਨ ਕੰਟਰੀਜ਼ 'ਚ ਤੁਸੀਂ ਦੇਖ ਸਕਦੇ ਕਿ ਵੈਸਟਰਨ ਕੰਟਰੀਜ਼ 'ਚ ਇੰਨਾ ਨਹੀਂ ਹੁੰਦਾ ਹੈਗਾ ਹਨਾ, ਇਹ ਵਾਲੀਆਂ ਚੀਜ਼ਾਂ ਕਿ ਇੱਦਾਂ ਸਾਇੰਸ ਨੂੰ ਮਤਲਬ ਲੋਕ ਜਿਹੜੀਆਂ ਆਪਣੀ ਰੋਜ਼ ਦੀਆਂ ਚੀਜ਼ਾਂ 'ਚ, ਕਿਉਂਕਿ ਕੋਈ ਵੀ ਤੁਸੀਂ ਚੀਜ਼ ਲਾ ਲਓ, ਜਦੋਂ ਅਸੀਂ ਸਪੇਸ ਦੀ ਗੱਲ ਕੀਤੀ ਸੀਗੀ, ਅਸੀਂ ਘਰ ਮਾਈਕਰੋਵੇਵ ਆਪਣੇ ਯੂਜ਼ ਕਰਦੇ ਹਾਂ, ਤਾਂ ਮਾਈਕਰੋਵੇਵ ਵੀ ਜਿਹੜੇ ਆ ਸਪੇਸ ਦੇ ਵਿੱਚ ਜਦੋਂ ਯੂਜ਼ ਹੋਏ, ਉਸ ਤੋਂ ਬਾਅਦ ਜਿਹੜਾ ਆ ਵਰਲਡ ਦੇ ਵਿੱਚ ਜਿਹੜੇ ਯੂਜ਼ ਹੋਣੇ ਸ਼ੁਰੂ ਹੋਏ ਹਨਾ, ਤਾਂ ਉਹ ਜਿਹੜੀ ਆ ਹੌਲੀ ਹੌਲੀ ਜਿਹੜੀ ਆ ਉਹ ਜਦੋਂ ਅਸੀਂ ਸਪੇਸ 'ਚ ਜਿਹੜੀ ਰਿਸਰਚ ਕੀਤੀ ਜਾਂ ਸਪੇਸ 'ਚ ਜਿਹੜੀ ਚੀਜ਼ਾਂ ਸਾਡੇ ਕੰਮ ਆਈਆਂ, ਉਹਨੇ ਸਾਡੀ ਲਾਈਫ ਜਿਹੜੀ ਆ ਅਰਥ ਦੇ ਉੱਤੇ ਵੀ ਵਧੀਆ ਬਣਾਈ ਹਨਾ। ਹੁਣ ਸਾਨੂੰ ਹਰ ਵਾਰ ਚੁੱਲ੍ਹਾ ਨਹੀਂ ਬਲਣਾ ਪੈਂਦਾ, ਅਸੀਂ ਗੈਸ 'ਤੇ ਜਿਹੜਾ ਕਰ ਲੈਂਦੇ ਹਾਂ, ਚਲੋ ਉਹਦੇ ਅਲੱਗ ਤੋਂ ਜਿਹੜੇ ਆ ਨੁਕਸਾਨ ਹੈਗੇ, ਬਟ ਐਟਲੀਸਟ ਜਿਹੜੀ ਆ ਉਹ ਸਾਡੀ ਲਾਈਫ ਸੌਖੀ ਹੋਈ ਹੈਗੀ ਆ। ਤੋ ਉਹ ਸਾਰੀ ਚੀਜ਼ਾਂ ਇਸ ਲਈ ਮੈਨੂੰ ਲੱਗਦਾ ਕਿ ਪੋਲਿਟ ਇੱਦਾਂ ਕੰਟਰੀ ਚ ਬੈਨ ਕਰ ਦਿੱਤੀਆਂ ਜਾਂਦੀਆਂ ਤੇ ਜੇ ਹਿਸਟਰੀ ਦੀ ਹਾਂਜੀ ਹੁਣ ਜਿਵੇਂ ਹਿਸਟਰੀ ਤੁਸੀਂ ਗੱਲ ਕੀਤੀ ਆ ਕਿ ਮੈਡੀਟੇਸ਼ਨ ਦੀ ਹਿਸਟਰੀ ਜਦੋਂ ਅਸੀਂ ਗੱਲ ਕਰਦੇ ਤੇ ਪੰਜ ਹਜ਼ਾਰ ਤੋਂ ਲੈ ਕੇ 3,500 BC ਪੁਰਾਣੀ ਜਿਹੜੀ ਮੰਨਦੇ ਆ ਜਿਹੜਾ ਓਲਡੈਸਟ ਡਾਕੂਮੈਂਟਡ ਸਾਡੇ ਕੋਲ ਜਿਹੜਾ ਹੈਗਾ ਆ ਇਹਦਾ ਇਤਿਹਾਸ ਮੈਡੀਟੇਸ਼ਨ ਦਾ ਤੇ ਜਿਵੇਂ ਸੰਸਾਰਿਆਂ ਨੂੰ ਲੱਗਦਾ ਹੀ ਆ ਔਰ ਹੈਗਾ ਆ ਕਿ ਇੰਡੀਆ ਦੇ ਵਿੱਚ ਓਰੀਜਿਨੇਟ ਜਿਹੜੀ ਹੋਈ ਹੈਗੀ ਆ ਮੈਡੀਟੇਸ਼ਨ ਦੀ ਪ੍ਰੈਕਟਿਸ ਜਿਹੜੇ ਡਿਫਰੈਂਟ ਰਿਲੀਜਨ ਜਿਹੜਾ ਹਿੰਦੂਇਜ਼ਮ ਚ ਜਿਹੜਾ ਉਪਨਿਸ਼ਦ ਕਰਕੇ ਜਿਹੜੇ ਆ ਜਿਹੜਾ ਡਾਕੂਮੈਂਟ ਹੈਗਾ ਉਹਦੇ ਵਿੱਚ ਇਹਦਾ ਜਿਹੜਾ ਤੁਹਾਨੂੰ ਮਿਲਦਾ ਹੈਗਾ ਜਿਹੜਾ ਪੁਰਾਣਾ ਜਿਹੜਾ ਲਿਖਿਆ ਮੈਡੀਟੇਸ਼ਨ ਦੇ ਬਾਰੇ ਔਰ ਵੇਦ ਜਿਹੜੇ ਹੈਗੇ ਆ 1500 BC ਦੇ ਵਿੱਚ ਜਿਹੜੇ ਸੀ ਉਹਦੇ ਚ ਤੁਹਾਨੂੰ ਇਹਦਾ ਮੈਂਸ਼ਨ ਜਿਹੜਾ ਮਿਲ ਜਾਂਦਾ ਆ ਮੈਡੀਟੇਸ਼ਨ ਦਾ ਨਾ 14th century ਦੇ ਵਿੱਚ ਜਿਹੜਾ ਉਪਨਿਸ਼ਦ ਮੈਂ ਜਿੱਦਾਂ ਕਿਹਾ ਕਿ ਉਹਨਾਂ ਦੇ ਵਿੱਚ ਜਿਹੜਾ 70 generations ਸੀਗੀਆਂ ਮੈਡੀਟੇਸ਼ਨ ਗੁਰੂ ਔਰ ਸਟੂਡੈਂਟ ਦੀਆਂ ਜਿਹਨਾਂ ਦੇ ਬਾਰੇ ਚ ਗੱਲ ਕੀਤੀ ਗਈ ਸੀਗੀ ਤੇ ਹਿੰਦੂ ਟ੍ਰੈਡੀਸ਼ਨ ਜਿਹੜੇ ਸਾਡੇ ਯੋਗੀ ਹੁੰਦੇ ਆ ਕੇਵਸ ਵਗੈਰਾ ਜਿਹੜੇ ਪੁਰਾਣੇ ਜ਼ਮਾਨੇ ਚ ਹੁੰਦੇ ਸੀਗੇ ਜਾਂ ਜਿਹੜੇ ਰਿਸ਼ੀ ਮੁਨੀ ਕਹਿੰਦੇ ਸੀ ਹਨਾ ਉਹ ਕਰਦੇ ਸੀ ਉਹੀ ਮੈਂ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਕਿ ਉਹ ਉਸ ਟਾਈਮ ਧਿਆਨ ਨਾਲ ਰਿਲੇਟਡ ਕਿ ਮੇਨ ਪਰਪਸ ਇਹ ਲੋਕਾਂ ਦਾ ਹੁੰਦਾ ਸੀ ਕਿ ਰੱਬ ਨਾਲ ਅਸੀਂ ਜਿਹੜਾ ਮਿਲਣਾ ਹੈਗਾ ਹਨਾ ਤੇ ਉਹ ਇਸ ਲਈ ਲੋਕ ਕਰਦੇ ਸੀ ਤੇ ਬਹੁਤੇ ਆਮ ਪਬਲਿਕ ਨਹੀਂ ਕਰਦੀ ਹੁੰਦੀ ਸੀਗੀ ਬਟ ਹੌਲੀ ਹੌਲੀ ਜਿਹੜੀ ਆ ਇਹ ਇੰਡੀਆ ਤੋਂ ਜਿਹੜਾ ਬੁੱਧ ਦਾ ਜਿਹੜਾ ਮਹਾਤਮਾ ਬੁੱਧ ਸੀਗੇ ਉਹਨਾਂ ਦੇ ਨਾਲ ਸਭ ਤੋਂ ਵੱਧ ਕਿਉਂਕਿ ਬੁੱਧਿਸਟ ਰਿਲੀਜਨ ਚ ਬਹੁਤ ਜ਼ਿਆਦਾ ਕਾਮਨ ਹੈਗੀ ਆ ਹੁਣ ਹਨਾ ਲੋਕ ਕਰਦੇ ਵੀ ਹੈਗੇ ਆ ਔਰ ਜਿਹੜਾ ਜਿਹੜਾ ਮਹਾਤਮਾ ਬੁੱਧ ਸੀਗੇ ਸਿਧਾਰਥ ਗੌਤਮ ਉਹਨਾਂ ਨੂੰ ਜਿਹੜਾ ਨੌਰਥ ਇੰਡੀਆ ਦੇ ਵਿੱਚ ਜਦੋਂ ਸੀਗੇ ਤੇ ਉਹਨਾਂ ਨੇ ਜਦੋਂ ਪ੍ਰੈਕਟਿਸ ਕੀਤੀ ਜਦੋਂ ਉਹਨਾਂ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਵੀ ਇਨਲਾਈਟਨਮੈਂਟ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਮਹਾਤਮਾ ਬੁੱਧ ਕਹਿਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਹਾਂਜੀ ਗਿਆਨ ਦੀ ਪ੍ਰਾਪਤੀ ਹੋਈ ਜਿਹੜੀ ਉਹਨਾਂ ਨੇ ਵੀ ਮੈਡੀਟੇਸ਼ਨ ਜਿਹੜੀ ਕਰਨੀ ਸ਼ੁਰੂ ਕੀਤੀ ਮਤਲਬ ਕੀਤੀ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਆ ਜੈਨਿਜ਼ਮ ਜਿਹੜਾ ਜੈਨ ਧਰਮ ਹੈਗਾ ਉਹਨਾਂ ਦੇ ਵਿੱਚ ਵੀ ਜਿਹੜਾ ਮੈਡੀਟੇਸ਼ਨ ਦਾ ਸਾਨੂੰ ਮਿਲਦਾ ਹੈਗਾ ਜਿਹੜਾ ਮਹਾਵੀਰ ਨੇ ਜਿਹੜਾ ਸ਼ੁਰੂ ਕੀਤਾ ਸੀਗਾ ਹਨਾ ਤੇ ਉਸੇ ਟਾਈਮ ਦੇ ਵਿੱਚ ਜੈਨ ਹੋ ਗਏ ਜਾਂ ਚਾਈਨਾ ਦੇ ਵਿੱਚ ਤਾਓਇਜ਼ਮ ਜਿਹੜਾ ਹੈਗਾ ਆ ਤੇ ਕਨਫਿਊਸ਼ਨਿਜ਼ਮ ਇੱਕ ਜਿਹੜਾ ਇੱਕ ਫੇਥ ਹੈਗੀ ਆ ਚਾਈਨਾ ਦੇ ਵਿੱਚ ਉਹਨਾਂ ਨੇ ਹਾਂਜੀ ਜਿਹੜਾ ਉਸ ਜਿਸ ਟਾਈਮ ਦੇ ਉੱਤੇ ਬੁੱਧਾ ਜਿਹੜਾ ਉਹਨਾਂ ਦਾ ਚੱਲ ਰਿਹਾ ਸੀ ਉਸੇ ਟਾਈਮ ਦੇ ਉੱਤੇ ਚਾਈਨਾ ਦੇ ਵਿੱਚ ਹੀ ਚੱਲ ਰਿਹਾ ਸੀ ਸੋ ਇਹ ਓਰੀਜੀਨੇਟ ਇੰਡੀਆ ਦੇ ਵਿੱਚ ਹੋਈ ਬਟ ਉਹ ਤੋਂ ਹੌਲੀ ਹੌਲੀ ਜਿਹੜੀ ਆ ਇਹ ਜਿਹੜੀ ਆ ਬਾਕੀ ਜਿਹੜੀ ਆ ਏਸ਼ੀਅਨ ਕੰਟਰੀਜ਼ ਦੇ ਵਿੱਚ ਜਿਹੜੀ ਆ ਫੈਲਣ ਲੱਗ ਗਈ ਹਨਾ ਇੱਕ ਟ੍ਰੈਡੀਸ਼ਨ ਤੋਂ ਦੂਜੇ ਟ੍ਰੈਡੀਸ਼ਨ ਦੇ ਵਿੱਚ ਆ ਗਈ ਉਸ ਤੋਂ ਬਾਅਦ ਜਦੋਂ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਆਪਣਾ ਸਿਕੰਦਰ ਜਿਹੜਾ ਉਹਨਾਂ ਉਹ ਆਇਆ ਉਸ ਟਾਈਮ ਦੇ ਉੱਤੇ ਜਿਹੜੇ ਉਹਨਾਂ ਦੇ ਲੋਕ ਗਏ ਉੱਥੇ ਉਹਨਾਂ ਨੇ ਵੀ ਦੇਖਿਆ ਕਿ ਇੱਥੇ ਪ੍ਰੈਕਟਿਸ ਚੱਲਦੀ ਆ ਹਨਾ ਕਿ ਕਿਉਂ ਕਰਦੇ ਆ ਲੋਕ ਸੋ ਇੱਦਾਂ ਕਰਦੇ ਕਰਦੇ ਹੌਲੀ ਹੌਲੀ ਜਿਹੜੀ ਆ ਬਾਕੀ ਜਿਹੜੇ ਈਸਟਰਨ ਕੰਟਰੀਜ਼ ਦੇ ਵਿੱਚ ਹੋ ਗਈਆਂ ਤੇ ਗ੍ਰੀਕ ਫਿਲੋਸਫਰਸ ਦੇ ਵਿੱਚ ਵੀ ਹੌਲੀ ਹੌਲੀ ਉਹਨਾਂ ਤੱਕ ਵੀ ਇਹ ਪਹੁੰਚੀ ਜਦੋਂ ਅਲੈਗਜ਼ੈਂਡਰ ਦੀ ਮੈਂ ਗੱਲ ਕੀਤੀ ਕਿ ਉਹ ਜਦੋਂ ਇੰਡੀਆ ਗਿਆ ਹਨਾ ਤੇ ਉਸ ਟਾਈਮ ਦੇ ਉੱਤੇ ਦੋਨੇ ਕਲਚਰ ਇੱਕ ਦੂਜੇ ਦੇ ਟੱਚ ਵਿੱਚ ਆਏ ਤਾਂ ਉਹਨਾਂ ਨੇ ਵੀ ਜਿਹੜੇ ਉੱਥੇ ਲੋਕ ਸੀਗੇ ਉਹਨਾਂ ਨੂੰ ਪਤਾ ਚੱਲਾ ਇਸਦਾ ਤੇ ਹੌਲੀ ਹੌਲੀ ਉੱਧਰ ਗ੍ਰੀਕਸ ਦੇ ਵੱਲ ਵੀ ਜਿਹੜੀ ਆ ਜਿਹੜੇ ਲੋਕ ਕਰਨ ਲੱਗ ਗਏ ਜਿਹੜਾ ਸੀਗੀ ਮੈਡੀਟੇਸ਼ਨ ਪਰ ਇਹ ਨਹੀਂ ਓਬਵੀਅਸਲੀ ਸਾਰਿਆਂ ਦਾ ਮੈਥਡ ਇੱਕ ਸੇਮ ਨਹੀਂ ਸੀਗਾ ਸਾਰਿਆਂ ਦਾ ਜਿਹੜਾ ਪਰਪਸ ਸੇਮ ਨਹੀਂ ਸੀਗਾ ਕੋਈ ਰੱਬ ਨਾਲ ਮਿਲਣ ਲਈ ਕਰਦਾ ਸੀ ਕੋਈ ਆਪਣੇ ਮਾਇੰਡ ਨੂੰ ਕੰਟਰੋਲ ਕਰਨ ਦੇ ਲਈ ਕਰਦਾ ਸੀ ਹਨਾ ਸੋ ਸਾਰਿਆਂ ਦੇ ਅਲੱਗ ਅਲੱਗ ਪਰਪਸ ਸੀਗੇ ਤੇ ਜਦੋਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜੀ ਆ ਇਹ ਵੈਸਟਰਨ ਕੰਟਰੀਜ਼ ਦੇ ਵਿੱਚ ਸਵਾਮੀ ਵਿਵੇਕਾਨੰਦ ਨੇ ਜਦੋਂ ਆਪਣੀ ਜਿਹੜੀ ਫਸਟ ਕਾਨਫਰੰਸ ਹੋਈ ਸੀਗੀ ਰਿਲੀਜਨਸ ਦੇ ਉੱਤੇ ਆਈ ਥਿੰਕ ਉਹਦੇ ਵਿੱਚ ਜਿਹੜੀ ਉਹਨਾਂ ਨੇ ਇਹਦੀ ਗੱਲ ਕੀਤੀ ਸੀਗੀ ਸਵਾਮੀ ਵਿਵੇਕਾਨੰਦ ਉਸ ਟਾਈਮ ਤੋਂ ਹਾਂਜੀ ਉਸ ਟਾਈਮ ਤੋਂ ਜਿਹੜੀ ਆ ਇਹ ਜਿਹੜੀ ਆ ਵੈਸਟਰਨ ਕੰਟਰੀਜ਼ ਦੇ ਵਿੱਚ ਜਿਹੜੀ ਆ ਹੋਣੀ ਸ਼ੁਰੂ ਹੋ ਗਈ 1893 ਦੇ ਆਈ ਥਿੰਕ ਜਿਹੜਾ ਉਹਨਾਂ ਨੇ ਉਸ ਟਾਈਮ ਦੇ ਉੱਤੇ ਗਏ ਸੀਗੇ ਤੇ ਉੱਥੇ ਇਹਨਾਂ ਨੇ ਇਹਦੇ ਬਾਰੇ ਗੱਲ ਕੀਤੀ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਆ ਜਿਹੜੇ ਇੰਡੀਅਨ ਜਿਹੜੇ ਰਿਸ਼ੀ ਮੁਨੀ ਜਾਂ ਜੋ ਸਵਾਮੀ ਵਗੈਰਾ ਸੀਗੇ ਉਹ ਵੈਸਟਰਨ ਕੰਟਰੀਜ਼ ਚ ਜਾ ਕੇ ਲੈਕਚਰਸ ਵਗੈਰਾ ਦੇਣ ਲੱਗ ਗਏ ਹਨਾ ਤੇ ਅਮੋਂਗਸ ਜਿਹੜੇ ਆ ਬੁੱਧਿਸਟ ਮੌਂਕਸ ਜਿਹੜੇ ਹੈਗੇ ਆ ਉਹਨਾਂ ਨੇ ਵੀ ਹੁਣ ਤਾਂ ਬਹੁਤ ਸਾਰੀਆਂ ਆਰਗਨਾਈਜੇਸ਼ਨ ਵੀ ਤੁਹਾਨੂੰ ਮਿਲ ਜਾਣਗੀਆਂ ਅਸੀਂ ਮੈਲਬਰਨ ਗਏ ਸੀਗੇ ਉੱਥੇ ਮੈਨੂੰ ਯਾਦ ਨਹੀਂ ਉਹਨਾਂ ਦਾ ਕੀ ਸੀ ਨਾਮ ਪਰ ਉੱਥੇ ਕੋਈ ਜਗ੍ਹਾ ਸੀਗੀ ਬੁੱਧਿਸਟ ਮੋਨੈਸਟਰੀ ਸੀਗੀ ਤੇ ਉੱਥੇ ਉਹਨਾਂ ਦੀ ਆਪਣੀ ਮਤਲਬ ਆਰਗਨਾਈਜੇਸ਼ਨ ਆ ਕੋਈ ਜਿਹੜੀ ਕਾਫੀ ਕੰਟਰੀਜ਼ ਦੇ ਵਿੱਚ ਹੈਗੀ ਆ ਹਨਾ ਤੇ ਮਤਲਬ ਇੱਦਾਂ ਕਰਦੇ ਕਰਦੇ ਸਾਰੀ ਹੌਲੀ ਹੌਲੀ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਫੇਮਸ ਹੋ ਗਈ ਸੋ ਓਬਵੀਅਸਲੀ ਸਾਇੰਸ ਵੀ ਇਸ 'ਚ ਫਿਰ ਪਿੱਛੇ ਨਹੀਂ ਰਹੀ ਜਦੋਂ ਜਿਹੜਾ ਉਹਨਾਂ ਨੇ ਦੇਖਿਆ ਕਿ ਕਰ ਰਹੇ ਆ ਤੋ ਫਿਰ ਕੁਛ ਸਾਇੰਟਿਸਟ ਨੇ ਦੇਖਿਆ ਕਿ ਅਸੀਂ ਚਲੋ ਦੇਖਦੇ ਹਾਂ ਐਕਸਪੈਰੀਮੈਂਟ ਕਰਕੇ ਜਿਹੜੇ ਮੈਡੀਟੇਟਰਸ ਹੈਗੇ ਆ ਜਿਹੜੇ ਬਹੁਤ ਟਾਈਮ ਤੋਂ ਮੈਡੀਟੇਸ਼ਨ ਕਰ ਰਹੇ ਆ ਜਾਂ ਫਿਰ ਜਿਹੜੇ ਲੋਕ ਕਦੇ ਵੀ ਨਹੀਂ ਜਿਨ੍ਹਾਂ ਨੇ ਮੈਡੀਟੇਸ਼ਨ ਕੀਤੀ ਆਪਣੀ ਲਾਈਫ ਦੇ ਵਿੱਚ ਹਨਾ ਉਹਨਾਂ ਦੇ ਉੱਤੇ ਮਤਲਬ ਐਕਸਪੈਰੀਮੈਂਟ ਉਹਨਾਂ ਨੇ ਕੀਤੇ ਕੀ ਫਰਕ ਆ ਰਹੇ ਹੈਗੇ ਜਿਹਦੀ ਅਸੀਂ ਅੱਗੇ ਗੱਲ ਕਰਾਂਗੇ ਬਟ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਇੱਕ ਪੇਪਰ ਪਬਲਿਸ਼ ਹੋਇਆ ਸੀਗਾ ਇਹਦੇ ਮੈਡੀਟੇਸ਼ਨ ਦੇ ਉੱਤੇ ਉਹ 1936 ਦੇ ਵਿੱਚ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਜਿਹੜੀ ਆ EEG ਕਰਕੇ ਇੱਕ ਟੈਕਨੀਕ ਹੁੰਦੀ ਆ ਉਹ ਬ੍ਰੇਨਸ ਦੇ ਵਿੱਚ ਜਿਹੜੀਆਂ ਵਾਇਰ ਮਤਲਬ ਲਗਾ ਕੇ ਜੋ ਵੀ ਆਪਣਾ ਇੰਸਟਰੂਮੈਂਟ ਉਹਨਾਂ ਦੇ ਸੀਗੇ ਉਹਨਾਂ ਨੇ ਚੈੱਕ ਕੀਤਾ ਕਿ ਬ੍ਰੇਨ ਦੇ ਵਿੱਚ ਕੀ ਜਿਹੜੇ ਚੇਂਜਿਸ ਆ ਰਹੇ ਹੈਗੇ ਸੋ ਫਸਟ ਜਿਹੜਾ ਸਾਇੰਟਿਫਿਕ ਜਿਹੜਾ ਮੈਡੀਟੇਸ਼ਨ ਦਾ ਮੈਂਸ਼ਨ ਸੀਗਾ ਇੱਕ ਤੁਸੀਂ ਕਹਿ ਸਕਦੇ ਆ
0: ਰਾਈਟ ਠੀਕ ਹੈ ਆਪਾਂ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਅਲੱਗ ਅਲੱਗ ਫਿਲਾਸਫਰਸ ਦੇ ਨਾਲ ਜੁੜੀ ਹੋਈ ਸੋ ਮੈਡੀਟੇਸ਼ਨ ਦੇ ਬਾਰੇ ਕਿਹੜੇ ਕਿਹੜੇ ਫਿਲਾਸਫਰਸ ਨੇ ਕੀ ਗੱਲ ਕੀਤੀ ਹੈਗੀ ਹੈ ਜੇ ਉਹਨੂੰ ਆਪਾਂ ਫਿਰ ਬਾਅਦ ਦੇ ਵਿੱਚ ਸਾਇੰਸ ਦੇ ਨਾਲ ਜੁੜੀ ਗੱਲ ਕਰਾਂਗੇ ਬਟ ਫਿਲਾਸਫੀ ਵਾਲਾ ਕੀ ਰੋਲ ਹੈਗਾ ਇਹਦੇ 'ਚ
1: ਹਾਂਜੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸਾਰੇ ਕਾਫੀ ਸਾਰੇ ਮਤਲਬ ਡਿਫਰੈਂਟ ਕੰਟਰੀਜ਼ ਦੇ ਵਿੱਚ ਡਿਫਰੈਂਟ ਫਿਲਾਸਫਰ ਸੀਗੇ ਬਟ ਸਾਰਿਆਂ ਦਾ ਗੋਲ ਜਿਹੜਾ ਸੇਮ ਨਹੀਂ ਸੀਗਾ ਓਬਵੀਅਸਲੀ ਕਿਸੇ ਦਾ ਗੋਲ ਸੀਗਾ ਜਿਹੜਾ ਜਦੋਂ ਮੈਂ ਪਹਿਲੇ ਕਿਹਾ ਕਿ ਰਿਲੀਜੀਅਸ ਜਿਹੜਾ ਜ਼ਿਆਦਾ ਪਰਪਸ ਕਿਸੇ ਦਾ ਆਪਣੇ ਨਾਲ ਰਿਲੇਟਿਡ ਹੈ ਨਾ ਜਿਵੇਂ ਮਹਾਤਮਾ ਬੁੱਧ ਦਾ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਉਹਨਾਂ ਨੇ ਜਿਹੜੀ ਉਹਨਾਂ ਨੂੰ ਪ੍ਰਾਪਤੀ ਹੋਈ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਆ ਸਾਡੀ ਲਾਈਫ 'ਚ ਜਿਹੜੇ ਇੰਨੇ ਦੁੱਖ ਹੁੰਦੇ ਆ ਉਹ ਇਸ ਲਈ ਹੁੰਦੇ ਆ ਕਿਉਂਕਿ ਸਾਨੂੰ ਡੀਲ ਨਹੀਂ ਕਰਨਾ ਆਉਂਦਾ ਉਹਨਾਂ ਦੇ ਨਾਲ ਹਨਾ ਤੇ ਇਸ ਲਈ ਉਹ ਜਦ ਤੱਕ ਡੀਲ ਨਹੀਂ ਕਰਨਾ ਆਉਣਾ ਤਾਂ ਉਹ ਰਹਿਣੇ ਹੀ ਰਹਿਣੇ ਆ ਉਹ ਸਾਰੀਆਂ ਚੀਜ਼ਾਂ ਸੋ ਇਹਦੇ ਡਿਫਰੈਂਟ ਡਿਫਰੈਂਟ ਜਿਹੜੇ ਆ ਫਿਲੋਸਫਰ ਦੀ ਡਿਫਰੈਂਟ ਜਿਹੜੀ ਫਿਲੋਸਫੀ ਸੀ ਸਭ ਤੋਂ ਪਹਿਲਾਂ ਪਤੰਜਲੀ ਇੱਕ ਇੰਡੀਅਨ ਜਿਹੜਾ ਸੀਗੇ ਰਿਸ਼ੀ ਸੀ ਉਹਨਾਂ ਦੀ ਜਿਹਨਾਂ ਦੀ ਯੋਗਾ ਸੂਤਰ ਲਿਖਿਆ ਗਿਆ ਤੇ ਉਹਨਾਂ ਨੇ ਯੋਗਾ ਨੂੰ ਜਿਹੜਾ ਡਿਫਾਈਨ ਇੱਦਾਂ ਕੀਤਾ ਕਿ ਯੋਗਾ ਜਿਹੜਾ ਤੁਹਾਡੀ ਮਾਇੰਡ ਨੂੰ ਜਿਹੜਾ ਫਲਕਚੁਏਟ ਕਰਦਾ ਉਹਨੂੰ ਖਤਮ ਕਰਦਾ ਜਦ ਤੁਸੀਂ ਯੋਗਾ ਕਰਦੇ ਹਨਾ ਉਹਨਾਂ ਦੇ ਵਿੱਚ ਉਹਨਾਂ ਦੇ ਫਿਲੋਸਫੀ ਦੇ ਅਕੋਰਡਿੰਗ ਜਿਹੜਾ ਆ ਸਾਡਾ ਮਾਇੰਡ ਹਮੇਸ਼ਾ ਮੂਵ ਕਰ ਮਤਲਬ ਇੱਧਰ ਉੱਧਰ ਘੁੰਮਦਾ ਰਹਿੰਦਾ ਹਨਾ ਤੁਸੀਂ ਮੈਮਰੀ ਇੱਕ ਕੋਈ ਚੀਜ਼ ਯਾਦ ਕਰਦੇ ਆ ਤੁਸੀਂ ਪਤਾ ਨੀ ਕਿੱਥੋਂ ਆਪਾਂ ਕਿਹੜੀ ਇੱਕ ਚੀਜ਼ ਯਾਦ ਕਰਦੇ ਕਰਦੇ ਕਿੱਥੇ ਪਹੁੰਚ ਜਾਂਦੇ ਹਾਂ ਹਨਾ ਇੱਕ ਕੋਈ ਚੀਜ਼ ਇਮੇਜਿਨ ਕਰਦੇ ਕਰਦੇ ਆਪਾਂ ਕਿਤੇ ਹੋਰ ਪਹੁੰਚ ਜਾਂਦੇ ਹਾਂ ਜਾਂ ਅਸੀਂ ਕੋਈ ਕਿਸੇ ਆਪਣੇ ਕੋਈ ਫੇਅਰ ਦੀ ਅਸੀਂ ਬਾਰੇ ਸੋਚ ਰਹੇ ਹੁੰਦੇ ਹਾਂ ਪਰ ਅਸੀਂ ਕਿਸੇ ਹੋਰ ਕੋਈ ਚੰਗੀ ਮੂਵਮੈਂਟ ਵੱਲ ਵੀ ਪਹੁੰਚ ਸਕਦੇ ਹਾਂ ਨਾ ਕਿ ਉਦੋਂ ਮੈਂ ਉੱਥੇ ਗਿਆ ਸੀ ਜਾਂ ਉੱਥੇ ਮੈਨੂੰ ਇਹ ਹੋਇਆ ਬਟ ਮੈਂ ਮਤਲਬ ਜੋ ਵੀ ਚੰਗਾ ਹੋਇਆ ਇੱਦਾਂ ਤੁਸੀਂ ਕਾਫੀ ਮਤਲਬ ਆਪਾਂ ਸੋਚਦੇ ਰਹਿੰਦੇ ਹਾਂ ਸੋ ਉਹਨਾਂ ਦਾ ਜਿਹੜਾ ਮਤਲਬ ਸੀਗਾ ਉਹ ਕਹਿੰਦੇ ਸੀ ਉਹਨਾਂ ਦਾ ਮੇਨ ਪਰਪਸ ਸੀ ਯੋਗਾ ਕਰਨਾ ਯੋਗਾ ਵੀ ਜਿੱਦਾਂ ਤੁਸੀਂ ਕਿਹਾ ਕਿਉਂਕਿ ਮੈਡੀਟੇਸ਼ਨ ਦਾ ਇੱਕ ਜਿਹੜਾ ਵੇ ਵੀ ਹੁੰਦਾ ਕਿ ਤੁਸੀਂ ਆਪਣੀ ਬਰੀਦਿੰਗ ਨੂੰ ਜਿਹੜਾ ਕੰਟਰੋਲ ਮਤਲਬ ਬਰੀਦਿੰਗ ਨੂੰ ਨੋਟਿਸ ਕਰਦੇ ਆ ਹਨਾ ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਫੋਕਸ ਔਰ ਅਟੈਨਸ਼ਨ ਵੱਧਦਾ ਹੈਗਾ ਸੋ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਣੀਆਂ ਤੁਸੀਂ ਜਿਹੜੀਆਂ ਥੋਟਸ ਨੂੰ ਜਿਹੜਾ ਰੋਕ ਰਹੇ ਆ ਬਟ ਤੁਸੀਂ ਉਹਨਾਂ ਨੂੰ ਜਿਹੜਾ ਆ ਇੱਦਾਂ ਨੋਟਿਸ ਕਰ ਰਹੇ ਆ ਕਿ ਤੁਹਾਨੂੰ ਕਲੀਅਰਲੀ ਦਿਖਣ ਲੱਗ ਜਾਂਦੀ ਕਿ ਮੈਂ ਜਦੋਂ ਮਤਲਬ ਇਹ ਚੀਜ਼ ਕਰੂੰਗਾ ਤਾਂ ਇਹਦਾ ਕੀ ਬੈਨੀਫਿਟ ਜਾਂ ਮਤਲਬ ਕੋਈ ਵੀ ਚੀਜ਼ ਤੁਸੀਂ ਸੋਚ ਰਹੇ ਹਾਂ ਕਰਨ ਬਾਰੇ ਕੋਈ ਕੰਮ ਖੋਲਣ ਬਾਰੇ ਸੋਚ ਰਹੇ ਹਾਂ ਨਾ ਤੁਸੀਂ ਥੋੜਾ ਧਿਆਨ ਲਗਾ ਕੇ ਆਪਾਂ ਜਿਹੜਾ ਸੋਚਾਂਗੇ ਤਾਂ ਸਾਨੂੰ ਫਿਰ ਉਹਦਾ ਸੋਲਿਊਸ਼ਨ ਵੀ ਮਿਲਦਾ ਹਨਾ ਜਿੱਦਾਂ ਕਹਿੰਦੇ ਆ ਕਿ ਕਿਸੇ ਪ੍ਰੋਬਲਮ ਦਾ ਜਿਹੜਾ ਸੋਲਿਊਸ਼ਨ ਲੱਭਣ ਲਈ ਤੁਹਾਨੂੰ ਪ੍ਰੋਪਰ ਫੋਕਸ ਵੀ ਕਰਨਾ ਪਏਗਾ ਤੇ ਫਿਰ ਜੇ ਅਸੀਂ ਬੁੱਧਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਜਿਹੜਾ ਕਿਹਾ ਕਿ ਜਿਹੜੇ ਸਾਡੇ ਥੋਟਸ ਹੁੰਦੇ ਆ ਜਾਂ ਸਾਡੇ ਇਮੋਸ਼ਨਸ ਹੁੰਦੇ ਆ ਉਹ ਟੈਂਪਰੇਰੀ ਇਵੈਂਟ ਹੁੰਦੇ ਆ ਹਨਾ ਨਾ ਕਿ ਸਾਡੀ ਪਰਮਾਨੈਂਟ ਜਿਹੜਾ ਸਾਡੀ ਬੋਡੀ ਦੇ ਵਿੱਚ ਰਹਿੰਦੇ ਆ ਕਿਉਂਕਿ ਇੱਕ ਮੂਮੈਂਟ ਤੇ ਤੁਸੀਂ ਕੁਛ ਜਿਹੜਾ ਇਮੋਸ਼ਨ ਫੀਲ ਕਰਦੇ ਆ ਤਾਂ ਉਹ ਇਮੋਸ਼ਨ ਤੁਹਾਡੇ ਨਾਲ ਸਾਰੀ ਉਮਰ ਨਹੀਂ ਰਹਿੰਦਾ ਨਾ ਕਈ ਵਾਰ ਥੋੜੇ ਟਾਈਮ ਬਾਅਦ ਖਤਮ ਹੋ ਜਾਂਦਾ ਜਾਂ ਉਹ ਸਾਰੀ ਚੀਜ਼ਾਂ ਕਿ ਟੈਂਪਰੇਰੀ ਚੀਜ਼ਾਂ ਹੁੰਦੀਆਂ ਹੈਗੀਆਂ ਤੇ ਸੇਮ ਜਿਹੜਾ ਆ ਲਾਉਜ਼ੀ ਜਿਹੜਾ ਸੀਗਾ ਚਾਈਨਾ ਦਾ ਉਹਦਾ ਕਹਿਣ ਦਾ ਮਤਲਬ ਇਹ ਸੀ ਉਹ ਉਹਨਾਂ ਦੀ ਫਿਲੋਸਫੀ ਦੇ ਅਕੋਰਡਿੰਗ ਇਹ ਸੀ ਕਿ ਜਿਹੜੀ ਸਾਡੀ ਵਿਜ਼ਡਮ ਹੁੰਦੀ ਆ ਇਹ ਸਾਨੂੰ ਹਰ ਚੀਜ਼ ਨੂੰ ਕੰਟਰੋਲ ਕਰਕੇ ਨਹੀਂ ਆਉਂਦੀ ਜਿਵੇਂ ਅਸੀਂ ਕਹੀਏ ਕਿ ਅਸੀਂ ਮੈਡੀਟੇਸ਼ਨ ਨਾਲ ਜਿਹੜਾ ਆਪਣੀ ਥੋਟਸ ਕੰਟਰੋਲ ਕਰ ਲਈਏ ਤਾਂ ਸਾਨੂੰ ਅਕਲ ਆ ਜੂਗੀ ਉਹ ਜਦੋਂ ਉਹਨਾਂ ਦੇ ਅਕੋਰਡਿੰਗ ਜਦੋਂ ਅਸੀਂ ਚੀਜ਼ਾਂ ਕਰਦੇ ਹਾਂ ਤੇ ਅਸੀਂ ਨੈਚੁਰਲੀ ਆਪਣੀ ਜਿਹੜੀ ਆਪਣੀ ਬੋਡੀ ਨੂੰ ਜਾਂ ਆਪਣੇ ਮਾਇੰਡ ਨੂੰ ਫੋਲੋ ਕਰਦੇ ਹਾਂ ਆਪਣੀ ਲਾਈਫ ਨੂੰ ਫੋਲੋ ਕਰਦੇ ਹਾਂ ਤਾਂ ਸਾਨੂੰ ਐਕਸਪੀਰੀਅੰਸ ਹੁੰਦਾ ਰਹਿੰਦਾ ਹੈ ਜਿਹਦੇ ਨਾਲ ਸਾਨੂੰ ਲਰਨਿੰਗ ਜਿਹੜੀ ਆ ਵੱਧਦੀ ਹੈਗੀ ਆ ਸਾਡੀ ਹਨਾ ਤੇ ਇੱਦਾਂ ਹੀ ਜਿਹੜਾ ਤਾਓਇਸਟ ਸੀਗੇ ਉਹ ਵੀ ਜਿਹੜੀ ਓਪਨੈਸ ਨੂੰ ਜਿਹੜੀ ਆ ਪ੍ਰਮੋਟ ਕਰਦੇ ਸੀ ਐਕਸੈਪਟੈਂਸ ਨੂੰ ਜਿਹੜੀ ਜੋ ਵੀ ਤੁਸੀਂ ਹੈਗੇ ਉਹਨੂੰ ਐਕਸੈਪਟ ਕਰੋ ਕਿਉਂਕਿ ਜਿੰਨੇ ਅਸੀਂ ਪਹਿਲੇ ਪੋਡਕਾਸਟ ਕੀਤੇ ਆਪਾਂ ਗੱਲ ਕੀਤੀ ਕਿ ਮੈਮਰੀ ਸਾਡੀਆਂ ਚੇਂਜ ਹੁੰਦੀਆਂ ਰਹਿੰਦੀਆਂ ਨਾ ਸਾਡੇ ਜਿਹੜੀ ਆ ਡ੍ਰੀਮਸ ਚੇਂਜ ਹੁੰਦੇ ਰਹਿੰਦੇ ਆ ਸੋ ਉਹ ਸਾਰੀਆਂ ਚੀਜ਼ਾਂ ਸਾਡੇ ਕਿਉਂਕਿ ਜਿਵੇਂ ਪਹਿਲਾਂ ਮੰਨਦੇ ਸੀ ਕਿ ਬ੍ਰੇਨ ਵੀ ਸਾਡਾ ਇੱਕ ਜਿਹੜੀ ਇੱਕ ਸਟੇਬਲ ਜਿਹੀ ਚੀਜ਼ ਆ ਇੱਕ ਵਾਰ ਸਾਨੂੰ ਜੋ ਮਤਲਬ ਆ ਗਿਆ ਉਹ ਆ ਗਿਆ ਉਸ ਤੋਂ ਬਾਅਦ ਮਤਲਬ ਜ਼ਿਆਦਾ ਇੱਕ ਏਜ ਤੋਂ ਬਾਅਦ ਸਾਡਾ ਬ੍ਰੇਨ ਚੇਂਜ ਨਹੀਂ ਹੁੰਦਾ ਬਟ ਹੁਣ ਸਾਨੂੰ ਪਤਾ ਕਿ ਸਾਡਾ ਬ੍ਰੇਨ ਜਿਹੜਾ ਚੇਂਜ ਹੁੰਦਾ ਰਹਿੰਦਾ ਜਦੋਂ ਅਸੀਂ ਕੋਈ ਨਵੀਂ ਸਕਿੱਲ ਜਿਹੜੀ ਹੈ ਨਾ ਸਿੱਖਦੇ ਹੈਗੇ ਆ ਤੇ ਹਾਂਜੀ ਇਹ ਸਾਰਾ ਸਾਰਾ ਸੀਗਾ ਤੇ ਸਿਵੇਂ ਸੇਮ ਹੀ ਜਿਵੇਂ ਹੁਣ ਆਪਾਂ ਅੱਗੇ ਗੱਲ ਕਰਾਂਗੇ ਕਿ ਸਾਇੰਸ ਕੀ ਇਹਦੇ ਬਾਰੇ ਸੋਚਦੀ ਹੈ ਤਾਂ
0: ਚਲੋ ਆਪਾਂ ਸਾਇੰਸ ਦੇ ਉੱਤੇ ਵਾਪਸ ਸਾਇੰਸ ਦੇ ਉੱਤੇ ਸ਼ੁਰੂ ਕਰਦੇ ਹਾਂ ਗੱਲਬਾਤ ਪਰ ਮੈਂ ਚਾਹੁੰਦਾ ਇੱਕ ਬ੍ਰੇਕ ਲੈ ਲਈਏ ਕਿਉਂਕਿ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਦੇ ਹਾਂ ਕਿ ਮੈਡੀਟੇਸ਼ਨ ਬਾਰੇ ਸਾਇੰਸ ਕੀ ਕਹਿੰਦੀ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਸਟ੍ਰੈਸ ਐਂਗਜ਼ਾਇਟੀ ਔਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਇੱਥੋਂ ਤੱਕ ਕਿ ਦਿਲ ਦੀਆਂ ਬਿਮਾਰੀਆਂ ਦੇ ਲਈ ਵੀ ਕਹਿ ਦਿੱਤਾ ਜਾਂਦਾ ਹੈਗਾ ਸਲੀਪ ਪ੍ਰੋਬਲਮਸ ਹੁੰਦੀਆਂ ਨੇ ਤਾਂ ਮੈਡੀਟੇਟ ਕਰੋ ਅੱਜ ਕੱਲ੍ਹ ਤਾਂ ਮੈਂ ਬਹੁਤ ਕਲੋਜ਼ਲੀ ਇਸ ਚੀਜ਼ ਨੂੰ ਫੋਲੋ ਕੀਤਾ ਹੈਗਾ ਕਿ ਕੈਂਸਰ ਦੇ ਟ੍ਰੀਟਮੈਂਟ ਦੇ ਵਿੱਚ ਵੀ ਡਾਕਟਰ ਕਹਿ ਦਿੰਦੇ ਹੈਗੇ ਨੇ ਕਿ ਮੈਡੀਟੇਟ ਕਰੋ ਭਾਈ ਨਾਲ ਨਾਲ ਦਵਾਈ ਅਸੀਂ ਕਰੀ ਜਾ ਰਹੇ ਹੈਗੇ ਹਾਂ ਪਰ ਉਹ ਜਿਹੜੀ ਇੱਕ ਵਿਲ ਪਾਵਰ ਸਟਰੋਂਗ ਬਣੇਗੀ ਉਹ ਮੈਡੀਟੇਸ਼ਨ ਦੇ ਨਾਲ ਬਣੇਗੀ ਇਹ ਮੈਡੀਟੇਸ਼ਨ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸ ਦੇ ਅਸਰ ਰੋਜ਼ਾਨਾ ਜ਼ਿੰਦਗੀ ਦੇ ਨਾਲ ਕਿਵੇਂ ਜੁੜਤ ਹੈਗੀ ਹੈ ਉਹਦੇ ਬਾਰੇ ਗੱਲ ਔਰ ਜਿਵੇਂ ਅੱਜ ਕੱਲ੍ਹ ਹਰ ਚੀਜ਼ ਡਿਜੀਟਲ ਐਰਾ ਦੇ ਵਿੱਚ ਜਾ ਜੁੜੀ ਹੈਗੀ ਹੈ ਅਤੇ ਮੈਡੀਟੇਸ਼ਨ ਡਿਜੀਟਲ ਐਰਾ ਦੇ ਵਿੱਚ ਐਂ ਨਹੀਂ ਕਹਿਣ ਲੱਗੇ ਹੈਗੇ ਕਿ ਤੁਸੀਂ ਮੈਡੀਟੇਟ ਨਹੀਂ ਕਰਨਾ ਤਾਂ ਆਪਣਾ ਇੱਕ ਅੱਜ ਕੱਲ੍ਹ ਜਿਵੇਂ ਮਸਕ ਸਾਹਿਬ ਨੇ ਕਲੋਨ ਬਣਾਉਣ ਲੱਗ ਪਏ ਨੇ ਰੋਬੋ ਬਣਾਉਣ ਲੱਗ ਪਏ ਨੇ ਕਿ ਮੇਰੀ ਜਗ੍ਹਾ ਤੂੰ ਕਰ ਲਾ ਭਾਈ ਉਹ ਕੰਮ ਤਾਂ ਨਹੀਂ ਹੋਣਾ ਹੈਗਾ ਮੈਡੀਟੇਸ਼ਨ ਤਾਂ ਆਪ ਹੀ ਕਰਨੀ ਪਏਗੀ ਬਾਕੀ ਸਾਰੀਆਂ ਚੀਜ਼ਾਂ AI ਕਰ ਦੇਗੀ ਪਰ AI ਉਹ ਆਈ ਅਸੀਂ ਵੀ ਬ੍ਰੇਕ ਲੈ ਕੇ ਬਾਅਦ ਜਿਹੜੀ ਬੜੀ ਜਲਦੀ ਆਏ ਸੰਦੀਪ ਜੀ ਇੱਕ ਬ੍ਰੇਕ ਤੋਂ ਬਾਅਦ ਕਰੀਏ ਗੱਲਾਂ ਬਾਤਾਂ
1: ਹਾਂਜੀ ਬਿਲਕੁਲ
0: ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ
2: www.bansalimmigration.com.au
3: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
4: ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀਸ ਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
4: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

ਮੈਡੀਟੇਸ਼ਨ ਨਹੀਂ ਕੀਤੀ ਸੀਗੀ ਹਨਾ ਤੇ ਉਹਨਾਂ ਨੂੰ ਉਹਨਾਂ ਨੇ 8 ਵੀਕਸ ਦਾ ਜਿਹੜਾ ਇਹ ਇੱਕ ਮਾਈਂਡਫੁਲ ਬੇਸਡ ਸਟ੍ਰੈਸ ਰਿਡਕਸ਼ਨ ਪ੍ਰੋਗਰਾਮ ਉਹਨਾਂ ਨੇ ਕਿਹਾ ਉਹਨੂੰ ਉਹ ਉਹਨਾਂ ਨੇ ਦਿੱਤਾ 2011 ਦੇ ਵਿੱਚ ਰਿਸਰਚ ਹੋਈ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਇਹ ਦੇਖਣਾ ਸੀਗਾ ਕਿ 8 ਵੀਕ ਦੇ ਇੱਕ ਮਾਈਂਡ ਫੁਲਨੈਸ ਦੇ ਸੈਸ਼ਨ ਤੋਂ ਬਾਅਦ ਉਹਨਾਂ ਦੇ ਬ੍ਰੇਨ ਦੇ ਵਿੱਚ ਕੀ ਜਿਹੜਾ ਚੇਂਜ ਆਉਂਦਾ ਸੋ ਇਹਦੇ ਲਈ ਉਹਨਾਂ ਨੇ ਉਹਨਾਂ ਲੋਕਾਂ ਦੀ ਜਿਹੜੀ ਆ ਇਸ ਸੈਸ਼ਨ ਤੋਂ ਪਹਿਲਾਂ ਵੀ ਐਮ ਆਰ ਆਈ ਵਗੈਰਾ ਕੀਤੀਆਂ ਔਰ ਬਾਅਦ ਚ ਵੀ ਐਮ ਆਰ ਆਈ ਤੇ ਸਕੈਨਸ ਕੀਤੀਆਂ ਹਨਾ ਤੇ ਉਸ ਟਾਈਮ ਦੇ ਵਿੱਚ ਜਿਹੜਾ ਉਹਨਾਂ ਲੋਕਾਂ ਦਾ ਫਿਰ ਉਹਨਾਂ ਨੇ ਅਬਜ਼ਰਵ ਕੀਤਾ ਕਿ ਜਿਹੜਾ ਗ੍ਰੇ ਮੈਟਰ ਸੀਗਾ ਉਹਨਾਂ ਦੇ ਬ੍ਰੇਨ ਦੇ ਵਿੱਚ ਉਹ ਅਗੇਨ ਜਿਹੜਾ ਆ ਉਹਦੇ ਵਿੱਚ ਇਨਕਰੀਜ਼ ਪਾਇਆ ਗਿਆ ਜਿਹੜਾ ਗ੍ਰੇ ਮੈਟਰ ਦੇ ਵਿੱਚ ਸੀ ਤੇ ਇਹ ਗ੍ਰੇ ਮੈਟਰ ਸਾਨੂੰ ਹੈਲਪ ਕਰਦਾ ਲਰਨਿੰਗ ਕਰਨ ਦੇ ਲਈ ਜਾਂ ਮੈਮਰੀ ਸਾਡੀ ਸਟਰੋਂਗ ਕਰਦਾ ਹਨਾ ਇਮੋਸ਼ਨਲ ਰੈਗੂਲੇਸ਼ਨ ਸਾਡੀ ਸਟਰੋਂਗ ਕਰਦਾ ਤੇ ਸੈਲਫ ਅਵੇਅਰਨੈਸ ਸਾਡੀ ਵਧਾਉਂਦਾ ਹੈਗਾ ਆ ਤੇ ਸੇਮ ਟਾਈਮ ਦੇ ਉੱਤੇ ਜਿਹੜਾ ਉਹਨਾਂ ਨੇ ਇਹ ਵੀ ਨੋਟਿਸ ਕੀਤਾ ਕਿ ਉਹਨਾਂ ਦੇ ਉਹਨਾਂ ਪਾਰਟੀਸਪੈਂਟ ਦਾ ਜਿਹੜਾ ਲੈਵਲ ਆਫ ਸਟ੍ਰੈਸ ਜਿਹੜਾ ਆ ਉਹ ਘੱਟ ਸੀਗਾ ਘੱਟ ਹੋਇਆ ਮਤਲਬ ਉਸ ਟਾਈਮ ਦੇ ਵਿੱਚ ਸੋ ਇਹ ਸਟੱਡੀ ਥੋੜੀ ਜ਼ਿਆਦਾ ਜਿਹੜੀ ਆ ਤੁਸੀਂ ਇਹਦੇ ਤੇ ਔਥੈਂਟਿਕ ਜਿਹੜੀ ਸੀਗੀ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਉਹਨਾਂ ਲੋਕਾਂ ਨੂੰ ਲਿਆ ਜਿਹਨਾਂ ਨੇ ਕਦੇ ਮੈਡੀਟੇਸ਼ਨ ਨਹੀਂ ਕੀਤੀ ਔਰ ਫਿਰ ਉਹਨਾਂ ਨੂੰ ਇੱਕ ਸੈਸ਼ਨ ਦਿੱਤਾ ਉਹਨਾਂ ਨੂੰ 8 ਵੀਕਸ ਦਾ ਜਿਹੜਾ ਇੱਕ ਮਾਈਂਡਫੁਲਨੈਸ ਦਾ ਪ੍ਰੋਗਰਾਮ ਕਰਾਇਆ ਔਰ 8 ਵੀਕ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਟੈਸਟ ਕੀਤਾ ਗਿਆ ਹਨਾ ਕਿ ਉਹਨਾਂ ਦੇ ਬ੍ਰੇਨ ਦੇ ਵਿੱਚ ਜਿਹੜੀ ਕੀ ਜਿਹੜੀਆਂ ਸਾਨੂੰ ਚੇਂਜਿਸ ਆਏ ਪਰ ਨਿਊਰੋਸਾਇੰਸ ਦੇ ਵਿੱਚ ਸਾਨੂੰ ਇਹ ਅਸੀਂ ਇਹ ਦੇਖਦੇ ਕਿ ਸ਼ਾਰਟ ਟਰਮ ਜਿਹੜੀ ਆ ਮੈਂਟਲ ਟ੍ਰੇਨਿੰਗ ਜੇ ਤੁਸੀਂ ਕਰਦੇ ਹੈਗੇ ਤਾਂ ਤੁਹਾਡੇ ਬ੍ਰੇਨ ਦੇ ਵਿੱਚ ਸਟਰਕਚਰ ਦੇ ਵਿੱਚ ਚੇਂਜਿਸ ਆਉਂਦਾ ਹਨਾ ਇੱਕ ਹੋਰ ਜਿਹੜਾ ਸਾਇੰਟਿਸਟ ਸੀਗਾ ਰਿਚਰਡ ਡੇਵਿਡਸਨ ਜਿਹੜਾ ਆ ਉਹਨੇ ਕੁਛ ਐਕਸਪੀਰੀਅੰਸਡ ਜਿਹੜੇ ਬੁੱਧਿਸਟ ਮੌਂਕ ਸੀਗੇ ਉਹਨਾਂ ਦੇ ਬ੍ਰੇਨਸ ਦੀ ਸਟੱਡੀ ਕੀਤੀ ਜਿਹਨਾਂ ਨੂੰ ਮਤਲਬ ਹਜ਼ਾਰਾਂ ਘੰਟਿਆਂ ਦਾ ਜਿਹੜਾ ਐਕਸਪੀਰੀਅੰਸ ਸੀਗਾ ਹਨਾ ਤੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਉਹਨਾਂ ਲੋਕਾਂ ਦੇ ਜਿਹੜਾ ਬ੍ਰੇਨ ਦੇ ਵਿੱਚ ਐਕਟੀਵਿਟੀ ਕਾਫੀ ਜਿਹੜੀ ਸਟਰੋਂਗ ਐਕਟੀਵਿਟੀ ਬ੍ਰੇਨ ਦੇ ਵਿੱਚ ਹੋ ਰਹੀ ਸੀਗੀ ਅਗੇਨ ਉਹ ਵਾਲੀ ਐਕਟੀਵਿਟੀ ਜਿਹੜੀ ਅਟੈਂਸ਼ਨ ਦੇ ਨਾਲ ਰਿਲੇਟਡ ਸੀ ਜਾਂ ਅਵੇਅਰਨੈਸ ਦੇ ਨਾਲ ਰਿਲੇਟਡ ਸੀਗੀ ਹਨਾ ਔਰ ਕਾਫੀ ਸਟੱਡੀਜ਼ ਐਵੇਂ ਵੀ ਹੋਈਆਂ ਜਿਹ 'ਚ ਉਹਨਾਂ ਨੇ ਇਹ ਵੀ ਦੇਖਿਆ ਹੈਗਾ ਕਿ ਪੇਨ ਦੀ ਅਗਰ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਐਕਸਪੀਰੀਅੰਸਡ ਮੈਡੀਟੇਟਰਸ ਹੁੰਦੇ ਆ ਉਹ ਜਿਹੜਾ ਆਮ ਲੋਕਾਂ ਦਾ ਸਾਡਾ ਦਿਮਾਗ ਕਿੱਦਾਂ ਕੰਮ ਕਰਦਾ ਕਿ ਜੇ ਸਾਨੂੰ ਕੋਈ ਪੇਨ ਹੋ ਰਿਹਾ ਮੰਨ ਲਓ ਮੇਰਾ ਹੱਥ ਜਲ ਗਿਆ ਹਨਾ ਕਿਚਨ ਕੰਮ ਕਰਦੇ ਕਰਦੇ ਜਾਂ ਕੁਛ ਤਾਂ ਸਾਨੂੰ ਮਤਲਬ ਐਕਚੁਅਲ ਪੇਨ ਹੋਣ ਤੋਂ ਪਹਿਲਾਂ ਹੀ ਸਾਨੂੰ ਸਾਡਾ ਦਿਮਾਗ ਜਿਹੜਾ ਇਸ ਚੀਜ਼ ਨੂੰ ਨੋਟਿਸ ਕਰਨ ਲੱਗ ਜਾਂਦਾ ਕਿ ਮੇਰਾ ਹੱਥ ਜਲਣ ਵਾਲਾ ਆ ਜਾਂ ਜਲ ਗਿਆ ਤੇ ਮੇਰੇ ਪੇਨ ਹੋ ਰਹੀ ਆ ਹਨਾ ਸਾਡਾ ਮਾਇੰਡ ਇੱਦਾਂ ਪਰਸੀਵ ਕਰਦਾ ਬਟ ਜਦੋਂ ਉਹਨਾਂ ਨੇ ਮੈਡੀਟੇਟਰ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨੂੰ ਦੇਖਿਆ ਬ੍ਰੇਨ ਮਤਲਬ ਐਕਟੀਵਿਟੀ ਸਕੈਨ ਕੀਤੀ ਕਿਉਂਕਿ ਉਹਨਾਂ ਦੇ ਕੋਲ ਇੱਕ ਸਕੈਨਰਸ ਹੁੰਦੇ ਫਿਜ਼ੀਕਲ ਜਿਹੜੀ ਇੱਕ ਸਕਰੀਨ ਹੁੰਦੀ ਆ ਜਿੱਥੇ ਸਾਰਾ ਕੁਛ ਹਨਾ ਉਹਨਾਂ ਨੂੰ ਦੇਖ ਰਿਹਾ ਹੁੰਦਾ ਤਾਂ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਪੇਨ ਦੀ ਜਿਹੜੀ ਆ ਉਦੋਂ ਉਹਨਾਂ ਨੇ ਫੀਲ ਕੀਤਾ ਜਦੋਂ ਐਕਚੁਅਲ 'ਚ ਉਹਨਾਂ ਨੂੰ ਪੇਨ ਹੋਈ ਨਾ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਨੂੰ ਪੇਨ ਹੋਣ ਵਾਲੀ ਆ ਹਨਾ ਸੋ ਇਹਦਾ ਮਤਲਬ ਇਹ ਕਿ ਜਿਹੜੇ ਲੋਕ ਮੈਡੀਟੇਸ਼ਨ ਕਰਦੇ ਸੀਗੇ ਉਹ ਆਪਣੇ ਬ੍ਰੇਨ ਨੂੰ ਕੰਟਰੋਲ ਇੱਦਾਂ ਕਰ ਸਕਦੇ ਆ ਕਿ ਉਹਨਾਂ ਨੂੰ ਜਿਹੜਾ ਆ ਐਕਚੁਅਲ ਚ ਜਦੋਂ ਚੀਜ਼ ਹੋ ਰਹੀ ਮਤਲਬ ਪੇਨ ਦਾ ਜਿਹੜਾ ਉਹਨਾਂ ਨੂੰ ਫੀਲਿੰਗ ਥੋੜੇ ਟਾਈਮ ਲਈ ਹੁੰਦੀ ਆ ਕੰਪੈਰੇਟਿਵਲੀ ਸਾਡੇ ਲੋਕਾਂ ਦੇ ਸਾਨੂੰ ਲੋਕਾਂ ਦੇ ਜਿੱਦਾਂ ਸਾਨੂੰ ਜਿਹੜੀ ਆ ਜ਼ਿਆਦਾ ਟਾਈਮ ਲਈ ਫੀਲਿੰਗ ਹੋਏਗੀ ਹਾਲਾਂਕਿ ਸਾਨੂੰ ਉਸ ਟਾਈਮ ਪੇਨ ਹੋ ਵੀ ਨਹੀਂ ਰਿਹਾ ਹੁੰਦਾ ਤੇ ਇਹ ਸਾਡੇ ਸਿਰਫ ਬ੍ਰੇਨ ਸਾਡੀ ਜਿਹੜੀ ਆ ਬੋਡੀ ਜਿਹੜੀ ਸਾਡੀ ਬ੍ਰੇਨ ਨੂੰ ਸਿਗਨਲ ਦੇ ਰਹੀ ਹੁੰਦੀ ਆ ਕਿ ਹੁਣੇ ਮਤਲਬ ਹੋਣ ਵਾਲਾ ਆ ਪੇਨ ਸ਼ੁਰੂ ਹੋਣ ਵਾਲਾ ਹਨਾ ਤਾਂ ਅਸੀਂ ਪਹਿਲਾਂ ਪੇਨ ਸ਼ੁਰੂ ਔਰ ਇਹ ਜਦੋਂ ਮੈਂ ਇਹ ਗੱਲ ਕਰ ਰਹੀ ਹਾਂ ਤੇ ਇਹ ਕਾਫੀ ਸੈਕਿੰਡਸ ਦੀ ਗੱਲ ਮੈਂ ਕਰ ਰਹੀ ਹਾਂ ਨਾ ਮਿਲੀ ਸੈਕਿੰਡਸ ਦੀ ਜ਼ਿਆਦਾ ਜਿਹੜੀ ਆ ਜ਼ਿਆਦਾ ਇਹ ਨਹੀਂ ਆ ਕਿ ਘੰਟਿਆਂ ਦੀ ਗੱਲ ਕਰ ਰਹੇ ਹਾਂ ਆਪਾਂ ਸੈਕਿੰਡਸ ਦੀ ਜਾਂ ਮਿੰਟਾਂ ਦੀ ਜਿਹੜੀ ਗੱਲ ਕਰ ਰਹੇ ਹਾਂ ਤੇ ਇਹ ਸਾਰੇ ਡਿਫਰੈਂਟ ਡਿਫਰੈਂਟ ਜਿਹੜੀਆਂ ਸਟੱਡੀਜ਼ ਹੋਈਆਂ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਸਿਮਿਲਰ ਅਸੀਂ ਵੀ ਦੇਖਦੇ ਹਾਂ ਜਿੱਦਾਂ ਉਹੀ ਮਿਊਜ਼ੀਕਲ ਇੰਸਟਰੂਮੈਂਟ ਤੁਸੀਂ ਸਿੱਖ ਰਹੇ ਹਾਂ ਤਾਂ ਤੁਹਾਨੂੰ ਹੌਲੀ ਹੌਲੀ ਪਤਾ ਲੱਗ ਜਾਂਦਾ ਨਾ ਬਟ ਨਾਲ ਇਹ ਵੀ ਆ ਕਿਉਂਕਿ ਮੈਡੀਟੇਸ਼ਨ ਜਿੱਦਾਂ ਮੈਂ ਕਿਹਾ ਕਿ ਦੂਜੀਆਂ ਸਟੱਡੀਜ਼ ਵਾਂਗੂ ਦੂਜੀਆਂ ਚੀਜ਼ਾਂ ਵਾਂਗੂ ਦੂਜੀਆਂ ਜਿਹੜੀ ਥੈਰੇਪੀਜ਼ ਵਾਂਗੂ ਇਹਦੇ ਤੇ ਵੀ ਸਟੱਡੀਜ਼ ਚੱਲ ਰਹੀਆਂ ਹੈਗੀਆਂ ਸੋ ਇਹ ਬਿਲਕੁਲ ਜ਼ਰੂਰੀ ਹੈਗਾ ਜਿਹੜੀ ਆ ਕੈਂਸਰ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ ਉਹ ਵੀ ਜਿਹੜਾ ਹੁੰਦਾ ਕਿ ਸਟ੍ਰੈਸ ਕਿਉਂਕਿ ਮੇਨ ਇਹਦਾ ਹੀ ਆ ਕਿ ਫੋਕਸ ਜਾਂ ਅਟੈਂਸ਼ਨ ਤੁਹਾਡੀ ਵਧਾਉਣੀ ਆ ਸਟ੍ਰੈਸ ਐਂਗਜ਼ਾਇਟੀ ਨੂੰ ਘੱਟ ਕਰਦਾ ਸੋ ਤੁਹਾਨੂੰ ਉਹਦੇ ਨਾਲ ਰਿਲੇਟਡ ਜਿਹੜੀਆਂ ਉਹ ਥੋਟਸ ਜਿਹੜੀਆਂ ਨੈਸੈਸਰੀ ਥੋਟਸ ਜਿਹੜੀਆਂ ਆਉਣੀਆਂ ਬੰਦ ਹੋ ਜਾਂਦੀਆਂ ਹਨਾ ਤੁਹਾਨੂੰ ਬਟ ਇਹਦੇ ਲਈ ਇਹ ਜ਼ਰੂਰੀ ਹੁੰਦਾ ਕਿ ਤੁਹਾਨੂੰ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤਾਂ ਮੈਡੀਟੇਸ਼ਨ ਜਾਂ ਜਿਹੜੀ ਕੋਈ ਇੱਦਾਂ ਦੀ ਐਕਟੀਵਿਟੀ ਜਿਹੜੀ ਆ ਉਹ ਕਿਸੇ ਜਿਹੜੀ ਆ ਡਾਕਟਰ ਦੀ ਐਡਵਾਈਸ ਤੇ ਇਕੁਅਲ ਨਹੀਂ ਹੈਗੀ ਤੁਹਾਨੂੰ ਡਾਕਟਰ ਤੋਂ ਪ੍ਰੋਪਰ ਐਡਵਾਈਸ ਲੈ ਕੇ ਹੀ ਉਹ ਚੀਜ਼ਾਂ ਕਰਨੀਆਂ ਚਾਹੀਦੀਆਂ ਕਿਉਂਕਿ ਜੇ ਤੁਹਾਨੂੰ ਇੰਨੀਆਂ ਸੀਰੀਅਸ ਪ੍ਰੋਬਲਮਸ ਹੈਗੀਆਂ ਕੈਂਸਰ ਵਰਗੀ ਪ੍ਰੋਬਲਮ ਹੈਗੀ ਆ ਸੋ ਇਹ ਵੀ ਹੋ ਸਕਦਾ ਕਿ ਤੁਹਾਨੂੰ ਕੋਈ ਨੁਕਸਾਨ ਵੀ ਕਿਸੇ ਚੀਜ਼ ਨਾਲ ਹੋ ਸਕਦਾ ਨਾ ਤਾਂ ਸਾਨੂੰ ਤੁਹਾਨੂੰ ਮੈਡੀਟੇਸ਼ਨ ਜਾਂ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨੂੰ ਜ਼ਰੂਰ ਪੁੱਛਣਾ ਚਾਹੀਦਾ ਕਿ ਇਹ ਵਾਲੀ ਚੀਜ਼ ਹੈਗੀ ਔਰ ਅਗਰ ਤੁਸੀਂ ਕਿਸੇ ਤੋਂ ਅੱਜ ਕੱਲ੍ਹ ਬਹੁਤ ਲੋਕ ਮੈਡੀਟੇਸ਼ਨ ਸਿਖਾਉਂਦੇ ਆ ਹਨਾ ਤੁਸੀਂ ਕਿਸੇ ਤੋਂ ਸਿੱਖਣੀ ਆ ਤਾਂ ਪ੍ਰੋਪਰ ਉਸ ਪਰਸਨ ਦੀ ਜਿਹੜੀ ਆ ਸਾਨੂੰ ਚੈੱਕ ਕਰਨੀ ਚਾਹੀਦੀ ਹੈ ਕਿ ਉਹਨਾਂ ਕੋਲ ਕੀ ਕੁਆਲੀਫਿਕੇਸ਼ਨ ਉਸ ਚੀਜ਼ ਦੀ ਹੈਗੀ ਔਰ ਸਿਰਫ ਮੈਡੀਟੇਸ਼ਨ ਚ ਹੀ ਨਹੀਂ ਹਨਾ ਹਰ ਚੀਜ਼ ਚ ਹੀ ਜਿਹੜੀ ਆ ਇਹ ਚੀਜ਼ ਮੈਨੂੰ ਲੱਗਦਾ ਐਪਲੀਕੇਬਲ ਹੈਗੀ ਆ ਕਿਉਂਕਿ

0: ਅੱਜਕੱਲ ਸਾਡੇ ਕੋਲ ਬਹੁਤ ਸੋਰਸਿਸ ਦਾ ਫਾਲਸ ਇਨਫੋਰਮੇਸ਼ਨ ਵੀ ਬਹੁਤ ਜ਼ਿਆਦਾ ਹੈਗੀ ਆ ਨਾ।
1: ਰਾਈਟ, ਠੀਕ ਹੈ, ਠੀਕ ਹੈ, ਆਪਾਂ ਇਹ ਸਾਰੀਆਂ ਗੱਲਾਂ, ਜ਼ਾਹਰ ਜੀ ਗੱਲ ਹੈਗੀ ਕਿ ਅਸੀਂ ਡਾਕਟਰ ਨਹੀਂ ਹੈਗੇ, ਅਸੀਂ ਕੋਈ ਉਸ ਕਿਸਮ ਦਾ ਐਡਵਾਈਸ ਸ਼ੋਅ ਵੀ ਨਹੀਂ ਚਲਾ ਰਹੇ ਹੈਗੇ, ਬਟ ਸਿਰਫ ਔਰ ਸਿਰਫ ਤੁਹਾਨੂੰ ਕੰਸੈਪਟ ਦੇ ਬਾਰੇ ਦੱਸ ਰਹੇ ਹੈਗੇ ਕਿ ਮੈਡੀਟੇਸ਼ਨ ਐਜ਼ ਅ ਕੰਸੈਪਟ ਹੈਗੀ। ਐਵਰੀਡੇ ਲਾਈਫ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਹਾਂ ਤਾਂ ਮੈਡੀਟੇਸ਼ਨ ਅਸੀਂ ਕਿੱਥੇ ਕਿੱਥੇ ਯੂਜ਼ ਕਰਦੇ ਹਾਂ। ਔਰ ਇਨਫੈਕਟ ਤੁਸੀਂ ਇੱਕ ਬੜੀ ਸ਼ੁਰੂਆਤ ਦੇ ਵਿੱਚ ਬੜੀ ਵਧੀਆ ਗੱਲ ਕੀਤੀ ਸੀ, ਮੈਂ ਤਾਂ ਧਿਆਨ ਹੀ ਨਹੀਂ ਦਿੱਤਾ, ਉਹ ਵੀ ਦੈਟ ਇਜ਼ ਆਲਸੋ ਵਨ ਕਾਇੰਡ ਆਫ ਮੈਡੀਟੇਸ਼ਨ। ਜਦੋਂ ਅਸੀਂ ਕਹਿੰਦੇ ਹਾਂ ਕਿ ਪਿੱਠ ਦਰਦ ਹੋ ਰਿਹਾ ਅਤੇ ਜਾ ਰਹੇ ਹਾਂ ਕਿਸੇ ਸਪਾ ਸੈਂਟਰ ਦੇ ਵਿੱਚ ਅਤੇ ਉੱਥੇ ਉਹ ਐਨ ਕਾਮ ਜਿਹਾ ਮਿਊਜ਼ਿਕ ਚੱਲਿਆ ਹੁੰਦਾ, ਪੁੱਠਾ ਪਾ ਕੇ ਉਹ ਸੂਈਆਂ ਪਾ ਦਿੰਦੇ ਨੇ ਤੁਹਾਡੀ ਪਿੱਠ ਦੇ ਵਿੱਚ, ਕਹਿੰਦੇ ਨੇ ਬਸ ਹੁਣ ਸੌ ਜਾਓ, ਵੈਸੇ ਹੀ ਨੀਂਦ ਆ ਜਾਂਦੀ। ਉਹ ਵੀ ਇੱਕ ਕਿਸਮ ਦਾ ਮੈਡੀਟੇਸ਼ਨ ਹੀ ਹੈ, ਉਹ ਫੋਰਸਡ ਮੈਡੀਟੇਸ਼ਨ ਕਹਿ ਲਓ, ਚਾਹੇ ਵੀ ਅਸੀਂ ਆਪਣੇ ਹਿਸਾਬ ਨਾਲ ਨਹੀਂ ਕੀਤਾ ਪਰ ਉਹਨਾਂ ਨੇ ਕਰਵਾ ਤਾ, ਪਰ ਹੋ ਗਿਆ ਤੁਹਾਡੇ ਤੋਂ। ਐਵਰੀਡੇ ਲਾਈਫ ਦੇ ਵਿੱਚ ਮੈਡੀਟੇਸ਼ਨ ਦੀ ਲੋੜ ਔਰ ਕਿਸ ਤਰੀਕੇ ਦੇ ਨਾਲ ਰੈਲੇਵੈਂਸ ਹੈਗੀ ਹੈ।
0: ਹਾਂਜੀ, ਮੈਡੀਟੇਸ਼ਨ ਜਿੱਦਾਂ ਤੁਸੀਂ ਗੱਲ ਕੀਤੀ ਹੈ, ਤਾਂ ਮੈਡੀਟੇਸ਼ਨ ਦਾ ਫਿਰ ਮੈਂ ਇਹੀ ਕਹੂੰਗੀ ਕਿ ਮੈਡੀਟੇਸ਼ਨ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਹ ਜਿੱਦਾਂ ਪਹਿਲਾਂ ਜ਼ਮਾਨੇ 'ਚ ਕਰਦੇ ਸੀਗੇ ਕਿਤੇ ਪਹਾੜਾਂ 'ਤੇ ਸਾਨੂੰ ਜਾਣਾ ਪੈਣਾ, ਉੱਥੇ ਜਾ ਕੇ ਧਿਆਨ ਲਾਉਣਾ ਪੈਣਾ, ਫਿਰ ਹੀ ਅਸੀਂ ਮੈਡੀਟੇਸ਼ਨ। ਮੈਡੀਟੇਸ਼ਨ ਦਾ ਮਤਲਬ ਹੈ ਕਿ ਫੋਕਸ ਕਰਨਾ ਤੁਸੀਂ ਕਿਸੇ ਚੀਜ਼ ਦੇ ਉੱਤੇ, ਹੈ ਨਾ। ਸੋ ਉਹ ਹਰ ਪਰਸਨ ਦੇ ਬੇਸਡ ਹੈ, ਮਤਲਬ ਹਰ ਪਰਸਨ ਦਾ ਆਪਣਾ ਆਪਣਾ ਹੈਗਾ। ਤੁਹਾਨੂੰ ਕਿਤੇ ਨੇਚਰ 'ਚ ਜਾ ਕੇ ਜਿਹੜੀ ਆ ਤੁਹਾਨੂੰ ਇੱਕ ਜਿਹੜੀ ਆ ਸ਼ਾਂਤੀ ਮਿਲਦੀ, ਪੀਸ ਮਿਲਦਾ, ਹੈ ਨਾ, ਤੁਸੀਂ ਉਹ ਕਰ ਸਕਦੇ। ਤੁਸੀਂ ਵਾਕ ਤੇ ਜਾ ਰਹੇ ਹਾਂ ਤਾਂ ਆਪਣੇ ਹੈਡਫੋਨਸ ਲੈ ਕੇ ਜਾਣ ਦੀ ਬਜਾਏ, ਅਗਰ ਤੁਹਾਨੂੰ ਇੰਟਰਸਟ, ਮਤਲਬ ਇੱਦਾਂ ਤੁਸੀਂ ਆਪਣੇ ਆਪ ਨਾਲ ਜਿਹੜਾ ਰਹਿਣਾ ਚਾਹੁੰਦੇ ਆ ਜਾਂ ਆਪਣੀ ਥੋਟਸ ਨਾਲ ਰਹਿਣਾ ਚਾਹੁੰਦੇ, ਤੁਸੀਂ ਵਾਕ ਕਰਦੇ ਕਰਦੇ ਵੀ ਜਿਹੜਾ ਕਰ ਸਕਦੇ ਆ, ਹਨਾ। ਇਹਨੂੰ ਜਿੱਦਾਂ ਐਵਰੀ ਡੇ ਲਾਈਫ ਦੀ ਐਗਜ਼ਾਮਪਲ ਦਊਂਗੀ, ਮੰਨ ਲਓ ਅਸੀਂ ਜਿਹੜੇ ਆ ਜਾ ਰਹੇ ਹਾਂ ਟ੍ਰੈਫਿਕ ਆ, ਅਸੀਂ ਮਤਲਬ ਆਫਿਸ ਜਾ ਰਹੇ ਹਾਂ, ਟ੍ਰੈਫਿਕ ਆ ਰਸਤੇ ਚ ਬਹੁਤ ਆ, ਹਨਾ। ਤਾਂ ਉਹਦੇ ਵਿੱਚੋਂ ਕੁਛ ਲੋਕ ਐਵੇਂ ਦੇ ਹੋਊਗੇ ਜਿਹੜੇ ਉੱਥੇ ਆਲੇ ਦੁਆਲੇ ਦੇ ਨੂੰ ਗਾਲਾਂ ਕੱਢੂਗੇ ਜਾਂ ਟੈਨਸ਼ਨ ਲਓਗੇ, ਹਨਾ, ਕਿ ਕਿਉਂ ਜਿਹੜਾ ਇਹ ਟ੍ਰੈਫਿਕ ਹੋਏ ਆ, ਹਨਾ, ਔਰ ਰਾਦਰ ਦੈਨ ਤੇ ਉਹ ਸਾਰੀਆਂ ਚੀਜ਼ਾਂ ਸੋਚਿਆ। ਬਟ ਕੁਛ ਲੋਕ ਐਵੇਂ ਦੀ ਵੀ ਹੋ ਗਏ ਜਿਹੜੇ ਸੋਚੂਗੇ ਕਿ ਹੁਣ ਤਾਂ ਹੋਇਆ ਹੀ ਆ ਟ੍ਰੈਫਿਕ, ਕੀ ਕਰ ਸਕਦੇ, ਚੁੱਪ ਕਰੇ ਬੈਠੇ ਰਹੋ, ਜਦੋਂ ਹੋਊਗਾ ਚੱਲੀ ਜਾਓ ਹੌਲੀ ਹੌਲੀ, ਹੈ ਨਾ। ਸੋ ਉਹ ਵੀ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੀ ਆ। ਤੁਸੀਂ ਇਹ ਵੀ ਸੋਚ ਸਕਦੇ ਕਿ ਸਾਡੇ ਕੋਲ ਹੁਣ ਟ੍ਰੈਫਿਕ ਆ, ਚਲੋ ਹੋਰ ਤਾਂ ਕੁਛ ਨਹੀਂ ਕਰ ਸਕਦੇ, ਚੱਲ ਮੈਂ ਮਤਲਬ ਆਪਣਾ ਹੀ, ਮਤਲਬ ਆਪਣੇ ਨਾਲ ਹੀ ਰਹਿ ਸਕਦਾ, ਹੈ ਨਾ, ਕਿ ਆਪਣੀ ਥੋਟਸ ਦੇ ਬਾਰੇ ਕੋਈ ਚੀਜ਼ ਬਾਰੇ ਸੋਚ ਸਕਦੇ ਹੋ ਤੁਸੀਂ। ਸੋ ਉਹ ਜਿਹੜੀਆਂ ਐਵਰੀ ਡੇ ਸਿਚੁਏਸ਼ਨ ਜਿਹੜੀਆਂ ਇੱਦਾਂ ਦੀਆਂ ਸਾਡੀਆਂ ਹੋ ਜਾਂਦੀਆਂ, ਜਦ ਤੁਸੀਂ ਕਿਤੇ ਤੁਰੇ ਜਾ ਰਹੇ ਹੋ, ਹੈ ਨਾ, ਇੱਕ ਬੰਦਾ ਜਿਹੜਾ ਆਪਣੇ ਆਪ 'ਚ ਹੀ ਮਗਨ ਹੋ ਕੇ ਤੁਰਿਆ ਜਾ ਰਿਹਾ, ਔਰ ਦੂਸਰਾ ਬੰਦਾ ਜਿਹੜਾ ਉਹਦਾ ਆਲੇ ਦੁਆਲੇ ਧਿਆਨ ਆ ਕਿ ਕੀ ਚੱਲ ਰਿਹਾ, ਕੌਣ ਕਿੱਧਰ ਨੂੰ ਜਾ ਰਿਹਾ, ਕਿੱਦਾਂ ਕਿੱਥੇ ਨਹੀਂ ਆ, ਹਨਾ, ਜਾ ਰਿਹਾ, ਤੇ ਉਹ ਚੀਜ਼ ਵੀ ਇੱਕ ਇੱਕ ਤਰ੍ਹਾਂ ਮੈਡੀਟੇਸ਼ਨ ਜਾਂ ਧਿਆਨ ਵੱਲ ਹੀ ਆ ਜਾਂਦੀ ਆ। ਬਟ ਆਫਕੋਰਸ ਜੇ ਅਸੀਂ ਕਿਤੇ ਤੁਰੇ ਜਾ ਰਹੇ ਹਾਂ ਤਾਂ ਸਾਨੂੰ ਆਲੇ ਦੁਆਲੇ ਵੀ ਧਿਆਨ ਦੇਣਾ ਹੈ ਕਿ ਕਿਸੇ ਗੱਡੀ ਗੁੱਡੀ ਦੇ ਥੱਲੇ ਨਹੀਂ ਆਉਣਾ, ਸਪੈਸ਼ਲੀ ਮੇਰੇ ਵਰਗੇ ਲੋਕ ਜਿਹੜੇ ਪੈਦਲ ਹੀ ਜਾਂਦੇ ਆ ਜ਼ਿਆਦਾ, ਹਨਾ, ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਐਵਰੀ ਡੇ ਲਾਈਫ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਚੀਜ਼ ਦੇ ਵੱਲ ਕੋਈ ਚੀਜ਼ ਚਲਾਉਣੀ ਸਿੱਖ ਰਹੇ, ਨਵੀਂ ਚੀਜ਼ ਜਿਹੜੀ ਤੁਸੀਂ ਕਰਨੀ ਸਿੱਖ ਰਹੇ ਹੈਗੇ ਆ, ਉਹਦੇ ਚ ਤੁਹਾਡਾ ਪ੍ਰੋਪਰ ਧਿਆਨ ਹੈਗਾ, ਉਹ ਵੀ ਇੱਕ ਮੈਡੀਟੇਸ਼ਨ ਹੈਗੀ ਹੈ। ਸੋ ਇਹ ਹਰ ਇੱਕ ਬੰਦੇ ਦੇ ਅਕੋਰਡਿੰਗ ਜਿਹੜੀ ਆ, ਉਹਨਾਂ ਦਾ ਜੋ ਵੀ, ਜਾਂ ਤੁਸੀਂ ਕਿਸੇ ਵੀ ਸ਼ਾਂਤੀ ਵਾਲੀ ਜਗ੍ਹਾ ਤੇ ਬਹਿ ਜਾਓ, ਤੁਸੀਂ ਘਰੇ ਹੀ ਬੈਠੇ ਆ, ਹਨਾ, ਪ੍ਰੋਪਰ ਤੁਹਾਡਾ ਫੋਨ ਵਗੈਰਾ ਬੰਦ ਕਰ ਲਓ, ਜਾਂ ਜੋ ਵੀ ਹੈ, ਤੁਸੀਂ ਮਤਲਬ ਇੱਕ ਤਰ੍ਹਾਂ ਫੋਕਸ ਇੱਕ ਪਰਟੀਕੁਲਰ ਚੀਜ਼ ਦੇ ਉੱਤੇ ਕਰ ਸਕੋ, ਸੋ ਦੈਟ ਇਜ਼ ਮੈਡੀਟੇਸ਼ਨ। ਔਰ ਇਹ ਤੁਸੀਂ ਲਾਈਫ 'ਚ ਕਿਤੇ ਵੀ ਜਿਹੜੀ ਕਰ ਸਕਦੇ ਆ, ਔਰ ਇਹ ਨਹੀਂ ਹੈਗਾ ਕਿ ਇਹ ਘੰਟੇ ਅੱਧੇ ਘੰਟੇ ਪੌਣੇ ਘੰਟੇ ਦੀ ਹੋਣੀ ਚਾਹੀਦੀ ਆ, ਇਹ 2 ਮਿੰਟ ਦੀ ਵੀ, ਸ਼ੁਰੂ ਤੁਸੀਂ 2 ਮਿੰਟ 4 ਮਿੰਟ ਤੋਂ ਕਰ ਸਕਦੇ ਆ, 1 ਮਿੰਟ ਤੋਂ ਵੀ ਕਰ ਸਕਦੇ ਆ, ਹੌਲੀ ਹੌਲੀ ਤੁਹਾਨੂੰ ਆਦਤ ਪੈ ਸਕਦੀ ਆ। ਹਾਂਜੀ,
1: ਇਹ ਬੜੀ ਵਧੀਆ ਗੱਲ ਕੀਤੀ ਹੈ ਤੁਸੀਂ ਕਿ ਹਰ ਇੱਕ, ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਨਾ, ਅੱਜ ਕੱਲ੍ਹ ਉਹ ਅੱਖਰ ਵਰਤਾ ਹੈਗਾ ਤਾਂ ਅੰਗਰੇਜ਼ੀ ਦਾ, ਕਿ ਜਿਹਤੋਂ ਤੁਹਾਨੂੰ ਡੋਪਾਮਾਈਨ ਮਿਲਦਾ। ਸੋ ਕਈਆਂ ਨੂੰ ਮਿਊਜ਼ਿਕ ਤੋਂ ਮਿਲਦਾ, ਕਈਆਂ ਦੀ ਉਹ ਮੈਡੀਟੇਸ਼ਨ ਥੈਰੇਪੀ ਹੁੰਦੀ ਹੈ, ਕਈਆਂ ਨੂੰ ਕਿਤਾਬਾਂ ਪੜ੍ਹ ਕੇ ਮਿਲਦਾ, ਕਿ ਕੋਈ ਪੋਇਟਰੀ ਬੁੱਕ ਪੜ੍ਹ ਲਈ, ਕੁਛ ਪੜ੍ਹ ਲਿਆ, ਕੋਈ ਫਿਕਸ਼ਨਲ ਪੜ੍ਹ ਲਈ ਅਤੇ ਤਾਂ ਮੈਡੀਟੇਸ਼ਨ ਹੋ ਗਿਆ, ਕਈਆਂ ਨੂੰ ਜੰਗਲਾਂ ਦੇ ਵਿੱਚ ਜਾ ਕੇ ਨੇਚਰ ਦੇ ਅੰਦਰ ਜਾ ਕੇ, ਕਈਆਂ ਦਾ ਧਿਆਨ ਧਰ ਕੇ, ਕਈਆਂ ਨੂੰ ਪ੍ਰਾਰਥਨਾ ਕਰਕੇ, ਕਈਆਂ ਨੂੰ ਯੋਗਾ ਜਾਂ ਤਾਈਚੀ ਕਰਕੇ। ਸੋ ਸਭ ਦਾ ਆਪੋ ਆਪਣਾ ਹਿਸਾਬ ਹੈਗਾ, ਜਿਹਨੂੰ ਜਿੱਥੋਂ ਰਾਂਝਾ ਮਿਲ ਜਾਏ ਉੱਥੋਂ ਰਾਜ਼ੀ। ਡਿਜੀਟਲ ਐਰਾ ਦੀ ਗੱਲ ਕਰੀਏ, ਅਖੀਰ ਦੇ ਵਿੱਚ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ, ਜਿਵੇਂ ਪਹਿਲਾਂ ਮਜ਼ਾਕ 'ਚ ਵੀ ਕਹਿ ਰਹੇ ਸੀ ਕਿ ਹਰ ਚੀਜ਼ AI ਕਰ ਦੇਗੀ, ਮੈਡੀਟੇਸ਼ਨ ਨਹੀਂ AI ਕਰ ਸਕਦੀ, ਉਹ ਤੁਹਾਨੂੰ ਆਪ ਹੀ ਕਰਨੀ ਪਏਗੀ। ਵੇਅਰ ਡਜ਼ ਮੈਡੀਟੇਸ਼ਨ ਸਟੈਂਡਸ ਇਨ ਦਿਸ ਡਿਜੀਟਲ ਐਰਾ?
0: ਹਾਂਜੀ, ਮੈਡੀਟੇਸ਼ਨ ਜੇ ਅੱਜ ਕੱਲ੍ਹ ਦੀ ਜਦੋਂ ਅਸੀਂ ਗੱਲ ਕਰਦੇ, ਕਿਉਂਕਿ ਜਦੋਂ ਅਸੀਂ ਮੈਡੀਟੇਸ਼ਨ ਦੀ ਗੱਲ ਕੀਤੀ ਤਾਂ ਅਟੈਂਸ਼ਨ ਦੀ ਗੱਲ ਕੀਤੀ ਹੈ ਨਾ, ਜਦੋਂ ਅਸੀਂ ਕਿਸੇ ਚੀਜ਼ ਦੇ ਉੱਤੇ ਅਟੈਂਸ਼ਨ ਆਪਣੀ ਲਾ ਸਕਦੇ ਹਾਂ। ਸੋ ਜਦੋਂ ਫਿਰ ਅਸੀਂ ਅਟੈਂਸ਼ਨ ਦੀ ਗੱਲ ਕਰਦੇ ਹਾਂ, ਤਾਂ ਅਸੀਂ ਅੱਜ ਕੱਲ੍ਹ ਆਪਣੀ ਜਿਹੜੀ ਆ ਸੋਸ਼ਲ ਮੀਡੀਆ ਦੀ ਗੱਲ ਕਰਦੇ, ਕਿਉਂਕਿ ਸੋਸ਼ਲ ਮੀਡੀਆ 'ਚ ਜਿਹੜਾ ਸਾਡੀ ਅਟੈਂਸ਼ਨ ਹਮੇਸ਼ਾ ਰੀਲਸ ਦੀ ਗੱਲ ਕਰਦੇ ਹਾਂ, ਅਸੀਂ ਰੀਲਸ ਦੇਖਦੇ ਰਹਿੰਦੇ ਹਾਂ, ਸਾਡੀ ਅਟੈਂਸ਼ਨ ਇੱਕ ਚੀਜ਼ ਤੋਂ ਦੂਜੀ ਚੀਜ਼ ਵੱਲ ਜਾਂਦੀ ਰਹਿੰਦੀ ਹੈ ਨਾ। ਔਰ ਇਹ ਇੱਕ ਜਿਹੜੀ ਆ ਇਹ ਸਿਰਫ ਇੱਕ ਨੈਚੁਰਲ ਚੀਜ਼ ਨਹੀਂ ਹੈਗੀ। ਕੰਪਨੀਜ਼ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਐਲਗੋਰਿਦਮ ਉਹਨਾਂ ਦੇ ਇੱਦਾਂ ਦੇ ਹੁੰਦੇ ਆ ਕਿ ਉਹਨਾਂ ਦਾ ਆਪਸ 'ਚ ਕੰਪੀਟੀਸ਼ਨ ਹੁੰਦਾ ਕਿ ਕਿਵੇਂ ਲੋਕਾਂ ਨੂੰ ਹਨਾ ਇੰਗੇਜ ਰੱਖਿਆ ਜਾਵੇ ਜਿਹੜਾ ਚੀਜ਼ਾਂ ਦੇ ਵਿੱਚ ਹਨਾ। ਉਹ ਤੋਂ ਐਲਗੋਰਿਦਮ ਹੀ ਐਵੇਂ ਦੇ ਬਣਾਏ ਹੁੰਦੇ ਆ ਕਿ ਲੋਕ ਆਪਣੇ ਆਪ ਉਹਦੇ ਵਿੱਚ ਮਤਲਬ ਇਨਵੋਲਵ ਹੁੰਦੇ ਜਾਂਦੇ ਆ ਹਨਾ। ਪਹਿਲਾਂ ਤੁਸੀਂ ਜਦੋਂ ਮਤਲਬ ਥੋੜੇ ਕੁ ਸਾਲ ਪਹਿਲਾਂ ਜਦੋਂ ਮੋਸਟਲੀ ਮੋਬਾਈਲ ਜਿਹੜੇ ਆ ਯੰਗ ਲੋਕਾਂ ਦੇ ਕੋਲ ਹੁੰਦੇ ਸੀ ਹਨਾ, ਉਦੋਂ ਆਪਣੇ ਪੇਰੈਂਟਸ ਕਹਿੰਦੇ ਹੁੰਦੇ ਸੀਗੇ ਸਾਰਿਆਂ ਦੇ ਕਿ ਸਾਰਾ ਦਿਨ ਫੋਨ ਤੇ ਲੱਗ ਰਹੇ ਨੇ। ਬਟ ਹੁਣ ਤੁਸੀਂ ਜੇ ਓਲਡ ਜਨਰੇਸ਼ਨ ਨੂੰ ਵੀ ਦੇਖੋ ਉਹ ਆਪ ਲੱਗੇ ਹੁੰਦੇ ਆ ਹਨਾ। ਤੋ ਇਹ ਇੱਕ ਐਲਗੋਰਿਦਮ ਜਿਹੜਾ ਐਵੇਂ ਦਾ ਬਣਿਆ ਹੈਗਾ ਆ। ਸੋ ਇਸ ਟਾਈਮ ਦੇ ਉੱਤੇ ਮਾਇੰਡਫੁਲਨੈਸ ਜਾਂ ਮੈਡੀਟੇਸ਼ਨ ਜਿਹੜੀ ਆ ਉਹ ਹੋਰ ਵੀ ਜਿਹੜਾ ਉਹਦਾ ਜਿਹੜਾ ਬੈਨੀਫਿਟ ਜਾਂ ਕਹਿ ਸਕਦੇ ਤਾਂ ਹੋਰ ਵੀ ਮਤਲਬ ਉਹ ਜ਼ਰੂਰੀ ਹੋ ਜਾਂਦੀ ਆ ਮੈਡੀਟੇਸ਼ਨ ਹਨਾ, ਜਾਂ ਅਟੈਂਸ਼ਨ ਆਪਣੀ ਜਿਹੜੀ ਆ ਉਹਦੇ ਉੱਤੇ ਲਾਣੀ। ਸੋ ਜਿਹੜਾ ਇੱਕ ਕੰਪਿਊਟਰ ਸਾਇੰਟਿਸਟ ਹੈਗੀ ਆ ਗਲੋਰੀਆ ਕਰਕੇ, ਉਹਨਾਂ ਨੇ ਜਿਹੜਾ ਇਹ ਉਹਨਾਂ ਨੇ ਵੀ ਇਹ ਨੋਟਿਸ ਕੀਤਾ ਕਿ ਜਦੋਂ ਤੁਸੀਂ ਈਵਨ ਜਦੋਂ ਅਸੀਂ ਆਫਿਸ 'ਚ ਵੀ ਕੰਮ ਕਰ ਰਹੇ ਹੁੰਦੇ, ਤੁਸੀਂ ਇੱਕ ਜੋਬ ਕਰ ਰਹੇ ਹਾਂ ਬਟ ਉਸ ਤੋਂ ਬਾਅਦ ਤੁਹਾਨੂੰ ਦੂਸਰੀ ਜੋਬ ਦੇ ਉੱਤੇ ਜਿਹੜਾ ਜੰਪ ਹੋਣਾ ਪੈਂਦਾ ਹਨਾ, ਤੇ ਤੁਸੀਂ ਦੇਖੋਗੇ ਕਿ ਆਲਮੋਸਟ ਆਈ ਥਿੰਕ ਪਤਾ ਨਹੀਂ 28 ਮਿੰਟ ਕਹਿੰਦੇ ਆ ਕਿ ਤੁਸੀਂ ਇੱਕ ਜੋਬ ਤੋਂ ਜਦੋਂ ਮਤਲਬ ਦੂਜੀ ਜੋਬ ਤੇ ਆਉਂਗੇ ਹਨਾ, ਤਾਂ ਤੁਹਾਨੂੰ ਫੋਕਸ ਕਰਨ ਦੇ ਲਈ ਪ੍ਰੋਪਰ ਉਸ ਜੋਬ ਨੂੰ ਸ਼ੁਰੂ ਕਰਨ ਦੇ ਲਈ 28 ਮਿੰਟ ਆਈ ਥਿੰਕ ਹੈਗਾ ਕਿ 28 ਮਿੰਟ ਲੱਗਦੇ ਆ ਤੁਹਾਨੂੰ ਪ੍ਰੋਪਰ ਮਤਲਬ ਆਪਣਾ ਧਿਆਨ ਉਸ ਚੀਜ਼ ਤੇ ਲਾਉਣ ਦੇ ਲਈ ਹਨਾ। ਤੇ ਜਿਹੜਾ ਸਾਇੰਟਿਸਟ ਸੀਗੀ ਗਲੋਰੀਆ, ਉਹਨਾਂ ਨੇ ਵੀ ਇਹ ਦੇਖਿਆ ਕਿ ਜਿਹੜਾ ਹਰ ਇੱਕ ਇੰਟਰਪਸ਼ਨ ਜਿਹੜੀ ਤੁਹਾਡੇ ਕੰਮ ਦੇ ਵਿੱਚ ਆਉਂਦੀ ਆ ਉਹ ਤੁਹਾਡੀ ਬ੍ਰੇਨ ਦੀ ਅਟੈਂਸ਼ਨ ਨੂੰ ਰੀਡਾਇਰੈਕਟ ਕਰ ਦਿੰਦੀ ਆ ਹਨਾ। ਤੁਸੀਂ ਮਤਲਬ ਕਿਸੇ ਹੋਰ ਵੱਲ ਤੁਹਾਡਾ ਧਿਆਨ ਚੱਲਣਾ ਤਾਂ ਤੁਸੀਂ ਬਹੁਤ ਮਤਲਬ ਤੁਹਾਨੂੰ ਮੈਂਟਲ ਫਟੀਗ ਲੱਗਦੀ ਆ ਔਰ ਜਿਹੜਾ ਇਹ ਲੋਡ ਲੱਗਦਾ ਕੰਮ ਦਾ ਹਨਾ। ਸੋ ਮੈਡੀਟੇਸ਼ਨ ਕਰਦੇ ਆ ਜਾਂ ਜਨਰਲੀ ਜਿਹੜਾ ਡਿਜੀਟਲ ਏਜ ਦੀ ਗੱਲ ਕਰਦੇ ਆ, ਤਾਂ ਤੁਸੀਂ ਜਦੋਂ ਅਸੀਂ ਕੰਮ ਕਰ ਰਹੇ ਹਾਂ ਤਾਂ ਸਾਡਾ ਧਿਆਨ ਇੱਕ ਚੀਜ਼ ਦੇ ਉੱਤੇ ਜਿਹੜਾ ਹੋਣਾ ਚਾਹੀਦਾ। ਮੈਂ ਫੇਰ ਇਹ ਕਹੂੰਗੀ ਕਿ ਮੈਡੀਟੇਸ਼ਨ ਕਿਉਂਕਿ ਅਟੈਂਸ਼ਨ ਔਰ ਫੋਕਸ ਆ, ਸੋ ਇਸ ਲਈ ਇਹ ਜਿਹੜੀ ਆ ਹੈਲਪ ਕਰਦੀ ਆ ਡਿਜੀਟਲ ਏਜ ਦੇ ਵਿੱਚ ਵੀ ਸਾਨੂੰ, ਕਿਉਂਕਿ ਮੈਡੀਟੇਸ਼ਨ ਚ ਲੋਕ ਕੀ ਕਰਦੇ ਆ ਕਿ ਜਿਵੇਂ ਮੈਂ ਕਿਹਾ ਕਿ ਆਪਣੀ ਆਪਣੀ ਥੋਟਸ ਨੂੰ ਅਬਜ਼ਰਵ ਕਰਦੇ ਆ ਹਨਾ। ਜਦੋਂ ਤੁਸੀਂ ਬਹਿੰਦੇ ਆ ਕਿਸੇ ਜਗ੍ਹਾ ਦੇ ਉੱਤੇ, ਤੁਸੀਂ ਸੋਚਦੇ ਕਿ ਅੱਛਾ ਅਸੀਂ ਮੈਡੀਟੇਸ਼ਨ ਕਰਾਂਗੇ। ਸੋ ਸਕਸੈਸਫੁਲ ਮੈਡੀਟੇਟਰ ਜਾਂ ਐਕਸਪੀਰੀਅੰਸਡ ਮੈਡੀਟੇਟਰ ਜਿਹੜੇ ਆ ਉਹ ਕੀ ਕਰਦੇ ਆ, ਅਗਰ ਉਹਨਾਂ ਨੂੰ ਲੱਗ ਵੀ ਰਿਹਾ ਕਿ ਸੋਚਦੇ ਸੋਚਦੇ ਹਨਾ, ਕਿਉਂਕਿ ਜਦੋਂ ਤੁਸੀਂ ਪਹਿਲਾਂ ਬੈਠੋਗੇ ਤਾਂ ਤੁਹਾਡਾ ਮਾਇੰਡ ਇੱਧਰ ਉੱਧਰ ਜਾਊਗਾ ਹੀ ਹਨਾ, ਬਹੁਤ ਸਾਰੀ ਚੀਜ਼ਾਂ ਆਪਣੇ ਦਿਮਾਗ ਚੱਲਣ ਲੱਗ ਜਾਂਦੀਆਂ। ਪਰ ਤੁਸੀਂ ਉਸ ਚੀਜ਼ ਆਪਣੇ ਮਾਇੰਡ ਨੂੰ ਦੁਬਾਰਾ ਉਸ ਜਗ੍ਹਾ ਤੇ ਕਿਵੇਂ ਲੈ ਕੇ ਆਉਂਦੇ ਆ, ਉਹ ਮੈਡੀਟੇਸ਼ਨ ਤੁਹਾਨੂੰ ਸਿਖਾਉਂਦੀ ਆ। ਔਰ ਇਹ ਜਿਹੜੇ ਐਕਸਪੀਰੀਅੰਸਡ ਮੈਡੀਟੇਟਰ ਨਾਲ ਵੀ ਹੁੰਦਾ ਹੈ ਨਾ ਕਿ ਉਹ ਵੀ ਹੌਲੀ ਹੌਲੀ ਦਿਮਾਗ ਕਿਤੇ ਹੋਰ ਪਹੁੰਚ ਜਾਂਦਾ, ਬਟ ਉਹ ਸਾਡੇ ਨਾਲੋਂ ਥੋੜੇ ਜ਼ਿਆਦਾ ਐਕਸਪਰਟ ਹੁੰਦੇ ਆ ਆਪਣੇ ਬ੍ਰੇਨ ਨੂੰ ਦੁਬਾਰਾ ਜਿਹੜੀ ਆ ਉਸ ਚੀਜ਼ ਦੇ ਵਿੱਚ ਲੈ ਕੇ ਆਉਣ ਦੇ ਲਈ ਹਨਾ। ਸੋ ਪ੍ਰੋਪਰ ਤੁਹਾਡਾ ਫੋਕਸ ਜਿਹੜਾ ਆ, ਕਿਸੇ ਜਦੋਂ ਅਸੀਂ ਰੀਲਸ ਵੀ ਦੇਖ ਰਹੇ ਹੈਗੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਰਿਮਾਇੰਡ ਕਰਾਉਣਾ ਕਿ ਉਹ ਅੱਛਾ ਮੈਂ ਇਹ ਗਲਤ ਜਾ ਰਿਹਾ, ਮੈਂ ਕਿੰਨਾ ਟਾਈਮ ਵੇਸਟ ਕਰ ਦਿੱਤਾ, ਹੁਣ ਮੈਨੂੰ ਬੰਦ ਕਰਨਾ ਚਾਹੀਦਾ। ਸੋ ਜੇ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਤੁਹਾਡਾ ਬ੍ਰੇਨ ਥੋੜਾ ਜ਼ਿਆਦਾ ਜਿਹੜਾ ਸਟਰੋਂਗ ਹੋ ਜਾਂਦਾ ਹੈ। ਬਟ ਅਫਕੋਰਸ ਇਹਦੇ ਤੇ ਹਜੇ ਵੀ ਰਿਸਰਚ ਚੱਲ ਰਹੀ ਹੈਗੀ ਆ। ਸੋ ਜਿੱਦਾਂ ਅਸੀਂ ਪਹਿਲਾਂ ਕਿਹਾ ਹੀ ਹੈ ਕਿ ਮੈਡੀਟੇਸ਼ਨ ਜਿਹੜੀ ਕਿਸੇ ਵੀ ਮੈਡੀਕਲ ਹੈਲਪ ਦਾ ਰਿਪਲੇਸਮੈਂਟ ਨਹੀਂ ਹੈਗੀ। ਸੋ ਤੁਹਾਨੂੰ ਜ਼ਰੂਰ ਇਹ ਤੁਸੀਂ ਨਾਲ ਨਾਲ ਕਰ ਸਕਦੇ ਆ, ਬਟ ਤੁਹਾਨੂੰ ਮੈਡੀਕਲ ਅਗਰ ਤੁਹਾਨੂੰ ਕੋਈ ਸੀਰੀਅਸ ਇਸ਼ੂ ਆ ਜਾਂ ਤੁਹਾਨੂੰ ਲੱਗਦਾ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ, ਜਾਂ ਤੁਸੀਂ ਕਿਸੇ ਪਰਸਨ ਨੂੰ ਫੋਲੋ ਕਰ ਰਹੇ ਆ ਮੈਡੀਟੇਸ਼ਨ ਦੇ ਲਈ, ਕੋਈ ਕਲਾਸਿਸ ਲਗਾ ਰਹੇ ਆ, ਤਾਂ ਜ਼ਰੂਰ ਪਹਿਲਾਂ ਦੇਖੋ ਕਿ ਉਹ ਪਰਸਨ ਜਾਂ ਉਹ ਕੰਪਨੀ ਉਹਨਾਂ ਦੀ ਕੀ ਬੈਕਗ੍ਰਾਉਂਡ ਹੈਗੀ ਆ, ਕਿੰਨਾ ਐਕਸਪੀਰੀਅੰਸ ਉਹਨਾਂ ਨੂੰ ਹੈਗਾ ਹਨਾ, ਤੇ ਆਪਣੇ ਡਾਕਟਰਸ ਨਾਲ ਵੀ ਜੋ ਵੀ ਆ ਸਲਾਹ ਕਰਕੇ ਹੀ ਤੁਹਾਨੂੰ ਇਹ ਕਰਨਾ ਚਾਹੀਦਾ, ਕਿਉਂਕਿ ਬਾਕੀ ਉਹਨਾਂ ਦੇ ਵਾਂਗੂ ਹੀ ਇਹ ਜਿਹੜੀ ਇੱਕ ਥੈਰੇਪੀ ਹੈਗੀ ਆ।
1: ਥੈਂਕ ਯੂ ਸੋ ਮਚ। ਮੈਂ ਨਹੀਂ ਸੀ ਸੋਚਿਆ ਕਿ ਆਪਾਂ ਸਾਇੰਸ ਵਾਲੇ ਐਪੀਸੋਡ ਦੇ ਵਿੱਚ ਮੈਡੀਟੇਸ਼ਨ ਦੀ ਵੀ ਗੱਲ ਕਰਾਂਗੇ ਕਿਸੇ ਦਿਨ, ਪਰ ਥੈਂਕ ਯੂ ਸੋ ਮਚ ਸੰਦੀਪ ਜੀ ਆਪਣਾ ਟਾਈਮ ਦੇਣ ਦੇ ਲਈ ਔਰ ਇਸ ਟੋਪਿਕ 'ਤੇ ਗੱਲ ਕਰਨ ਦੇ ਲਈ ਔਰ ਐਨਲਾਈਟ ਕਰਨ ਦੇ ਲਈ। ਇਨਫੈਕਟ ਹੁਣ ਤੱਕ ਦੀ ਰੂਟੀਨ ਲਾਈਫ ਦੇ ਵਿੱਚ ਮੈਂ ਖੁਦ ਬਹੁਤ ਸਾਰੀਆਂ ਚੀਜ਼ਾਂ ਕਰ ਰਿਹਾ ਸੀ, ਦੇਖ ਰਿਹਾ ਸੀ, ਸੁਣ ਰਿਹਾ ਸੀ, ਸਮਝ ਰਿਹਾ ਸੀ, ਬਟ ਉਹਨੂੰ ਹੁਣ ਇੱਕ ਡਿਫਰੈਂਟ ਪਰਸਪੈਕਟਿਵ ਤੋਂ ਸਮਝਣ ਦਾ ਮੌਕਾ ਮਿਲਿਆ ਹੈਗਾ ਅੱਜ ਦੇ ਇਸ ਐਪੀਸੋਡ 'ਚ। ਸੋ ਥੈਂਕ ਯੂ ਸੋ ਮਚ ਫੋਰ ਦੈਟ।
0: ਥੈਂਕ ਯੂ ਜੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਜੀ ਸਾਡੇ ਨਾਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋ। ਕਿਵੇਂ ਦਾ ਲੱਗਦਾ ਖੁੱਲ੍ਹ ਕੇ ਦੱਸ ਦਿਆ ਕਰੋ, ਚੰਗਾ ਮਾੜਾ, ਕੰਸਟਰਕਟਿਵ ਫੀਡਬੈਕ ਆਲਵੇਜ਼ ਵੈਲਕਮ। 0472-6464 ਨੰਬਰ ਦੇ ਉੱਤੇ ਦਿਓ ਇਜਾਜ਼ਤਾਂ। ਧੰਨਵਾਦ।

0: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-503-503
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।
7: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
8: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
7: ਫਿਰ ਲਵਾਈਏ ਕਿੱਥੋਂ?
8: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
7: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
9: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ।
10: ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
11: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
12: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
11: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
13: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
11: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
14: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
11: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
15: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
2: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
16: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
2: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
17: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया जी जे स्टोन मेसन, पार्टी घर नु बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410 045 555 या आज ही विजिट करो 104 कॉलिंस रोड मेल्टन।
18: सोना चाहिदा,
19: भरोसा चाहिदा,
18: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
20: ਕਹਿਤ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
21: सिर्फ फिल्मी नहीं, ए है पंजाब दी सब तो वड्डी चोरी, द ग्रेट पंजाब रॉबरी।
20: जदों एक जोकर तख्त ते बैंदा है तां ओह राजा नहीं बंदा, ओह पूरे राज लई सर्कस मना लैंदा है।
21: स्टारिंग राज कुंद्रा, पायल राजपूत, गर्विता सधवानी अते होर कई साथी कलाकार 7 अगस्त तो तुहाडे नेड़ले सिनेमा घरां विच।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅਤੇ ਦੋਸਤੋ ਹੁਣ ਗੱਲਬਾਤ ਆਪਾਂ ਕਰਾਂਗੇ ਹਰਮਿੰਦਰ ਢਿੱਲੋਂ ਜੀ ਦੇ ਨਾਲ, ਅਤੇ ਗੱਲਾਂ ਬਾਤਾਂ ਸਾਡੀਆਂ ਵਿਸ਼ਾ ਹੁੰਦਾ ਵਾ ਸਾਡਾ ਵਾਤਾਵਰਨ ਕੀ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ ਅਤੇ ਕੀ ਹੁਣ ਦੇ ਅਸਾਰ ਨੇ ਅਤੇ ਕੀ ਤੁਸੀਂ ਯੋਗਦਾਨ ਪਾ ਸਕਦੇ ਹੋ। ਸੋ ਇਸ ਹਫ਼ਤੇ ਕਿਹੜੀ ਗੱਲਬਾਤ ਆਪਾਂ ਕਰਨੀ ਆ, ਕਿਹੜੇ ਪਾਸੇ ਨੂੰ ਲੈ ਕੇ ਜਾਣੀ ਡਾਇਰੈਕਸ਼ਨ, ਆਓ ਪਹਿਲਾਂ ਆਪਾਂ ਜੀ ਆਖਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਅਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ
0: ਜੀ। ਥੈਂਕ ਯੂ ਭਾਅ ਜੀ। ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
1: ਸਾਡੇ ਦੇਸ਼ ਦੇ ਵਿੱਚ ਦੇਖੋ ਜੀ, ਪਹਿਲਾਂ ਇੱਥੇ ਸਾਡੇ ਅੱਗ ਲੱਗੀ ਹੋਈ ਸੀ ਕੁਬੈਕ ਦੇ ਵਿੱਚ, ਅਤੇ ਉਹਦਾ ਧੂੰਆਂ ਨਿਊਯਾਰਕ ਪਹੁੰਚ ਗਿਆ। ਉਹਦੇ ਨਾਲ ਟਰੰਪ ਸਾਹਿਬ ਬੜੇ ਨਾਰਾਜ਼ ਹੋਏ, ਉਹ ਕਹਿੰਦੇ ਅਸੀਂ ਕੇਸ ਕਰਨਾ ਕੈਨੇਡਾ ਤੇ। ਤੇ ਅੱਜ ਅਮਰੀਕਾ 'ਚ ਬਹੁਤ ਅੱਗ ਲੱਗੀ ਹੋਈ ਹੈ, ਤੇ ਉਹਦਾ ਧੂੰਆਂ ਕੈਨੇਡਾ ਵੱਲ ਆਇਆ ਹੋਇਆ, ਤੇ ਹੁਣ ਕੈਨੇਡਾ ਵਾਲੇ ਦਬਾਅ ਕਰ ਰਹੇ ਵੀ ਹੁਣ ਸਾਨੂੰ ਵੀ ਕੇਸ ਕਰ ਦੇਣਾ ਚਾਹੀਦਾ ਟਰੰਪ ਦੇ ਉੱਤੇ। ਤੇ ਉਹ ਕਿਤੇ ਚੱਲ ਰਿਹਾ, ਤੇ ਜਿਹੜੀਆਂ ਅੱਗਾਂ ਲੱਗੀਆਂ ਨੇ ਆਪਾਂ ਅਗਲੀ ਵਾਰੀ ਉਹਦੇ ਬਾਰੇ ਵੀ ਗੱਲ ਕਰਾਂਗੇ ਵੈਸੇ। ਤੇ ਇੱਕ ਇਹਨਾਂ ਦੀ ਸਟੇਟ ਹੈ ਵਾਸ਼ਿੰਗਟਨ ਸਟੇਟ, ਤੇ ਉਹਦਾ ਸ਼ਹਿਰ ਹੈ ਸਪੋਕਿਨ। ਮੇਰੇ ਰਿਸ਼ਤੇਦਾਰ ਰਹਿੰਦੇ ਨੇ ਉੱਥੇ, ਮੈਂ ਹੁਣੇ ਅਸਲੇ ਫੋਨ ਕਰਕੇ ਹਟਿਆ, ਤੇ ਉਹਨਾਂ ਨੂੰ ਵੀ ਵੈਕੂਏਸ਼ਨ ਦੇ ਆਰਡਰ ਸੀ। ਤੇ ਉਸ ਸ਼ਹਿਰ ਦੇ ਵਿੱਚ 700 ਘਰ ਜਿਹੜਾ ਸੀ ਉਹ ਇਸ ਅੱਗ ਵਿੱਚ ਜਲ ਗਿਆ। ਤੇ ਤੁਸੀਂ ਜੇ ਗੂਗਲ ਤੇ ਸਰਚ ਕਰੋ, ਤੁਹਾਨੂੰ ਫੜੀਆਂ ਕਾਰਾਂ ਤੇ ਘਰ ਤੇ ਪੂਰੀ ਦੀ ਪੂਰੀਆਂ ਸਬ ਡਿਵੀਜ਼ਨਾਂ ਜਲੀਆਂ ਹੋਈਆਂ ਜਿਹੜੀਆਂ ਨੇ ਉਹ ਹੈ। ਇਹ ਕਿਉਂ ਤੇ ਕਿਵੇਂ ਆ ਆਪਾਂ ਅਗਲੀ ਵਾਰੀ ਇਹਦੇ ਬਾਰੇ ਛੂਵਾਂਗੇ। ਤੇ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਇਹ, ਚਾਹੇ ਉਹ ਪੰਜਾਬ 'ਚ ਫੋਕਾ ਪੈ ਰਿਹਾ ਜਾਂ ਪੰਜਾਬ 'ਚ ਜਿਹੜੇ ਹੜ੍ਹ ਆਏ ਸੀ ਜਾਂ ਫਿਰ ਆਉਣਗੇ, ਤੇ ਜਾਂ ਇਹ ਵਾਸ਼ਿੰਗਟਨ ਦੀਆਂ ਅੱਗਾਂ ਨੇ, ਤੇ ਜਾਂ ਕੁਝ ਸਾਲਾਂ ਬਾਅਦ ਜਿਹੜੀਆਂ ਅੱਗਾਂ ਲੱਗੀਆਂ ਸੀ ਆਸਟ੍ਰੇਲੀਆ ਦੇ ਵਿੱਚ, ਇਹ ਸਾਰੀਆਂ ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਤੇ ਉਹ ਲੜੀ ਜਿਹਨੂੰ ਆਪਾਂ ਜਲਵਾਯੂ ਤਬਦੀਲੀ, ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ, ਆਲਮੀ ਤਪਸ਼ ਕਹਿੰਦੇ ਹਾਂ, ਤੇ ਉਹ ਵੱਖ ਵੱਖ ਰੂਪ ਦੇ ਵਿੱਚ ਇਹ ਸਾਨੂੰ ਦੇਖਣ ਨੂੰ ਮਿਲਦੀ ਹੈ। ਤੇ ਆਪਾਂ ਮਤਲਬ ਕਰ ਕੀ ਸਕਦੇ ਹਾਂ ਨਾ, ਆਪਾਂ ਅਕਸਰ ਇਹੀ ਸਵਾਲ ਹੁੰਦਾ ਵੀ ਜੇ ਇੰਨੇ ਹਾਲਾਤ ਖਰਾਬ ਨੇ ਤੇ ਫਿਰ ਕੀ ਕੀਤਾ ਜਾ ਸਕਦਾ।
0: ਤੇ ਇਹ ਵੱਡਾ ਮਸਲਾ ਹੈ।
1: ਹਾਂ ਹਾਂ, ਕਿਉਂਕਿ ਆਪਾਂ ਜੇ ਸਿਰਫ ਜਿਹੜਾ ਮਸਲਾ ਉਹਦੀ ਗੱਲ ਕਰਦੇ ਰਹਾਂਗੇ ਤੇ ਉਹਦੇ ਨਾਲ ਕਈ ਵਾਰੀ ਨਿਰਾਸ਼ਾ ਪੈਦਾ ਹੁੰਦੀ ਆ, ਲੋਕ ਆਫੀਨ ਹੋ ਜਾਂਦੇ ਆ ਵੀ ਹੁਣ ਤਾਂ ਕੁਛ ਹੋ ਨਹੀਂ ਸਕਦਾ, ਬਹੁਤ ਕੁਛ ਹੋ ਸਕਦਾ। ਜੇ ਅਸੀਂ ਇਕੱਠੇ ਰਲ ਕੇ ਕਰਾਂਗੇ ਤਾਂ ਬਹੁਤ ਕੁਛ ਕੀਤਾ ਜਾ ਸਕਦਾ, ਇਹਨੂੰ ਮੋੜਾ ਪਾਇਆ ਜਾ ਸਕਦਾ। ਤੇ ਇੱਕ ਜਿਹੜਾ ਸਭ ਤੋਂ ਵੱਡਾ ਟੂਲ ਹੈ ਸਾਡੇ ਕੋਲ ਉਹ ਇਹ ਹੈ ਕਿ ਅਸੀਂ ਕਾਰਬਨ ਡਾਈਆਕਸਾਈਡ ਮਿਸ਼ਨ ਘਟਾਉਣੇ ਨੇ, ਤੇ ਕਾਰਬਨ ਡਾਈਆਕਸਾਈਡ ਮਿਸ਼ਨ ਦਾ ਇੱਕ ਬਹੁਤ ਚੋਖਾ ਹਿੱਸਾ ਆਸਟ੍ਰੇਲੀਆ ਵਿੱਚ ਖਾਸ ਕਰਕੇ ਉਹ ਸਾਡੀ ਬਿਜਲੀ ਨਾਲ ਜੁੜਿਆ ਹੋਇਆ, ਕਿਉਂਕਿ ਆਸਟ੍ਰੇਲੀਆ ਵਿੱਚ ਜਿਹੜੀ ਬਿਜਲੀ ਹੈ ਉਹ ਜ਼ਿਆਦਾਤਰ ਕੋਲੇ ਤੋਂ, ਆਸਟ੍ਰੇਲੀਆ ਤਾਂ ਕੋਲੇ ਦਾ ਇੰਨਾ ਉਤਪਾਦਨ ਕਰਦਾ ਹੈ, ਦੂਜੇ ਮੁਲਕਾਂ ਨੂੰ ਕੋਲਾ ਵੇਚਦਾ, ਚਾਈਨਾ ਨੂੰ ਵੇਚਦਾ। ਤੇ ਇਹਨਾਂ ਦੀ ਜਿਹੜੀ ਬਿਜਲੀ ਆ ਉਹ ਕੁਝ ਸਾਲ ਤੱਕ ਤਕਰੀਬਨ ਪਹਿਲਾਂ ਤੱਕ ਸਾਰੀ ਦੀ ਸਾਰੀ ਕੋਲੇ ਤੋਂ ਬਣਦੀ ਸੀ, ਤੇ ਉਹਦੇ ਵਿੱਚ ਜਦੋਂ ਅਸੀਂ ਕੋਲਾ ਬਾਲਦੇ ਹਾਂ ਉਹ ਚੋਂ ਕਾਰਬਨ ਡਾਈਆਕਸਾਈਡ ਮਿਸ਼ਨ ਨਿਕਲਦੇ ਨੇ, ਤੇ ਉਹ ਫਿਰ ਗਲੋਬਲ ਵਾਰਮਿੰਗ, ਆਲਮੀ ਤਪਸ਼ ਜਿਹਨੂੰ ਕਹਿੰਦੇ ਹਾਂ, ਜਾਂ ਜਲਵਾਯੂ ਤਬਦੀਲੀ, ਉਹਦਾ ਕਾਰਨ ਬਣਦੀ ਹੈ। ਤੇ ਜਦੋਂ ਦੀ ਤੁਹਾਡੇ ਨਵੀਂ ਸਰਕਾਰ ਆਈ ਹੈ ਲੇਬਰ ਪਾਰਟੀ ਦੀ, ਉਹਨਾਂ ਨੇ ਤੇ ਬਹੁਤ ਕੰਮ ਕੀਤਾ। ਜਿਹੜੀ ਪਿਛਲੀ ਸਰਕਾਰ ਸੀ ਉਹ ਤਾਂ ਮਜ਼ਾਕ ਕਰਦੇ ਸੀ ਇਹਦੇ ਲਈ, ਤੁਹਾਨੂੰ ਯਾਦ ਹੋਣਾ ਕਿ ਜਦੋਂ ਜਿਹੜੇ ਲੋਕਾਂ ਨੇ ਕਿਹਾ ਵੀ ਕੋਲੇ ਨੂੰ ਸਾਨੂੰ ਘਟਾਉਣਾ ਪੈਣਾ, ਤੇ ਉਹਨਾਂ ਦੇ ਇੱਕ ਮਿਨਿਸਟਰ ਫਿਰ ਕੋਲੇ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਆਪਣੀ ਪਾਰਲੀਮੈਂਟ 'ਚ ਆ ਗਿਆ, ਉਹਨੇ ਉਹਨੂੰ ਚੁੰਮਿਆ, ਕਹਿੰਦਾ ਦੇਖੋ ਜੀ ਇਹ ਤਾਂ ਮੈਨੂੰ ਦੰਦੀਆਂ ਨਹੀਂ ਵੱਢਦਾ, ਤੁਹਾਨੂੰ ਦੰਦੀਆਂ ਕਿਉਂ ਵੱਢਦਾ, ਮਤਲਬ ਮਜ਼ਾਕ ਕਰ ਰਿਹਾ ਸੀ ਨਾ। ਤੇ ਦੁਨੀਆਂ ਜਿਹੜੀ ਹੈ ਬਰਬਾਦੀ ਦੇ ਕੰਢੇ ਤੇ ਖੜੀ, ਤੇ ਉਹਨੂੰ ਮਜ਼ਾਕ ਲੈਂਦੇ ਸੀ। ਸੋ ਪਰ ਨਵੀਂ ਜਿਹੜੀ ਸਰਕਾਰ ਆਈ ਇਹਨਾਂ ਨੇ ਬੜਾ ਕੀਤਾ, ਤੇ ਅੱਜ ਜਿਹੜੀ ਆਸਟ੍ਰੇਲੀਆ ਹੈ ਇਹ ਦੁਨੀਆਂ ਦੇ ਵਿੱਚ ਸੋਲਰ ਲਗਾਉਣ ਦੇ ਵਿੱਚ ਜਿਹੜੇ ਲੀਡਰ ਨੇ, ਇਹਨਾਂ 6-5 ਸਾਲਾਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਆਈ, ਤੇ ਤਕਰੀਬਨ ਹਰ 10 ਘਰਾਂ ਵਿੱਚੋਂ ਆਸਟ੍ਰੇਲੀਆ ਚੋਂ 4 ਘਰਾਂ ਦੇ ਉੱਤੇ ਹੁਣ ਰੂਫ ਟਾਪ ਸੋਲਰ ਪੈਨਲ ਲੱਗੇ ਹੋਏ ਨੇ, ਛੱਤਾਂ ਦੇ ਉੱਤੇ ਲੱਗੇ ਹੋਏ ਨੇ। ਤੇ ਤਕਰੀਬਨ ਉਹ 4.5 million 45 lakh ਜਿਹੜੇ ਘਰ ਨੇ ਆਸਟ੍ਰੇਲੀਆ ਦੇ, ਉਹਨਾਂ ਦੇ ਵਿੱਚ ਫੁੱਲ ਪੈਨਲ ਲੱਗੇ ਹੋਏ ਨੇ ਤੇ ਰੇਸ਼ੋ ਜਿਹੜੀ ਆ ਦੁਨੀਆਂ ਦੀਆਂ ਸਭ ਤੋਂ ਵੱਧ ਰੇਸ਼ੋ ਦੇ ਵਿੱਚ ਹੈ ਤੇ ਜਿਹੜੇ ਸੋਲਰ ਪੈਨਲ ਨੇ ਉਹ ਬਿਜਲੀ ਪੈਦਾ ਕਰਦੇ ਨੇ ਇਨਫੈਕਟ ਇੰਨੀ ਜ਼ਿਆਦਾ ਬਿਜਲੀ ਪੈਦਾ ਕੀਤੀ ਆਸਟ੍ਰੇਲੀਆ ਨੇ ਬਈ ਇਹਨਾਂ ਕੋਲ ਦੁਪਹਿਰ ਵੇਲੇ ਜਦੋਂ ਸੂਰਜ ਪੂਰੀ ਸਿਖਰ ਤੇ ਹੁੰਦਾ ਉਹ ਫਾਲਤੂ ਹੋ ਗਈ ਤੇ ਉਹਨਾਂ ਨੇ ਹੁਣ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ 2-3 ਘੰਟੇ ਬਿਜਲੀ ਫਰੀ ਕੀਤੀ ਆ ਜਿੱਥੇ ਤੁਸੀਂ ਉਹ ਮੈਨੂੰ ਇੱਥੇ ਪਤਾ ਨੀ ਮੈਲਬੌਰਨ ਹੁੰਦੀ ਕਿ ਨਹੀਂ ਤੇ ਤੁਹਾਡੇ ਹੁੰਦੀ ਹੈ ਫਰੀ ਦਾ ਉਹ
0: ਹਾਂਜੀ
1: ਤੁਹਾਡੇ ਦੁਪਹਿਰ ਨੂੰ ਬਿਜਲੀ ਦਾ ਫਰੀ ਜਿਹੜਾ ਤੁਹਾਡੇ ਇਲਾਕੇ ਚ ਵੀ ਆ ਉਹ ਕਿ ਨਹੀਂ ਹਾਲੇ
0: ਨਹੀਂ ਇਹ ਸਾਡੇ ਜਿਹਦੇ ਤੇ ਸੋਲਰ ਲੱਗੇ ਨੇ ਜੀ ਉਹਨਾਂ ਦਾ ਇਹ ਹੁੰਦਾ ਹੈ ਕਿ ਤੁਸੀਂ ਜਿਹੜੀ ਜਿਹੜੀ ਬਣ ਰਹੀ ਆ ਉਹ ਤੁਸੀਂ ਨਾਲ ਦੀ ਨਾਲ ਵਰਤ ਲਈ ਅਤੇ ਜਿਹੜੀ ਵਾਪਸ ਜਾਂਦੀ ਆ ਉਹਦਾ ਤੁਹਾਨੂੰ ਬਹੁਤ ਉਹ ਵੀ ਰੌਲਾ ਰੱਪਾ ਚਲੋ ਆਸਟ੍ਰੇਲੀਆ ਦੇ ਪਿਆਬ ਦੇ ਨਾਲ ਕਾਫੀ ਪਿਆ ਸੀ ਇੱਥੇ ਲੋਕਾਂ ਦਾ ਕਿ ਉਹਦਾ ਪਹਿਲਾਂ ਵਧੀਆ ਪੈਸੇ ਦਿੰਦੇ ਸੀ ਹੁਣ ਉਹਦਾ ਨਾ ਮਾਤਰ ਜਿਹਾ ਦਿੰਦੇ ਆ ਅਤੇ ਹੁਣ ਅੱਗੇ ਰੌਲਾ ਇਹ ਵੀ ਪੈਣਾ ਸ਼ੁਰੂ ਹੋ ਗਿਆ ਕਿ ਜਿਹੜੀ ਵਾਪਸ ਵੀ ਜਾਂਦੀ ਆ ਜਿਹੜੀ ਤੁਹਾਡੀ ਜਿਹੜੀ ਤੁਸੀਂ ਵਰਤੋਂ 'ਚ ਨਹੀਂ ਆਉਂਦੀ ਵਾਪਸ ਦੇਣੀ ਆ ਉਹਦਾ ਇਹ ਹੁਣ ਇਹ ਰੌਲਾ ਪੈ ਰਿਹਾ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਤੁਹਾਨੂੰ ਉਹਦੇ ਪੈਸੇ ਜਿਹੜੇ ਉਹ ਪੱਲਿਓਂ ਦੇਣੇ ਪੈਣ ਅਤੇ ਇਹ ਹੋ ਗਿਆ ਇੱਕ ਪੱਖ ਅਤੇ ਦੂਸਰਾ ਪੱਖ ਇਹ ਆ ਕਿ ਜਿੱਦਾਂ ਜੇ ਤੁਸੀਂ ਉਹਦੇ ਬਾਰੇ ਪੁੱਛ ਰਹੇ ਹੋ ਵੀ ਜਿਸ 'ਤੇ ਸੋਲਰ ਲੱਗਾ ਹੀ ਨਹੀਂ ਆ ਅਤੇ ਉਹਦੇ ਔਫ ਪੀਕ ਅਤੇ ਔਨ ਪੀਕ ਦੇ ਰੇਟ ਥੋੜ੍ਹੇ ਵੱਖਰੇ ਹੁੰਦੇ ਆ
1: ਆਸਟ੍ਰੇਲੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ ਇੰਨੀ ਜ਼ਿਆਦਾ ਕੋ ਹੁਣ 3 ਘੰਟੇ ਜਿਹੜੀ ਆ ਫਰੀ ਦੇ ਵਿੱਚ ਦੇ ਰਹੇ ਆ ਬਿਜਲੀ ਵੀ ਜਿੰਨੀ ਤੁਸੀਂ ਬਿਜਲੀ ਖਪਤ ਕਰੋਗੇ ਦੁਪਹਿਰ ਦੇ 3 ਘੰਟੇ ਤੇ ਉਹ ਉਹਨੂੰ ਫਰੀ ਦੇਣਗੇ ਉਹ ਤੇ
0: ਇਹ ਹੋ ਸਕਦਾ ਕਿਸੇ ਹੋਰ ਇਲਾਕੇ ਦੇ ਵਿੱਚ ਹੋਵੇ ਮਤਲਬ ਮੈਂ ਇੱਥੇ ਵਿਕਟੋਰੀਆ 'ਚ ਫਿਰ ਇਹ ਚੀਜ਼ ਨਹੀਂ ਵੇਖੀ ਸੁਣੀ
1: ਓਕੇ ਚਲੋ ਮੈਂ ਉਹ ਚੈੱਕ ਕਰਕੇ ਦੱਸਾਂਗਾ ਸੋ ਬਹੁਤ ਵੱਡੇ ਇਸ ਵਿੱਚ ਦੇ ਰਹੇ ਨੇ ਉਹ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ ਤੇ ਨਾਲ ਹੀ ਕਿਉਂਕਿ ਜੋ ਹੁਣ ਜਦੋਂ ਤੁਸੀਂ ਘਰ ਬਿਜਲੀ ਘਰ ਆਪਣੇ ਰੂਫਟੌਪ ਤੇ ਪੈਦਾ ਹੁੰਦੀ ਦੁਪਹਿਰ ਨੂੰ ਲੋਕ ਘਰਾਂ 'ਚ ਨਹੀਂ ਹੁੰਦੇ ਸੋ ਬਿਜਲੀ ਦੀ ਖਪਤ ਬੜੀ ਘੱਟ ਹੁੰਦੀ ਆ ਸੋ ਉਹਨੂੰ ਤੇ ਉਦੋਂ ਉਹਨਾਂ ਦੇ ਕੋਲ ਇਨਫੈਕਟ ਹੁਣ ਜਿਹੜੀ ਸਰਪਲਸ ਹੋ ਜਾਂਦੀ ਗ੍ਰਿਡ ਦੇ ਵਿੱਚ ਬਿਜਲੀ ਤੇ ਉਹਨੂੰ ਕਰਨ ਲਈ ਫਿਰ ਉਹਨਾਂ ਨੇ ਘਰਾਂ 'ਚ ਬੈਟਰੀਆਂ ਲਗਾਉਣ ਤੇ ਬਹੁਤ ਰਿਬੇਟ ਦਿੱਤੀ ਤੇ ਆਸਟ੍ਰੇਲੀਆ ਦੇ ਵਿੱਚ ਹੁਣ ਤਕਰੀਬਨ 4,20,000 ਘਰਾਂ ਦੇ ਵਿੱਚ ਉਹਨਾਂ ਨੇ ਬੈਟਰੀਆਂ ਲਗਾਈਆਂ ਨੇ ਤਾਂ ਕਿ ਜਿਹੜੀ ਉਹ ਵਾਧੂ ਬਿਜਲੀ ਆ ਉਹ ਉਹਨੂੰ ਉੱਥੇ ਸਟੋਰ ਕਰ ਸਕਣ ਤੇ ਸ਼ਾਮ ਨੂੰ ਜਦੋਂ ਸੂਰਜ ਛਿਪ ਜਾਂਦਾ ਉਹ ਤੋਂ ਬਾਅਦ ਜਿਹੜੀ ਤੁਹਾਡੀ ਬਿਜਲੀ ਦੀ ਖਪਤ ਹੈ ਪਹਿਲਾਂ ਤੁਸੀਂ ਉਹ ਬੈਟਰੀ 'ਚੋਂ ਲਾਓ ਤੇ ਮੁੜ ਕੇ ਫਿਰ ਤੁਹਾਨੂੰ ਗ੍ਰਿਡ ਤੋਂ ਮਿਲੇਗੀ ਸੋ ਤਾਂ ਕਿ ਜਿਹੜਾ ਤੁਹਾਡੀ ਜਿਹੜੀ ਵਾਧੂ ਦੀ ਬਿਜਲੀ ਆ ਉਹ ਵਿਅਰਥ ਵੀ ਨਹੀਂ ਹੁੰਦੀ ਤੇ ਨਾਲ ਤੁਹਾਨੂੰ ਜਿਹੜੀ ਆ ਸ਼ਾਮ ਦੀ ਬਿਜਲੀ ਜਿਹੜੀ ਆ ਉਹਦੇ ਵਿੱਚ ਉਹਨੂੰ ਤੁਹਾਨੂੰ ਬੱਚਤ ਹੋ ਜਾਂਦੀ ਆ ਸੋ ਕੁੱਲ ਮਿਲਾ ਕੇ ਹੁਣ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਦਿਨ ਵਿੱਚ ਡਿਪੈਂਡ ਕਰਦਾ ਮੌਸਮ ਕਿਹੋ ਜਿਹਾ ਤੇ ਕਿਹੜਾ ਟਾਈਮ ਹੈ ਤੇ 18-30% ਜਿਹੜੀ ਬਿਜਲੀ ਹੈ ਉਹ ਤਕਰੀਬਨ ਇਕੱਲੀ ਸੋਲਰ ਪੈਦਾ ਕਰਦਾ ਪੂਰੇ ਆਸਟ੍ਰੇਲੀਆ ਦੇ ਵਿੱਚ ਤੇ ਜਿਹੜੀ 64% ਬਿਜਲੀ ਆ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ ਸੋ ਇੱਕ ਦਿਨ ਜਿਹੜਾ ਕੋਲੇ ਵਾਲਾ ਨੰਬਰ ਹੈ 0 ਤੇ ਆਉਣਾ ਤੇ ਜਿਹੜੀ ਸਾਰੀ ਦੌੜ ਹੈ ਇਹ ਇਹੀ ਹੈ ਪਰ ਆਸਟ੍ਰੇਲੀਆ ਨੇ ਜਿਹੜੀ ਇਹ ਇੰਨੀ ਜ਼ਿਆਦਾ ਤਰੱਕੀ ਕੀਤੀ ਹੈ ਪਿਛਲੇ 3-4 ਸਾਲਾਂ ਦੇ ਵਿੱਚ ਹੀ ਉਹ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਹੈ ਸੋ ਹੁਣ ਟੋਟਲ ਜੇ ਆਪਾਂ ਪੂਰੇ ਸਾਲ ਦਾ ਵੇਖੀਏ ਤਾਂ 36% ਜਿਹੜੀ ਬਿਜਲੀ ਹੈ ਉਹ ਆਸਟ੍ਰੇਲੀਆ ਦੀ ਜਿਹਨੂੰ ਆਪਾਂ ਕਲੀਨ ਕਹਿੰਦੇ ਸਾਫ਼ ਕਹਿੰਦੇ ਹਾਂ ਉਹ ਪਾਣੀ ਤੋਂ ਹਵਾ ਤੋਂ ਅਤੇ ਸੋਲਰ ਤੋਂ ਬਣਦੀ ਹੈ ਅਤੇ 64% ਜਿਹੜੀ ਹੈ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ ਸੋ ਇਹ ਜਿੱਥੇ ਤੁਸੀਂ ਰਹਿੰਦੇ ਹੋ ਹਾਲੇ ਵੀ ਸਬਸਿਡੀ ਚੱਲ ਰਹੀਆਂ ਨੇ ਪੂਰੇ ਆਸਟ੍ਰੇਲੀਆ 'ਚ ਸੋ ਜੇ ਤੁਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਮੈਂ ਕੀ ਕਰ ਸਕਦਾ ਤੇ ਇੱਕ ਉਹਦਾ ਤਰੀਕਾ ਜ਼ਰੀਆ ਇਹ ਹੈ ਵੀ ਤੁਸੀਂ ਆਪਣੇ ਘਰ ਦੇ ਉੱਤੇ ਆਪਣੇ ਦਫ਼ਤਰ ਦੇ ਉੱਤੇ ਜਾਂ ਆਪਣਾ ਤੁਹਾਡਾ ਬਿਜ਼ਨਸ ਹੈ ਉਹਦੇ ਉੱਤੇ ਤੁਸੀਂ ਰੂਫਟੌਪ ਸੋਲਰ ਲਗਾਓ ਉਹਦੇ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘਟੇਗਾ ਅਤੇ ਉਹਦੇ ਨਾਲ ਤੁਹਾਡੀ ਜਿਹੜੀ ਕੋਲੇ ਦੀ ਬਿਜਲੀ ਦੀ ਜਿਹੜੀ ਲੋੜ ਹੈ ਉਹ ਵੀ ਘਟੇਗੀ ਉੱਨੀ ਫਿਰ ਤੁਹਾਨੂੰ ਉਹ ਸਰਕਾਰ ਨੂੰ ਘੱਟ ਬਣਾਉਣੀ ਪਏਗੀ ਸੋ ਇੱਕ ਤਾਂ ਸਭ ਤੋਂ ਵੱਡਾ 5G ਟੂਲ ਜਿਹੜਾ ਖਾਸ ਕਰਕੇ ਆਸਟ੍ਰੇਲੀਆ 'ਚ ਕਿਉਂਕਿ ਹਾਲੇ ਇੱਥੇ 65% ਬਿਜਲੀ ਜਿਹੜੀ ਹੈ ਉਹ ਕੋਲੇ ਤੋਂ ਬਣਦੀ ਹੈ ਸੋ ਤੁਹਾਡਾ ਤੁਸੀਂ ਇਹ ਮੰਨ ਲਓ ਵੀ ਤੁਹਾਡਾ ਜੋ ਬਾਕੀ ਗੱਲਾਂ ਛੱਡ ਵੀ ਦਈਏ ਬਿਜਲੀ ਦਾ ਕਾਰਬਨ ਫੁੱਟਪ੍ਰਿੰਟ 65% ਹਾਲੇ ਵੀ ਕੋਲੇ ਤੋਂ ਹੈ
0: ਜੀ ਸੋ ਇੱਥੇ ਕਾਫੀ ਇਸ ਚੀਜ਼ ਨੂੰ ਧਿਆਨ ਦਿੱਤਾ ਜਾ ਰਿਹਾ ਵਾ ਕਾਫੀ ਇਸ ਪਾਸੇ ਨੂੰ ਜਿਹੜਾ ਹੁਣ ਇੱਕ ਕਦਮ ਅੱਗੇ ਵੀ ਵੱਧ ਗਿਆ ਵਾ ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਨੇ ਇਹ ਬੈਟਰੀਆਂ ਦਿੱਤੀਆਂ ਜਾ ਰਹੀਆਂ ਨੇ ਯਾਨੀ ਕਿ ਇਨਵਰਟਰ ਦਿੱਤੇ ਜਾ ਰਹੇ ਨੇ ਜਿਹਦੇ ਵਿੱਚ ਕਿ ਤੁਸੀਂ ਆਪਣੇ ਘਰ ਦੀ ਬਿਜਲੀ ਸਟੋਰ ਕਰ ਸਕਦੇ ਹੋ ਪਹਿਲਾਂ ਤੱਕ ਕਾਫੀ ਲੋਕ ਜਿਹੜੇ ਨਹੀਂ ਸੀ ਇੰਨਾ ਇੰਟਰਸਟ ਸ਼ੋ ਕਰ ਰਹੇ, ਘੱਟ ਲੋਕਾਂ ਨੇ ਲਵਾਈ ਸੀ ਕਿਉਂਕਿ ਖਰਚਾ ਕਾਫੀ ਹੋ ਜਾਂਦਾ ਸੀ। ਹੁਣ ਸਰਕਾਰ ਨੇ ਉਹਦੇ ਵਿੱਚ ਵੀ ਸਬਸਿਡੀ ਦਿੱਤੀ ਹੈ, ਅਤੇ ਜਿੱਦਾਂ ਲਗਾਤਾਰ ਆਪਾਂ ਰੇਡੀਓ ਰਾਹੀਂ ਵੀ ਦੱਸਦੇ ਰਹਿੰਦੇ ਹਾਂ ਆਪਣੇ ਲੋਕਾਂ ਨੂੰ, ਕੁਛ ਇੱਕ ਜਿਹੜੇ ਆਪਣੇ ਭਾਈਚਾਰੇ ਦੇ ਵਿੱਚੋਂ ਲੋਕ ਨੇ ਇਸ ਕਿੱਤੇ ਦੇ ਵਿੱਚ ਜਿੱਦਾਂ ਕਿ ਸਨ ਕਰੰਟ ਇਹਦੇ ਵਿੱਚ ਦੇ ਰਿਹਾ ਵਾ ਤੁਹਾਨੂੰ ਇਹ ਸਰਵਿਸਿਜ਼। ਸੋ ਉਹਨਾਂ ਦੇ ਮਾਧਿਅਮ ਰਾਹੀਂ ਕਾਫੀ ਲੋਕ ਲਵਾ ਵੀ ਚੁੱਕੇ ਨੇ। ਸੋ ਹੁਣ ਜਿਹੜਾ ਹੌਲੀ ਹੌਲੀ ਬੈਟਰੀਆਂ 'ਤੇ ਉੱਤੇ ਪਹੁੰਚ ਗਿਆ, ਅਤੇ ਆਸਟ੍ਰੇਲੀਆ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਹਿ ਲਓ ਕਿ ਪਹਿਲਕਦਮੀ ਕਰ ਰਿਹਾ ਕਿ ਵੱਧ ਤੋਂ ਵੱਧ ਘਰ ਜਿਹੜੇ ਨੇ ਉਹ ਸੋਲਰ ਪੈਨਲ ਲਵਾਉਣ, ਅਤੇ ਉਸ ਤੋਂ ਬਾਅਦ ਫਿਰ ਉਸ ਬਿਜਲੀ ਨੂੰ ਸਟੋਰ ਕਰਕੇ ਰੱਖ ਕੇ ਉਹਨੂੰ ਵਰਤਣ, ਅਤੇ ਉਹਦੇ ਲਈ ਉਹ ਬੈਟਰੀ ਲਵਾਉਣ। ਸੋ ਉਹਦੇ ਵਿੱਚ ਕਾਫੀ ਲੋਕ ਵੱਧ ਚੜ੍ਹ ਕੇ ਹਿੱਸਾ ਇਸ ਕਰਕੇ ਵੀ ਲੈ ਰਹੇ ਨੇ ਕਿਉਂਕਿ ਸਰਕਾਰ ਮਦਦ ਕਰ ਵੀ ਰਹੀ ਹੈ ਕਾਫੀ।
1: ਹਾਂਜੀ, ਮੈਂ ਹੁਣੇ ਤੁਸੀਂ ਬੋਲੇ ਸੀ ਤੇ ਮੈਂ ਉਹਨੂੰ ਗੂਗਲ ਕੀਤਾ, ਤੁਹਾਡੇ ਵਿਕਟੋਰੀਆ ਦੇ ਵਿੱਚ ਇਹ ਪ੍ਰੋਗਰਾਮ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ। ਜਿਹੜੇ ਵੀ ਘਰ ਐਲੀਜੀਬਲ ਹੋਣਗੇ ਉਹਦਾ ਕ੍ਰਾਈਟੀਰੀਆ ਕੀ ਆ ਉਹ ਚੈੱਕ ਕਰਨਾ ਪਏਗਾ, ਤੇ ਉਹ ਸਮਾਰਟ ਮੀਟਰ ਚਾਹੀਦਾ ਤੁਹਾਨੂੰ, ਤੇ ਤਕਰੀਬਨ 2.6 ਮਿਲੀਅਨ ਵਿਕਟੋਰੀਆ ਦੇ ਘਰਾਂ 'ਚ ਉਹ ਲੱਗੇ ਹੋਏ ਨੇ। ਸੋ ਜਿੱਥੇ ਵੀ ਸੋਲਰ ਲੱਗਾ ਹੋਇਆ, ਬੈਟਰੀ ਲੱਗੀ ਹੋਈ ਆ, ਉੱਥੇ ਉਹ ਹੋਣਗੇ। ਤੇ ਸੋ 1 ਅਕਤੂਬਰ 2026 ਤੋਂ ਬਾਅਦ ਤੁਹਾਨੂੰ ਵਿਕਟੋਰੀਆ ਦੇ ਵਿੱਚ ਜਿੱਥੇ ਸਮਾਰਟ ਮੀਟਰ ਲੱਗੇ ਆ ਉੱਥੇ ਸਵੇਰੇ 11 ਵਜੇ ਤੋਂ ਲੈ ਕੇ ਤੇ ਬਾਅਦ ਦੁਪਹਿਰ 2 ਵਜੇ ਤੱਕ ਜਿਹੜੀ ਬਿਜਲੀ ਉਹ ਫ੍ਰੀ ਹੋਏਗੀ। ਤੇ ਸੋ ਤੁਸੀਂ ਕਿਉਂਕਿ ਤੁਹਾਡੀ ਉਹ ਗਰਮੀ ਤੇ ਸਰਦੀ ਦੀ ਰੁੱਤ ਸਾਡੇ ਤੋਂ ਉਲਟੀ ਹੁੰਦੀ ਨਾ, ਸਾਡੇ ਤੁਹਾਡੇ ਗਰਮੀ ਦੀ ਰੁੱਤ ਹਲੇ ਆਉਣੀ ਹੈ, ਸਾਡੇ ਜਾ ਰਹੀ ਹੈ। ਤੇ ਸੋ ਜੇ ਤੁਸੀਂ ਨਹੀਂ ਹਲੇ ਲਵਾਇਆ ਸਮਾਰਟ ਮੀਟਰ, ਜੇ ਤੁਸੀਂ ਹਲੇ ਸੋਲਰ ਪੈਨਲ ਨਹੀਂ ਲਵਾਏ, ਤੁਸੀਂ ਉਹ ਉਦੋਂ ਤੱਕ ਲਵਾ ਲਓ, ਫਿਰ ਤੁਹਾਨੂੰ ਦਿਨ ਦੇ ਵਿੱਚ 3 ਘੰਟੇ ਫ੍ਰੀ ਬਿਜਲੀ ਹੋਏਗੀ। ਉਹ ਕਿੰਨੀ ਖਪਤ ਕਰਦੇ ਆ ਉਹ ਲਿਮਿਟ ਨਹੀਂ ਹੈ, ਜਿੰਨੀ ਵੀ ਕਰੋਗੇ ਉਹ 3 ਘੰਟੇ ਫ੍ਰੀ ਹੋਏਗੀ। ਜੇ ਤੁਹਾਡੇ ਕੋਲ ਕਾਰ ਹੈ ਤੇ ਉਹ ਟਾਈਮ 'ਚ ਤੁਸੀਂ ਕਾਰ ਚਾਰਜ ਕਰ ਸਕਦੇ ਹੋ, ਤੁਸੀਂ ਆਪਣੀ ਕਾਰ ਨੂੰ ਚਾਰਜ ਕਰ ਸਕਦੇ ਹੋ।
0: ਬਿਲਕੁਲ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਰਾਂ ਦੇ ਲਈ ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਲਈ ਕਰ ਰਹੇ ਨੇ। ਫਿਲਹਾਲ ਜਿਹੜੇ ਇਸ ਟਾਈਮ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ, ਜਿੰਨਾ ਕੁ ਮੈਂ ਵੀ ਵੇਖ ਰਿਹਾ, ਨਿਊ ਸਾਊਥ ਵੇਲ ਅਤੇ ਜਿਹੜਾ ਕੁਈਨਜ਼ਲੈਂਡ ਦਾ ਸਾਊਥ ਈਸਟ ਵਾਲਾ ਹਿੱਸਾ ਵਾ ਉੱਧਰ, ਅਤੇ ਸਾਊਥ ਆਸਟ੍ਰੇਲੀਆ 'ਚ ਚੱਲ ਰਿਹਾ, ਅਤੇ ਜਿੱਦਾਂ ਤੁਸੀਂ ਦੱਸ ਰਹੇ ਹੋ 1 ਅਕਤੂਬਰ ਤੋਂ ਇਹ ਵਿਕਟੋਰੀਆ ਦੇ ਵਿੱਚ ਸ਼ੁਰੂ ਹੋਣਾ। ਪਰ ਇਹਦੇ ਵਿੱਚ ਥੋੜ੍ਹਾ ਜਿਹਾ ਸਾਡੇ ਸਮਝਣ ਵਾਲੀ ਚੀਜ਼ ਇਹ ਵੀ ਹੈ ਜਿਹੜੇ ਸਾਡੇ ਸੁਣਨ ਵਾਲੇ ਨੇ ਕਿ ਜਿਨ੍ਹਾਂ ਨੇ ਸੋਲਰ ਆਲਰੇਡੀ ਲਵਾਏ ਨੇ ਉਹਨਾਂ ਦੇ ਘਰ ਦੀ, ਅਤੇ ਆਪਣੀ ਬਿਜਲੀ ਜਿਹੜੀ ਆ, ਮਸਲਾ ਇਹ ਆ ਕਿ ਪਿੱਛੇ ਸਟੋਰ ਕਰਨ ਦੀ ਸਰਕਾਰ ਦੇ ਕੋਲ ਸਮੱਸਿਆ ਆ ਰਹੀ ਆ ਹੁਣ ਬਿਜਲੀ ਦੀ, ਇਸ ਵਜ੍ਹਾ ਦੇ ਕਰਕੇ ਇਹ ਪਲੈਨ ਲੈ ਕੇ ਆਉਂਦੇ ਗਏ ਕਿ ਇਹਨੂੰ ਵਾਪਸ ਜਿਹੜਾ ਵਾ ਉਹ ਵਰਤ ਲਿਆ ਜਾਵੇ। ਸੋ ਹੁਣ ਜਿਨ੍ਹਾਂ ਦੇ ਘਰ ਦੇ ਵਿੱਚ ਸੋਲਰ ਲੱਗੇ ਨੇ, ਡਿਪੈਂਡ ਕਰਦਾ ਤੁਹਾਡੀ ਕਿੰਨੀ ਕੁ ਕੰਜਮਸ਼ਨ ਆ, ਸੋ ਉਹ ਤਾਂ ਉਸੇ ਤਰੀਕੇ ਦੇ ਨਾਲ ਉਹਨੂੰ ਵਰਤ ਲੈਣਗੇ, ਅਤੇ ਜਿਹੜੀ ਵੱਧ ਬਿਜਲੀ ਉਹਨਾਂ ਨੇ ਲੈਣੀ ਆ ਉਹ ਡਿਊਰਿੰਗ ਦਾ ਡੇ ਇਹ ਵਾਲੀ ਵਰਤੀ ਜਾ ਸਕਦੀ ਹੈ। ਪਰ ਜਿਹੜੀ ਆਲਰੇਡੀ ਵੱਧ ਪ੍ਰੋਡਿਊਸ ਕਰ ਰਹੇ ਨੇ, ਜਿਨ੍ਹਾਂ ਨੂੰ ਪਿੱਛੇ ਭੇਜਣ ਦੀ ਦਿੱਕਤ ਹੈ, ਉਹਨਾਂ ਦੇ ਲਈ ਸ਼ਾਇਦ ਇਹ ਪ੍ਰੋਗਰਾਮ ਲਾਹੇਵੰਦ ਨਹੀਂ ਹੋਊਗਾ। ਬਾਕੀ ਜਿੱਦਾਂ ਜਿੱਦਾਂ ਇਹ ਅੱਗੇ ਆਉਂਦਾ ਵਾ ਉਦਾਂ ਉਦਾਂ ਇਸ ਪ੍ਰੋਗਰਾਮ ਬਾਰੇ ਵਧੇਰੇ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਪਰ ਸੋਹਣੀ ਗੱਲ ਇਹ ਕਿ ਹੁਣ ਇਹਦਾ ਮਤਲਬ ਕਿ ਵੱਧ ਬਿਜਲੀ ਪੈਦਾ ਹੋ ਰਹੀ ਆ, ਪਰ ਮਾੜੀ ਗੱਲ ਇਹ ਕਿ ਉਸ ਚੀਜ਼ ਨੂੰ ਸਟੋਰ ਕਰਨ ਦੇ ਲਈ ਜਿਹੜੇ ਪਲਾਂਟ ਪਿੱਛੇ ਲੱਗਣੇ ਸੀ, ਇੱਕ ਚੀਜ਼ ਜਦੋਂ ਲੋੜ ਤੋਂ ਵੱਧ ਪ੍ਰੋਡਕਸ਼ਨ ਬਣ ਰਹੀ ਹੈ ਤਾਂ ਫਿਰ ਉਹਨੂੰ ਹੁਣ ਸਟੋਰ ਕਰਕੇ ਰੱਖਣ ਦੇ ਵਿੱਚ ਵੀ ਸਮੱਸਿਆ ਆਉਣ ਦੇ ਕਰਕੇ ਹੁਣ ਅਲੱਗ ਅਲੱਗ ਢੰਗ ਤਰੀਕੇ ਅਜਮਾਏ ਜਾ ਰਹੇ ਨੇ। ਸੋ ਫਿਲਹਾਲ ਵਿਕਟੋਰੀਆ ਦੇ ਵਿੱਚ 1 ਅਕਤੂਬਰ 2026 ਤੋਂ ਇਹ ਵਾਲਾ ਜਿਹੜਾ ਲਾਹਾ ਇਹ ਤੁਸੀਂ ਲੈ ਸਕਦੇ ਹੋ।
1: ਹਾਂਜੀ, ਜਿਹੜੀਆਂ ਬੈਟਰੀਜ਼ ਨੇ ਬਾਈ ਜੀ, ਉਹ ਇਸੇ ਕਰਕੇ ਉਹਨਾਂ ਨੇ ਸਬਸਿਡੀ ਦਿੱਤੀ, ਉਹਨਾਂ ਕੋਲ ਫੁੱਲ ਪ੍ਰੋਡਕਸ਼ਨ ਇੰਨੀ ਜ਼ਿਆਦਾ ਹੋ ਰਹੀ ਹੈ ਅਤੇ ਉਹ ਤੁਹਾਨੂੰ ਉਹਨਾਂ ਨੇ ਜਿਹੜੇ 4,20,000 ਘਰਾਂ 'ਚ ਉਹਨਾਂ ਨੇ ਲਗਾਈ ਹੈ, ਤਾਂ ਕਿ ਤੁਸੀਂ ਉਹ ਬੈਟਰੀ 'ਚ ਆਪਣੀ 'ਚ ਸਟੋਰ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਵਾਧੂ ਪਾਵਰ ਹੋਵੇ
0: ਜੀ। ਸੋ ਇੱਥੇ ਇਹ ਚੀਜ਼ ਜਿਹੜੀ ਆ, ਬਾਹਰ ਬੈਠਿਆਂ ਕਿਉਂਕਿ ਆਪਾਂ ਹੁਣ ਇੱਥੇ ਬੈਠੇ ਆਸਟ੍ਰੇਲੀਆ ਦੇ ਵਿੱਚ, ਜਦੋਂ ਗੱਲ ਕਰਦੇ ਹਾਂ ਤਾਂ ਬੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਨਹੀਂ ਰਹਿੰਦਾ, ਜਾਂ ਫਿਰ ਉਹ ਆਉਂਦੇ ਹੁੰਦੇ ਆ ਵੀ ਘਰ ਦਾ ਜੋਗੀ ਜੋਗੜਾ ਹੁੰਦਾ, ਇਹੋ ਹੀ ਚੀਜ਼ਾਂ ਜਦੋਂ ਹੁਣ ਕੋਈ ਬਾਹਰੋਂ ਬੈਠਾ ਦੁਨੀਆ ਦੇ ਵਿੱਚੋਂ ਵੇਖ ਰਿਹਾ, ਜਾਂ ਫਿਰ ਹੁਣ ਤੁਸੀਂ ਜਿੱਦਾਂ ਕੈਨੇਡਾ 'ਚ ਬੈਠੇ ਜਾਂ ਫਿਰ ਦੁਨੀਆ ਦੇ ਕਿਸੇ ਕੋਨੇ 'ਚ ਕੋਈ ਬੈਠਾ ਬੰਦਾ ਇਹ ਗੱਲ ਸੁਣ ਰਿਹਾ ਜਾਂ ਕਹਿ ਰਿਹਾ, ਤਾਂ ਤੁਹਾਡੀ ਕੀ ਅੰਡਰਸਟੈਂਡਿੰਗ ਹੈ ਇਸ ਚੀਜ਼ ਨੂੰ ਲੈ ਕੇ, ਤੁਸੀਂ ਕਿਵੇਂ ਭਾਈ ਸੋਚਦੇ ਹੋ ਉੱਥੇ ਬੈਠੇ?
1: ਬਿਲਕੁਲ ਜੀ, ਇਹ ਰਿਮਾਰਕੇਬਲ ਅਸਲ 'ਚ ਕਾਮਯਾਬੀ ਹੈ। ਪੂਰੀ ਦੁਨੀਆ ਵਾਲੇ ਇਹਨੂੰ ਸਟੱਡੀ ਕਰ ਰਹੇ ਨੇ ਵੀ ਇਹਨਾਂ ਨੇ ਕਿਵੇਂ ਹੈਂਡਲ ਕੀਤਾ ਇੰਨੀ ਜਲਦੀ, ਆਲਮੋਸਟ 500,000 ਉਹ ਬੈਟਰੀਆਂ ਲਗਾਉਣਾ, ਇਹ ਖਾਲਾ ਜੀ ਦਾ ਵਾੜਾ ਨਹੀਂ ਇੰਨੇ ਛੋਟੇ ਸਮੇਂ 'ਚ। ਇਨਫੈਕਟ ਮੈਂ ਜਿਹੜਾ ਕੈਨੇਡਾ ਦੀ ਕਲਾਈਮੇਟ ਚੇਂਜ ਮਿਨਿਸਟਰ ਹੈ, ਮੇਰੀ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਅਤੇ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਸੀ ਵੀ ਤੁਸੀਂ ਹੋਰ ਨਹੀਂ ਤਾਂ ਘੱਟੋ ਘੱਟ ਆਸਟ੍ਰੇਲੀਆ ਦੀ ਜਿਹੜੀ ਐਗਜ਼ਾਮਪਲ ਆ ਉਹਨੂੰ ਫੋਲੋ ਕਰੋ, ਅਤੇ ਧੜਾ ਧੜ ਤੁਸੀਂ ਸੋਲਰ ਲਵਾਓ, ਅਤੇ ਉਹਦੇ ਲਈ ਤੁਸੀਂ ਲੋਨ ਪ੍ਰੋਗਰਾਮ ਦਿਓ, ਸਬਸਿਡੀ ਦਿਓ, ਅਤੇ ਨਾਲ ਬੈਟਰੀਜ਼ ਦਿਓ। ਕਿਉਂਕਿ ਸਾਡੇ ਜਿਹੜੇ ਇੱਥੇ ਜਿੱਥੇ ਮੈਂ ਰਹਿੰਦਾ ਅੰਟੈਰੀਓ ਦੇ ਵਿੱਚ ਸਾਡੇ ਇੱਥੇ ਨਵੰਬਰ ਤੋਂ ਲੈ ਕੇ ਫਰਵਰੀ 4 ਮਹੀਨੇ ਬਹੁਤ ਘੱਟ ਧੁੱਪ ਨਿਕਲਦੀ ਆ, ਅਤੇ ਪਰ ਜਿਹੜਾ ਸਾਡਾ ਕੁਝ ਹਿੱਸਾ ਜਿਹੜਾ ਅਲਬਰਟਾ ਸਸਕੈਚਵਨ ਅਤੇ ਮੈਨੀਟੋਬਾ ਜਿਹਨੂੰ ਪ੍ਰੇਰੀਸ ਕਹਿੰਦੇ ਨੇ, ਅਤੇ ਉੱਥੇ ਧੁੱਪ ਪੂਰਾ ਸਾਲ ਨਿਕਲਦੀ ਆ, ਹਾਲਾਂਕਿ ਠੰਡ ਬਹੁਤ ਪੈਂਦੀ ਆ ਪਰ ਉੱਥੇ ਠੰਡ ਦੇ ਵਿੱਚ ਵੀ ਜਿਹੜੀ ਧੁੱਪ ਹੈ ਬਹੁਤ ਜ਼ਿਆਦਾ ਹੁੰਦੀ ਆ, ਅਤੇ ਉੱਥੇ ਤੁਸੀਂ ਜਿਹੜੀ ਉਹਨਾਂ ਦੀ ਬਿਜਲੀ ਦੇ ਰੇਟ ਸਭ ਤੋਂ ਮਹਿੰਗੇ ਨੇ, ਕਿਉਂਕਿ ਉੱਥੇ ਸਾਰੀ ਬਿਜਲੀ ਹਾਲੇ ਵੀ ਕੋਲੇ ਤੋਂ ਬਣਦੀ ਆ ਅਤੇ ਗੈਸ ਤੋਂ ਬਣਦੀ ਆ। ਸੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਕਹਿ ਰਿਹਾ ਸੀ, ਸੋ ਜੋ ਕੁਛ ਵੀ ਆਸਟ੍ਰੇਲੀਆ ਗਵਰਨਮੈਂਟ ਨੇ ਕੀਤਾ ਇੱਕ ਬਹੁਤ ਵੱਡੀ ਇਹ ਰਿਮਾਰਕੇਬਲ ਚੀਜ਼ ਹੈ, ਕਿਉਂਕਿ ਜਿਹੜਾ ਇੰਨੇ ਥੋੜ੍ਹੇ ਸਮੇਂ ਦੇ ਵਿੱਚ, ਕਿਉਂਕਿ ਸਾਡੇ ਕੋਲ ਕਲਾਈਮੇਟ ਚੇਂਜ ਕਰਕੇ ਟਾਈਮ ਬੜਾ ਘੱਟ ਹੈ, ਅਤੇ ਉਹਨਾਂ ਨੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਦੁਨੀਆ ਭਰ ਦੇ ਲਈ ਮਿਸਾਲ ਕਾਇਮ ਕੀਤੀ ਹੈ, ਅਤੇ ਇਹ ਜਿਹੜਾ ਇਹਨੂੰ ਬਾਕੀ ਦੇ ਕੰਟਰੀ ਸਗੋਂ ਸਟੱਡੀ ਕਰ ਰਹੇ ਨੇ।
0: ਨਹੀਂ ਇਹੀ ਹੈ ਨਾ ਜੀ, ਇੱਥੇ ਇੱਕ ਤਾਂ ਵੇਖੋ ਇਹ ਆ ਇਹਦੀ ਬੈਸਟ ਚੀਜ਼ ਕਿ ਇੱਥੇ ਧੁੱਪ ਬਹੁਤ ਸੋਹਣੀ ਲੰਮਾ ਸਮਾਂ ਧੁੱਪ ਰਹਿੰਦੀ ਹੈ ਦਿਨ ਦੇ ਵਿੱਚ ਬਹੁਤੀਆਂ ਸਟੇਟਸ ਦੇ ਵਿੱਚ, ਅਤੇ ਦੂਸਰਾ ਇਹ ਆ ਕਿ ਆਬਾਦੀ ਘੱਟ ਆ, ਇਹ ਵੀ ਜਗ੍ਹਾ ਬਹੁਤ ਬਾਹਰਲੇ ਪਾਸੇ ਵਿਹਲੀ ਪਈ ਹੈ, ਅਤੇ ਉਹਨੂੰ ਵੀ ਸ਼ਾਇਦ ਵਰਤੋਂ ਦੇ ਵਿੱਚ ਲੈ ਕੇ ਆਉਂਦਾ ਗਿਆ। ਪਰ ਜਿੱਥੇ ਜਿੱਥੇ ਫਿਰ ਹੁਣ ਆਪਾਂ ਵੇਖਦੇ ਹਾਂ ਵੀ ਆਬਾਦੀ ਬਹੁਤ ਜ਼ਿਆਦੀ ਆ, ਉਹ ਚੀਜ਼ਾਂ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਸਰਕਾਰ ਮੈਨੇਜ ਕਰੂਗੀ, ਸ਼ਾਇਦ ਇਹ ਵੱਡੇ ਦੇਸ਼ਾਂ ਦੇ ਲਈ ਇੱਕ ਸਮੱਸਿਆ ਵੀ ਰਹੂਗੀ।
1: ਹਾਂਜੀ ਬਿਲਕੁਲ ਇਹ ਰਹੇਗੀ, ਜ਼ਰੂਰ ਰਹੇਗੀ, ਅਤੇ ਪਰ ਜਿਹੜੀ ਇਹ ਤਬਦੀਲੀ ਹੈ ਇਹ ਪਹਿਲੀ ਵਾਰੀ ਹੈ ਸਾਨੂੰ, ਇਹ ਟੈਕਨੋਲੋਜੀ ਹੈ ਕਿ ਅਸੀਂ ਆਪਣੀ ਬਿਜਲੀ ਆਪ ਪੈਦਾ ਕਰ ਸਕਦੇ ਹਾਂ, ਤੁਸੀਂ ਆਪਣੇ ਘਰ 'ਚ ਜਿਹੜਾ ਪੈਟਰੋਲ ਨਹੀਂ ਬਣਾ ਸਕਦੇ, ਡੀਜ਼ਲ ਨਹੀਂ ਬਣਾ ਸਕਦੇ, ਗੈਸ ਨਹੀਂ ਪੈਦਾ ਕਰ ਸਕਦੇ, ਕੋਲਾ ਨਹੀਂ ਪੈਦਾ ਕਰ ਸਕਦੇ, ਇੱਕੋ ਇੱਕ ਜਿਹੜੀ ਇਹ ਸੋਲਰ ਐਨਰਜੀ ਹੈ, ਤੁਸੀਂ ਦੁਨੀਆ ਜਿੱਥੇ ਮਰਜ਼ੀ ਰਹਿੰਦੇ ਹੋਵੋ ਹਰ ਥਾਂ 'ਤੇ ਸੂਰਜ ਨਿਕਲਦਾ ਅਤੇ ਹਰ ਥਾਂ 'ਤੇ ਹਵਾ ਚੱਲਦੀ ਹੈ, ਕਿਉਂਕਿ ਜੇ ਸੂਰਜ ਨਾ ਨਿਕਲੇ ਉੱਥੇ ਬੰਦਾ ਜਿਉਂ ਨਹੀਂ ਸਕਦਾ, ਉੱਥੇ ਸਾਡੀਆਂ ਫਸਲਾਂ ਦਾ, ਸਬਜ਼ੀਆਂ ਦਾ ਫਲ ਨਹੀਂ ਉੱਗ ਸਕਦੇ, ਸੋ ਇਹ ਜਿੱਥੇ ਬੰਦਾ ਰਹੇਗਾ ਉੱਥੇ ਇਹ ਦੋ ਚੀਜ਼ਾਂ ਹੋਣਗੀਆਂ ਹੋਣਗੀਆਂ, ਤੀਜਾ ਪਾਣੀ। ਅਤੇ ਅਸੀਂ ਅਲਟੀਮੇਟਲੀ ਕੈਲੀਫੋਰਨੀਆ ਦੇ ਸਭ ਤੋਂ ਅੱਗੇ ਆ, ਕੈਲੀਫੋਰਨੀਆ ਤਕਰੀਬਨ ਆਪਣੀ ਜਿਹੜੀ ਉਹ ਗੈਸ ਉੱਥੇ ਕੋਲਾ ਹੈ ਨਹੀਂ ਪਰ ਉੱਥੇ ਗੈਸ ਤੋਂ ਬਣਾਉਂਦੇ, ਜਿਹੜੀ ਨੈਚੁਰਲ ਗੈਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤਕਰੀਬਨ ਉਹਨਾਂ ਨੇ ਘਟਾ ਕੇ ਕੋਈ 25% 'ਤੇ ਲੈ ਆਉਂਦੀ ਹੈ, ਅਤੇ ਉਹ ਮੇਰੇ ਖਿਆਲ 20-30 ਤੋਂ ਪਹਿਲਾਂ ਉਹ ਪੂਰੀ ਦੀ ਪੂਰੀ ਜਿਹੜੀ ਕਲੀਨ ਐਨਰਜੀ ਹੋ ਜਾਏਗੀ, ਜਿਹੜੀ ਸਾਰੀ ਦੀ ਸਾਰੀ ਹਵਾ ਤੋਂ, ਸੂਰਜ ਤੋਂ ਅਤੇ ਪਾਣੀ ਤੋਂ ਬਣੂਗੀ, ਜਾਂ ਥੋੜ੍ਹਾ ਬਹੁਤ ਉਹਨਾਂ ਕੋਈ ਨਿਊਕਲੀਅਰ ਹੋਏਗਾ ਜਾਂ ਜੀਓਥਰਮਲ ਹੋਏਗੀ। ਸੋ ਇਹ ਬਹੁਤ ਵੱਡੀ ਮਨੁੱਖਤਾ ਦੇ ਇਤਿਹਾਸ ਦੇ ਵਿੱਚ, ਸਾਡੀ ਇੰਡਸਟਰੀਅਲ ਰੈਵੋਲਿਊਸ਼ਨ ਦੇ ਇਤਿਹਾਸ 'ਚ ਬਹੁਤ ਵੱਡੀ ਡਿਵੈਲਪਮੈਂਟ ਹੈ।
0: ਸੋ ਅਲਟੀਮੇਟਲੀ ਆਪਾਂ ਕੀ ਵੇਖਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਹੀ ਬਾਕੀ ਦੁਨੀਆ ਨੂੰ ਵੀ ਇਸੇ ਰਾਹ ਜਾਣਾ ਪਊਗਾ, ਇਹੋ ਹੀ ਕਰਨਾ ਪਊਗਾ?
1: ਬਿਲਕੁਲ ਜੀ, ਕੋਈ ਹੋਰ ਚਾਰਾ ਨਹੀਂ ਹੈ ਸਾਡੇ ਕੋਲ, ਚਾਹੇ ਉਹ ਪੰਜਾਬ ਹੈ, ਚਾਹੇ ਆਸਟ੍ਰੇਲੀਆ, ਚਾਹੇ ਚਾਈਨਾ। ਚਾਈਨਾ ਇਕੱਲਾ ਦੁਨੀਆ ਵਿੱਚ ਜਿੰਨੀ ਫੁੱਲ ਲਗਾਉਂਦਾ ਉਹ ਬਾਕੀ ਸਾਰੀ ਦੁਨੀਆ ਰਲਾ ਕੇ ਵੀ ਉਨੀ ਨਹੀਂ ਲਗਾਉਂਦੀ, ਅਤੇ ਪਾਕਿਸਤਾਨ ਨੇ ਇੰਨਾ ਫੁੱਲ ਲਗਾਇਆ ਪਿਛਲੇ 3 ਸਾਲਾਂ ਦੇ ਵਿੱਚ ਕਿ ਉਹਨਾਂ ਦੇ ਉੱਥੇ ਡੀਜ਼ਲ ਦੀ ਖਪਤ 35% ਘੱਟ ਗਈ, 35% ਪੂਰੇ ਦੇਸ਼ ਦੀ, ਇੱਕ ਰਿਮਾਰਕੇਬਲ ਹੈ, ਕਦੇ ਸੋਚਿਆ ਨਹੀਂ ਸੀ ਹੋ ਸਕਦਾ। ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਬਿਜਲੀ ਬਣਾਉਂਦੇ ਆ ਉਹ ਕਤਰ ਵਗੈਰਾ ਤੋਂ ਉਹ ਗੈਸ ਖਰੀਦਦੇ ਆ, LNG ਇਹਨੂੰ ਕਹਿੰਦੇ ਆ, ਲਿਕੁਈਫਾਈਡ ਨੈਚੁਰਲ ਗੈਸ, ਅਤੇ ਉਹਨਾਂ ਨੇ ਉਹਦੇ ਕੋਂਟਰੈਕਟ ਜਿਹੜੇ ਸੀ ਕੈਂਸਲ ਕਰਤੇ ਕਿ ਉਹਨਾਂ ਨੂੰ ਲੋੜ ਨਹੀਂ ਸੀ, ਕਿਉਂਕਿ ਪਾਕਿਸਤਾਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੁਪਹਿਰ ਨੂੰ ਜਦੋਂ ਸੂਰਜ ਪੂਰਾ ਹੁੰਦਾ ਉੱਥੇ ਜਿਹੜੀ ਗ੍ਰਿਡ ਹੈ ਉਹਦੇ 'ਤੇ ਡਿਮਾਂਡ ਨੈਗੇਟਿਵ ਹੋ ਜਾਂਦੀ ਆ, ਤੁਸੀਂ ਇਹ ਕਹਿ ਲਓ ਵੀ ਉਹ ਸੋਲਰ ਦੇ ਨਾਲ ਇੰਨੀ ਪੈਦਾ ਕਰ ਰਹੇ, ਉਹਨਾਂ ਨੂੰ ਮੁਸ਼ਕਿਲ ਆ ਰਹੀ ਆ, ਉਹ ਮਤਲਬ ਕੰਟਰੀ ਜਿੱਥੇ ਲੋਕਾਂ ਦੇ ਇੰਨੇ ਇੰਨੇ ਘੰਟਿਆਂ ਦੇ ਕੱਟ ਲੱਗਦੇ ਸੀ ਉਹਨਾਂ ਕੋਲ ਹੁਣ ਜਿਹੜੀ ਸਰਪਲਸ ਬਿਜਲੀ ਹੋ ਗਈ ਇੰਨੇ ਥੋੜ੍ਹੇ ਸਮੇਂ
0: ਜੀ। ਸੋ ਇਹ ਖਾਸ ਤੌਰ ਦੇ ਉੱਤੇ ਉਹ ਦੇਸ਼ ਜਿਨ੍ਹਾਂ ਦੇ ਵਿੱਚ ਧੁੱਪ ਜਿਹੜੀ ਆ ਜ਼ਿਆਦਾ ਸਮਾਂ 'ਚ ਰਹਿੰਦੀ ਹੈ। ਹੁਣ ਜਿੱਦਾਂ ਤੁਹਾਡੇ ਕੈਨੇਡਾ ਦੇ ਜਿਹੜੇ ਕਈ ਹਿੱਸੇ ਨੇ ਜਿੱਥੇ ਕਿ ਬਰਫ਼ ਜ਼ਿਆਦਾ ਪੈਂਦੀ ਆ ਜਾਂ ਫਿਰ ਜਿਹਨਾਂ ਇਲਾਕਿਆਂ 'ਚ ਠੰਡ ਹੈ, ਕੀ ਉੱਥੇ ਵੀ ਇਹ ਕਾਮਯਾਬ ਨੇ ਸਿਸਟਮ?
1: ਬਿਲਕੁਲ ਜੀ, ਮੇਰੇ ਘਰ ਲੱਗਾ ਹੋਇਆ, ਮੈਂ ਮਤਲਬ ਦੇਖੋ ਚਲੋ ਸਾਡਾ ਮੌਸਮ ਵੱਖਰਾ ਹੈ, ਸਾਡੇ ਘਰ 'ਚ ਸਾਡੇ ਕੋਲ 3 ਇਲੈਕਟ੍ਰਿਕ ਕਾਰਾਂ ਨੇ, ਸੋ ਮੈਨੂੰ ਇਲੈਕਟ੍ਰਿਕ ਕਾਰ ਮੈਂ ਪਹਿਲੀ 2012 'ਚ ਲਈ ਸੀ, 14 ਸਾਲ ਹੋ ਗਏ, ਸੋ ਅਸੀਂ 3 ਆਪਣੀ ਕਾਰਾਂ ਜਿਹੜੀਆਂ ਘਰ ਚਾਰਜ ਕਰਦੇ ਹਾਂ, ਸੋ ਮੇਰਾ ਪੈਟਰੋਲ ਪੰਪ ਦਾ ਖਰਚਾ ਬੰਦ, ਅਤੇ ਜਿਹੜਾ ਸਾਡੇ ਘਰ 'ਚ ਇਹਨੂੰ ਠੰਡਾ ਕਰਨ ਲਈ ਅਤੇ ਇਹ ਗਰਮ ਕਰਨ ਲਈ ਸਰਦੀਆਂ ਦੇ ਵਿੱਚ ਇਹਨੂੰ ਉਹਨੂੰ ਹੀਟ ਪੰਪ ਲੱਗਾ ਹੋਇਆ, ਉਹ ਵੀ ਬਿਜਲੀ ਨਾਲ ਚੱਲਦਾ, ਜਿਹੜਾ ਸਾਡਾ ਪਾਣੀ ਹੀਟਰ ਆ ਕਰਨ ਵਾਲਾ ਵਾਟਰ ਹੀਟਰ ਆ ਉਹ ਵੀ ਹੀਟ ਪੰਪ ਹੈ, ਉਹ ਵੀ ਬਿਜਲੀ ਨਾਲ ਚੱਲਦਾ, ਸਾਡਾ ਸਟੋਵ ਵੀ ਇੰਡਕਸ਼ਨ ਸਟੋਵ ਹੈ, ਸੋ ਸਾਡੇ ਘਰ 'ਚ ਗੈਸ ਦਾ ਕੋਈ ਕਨੈਕਸ਼ਨ ਨਹੀਂ, ਸੋ ਫਿਰ ਸਾਰਾ ਬਿਜਲੀ 'ਤੇ ਚੱਲਦਾ, ਅਤੇ ਨਾਲ ਸੋਲਰ ਪੈਨਲ ਲੱਗੇ ਹੋਏ ਨੇ, ਤੋ ਪਿਛਲੇ ਪੂਰੇ ਸਾਲ 'ਚ 1 ਜਨਵਰੀ 25 ਤੋਂ ਲੈ ਕੇ 31 ਦਸੰਬਰ 25 ਤੱਕ ਪੂਰੇ ਸਾਲ ਚ ਜਿਹੜਾ ਮੇਰਾ ਐਨਰਜੀ ਸੀ, ਕਾਰਾਂ ਦੀ, ਘਰ ਦੀ, ਏਸੀ ਦੀ, ਸਾਰੇ ਕਾਫੀ ਦਾ ਜਿਹੜਾ ਖਰਚਾ ਸੀ ਉਹ ਮੈਨੂੰ ਐਵਰੇਜ ਪਿਆ ਜੀ $90 ਇੱਕ ਮਹੀਨੇ ਦੇ। ਤੋ $90 ਦੇ ਵਿੱਚੋਂ $30 ਸਾਡਾ ਜਿਹੜਾ ਉਹ ਕਨੈਕਸ਼ਨ ਫੀਸ ਹੈ ਜਿਹੜੀ ਲੱਗਣੀ ਹੈ, ਚਾਹੇ ਤੁਸੀਂ ਬਿਜਲੀ ਖਪਤ ਕਰੋ ਨਾ ਕਰੋ। ਪਰ ਮੇਰੀ ਬਿਜਲੀ ਦਾ ਬਿੱਲ ਜਿਹੜਾ ਸੀ ਉਹ ਕੇਵਲ $5 ਸੀ, ਜਿਹੜੇ ਕਿ ਸਾਡੇ ਇੱਥੇ ਕੌਫੀ ਦਾ ਇੱਕ ਕੱਪ ਬਣਦਾ
0: ਜੀ। ਸੋ
1: ਇਹ ਬਹੁਤ ਵਧੀਆ, ਬਹੁਤ ਹੀ ਵਧੀਆ ਹੈ
0: ਜੀ। ਨਹੀਂ ਇਹ ਹੌਲੀ ਹੌਲੀ ਇਹ ਵੇਖੀ ਆਪਾਂ ਤੇ ਇਹ ਚੀਜ਼ਾਂ ਕਾਫੀ ਫਾਇਦੇਮੰਦ ਨੇ, ਜਿੱਥੇ ਵਾਤਾਵਰਨ ਦਾ ਫਾਇਦਾ ਕਰ ਰਹੀਆਂ ਨੇ ਉੱਥੇ ਸਾਡੀ ਜੇਬ ਦਾ ਵੀ ਫਾਇਦਾ ਕਰ ਰਹੀਆਂ, ਕਿਉਂਕਿ ਵੈਸੇ ਵੇਖਿਆ ਜਾਵੇ ਤਾਂ ਇਹ ਤਾਂ ਖਰਚੇ ਫਿਰ ਦਿਨੋਂ ਦਿਨ ਵੱਧ ਹੀ ਰਹੇ ਸੀ ਅਤੇ ਇਹ ਹੋਰ ਵੀ ਅੱਗੇ ਚੱਲ ਕੇ ਵਧਣੇ ਹੀ। ਸੋ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ। ਕੁਛ ਸਾਡੇ ਜਿਹੜੇ ਇਸ ਟਾਈਮ ਸੁਣਨ ਵਾਲੇ ਨੇ ਉਹ ਮੈਸੇਜਿਸ ਉੱਤੇ ਕਨਫਰਮ ਵੀ ਕਰ ਰਹੇ ਨੇ ਕਿ ਹਾਂ ਇਹ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਇਲੈਕਟ੍ਰੀਸਿਟੀ 11 ਵਜੇ ਤੋਂ ਲੈ ਕੇ ਅਤੇ 2 ਵਜੇ ਤੱਕ। ਪਰ ਜਿੰਨਾ ਕੁ ਮੈਂ ਵੇਖੋ ਲੱਭ ਕੇ ਜਿਹੜਾ ਵੇਖ ਰਿਹਾ ਇੰਟਰਨੈਟ ਤੋਂ, ਇਹ ਕੁਛ ਸਿਰਫ 2 ਕੀ ਕੰਪਨੀਆਂ ਨੇ ਜਿਹੜੀਆਂ ਇਸ ਟਾਈਮ ਦੇ ਉੱਤੇ ਵਿਕਟੋਰੀਆ ਦੇ ਵਿੱਚ ਜਿਹੜੀਆਂ ਦੇ ਰਹੀਆਂ ਨੇ। ਪਰ ਉਹਨਾਂ ਦਾ ਵੀ ਜੇ ਆਪਾਂ ਵੇਖੀਏ ਅੱਗੇ ਟਰੈਕ ਜਾਂ ਫਿਰ ਲੋਕਾਂ ਦੇ ਰੁਝਾਨ ਵੇਖੀਏ ਤਾਂ ਉਹਨਾਂ ਦਾ ਵੀ ਰੌਲੇ ਰੱਪੇ ਹੈਗੇ ਆ ਵੀ 19 ਕਸਰ ਵੇਖੋ ਜੀ ਉੱਧਰੋਂ ਕੱਢੀ ਜਾਂਦੇ ਆ ਇਹ ਇੱਦਾਂ। ਪਰ ਹਾਲੇ ਫਿਲਹਾਲ 1 ਅਕਤੂਬਰ ਤੋਂ ਜਿਹੜਾ ਉਹ ਸਾਰੀਆਂ ਕੰਪਨੀਆਂ ਦੇਣਗੀਆਂ, ਪਰ ਉਸ ਤੋਂ ਪਹਿਲਾਂ ਤੱਕ ਤੁਸੀਂ ਆਪਣੇ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ, ਕਿਉਂਕਿ ਇੱਥੇ ਪ੍ਰੋਵਾਈਡਰਸ ਦਾ ਵੀ ਫਰਕ ਪੈ ਜਾਂਦਾ, ਅਤੇ ਤੁਸੀਂ ਬਿਹਤਰ ਆ ਕਿ ਪਹਿਲਾਂ ਕੰਪਨੀਆਂ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਤੁਸੀਂ ਚੈੱਕ ਕਰ ਲਓ ਕੁਛ ਕੀ ਕੰਪਨੀਆਂ ਨੇ ਜਿਹੜੀਆਂ ਤੁਹਾਨੂੰ ਇਸ ਟਾਈਮ ਦੇ ਉੱਤੇ ਇਹ ਦੇ ਰਹੀਆਂ ਨੇ, ਜੋ ਮੈਂ ਇਸ ਟਾਈਮ ਪੜ੍ਹ ਪਾ ਰਿਹਾ ਵਾਂ ਇਹਨਾਂ ਦੀ ਵੈਬਸਾਈਟ ਤੋਂ। ਜਿੱਦਾਂ ਕਿ OVO ਐਨਰਜੀ ਆ ਅਤੇ ਫਲੋ ਪਾਵਰ ਆ, ਸ਼ਾਇਦ ਮੈਂ ਕਦੀ ਇਹ ਨਹੀਂ ਸੁਣੀਆਂ, ਪਰ ਇਹ ਕਹਿੰਦੇ ਨੇ ਕਿ ਵਿਕਟੋਰੀਆ ਦੇ ਵਿੱਚ ਦੇ ਰਹੀਆਂ ਨੇ। ਅਤੇ ਬਾਕੀ ਜਿੱਦਾਂ ਸਟੇਟਸ ਦੀ ਆਪਾਂ ਪਹਿਲਾਂ ਗੱਲ ਕੀਤੀ ਆ, ਉਹਨਾਂ ਦੇ ਵਿੱਚ ਪਹਿਲਾਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ, ਨਿਊ ਸਾਊਥ ਵੇਲ, ਕੁਈਨਜ਼ਲੈਂਡ ਦੇ ਕੁਛ ਹਿੱਸੇ ਅਤੇ ਸਾਊਥ ਆਸਟ੍ਰੇਲੀਆ ਦੇ ਵਿੱਚ, ਜਿਹੜਾ ਵਾ 12 ਵਜੇ ਤੋਂ ਲੈ ਕੇ 3 ਵਜੇ ਦੇ ਦਰਮਿਆਨ ਇਹ ਦਿੱਤੀ ਜਾ ਰਹੀ ਹੈ ਪਾਵਰ। ਪਰ ਸਭ ਤੋਂ ਇੰਪੋਰਟੈਂਟ ਇਹ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੋਲਰ ਪਾਵਰ ਲਵਾ ਸਕਦੇ ਹੋ। ਇਸ ਤੋਂ ਇਲਾਵਾ ਕੁਛ ਕੁ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਆਪਾਂ ਇਹ ਸਾਂਝੀਆਂ ਕਰ ਸਕਦੇ ਹਾਂ ਕਿ ਇਹਦੇ ਵਿੱਚ ਜੇ ਤੁਸੀਂ ਵਿਕਟੋਰੀਆ 'ਚ ਰਹਿ ਰਹੇ ਹੋ ਅਤੇ ਸੋਲਰ ਹੋਮ ਪ੍ਰੋਗਰਾਮ ਦੇ ਤਹਿਤ ਤੁਸੀਂ ਇੰਟਰਸਟ ਫਰੀ ਲੋਨ ਵੀ ਜਿੱਥੇ ਤੁਹਾਨੂੰ ਮਿਲਦਾ ਵਾ, ਸਬਸਿਡੀ ਵੀ ਤੁਹਾਨੂੰ ਮਿਲਦੀ ਆ। ਸ਼ਰਤ ਸਿਰਫ ਇਹ ਆ ਕਿ ਤੁਹਾਡੀ 1.5 ਲੱਖ ਤੋਂ ਇਨਕਮ ਜਿਹੜੀ ਉਹ ਘੱਟ ਹੋਣੀ ਚਾਹੀਦੀ ਹੈ। 4 ਸਾਲਾਂ ਦੇ ਵਿੱਚ ਤੁਸੀਂ ਯਾਨੀ ਕਿ 48 ਮਹੀਨਿਆਂ ਦੇ ਵਿੱਚ ਤੁਸੀਂ ਪੈਸੇ ਵਾਪਸ ਕਰਨੇ, ਮੰਥਲੀ ਇੰਸਟਾਲਮੈਂਟਸ ਨੇ ਅਤੇ 0 ਜਿਹੜਾ ਉਹ ਇੰਟਰਸਟ ਹੈ। ਸੋ ਇਸ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਅੱਜ ਕੱਲ੍ਹ ਜਿਹੜੀਆਂ ਸੋਲਰ ਵਾਲੀਆਂ ਪਲੇਟਾਂ ਨੇ ਉਹ ਕਾਫੀ ਪਹਿਲਾਂ ਦੇ ਨਾਲੋਂ ਵੀ ਕਾਫੀ ਜ਼ਿਆਦਾ ਵਧੀਆ ਆ ਗਈਆਂ ਨੇ, ਹੁਣ ਤਾਂ ਉਹ ਸੋਲਰ ਹੋਰ ਵੀ ਜ਼ਿਆਦਾ ਵਧੀਆ ਬਣਾਉਂਦੀਆਂ ਨੇ। ਬਾਕੀ ਕੋਈ ਵਧੇਰੇ ਜਾਣਕਾਰੀ ਆ ਤਾਂ ਉਹ ਤੁਸੀਂ ਸਨ ਕਰੰਟ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਹੋਰ ਵਧੇਰੇ ਜਾਣਕਾਰੀ ਇਸ ਵਿਸ਼ੇ ਦੇ ਉੱਤੇ ਤੁਹਾਨੂੰ ਦੇ ਦਿੰਦੇ ਆ। ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਧੰਨਵਾਦ ਤੁਹਾਡਾ। ਰੋਮੀ ਜੀ, ਬੇਨਤੀ ਜੀ ਤੁਹਾਡਾ ਧੰਨਵਾਦ। ਸੁਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਮੈਸੇਜ ਭੇਜਣ ਦੇ ਲਈ, ਕੰਫਰਮ ਕਰਨ ਦੇ ਲਈ 1 ਅਕਤੂਬਰ ਵਾਲਾ ਮਸਲਾ। ਅਤੇ ਭਾਅ ਜੀ ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
0: ਜੀ। ਦੋਸਤੋ, ਇਸ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ, ਅਤੇ ਇਹਨਾਂ ਕਹਿੰਦੇ ਹੋਏ ਕਿ ਆਪਣਾ ਖਿਆਲ ਰੱਖੋ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ, ਵਾਤਾਵਰਨ ਦਾ ਖਿਆਲ ਰੱਖੋ, ਅਤੇ ਜੋ ਸਰਦਾ ਬੰਦਾ ਯੋਗਦਾਨ ਹੈ ਉਹ ਜ਼ਰੂਰ ਪਾਉਂਦੇ ਰਹੋ। ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ।
5: विजिट goldleafdairy.com।
2: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596। गरेवाल वीजा solutions.com.au ते जाओ। आओ थोड़ा कोई हल करिए। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स। तू इत्थे इनी छेती आके पक्का भी हो गया? की जुगाड़ लाया है?
3: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: रेडीमेड गोल्ड डायमंड सिल्वर ज्वेलरी दे नाल नाल आपा बनवा सकते हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स 341 लॉन्सडेल स्ट्रीट डेंडीनोंग। फॉर मोर इनफो कॉल 0499-2535-45।

0: 2026 ਨੂੰ ਖਤਮ ਹੈ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
2: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
3: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
2: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
4: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
2: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
5: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
2: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
6: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਬੇਰੁਜ਼ਗਾਰ ਮੁੰਡਾ ਹਰ ਰੋਜ਼ ਨੌਕਰੀ ਲੱਭਣ ਜਾਇਆ ਕਰੇ, ਪਿੱਛੋਂ ਮਾਂ ਫਿਕਰ ਕਰਦੀ ਰਹੇ। ਪਤਾ ਨਹੀਂ ਕਿਉਂ ਨੌਕਰੀ ਦਾ ਕੋਈ ਹੱਲ ਨਹੀਂ ਹੋ ਰਿਹਾ। ਜਿੱਦਾਂ ਦੀ ਉਹ ਚਾਹੁੰਦਾ ਉਦਾਂ ਦੀ ਨੌਕਰੀ ਨਹੀਂ ਮਿਲਦੀ, ਜਿੱਦਾਂ ਦੀਆਂ ਮਿਲਦੀਆਂ ਨੇ ਉਦਾਂ ਦੀ ਉਹ ਕਰਨੀ ਨਹੀਂ ਚਾਹੁੰਦਾ। ਬਸ ਇਸ ਚੱਕਰ ਦੇ ਵਿੱਚ ਹਰ ਰੋਜ਼ ਖਾਲੀ ਹੱਥ ਵਾਪਸ ਪਰਤ ਆਉਂਦਾ। ਸਿਰ ਦੇ ਉੱਤੇ ਪਿਓ ਦੀ ਸ਼ਾਮ ਹੀ ਨਹੀਂ ਆ। ਘਰ ਦੇ ਸਾਰੇ ਖਰਚੇ ਉਹਨੂੰ ਦੀਦੇ ਨੇ, ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਹਨੂੰ ਦੀਦੀਆਂ ਨੇ। ਇਸੇ ਵਜ੍ਹਾ ਦੇ ਕਰਕੇ ਹੁਣ ਉਹ ਵਧੇਰੇ ਪ੍ਰੈਸ਼ਰ ਲੈਣਾ ਸ਼ੁਰੂ ਕਰ ਗਿਆ। ਉਹਦੇ ਚਿਹਰੇ ਤੋਂ ਥਕਾਵਟ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਉਹਦੇ ਚਿਹਰੇ 'ਤੇ ਉਹ ਮਜਬੂਰੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਨੇ। ਹਾਲਾਂਕਿ ਮਾਂ ਨੂੰ ਵੀ ਫਿਕਰ, ਪਰ ਮਾਂ ਸ਼ਾਇਦ ਉਹ ਚੀਜ਼ਾਂ ਚਿਹਰੇ 'ਤੇ ਨਹੀਂ ਆਉਣ ਦਿੰਦੀ। ਹੁਣ ਜਦੋਂ ਉਹ ਘਰ ਪਰਤਦਾ ਤਾਂ ਮਾਂ ਸਮਝ ਜਾਂਦੀ ਹੈ ਕਿ ਉਹਨੂੰ ਨੌਕਰੀ ਨਹੀਂ ਮਿਲੀ। ਪਰ ਇਹ ਚੀਜ਼ ਉਹਨੂੰ ਨੌਜਵਾਨ ਨੂੰ ਬਹੁਤੀ ਪਸੰਦ ਨਹੀਂ। ਨੌਜਵਾਨ ਨੂੰ ਇਹ ਵੀ ਪਸੰਦ ਨਹੀਂ ਕਿ ਜਦੋਂ ਨਹਾਉਣ ਚਲਿਆ ਜਾਂਦਾ ਤਾਂ ਮਾਂ ਚੋਰੀ ਚੋਰੀ ਉਹਦੀਆਂ ਜੇਬਾਂ ਫੋਲਦੀ ਹੈ। ਮੇਰੇ ਬੋਝੇ 'ਚੋਂ ਕੀ ਲੱਭਦੀ ਫਿਰਦੀ ਹੈ ਮਾਂ, ਪੁੱਛਿਆ ਤਾਂ ਕਦੇ ਨਹੀਂ ਉਹਨੇ। ਪਰ ਮਨ ਹੀ ਮਨ ਉਹਨੇ ਆਪਣੇ ਆਪ ਦੇ ਲਈ ਇੱਕ ਜਵਾਬ ਘੜਿਆ। ਉਹਨੂੰ ਇੱਦਾਂ ਲੱਗਦਾ ਕਿ ਜਿੱਦਾਂ ਮਾਂ ਉਹਦੀ ਜੇਬ ਦੇ ਵਿੱਚੋਂ ਪੈਸੇ ਲੱਭਦੀ ਹੈ, ਉਹਨੂੰ ਇੱਦਾਂ ਲੱਗਦਾ ਕਿ ਉਹਦਾ ਪੁੱਤ ਉਹਦੇ ਕੋਲੋਂ ਕੁਛ ਲੁਕਾ ਰਿਹਾ। ਇਹ ਚੀਜ਼ ਉਹਨੂੰ ਹੋਰ ਦੁੱਖ ਦਿੰਦੀ ਹੈ। ਹੌਲੀ ਹੌਲੀ ਹੁਣ ਉਹਨੇ ਹਰ ਰੋਜ਼ ਵੇਖਣਾ ਸ਼ੁਰੂ ਕਰ ਦਿੱਤਾ। ਜਿੱਦਾਂ ਹੀ ਉਹ ਕੱਪੜੇ ਲਾ ਕੇ ਟੰਗਦਾ, ਆਨੇ ਬਾਨੇ ਮਾਂ ਉਹਦੀਆਂ ਜੇਬਾਂ ਜ਼ਰੂਰ ਖੋਲ੍ਹਦੀ ਹੈ। ਕਦੀ ਉਹ ਸੋਚਦਾ ਸ਼ਾਇਦ ਮਾਂ ਨੂੰ ਪੈਸਿਆਂ ਦੀ ਜ਼ਰੂਰਤ ਹੈ, ਇਸ ਕਰਕੇ ਜੇਬਾਂ ਖੋਲ੍ਹਦੀ ਹੈ। ਕਦੀ ਉਹਨੂੰ ਲੱਗਦਾ ਕਿ ਮਾਂ ਨੂੰ ਮੇਰੇ ਉੱਤੇ ਯਕੀਨ ਨਹੀਂ ਹੈ, ਇਹ ਸਿੱਧਾ ਮੇਰੇ ਕੋਲੋਂ ਕਿਉਂ ਨਹੀਂ ਮੰਗ ਲੈਂਦੀ। ਪਰ ਕਹਿ ਨਹੀਂ ਸਕਦਾ, ਮਾਂ ਘਰ ਦੇ ਵਿੱਚ ਇਕੱਲੀ ਹੈ। ਉਹ ਚਾਹੁੰਦਾ ਨਹੀਂ ਆ ਕਿ ਮਾਂ ਦੇ ਨਾਲ ਇਸ ਰਵੱਈਏ 'ਚ ਗੱਲ ਕਰੇ। ਅੰਦਰੋਂ ਅੰਦਰੀ ਇਸ ਵਿਸ਼ੇ ਦੇ ਉੱਤੇ ਰਿੱਝਦਾ। ਪਰ ਉਹਨੂੰ ਕੀ ਪਤਾ, ਮਾਂ ਜੇਬਾਂ ਇਸ ਕਰਕੇ ਚੈੱਕ ਕਰਦੀ ਹੈ ਕਿ ਕਿਸੇ ਦਿਨ ਜੇਬ ਦੇ ਵਿੱਚ ਸਲਫਾਸ ਹੀ ਨਾ ਪਾ ਲਿਆਵੇ, ਕਿਸੇ ਦਿਨ ਅੱਕਿਆ ਤਰੱਕਿਆ ਕੋਈ ਗਲਤ ਸਟੈਪ ਨਾ ਲੈ ਲਵੇ। ਸ਼ਾਇਦ ਇਸ ਵਜ੍ਹਾ ਦੇ ਕਰਕੇ ਮਾਂ ਹਰ ਰੋਜ਼ ਉਹਦੀਆਂ ਜੇਬਾਂ ਚੈੱਕ ਕਰਦੀ ਹੈ। ਥੋੜ੍ਹੇ ਦਿਨ ਹੋਰ ਬੀਤੇ, ਥੋੜ੍ਹਾ ਸਮਾਂ ਅੱਗੇ ਲੰਘਿਆ। ਉਹਨੇ ਆਪਣੀ ਨੌਕਰੀ ਦੀ ਭਾਲ ਜਾਰੀ ਰੱਖੀ, ਪਰ ਹਾਲੇ ਵੀ ਉਹਦੇ ਕੁਛ ਹੱਥ ਨਹੀਂ ਲੱਗਾ। ਹੌਲੀ ਹੌਲੀ ਉਹ ਪਹਿਲਾਂ ਦੇ ਨਾਲੋਂ ਵੀ ਜ਼ਿਆਦਾ ਮਜ਼ਬੂਰ ਨਜ਼ਰ ਆ ਰਿਹਾ। ਜਿਹੜੀ ਚੀਜ਼ ਦਾ ਮਾਂ ਨੂੰ ਡਰ ਸੀ ਅੱਜ ਉਹੀ ਹੋਇਆ। ਹੁਣ ਉਹਨੇ ਵੀ ਸ਼ਾਇਦ ਮਨ ਬਣਾ ਲਿਆ, ਉਹ ਇਸ ਦੁਨੀਆ ਦੇ ਵਿੱਚ ਕਿਸੇ ਕੰਮ ਦਾ ਨਹੀਂ, ਉਹ ਆਪਣੀ ਮਾਂ ਦੇ ਆਪਣੇ ਘਰ ਦੇ ਕਿਸੇ ਕੰਮ ਨਹੀਂ ਆ ਸਕਦਾ, ਕੋਈ ਨੌਕਰੀ ਕਰਨ ਜੋਗਾ ਨਹੀਂ ਉਹ। ਜਿੱਥੇ ਵੀ ਉਹ ਜਾਂਦਾ ਉਹਨੂੰ ਤਰ੍ਹਾਂ ਤਰ੍ਹਾਂ ਦੇ ਬਹਾਨੇ ਮਾਰ ਕੇ ਮਨ੍ਹਾਂ ਕਰ ਦਿੱਤਾ ਜਾਂਦਾ, ਕਿੱਥੋਂ ਲਿਆਵੇ ਉਹ ਰਿਸ਼ਵਤ, ਕਿੱਥੋਂ ਲਿਆਵੇ ਉਹ ਸਿਫਾਰਸ਼ਾਂ। ਹੁਣ ਲਗਭਗ ਉਹਨੂੰ ਇਹ ਯਕੀਨ ਹੋ ਗਿਆ ਸੀ ਕਿ ਮੈਨੂੰ ਨੌਕਰੀ ਨਹੀਂ ਮਿਲਣੀ, ਨੌਕਰੀ ਨਹੀਂ ਮਿਲਣੀ ਤੇ ਮੈਂ ਇਸ ਜੱਗ ਦੇ ਆਪਣੇ ਘਰ ਦੇ ਕਿਸੇ ਕੰਮ ਨਹੀਂ, ਮੈਂ ਉਲਟਾ ਬੋਝ ਹਾਂ ਆਪਣੀ ਮਾਂ ਦੇ ਸਿਰ ਦੇ ਉੱਤੇ, ਜਿਹੜੀ ਪਤਾ ਨਹੀਂ ਕਿੱਦਾਂ ਕਿੱਦਾਂ ਥੋੜ੍ਹਾ ਬਹੁਤਾ ਕਮਾਉਂਦੀ ਹੈ, ਕੱਪੜੇ ਵਾਲੀ ਮਸ਼ੀਨ ਚਲਾਉਂਦੀ, ਦੀਆਂ ਅੱਖਾਂ ਰਹਿ ਗਈਆਂ ਨੇ, ਮੈਂ ਉਹਦੇ ਉੱਤੇ ਹੋਰ ਭਾਰ ਨਹੀਂ ਬਣਨਾ ਚਾਹੁੰਦਾ। ਅੱਜ ਜਦੋਂ ਨਹਾਉਣ ਦੇ ਲਈ ਗਿਆ ਤੇ ਮਾਂ ਦਾ ਸੀਨਾ ਬਾਹਰ ਆ ਗਿਆ, ਜਿਹੜੀ ਚੀਜ਼ ਦਾ ਡਰ ਸੀ ਅੱਜ ਉਹਨੇ ਉਹੀ ਲੱਭਿਆ ਉਹਦੀ ਜੇਬ ਦੇ ਵਿੱਚੋਂ। ਸਮਝ ਨਹੀਂ ਆਉਂਦੀ ਕੀ ਕਰੇ, ਸ਼ਾਇਦ ਉਹਨੇ ਘਰ ਤੋਂ ਬਾਹਰ ਹੀ ਆ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਕਰ ਸਕਿਆ, ਘਰ ਤੱਕ ਪਹੁੰਚਿਆ ਉਹ ਖਰੀਦੀ ਸਲਫਾਸ ਹਲੇ ਜੇਬ ਦੇ ਵਿੱਚ ਹੀ ਪਈ ਆ, ਮਾਂ ਦੇ ਹੱਥ ਲੱਗ ਗਈ ਆ। ਸਮਝ ਨਹੀਂ ਆਉਂਦੀ ਹੁਣ ਕਰਾਂ ਕੀ, ਇੰਤਜ਼ਾਰ ਕਰ ਰਹੀ ਆ ਕਿ ਕਿਹੜਾ ਵੇਲਾ ਹੋਵੇ ਪੁੱਤ ਬਾਹਰ ਨਿਕਲੇ ਉਹਦੇ ਨਾਲ ਗੱਲ ਕਰਾਂ, ਪਤਾ ਨਹੀਂ ਸ਼ਾਇਦ ਅੰਦਰ ਹੀ ਨਾ ਕੁਛ ਲੈ ਕੇ ਵੜ ਗਿਆ ਹੋਵੇ, ਕਾਲੀ ਕਾਲੀ ਦੇ ਵਿੱਚ ਦਰਵਾਜ਼ਾ ਖੜਕਾਇਆ, ਪੁੱਤ ਆਪਣੀ ਨਾਰਾਜ਼ਗੀ ਦੇ ਵਿੱਚ ਬਾਹਰ ਨਿਕਲੇ ਆ। ਅੱਜ ਉਹਦੇ ਅੰਦਰੋਂ ਵੀ ਗੁਬਾਰ ਬਾਹਰ ਆਇਆ, ਮਾਂ ਫਰੋਲ ਲਈਆਂ ਮੇਰੀਆਂ ਜੇਬਾਂ, ਇਹ ਤੇ ਯਾਦ ਹੀ ਨਹੀਂ ਕਿ ਮੈਂ ਜੇਬਾਂ ਦੇ ਵਿੱਚ ਕੀ ਪਾ ਕੇ ਲਿਆ। ਜੇ ਤੈਨੂੰ ਲੱਗਦਾ ਮੈਂ ਨਿਕੰਮਾ, ਮੈਂ ਕੁਛ ਕਮਾ ਕੇ ਨਹੀਂ ਲਿਆ ਸਕਦਾ, ਜਾਂ ਤੈਨੂੰ ਲੱਗਦਾ ਕਿ ਮੈਂ ਤੇਰੇ ਤੋਂ ਬੜੀਆਂ ਗੱਲਾਂ ਲੁਕਾ ਕੇ ਰੱਖੀਆਂ ਨੇ, ਜਾਂ ਤੈਨੂੰ ਇਹ ਲੱਗਦਾ ਕਿ ਮੈਂ ਕਮਾਈ ਕਰ ਆਉਣਾ ਪਰ ਤੇਰੇ ਹੱਥ 'ਤੇ ਨਹੀਂ ਧਰਦਾ, ਤੇ ਮਾਂ ਤੂੰ ਮੈਨੂੰ ਮੂੰਹ 'ਤੇ ਕਹਿ ਸਕਦੀ ਸੀ, ਇੱਦਾਂ ਕਿਉਂ ਮੇਰੇ ਕੱਪੜੇ ਫਰੋਲਦੀ ਰਹਿੰਦੀ ਹੈ, ਕਿਉਂ ਮੇਰੇ ਬੋਝੇ ਫੋਲਦੀ ਹੈ। ਮੈਨੂੰ ਵੀ ਪਤਾ ਲੱਗ ਜਾਂਦਾ ਤੇ ਹੱਥ 'ਚ ਫੜੀ ਦਵਾਈ ਪੁੱਤ ਨੂੰ ਵਿਖਾਉਂਦਿਆਂ ਕਹਿਣ ਲੱਗੀ, ਇਸੇ ਕਰਕੇ ਮੇਰਾ ਪੁੱਤ ਮੈਨੂੰ ਡਰ ਸੀ, ਮੈਨੂੰ ਡਰ ਸੀ ਕਿ ਮੇਰਾ ਪੁੱਤ ਇੰਨਾ ਪ੍ਰੈਸ਼ਰ ਨਾ ਲੈ ਜੇ ਨੌਕਰੀ ਦਾ, ਘਰ ਦੇ ਖਰਚਿਆਂ ਦਾ, ਇਸ ਵਜ੍ਹਾ ਦੇ ਕਰਕੇ ਮੈਂ ਤੇਰੀਆਂ ਜੇਬਾਂ ਫਰੋਲਦੀ ਰਹੀ। ਸਭ ਤੋਂ ਵੱਡੀ ਪੂੰਜੀ ਤਾਂ ਤੂੰ ਹੈ ਮੇਰੀ, ਨੌਕਰੀ ਦਾ ਕੀ ਆਵੇ, ਦੇਰ ਸਵੇਰ ਮਿਲ ਜਾਣੀ ਆ, ਨਾ ਵੀ ਮਿਲੂਗੀ, ਰੋਟੀ ਤਾਂ ਚੱਲ ਹੀ ਰਹੀ ਹੈ, ਕਦੀ ਰੋਟੀ ਖਾਧੇ ਬਿਨਾਂ ਨਾ ਮੈਂ ਆਪ ਸੁੱਤੀ ਨਾ ਤੈਨੂੰ ਸੌਣ ਦਿੱਤਾ। ਦੋਵੇਂ ਰੱਜ ਕੇ ਰੋਏ ਨੇ ਅੱਜ, ਜਿੱਦਾਂ ਚਿਰਾਂ ਦਾ ਗੁਬਾਰ ਅੰਦਰ ਭਰਿਆ ਸੀ ਅੱਜ ਅਥਰੂਆਂ ਦੇ ਰਾਹੀਂ ਕੱਢ ਦਿੱਤਾ। ਮਾਂ ਦੀ ਗੋਦੀ ਦੇ ਵਿੱਚ ਸਿਰ ਰੱਖ ਕੇ ਸਾਰੀਆਂ ਫਿਕਰਾਂ ਭੁੱਲ ਗਈਆਂ, ਸਾਰੇ ਸਟ੍ਰੈਸ, ਸਾਰੇ ਡਿਪਰੈਸ਼ਨ, ਸਾਰੀ ਚਿੰਤਾ ਦੂਰ ਹੋ ਗਈ, ਹੁਣ ਉਹਨੂੰ ਕੋਈ ਫਿਕਰ ਨਹੀਂ ਰਿਹਾ। ਮਾਂ ਦੀ ਗੋਦੀ ਆ ਨਾ ਸਾਰਾ ਕੁਛ ਭੁਲਾ ਦਿੰਦੀ। ਤੈਨੂੰ ਪਤਾ ਵੇ ਜਦੋਂ ਤੂੰ ਸੌਂ ਜਾਣਾ ਮੈਂ ਤਾਂ ਤੇਰੀ ਪੱਗ ਵੀ ਤੇਰੇ ਸਿਰਹਾਣਿਓਂ ਚੁੱਕ ਲੈਂਦੀ ਹਾਂ। ਉਹ ਕਿਉਂ ਮਾਂ, ਮੈਨੂੰ ਤੇਰਾ ਪਿਓ ਨਹੀਂ ਭੁੱਲਦਾ, ਕਰਜ਼ਿਆਂ ਦੇ ਝੰਬੇ ਨੇ ਇਸ ਪੱਗ ਦੇ ਨਾਲ ਹੀ ਤਾਂ ਆਪਣੇ ਆਪ ਨੂੰ ਬਾਹਰ ਰੁੱਖ 'ਤੇ ਟੰਗ ਲਿਆ ਸੀ। ਤੈਨੂੰ ਕੀ ਪਤਾ ਕੀ ਮੇਰੇ ਮਨ ਦੇ ਵਿੱਚ ਆਉਂਦਾ, ਪਰ ਮੈਂ ਤਾਂ ਕਦੀ ਇੱਦਾਂ ਨਹੀਂ ਸੋਚਿਆ। मैं तो डट के सामना कर रही हाँ हालातों का, मैं लड़ रही हाँ समय के नाल, मैं तोर रही हाँ ना अपना घर। मेरा बीबा पुत तू भी तो मेरी औलाद है, जे मैं तोर सकती हाँ तू तो जवान जान है, तेरे हड्ड पैर काम करते हैं, तू मेरे नालों ज्यादा वधिया काम कर सकदा, कोई निक्का काम कर ले की फर्क पैंदा। कई चीजा समय दे नाल ही मिलदियां ने, कई चीजा दे विच काल नहीं करनी चाहिदी, बस इसी तरह निक्कियां निक्कियां गल्लां करदियां पुत नूं कदों अज सकून दी नींद आ गई पता ही नहीं लगा। मां दे सिर दे विच फिरदे हाथ ने सारियां फिकरां किदां दूर कर दित्तियां, घर बैठे किदां सारे मसले हल कर दित्ते। सवेरे उठ के यकीन ही नहीं आया, ये हुंदी है मां दी ममता, ये हुंदा मां दा जिगरा, ये हुंदा मां दा विश्वास, ये हुंदा मां दा फिकर। किन्ने भार चुकी फिरदी अपने सिर दे उत्ते, पर फिर भी मजा लिया कदी सी कीती होवे चंगे माड़े हालातों के नाल डट के लड़ना, ये कोई मां को सीखे। किसी घर नूं सुचजे ढंग के नाल किदां चलाउणा, थोड़े दे विच भी किदां गुजारा कर लेना, ये को मां तो सीखे। ये कहानी सुखदीप सिंह घुमणोरा ने साडे नाल सांझी कीती सी, ते इस कहानी नूं लिखिया सी जस्सी ने, पूरा नां तो नहीं है, मैं माफी चाहना, पर जो भी लिखिया बहुत सोहना लिखिया। अजकल दी जिंदगी दे विच ये जो भज नट चल रही है, अजकल दी जिंदगी जो सानूं इम्तिहान पाउंदी है, जां फिर अजोके समें दियां चमकां दमकां ने, इन्हां लोड़ां ने जिद्दां साडे दिमाग दे उत्ते असर कीता, सानूं लोड़ है एक दूसरे दे नाल खड़न दी, लोड़ है परिवार दे जीआं दे नाल मोढे नाल मोढा जोड़न दी। ये समस्या सिर्फ किसी एक देश की एक खिते की नहीं हो सकती, ये समस्या तो उत्थे भी है जिथे लोगों की रोटी बड़ी सोहनी चलती है, रजवी चलती है, उत्थे भी आप मन हल्का कर लेने। वेख्या जाए तो यह समस्या साढ़े को खुसरे आसरिया की है, जो साढ़े को साढ़े परिवार के जी होन तो उन्हां कोल साढ़े लिए समा होवे साढ़े नाल बहन दा गल्लां करन दा, ते फिर इदां दियां वड्डियां वड्डियां समस्यावां भी आपे दूर हो जांदियां। कोई इदां दी दिक्कत तो है ही नहीं जिहड़ी दूर ना की जा सकती होवे, सिर्फ असीं अपणियां तों दूर ना होईए। कदी कोई एक जी दूसरे दा आसरा बनदा ते अगली वारी वो पैरां सिर हो के तुहाडा आसरा बन जांदा, बस इसे तरह दे नाल एक दूसरे दा हौंसला बने रहिए। ये सिर्फ हौंसला ही है जिहड़ा सानूं तोरी रखदा, ये सिर्फ हौंसला ही है जिहड़ा अज सानूं खुश करदा, कल दी एक नवीं उम्मीद दिंदा। अपने सारे परिवार दे जीआं नूं बनदी सरदी रिस्पैक्ट दईए, उन्हां कोलों बनदी सरदी रिस्पैक्ट लईए। इन्हां छोटे छोटे परिवारां दे विच परदेसी बैठे एक दूसरे दा आसरा बणीए, ते लाइफ ये जिंदगी होर ज़्यादा आसानी दे नाल बीतूगी, साढ़े भी मनां दे उत्ते ये स्ट्रैस बहुते हावी नहीं होणगे। आस करदे हां अज दी कहानी तुसीं पसंद कीती होएगी। धन्यवाद।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 04332825।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸ਼ਨੀਵਾਰ 8 ਅਗਸਤ 2026 ਦੇ ਖਬਰਨਾਮੇ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਥਾਈਲੈਂਡ ਤੋਂ ਪਹਿਲੀ ਖਬਰ, ਜਿੱਥੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਨਾਲ ਪੈਂਦੇ ਨਾਨਥਾਂਬੂਰੀ ਸੂਬੇ ਦੇ ਵਿੱਚ ਬੈਂਕੋਆਈ ਜ਼ਿਲ੍ਹੇ ਦੇ ਅੰਦਰ ਇੱਕ ਸਕੂਲ ਦੇ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਸ਼ੁੱਕਰਵਾਰ ਦੇ ਦਰਮਿਆਨ ਹੋਈ ਇਸ ਗੋਲੀਬਾਰੀ ਦੇ ਵਿੱਚ ਘੱਟੋ ਘੱਟ 7 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਥਾਈਲੈਂਡ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਸ਼ੱਕ ਹੈ ਕਿ ਸਕੂਲ ਜਾਣ ਤੋਂ ਪਹਿਲਾਂ ਇਸ ਵਿਦਿਆਰਥੀ ਨੇ ਆਪਣੇ ਦਾਦਾ ਦਾਦੀ ਦਾ ਵੀ ਕਤਲ ਕਰ ਦਿੱਤਾ ਸੀ, ਕਿਉਂਕਿ ਉਹਨਾਂ ਦੋਹਾਂ ਦੀਆਂ ਲਾਸ਼ਾਂ ਵੀ ਘਰ ਦੇ ਵਿੱਚੋਂ ਬਰਾਮਦ ਹੋਈਆਂ ਨੇ। ਥਾਈਲੈਂਡ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਸਕੂਲ ਦੇ ਵਿੱਚ ਹੋਈ ਗੋਲੀਬਾਰੀ ਦੇ ਵਿੱਚ 5 ਅਧਿਆਪਕਾਂ ਦੀ ਮੌਤ ਹੋ ਗਈ ਹੈ। ਸ਼ੱਕੀ ਵਿਦਿਆਰਥੀ ਨੇ ਗੋਲੀਬਾਰੀ ਕਰਨ ਤੋਂ ਬਾਅਦ ਖੁਦ ਜਿਸ ਬੰਦੂਕ ਦੇ ਨਾਲ ਗੋਲੀ ਮਾਰੀ ਉਹ ਉਸਦੇ ਦਾਦਾ ਦੀ ਸੀ, ਔਰ ਉਸ ਤੋਂ ਪਹਿਲਾਂ ਇੱਕ ਸਕੂਲ ਟੀਚਰ ਜਿਹੜੇ ਸੀ ਉਹਨਾਂ ਨੂੰ ਵੀ ਗੋਲੀ ਮਾਰੀ। ਔਰ ਫਿਰ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਸਕੂਲ ਦੀ ਇਸ ਘਟਨਾ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਬਹੁਤ ਬੁਰਾ ਹੋਇਆ, ਅਜਿਹਾ ਨਹੀਂ ਹੋਣਾ ਚਾਹੀਦਾ ਸੀ, ਸਾਡੇ ਦੇਸ਼ ਦੇ ਵਿੱਚ ਅਜਿਹਾ ਕਿਵੇਂ ਹੋ ਸਕਦਾ। ਆਮ ਤੌਰ ਦੇ ਉੱਤੇ ਥਾਈਲੈਂਡ ਨੂੰ ਇੱਕ ਸ਼ਾਂਤੀ ਪਸੰਦ ਮੁਲਕ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ। ਰੀਟਰਸ ਦੀ ਖਬਰ ਦੇ ਮੁਤਾਬਕ ਹਮਲਾਵਰ ਨੇ ਬਾਅਦ ਦੇ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ ਸੀ। ਨਾਨਥਾਬੂਰੀ ਸੂਬੇ ਦੇ ਵਿੱਚ ਪੁਲਿਸ ਦੀ ਤਰਫ ਤੋਂ ਫਿਲਹਾਲ ਦੱਸਿਆ ਗਿਆ ਹੈ ਕਿ ਇਹ ਵਿਦਿਆਰਥੀ 9ਵੀਂ ਜਮਾਤ ਦੇ ਵਿੱਚ ਪੜ੍ਹਦਾ ਸੀ, ਔਰ ਥਾਈਲੈਂਡ ਦੇ ਵਿੱਚ 9ਵੀਂ ਜਮਾਤ ਦੇ ਵਿਦਿਆਰਥੀ ਦੀ ਉਮਰ ਆਮ ਤੌਰ ਦੇ ਉੱਤੇ 14 ਸਾਲ ਹੋ ਜਾਂਦੀ ਹੈ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਹਮਲਾਵਰ ਦੀ ਵੀ ਮੌਤ ਇਸ ਹਮਲੇ ਦੇ ਵਿੱਚ ਹੋ ਚੁੱਕੀ ਹੈ। ਉੱਥੇ ਜਿਵੇਂ ਕੱਲ੍ਹ ਦੇ ਦਿਨ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਸੀ, ਜਿਸ ਚੀਜ਼ ਦਾ ਇੱਕ ਕਿਸਮ ਦੇ ਨਾਲ ਸ਼ੱਕ ਜਤਾਇਆ ਜਾ ਰਿਹਾ ਸੀ, ਆਖਿਰਕਾਰ ਉਹ ਹੋਇਆ। ਸਾਊਦੀ ਅਰਬ ਦੇ ਮੱਕਾ ਸ਼ਹਿਰ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਦੇ ਦਰਮਿਆਨ ਅਹਿਮ ਤ੍ਰਿਕੋਣਾ ਸਮਝੌਤਾ ਹੋ ਗਿਆ, ਰੱਖਿਆ ਸਮਝੌਤਾ ਇਸ ਨੂੰ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਤਿੰਨਾਂ ਦੇਸ਼ਾਂ ਦੇ ਨੇਤਾਵਾਂ ਨੇ ਸਾਊਦੀ ਅਰਬ ਦੇ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰੈਚਪ ਤੈਯਬ ਅਰਦਵਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇੱਕ ਸੰਮੇਲਨ ਦੇ ਦੌਰਾਨ ਇਸ ਸਮਝੌਤੇ ਦੇ ਉੱਤੇ ਹਸਤਾਖਰ ਕੀਤੇ। ਸਮਝੌਤੇ ਦੇ ਤਹਿਤ ਤਿੰਨਾਂ ਦੇਸ਼ਾਂ ਦੇ ਕਿਸੇ ਵੀ ਇੱਕ ਮੈਂਬਰ ਦੇਸ਼ ਦੇ ਉੱਤੇ ਹਮਲੇ ਨੂੰ ਬਾਕੀ ਦੋਹਾਂ ਦੇਸ਼ਾਂ ਦੇ ਉੱਤੇ ਵੀ ਹਮਲਾ ਮੰਨਿਆ ਜਾਏਗਾ ਅਤੇ ਰੱਖਿਆ ਸਹਿਯੋਗ ਨੂੰ ਸਾਰੇ ਪੱਧਰ ਦੇ ਉੱਤੇ ਵਧਾ ਦਿੱਤਾ ਜਾਏਗਾ। ਸਾਊਦੀ ਅਰਬ ਅਤੇ ਪਾਕਿਸਤਾਨ ਦੇ ਵਿੱਚ ਡਿਫੈਂਸ ਪੈਕਟ ਪਹਿਲਾਂ ਤੋਂ ਹੀ ਸੀ, ਜਿਸ ਦੇ ਮੁਤਾਬਕ ਇੱਕ ਦੂਸਰੇ ਦੇਸ਼ ਦੇ ਉੱਤੇ ਹਮਲਾ ਦੂਜੇ ਦੇਸ਼ ਦੇ ਉੱਤੇ ਮੰਨਿਆ ਜਾਂਦਾ। ਹੁਣ ਇਸ ਦੇ ਵਿੱਚ ਤੁਰਕੀ ਨੂੰ ਵੀ ਸ਼ਾਮਲ ਕਰ ਲਿਆ ਗਿਆ। ਸਾਊਦੀ ਅਰਬ ਦੇ ਕੋਲ ਵਿੱਤੀ ਤਾਕਤ ਹੈ, ਪਾਕਿਸਤਾਨ ਦੇ ਕੋਲ ਪਰਮਾਣੂ ਕਾਬਲੀਅਤ ਅਤੇ ਬਲੈਸਟਿਕ ਮਿਜ਼ਾਈਲਾਂ ਨੇ ਅਤੇ ਤੁਰਕੀ ਦੇ ਕੋਲ ਫੌਜੀ ਤਜਰਬਾ ਹੈ ਅਤੇ ਇੱਕ ਰੱਖਿਆ ਉਦਯੋਗ ਵੀ ਹੈ ਜਿਹੜਾ ਤੁਰਕੀ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਵਿਕਸਿਤ ਕੀਤਾ। ਇਹ ਸਮਝੌਤਾ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ ਤਿੰਨ ਖੇਤਰੀ ਸ਼ਕਤੀਆਂ ਦੇ ਦਰਮਿਆਨ ਸਹਿਯੋਗ ਲਗਾਤਾਰ ਗਹਿਰਾਉਂਦਾ ਜਾ ਰਿਹਾ। ਭਾਰਤ ਅਤੇ ਇਜ਼ਰਾਈਲ ਵਰਗੇ ਦੇਸ਼ਾਂ ਦੇ ਲਈ ਇਸ ਨੂੰ ਇੱਕ ਝਟਕੇ ਦੇ ਤੌਰ ਦੇ ਉੱਤੇ ਇਸ ਖਬਰ ਨੂੰ ਕਿਸੇ ਚੰਗੇ ਤਰੀਕੇ ਦੇ ਨਾਲ ਨਹੀਂ ਲੈ ਕੇ ਦੇਖਿਆ ਜਾ ਸਕਦਾ। ਉਧਰ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਦੌਨ ਸਾਰ ਨੇ ਕਿਹਾ ਕਿ ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ ਨੇ ਇਜ਼ਰਾਈਲ ਦੇ ਉੱਤੇ ਸੀਰੀਆ ਨੂੰ ਅਸਥਿਰ ਕਰਨ ਦਾ ਦੋਸ਼ ਲਗਾਇਆ, ਜਦਕਿ ਇਜ਼ਰਾਈਲ ਨੇ ਸਿਰਫ ਆਪਣੇ ਨਾਗਰਿਕਾਂ ਨੂੰ ਹਮਲੇ ਤੋਂ ਬਚਾਉਣ ਦੇ ਲਈ ਜ਼ਰੂਰੀ ਕਦਮ ਚੁੱਕੇ ਸੀ। ਵਿਦੇਸ਼ ਮੰਤਰੀ ਗਿਦੌਨ ਸਾਰ ਨੇ ਬਿਆਨ ਦੇ ਵਿੱਚ ਕਿਹਾ ਕਿ ਤੁਰਕੀ ਦੇ ਨਾਲ ਇਹੀ ਹੋ ਰਿਹਾ, ਇੱਥੋਂ ਦੇ ਨੇਤਾ ਦਹਾਕਿਆਂ ਤੋਂ ਸੀਰੀਆ ਦੀ ਸੋਵਰਨਿਟੀ ਦੀ ਉਲੰਘਣਾ ਕਰ ਰਹੇ ਨੇ, ਉੱਥੋਂ ਦੀ ਪ੍ਰਭੂਸੱਤਾ ਦੇ ਨਾਲ ਖੇਡ ਰਹੇ ਨੇ, ਨਾਲ ਹੀ ਕੌਮਾਂਤਰੀ ਕਾਨੂੰਨਾਂ ਦੇ ਉੱਤੇ ਦੂਸਰਿਆਂ ਨੂੰ ਉਪਦੇਸ਼ ਵੀ ਦਿੰਦੇ ਨੇ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਤੁਰਕੀ ਨੇ ਸੀਰੀਆ ਦੇ ਕਰੀਬ 5% ਹਿੱਸੇ ਦੇ ਉੱਤੇ ਕਬਜ਼ਾ ਕਰ ਰੱਖਿਆ ਅਤੇ ਉਹ ਇਜ਼ਰਾਈਲ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੇ ਮਕਸਦ ਦੇ ਨਾਲ ਸੀਰੀਆ ਦੇ ਵਿੱਚ ਫੌਜੀ ਟਿਕਾਣੇ ਸਥਾਪਿਤ ਕਰਨਾ ਚਾਹੁੰਦਾ ਹੈ। ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਈਏ ਅਤੇ ਸਭ ਤੋਂ ਪਹਿਲਾਂ ਖਬਰ ਪਾਰਲੀਮੈਂਟਰੀ ਸੈਸ਼ਨ ਦੇ ਨਾਲ ਜੁੜੀ ਹੋਈ, ਜਿੱਥੇ ਮਾਨਸੂਨ ਦੇ ਸੈਸ਼ਨ ਦੇ 15ਵੇਂ ਦਿਨ ਸ਼ੁੱਕਰਵਾਰ ਦੇ ਦਿਨ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਕਾਫ਼ੀ ਹੰਗਾਮੇਦਾਰ ਕਾਰ ਪਈ ਰਹੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਲਗਾਤਾਰ ਨਾਅਰੇਬਾਜ਼ੀ ਕਰਦੀ ਰਹੀ। ਲੋਕ ਸਭਾ ਦੀ ਕਾਰਵਾਈ ਹੁਣ ਸੋਮਵਾਰ ਦੇ ਦਿਨ ਤੱਕ ਅਤੇ ਰਾਜ ਸਭਾ ਦੀ ਕਾਰਵਾਈ ਕੱਲ੍ਹ ਦੁਪਹਿਰ 4 ਵਜੇ ਤੱਕ ਟਾਲ ਦਿੱਤੀ ਗਈ ਸੀ। ਰਾਜ ਸਭਾ ਦੇ ਵਿੱਚ ਕਿਰਨ ਰਿਜੂਜੀ ਨੇ ਵਿਰੋਧੀ ਧਿਰ ਦੇ ਉੱਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਉਹਨਾਂ ਕਿਹਾ ਕਿ ਵਿਰੋਧੀ ਧਿਰ ਚਾਹੁੰਦਾ ਹੀ ਨਹੀਂ ਕਿ ਸਦਨ ਚੱਲ ਸਕੇ, ਉਹ ਇਹ ਤੈਅ ਨਹੀਂ ਕਰਨਗੇ ਕਿ ਕੌਣ ਜਵਾਬ ਦੇਵੇਗਾ। ਉੱਥੇ NDA ਦੇ ਕਰੀਬ 45 ਨਵੇਂ ਤੇ ਪਹਿਲੀ ਵਾਰ ਚੁਣੇ ਗਏ ਲੋਕ ਸਭਾ ਸੰਸਦ ਮੈਂਬਰਾਂ ਨੇ ਸਵੇਰੇ 9 ਵਜੇ ਦੇ ਕਰੀਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਦੇ ਰਿਹਾਇਸ਼ ਦੇ ਉੱਤੇ ਜਾ ਕੇ ਮੁਲਾਕਾਤ ਕੀਤੀ। ਦੱਸ ਦਈਏ ਕਿ ਇਹ ਪਾਰਲੀਮੈਂਟਰੀ ਸੈਸ਼ਨ ਇਸ ਵਕਤ ਮਜ਼ਾਕ ਬਣ ਕੇ ਰਹਿ ਗਿਆ, ਜਿੱਥੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਇਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ। ਉੱਥੇ ਵਿਰੋਧੀ ਧਿਰ ਦੀ ਤਰਫ ਤੋਂ ਵੀ ਦੋਹਾਂ ਨੂੰ ਸ਼ਾਮਲ ਹੋਣ ਦੇ ਸੱਦੇ ਦੇ ਵਜੋਂ ਹੰਗਾਮਾ ਲਗਾਤਾਰ ਕੀਤਾ ਜਾ ਰਿਹਾ ਹੈ। ਉਧਰ ਕਾਇਸਥ ਪਾਠਸ਼ਾਲਾ ਨੇ ਕਾਂਗਰਸ ਨੇਤਾ ਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਪ੍ਰੋਗਰਾਮ ਨੂੰ ਲੈ ਕੇ KP ਕਾਲਜ ਮੈਦਾਨ ਦੇ ਵਿੱਚ ਪ੍ਰੋਗਰਾਮ ਦੀ ਹੁਣ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਪ੍ਰਯਾਗਰਾਜ ਦੌਰੇ ਤੋਂ ਪਹਿਲਾਂ ਪ੍ਰੋਗਰਾਮ ਨੂੰ ਲੈ ਕੇ ਜਿਸ ਥਾਂ ਨੂੰ ਲੈ ਕੇ ਕਾਫੀ ਹੰਗਾਮਾ ਹੋ ਰਿਹਾ ਸੀ। ਰਾਹੁਲ ਗਾਂਧੀ ਕੋਟਾ ਤੇ ਦੇਹਰਾਦੂਨ ਤੋਂ ਬਾਅਦ ਹੁਣ ਪ੍ਰਯਾਗਰਾਜ ਦੇ ਵਿੱਚ 8 ਅਗਸਤ ਨੂੰ ਵਿਦਿਆਰਥੀਆਂ ਦੀ ਗੂੰਜ ਦੇ ਮਾਮਲੇ ਦੇ ਵਿੱਚ ਅੱਜ ਦੇ ਦਿਨ ਸ਼ਾਮਲ ਹੋ ਰਹੇ ਨੇ। ਇਸ ਤੋਂ ਪਹਿਲਾਂ ਇੱਕ ਇਸ ਸੰਸਥਾ ਨੇ ਯਾਨੀ ਕਾਇਸਥ ਪਾਠਸ਼ਾਲਾ ਨੇ ਇੱਕ ਪੱਤਰ ਜਾਰੀ ਕਰਦਿਆਂ ਹੋਇਆ ਪ੍ਰੋਗਰਾਮ ਦੀ ਇਜਾਜ਼ਤ ਜਿਹੜੀ ਸੀ ਉਸ ਨੂੰ ਪਹਿਲਾਂ ਰੱਦ ਕਰ ਦਿੱਤਾ ਸੀ, ਹੁਣ ਉਸ ਨੂੰ ਫਿਰ ਤੋਂ ਦੇ ਦਿੱਤਾ ਹੈ। ਉੱਥੇ ਅਗਲੀ ਖਬਰ ਜਿਹੜੀ ਬਿਹਾਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ 0 ਮਾਈਲ ਇਲਾਕੇ ਦੇ ਕੋਲ ਇੱਕ ਤੇਜ਼ ਰਫ਼ਤਾਰ ਬੱਸ ਨੇ ਵੀਰਵਾਰ ਦੁਪਹਿਰ ਇੱਕ ਨੌਜਵਾਨ ਨੂੰ ਕੁਚਲ ਦਿੱਤਾ ਸੀ, ਜਿਸ ਦੀ ਮੌਕੇ ਤੇ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦਾ ਗੁੱਸਾ ਬੇਕਾਬੂ ਹੋ ਗਿਆ। ਗੁੱਸੇ ਦੇ ਵਿੱਚ ਆਈ ਭੀੜ ਨੇ ਮ੍ਰਿਤਕ ਦੇ ਲਾਸ਼ ਨੂੰ ਨੈਸ਼ਨਲ ਹਾਈਵੇ NH 30 ਦੇ ਉੱਤੇ ਰੱਖ ਕੇ ਜਾਮ ਲਗਾ ਦਿੱਤਾ, ਜੰਮ ਕੇ ਅੱਗਜਨੀ ਵੀ ਕੀਤੀ। ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਹੀ 3 ਜੀਪਾਂ ਤੇ 1 ਚੈੱਕ ਪੋਸਟ ਤੇ ਕਈ ਬੱਸਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਇਲਾਕੇ ਦੇ ਵਿੱਚ ਕਰੀਬ 10 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਸੀ, ਜਿਸ ਦੇ ਵਿੱਚ ਕਈ ਸਕੂਲੀ ਬੱਚੇ ਵੀ ਘੰਟਿਆਂ ਬੱਧੀ ਫਸੇ ਰਹਿ ਗਏ ਸਨ। ਉੱਥੇ ਝਾਰਖੰਡ ਤੋਂ ਅਗਲੀ ਖਬਰ, ਜਿੱਥੇ ਝਾਰਖੰਡ ਦੇ ਵਿੱਚ ਵਿਦਿਆਰਥੀ ਅੰਦੋਲਨ ਤਾਂ ਚੱਲ ਰਿਹਾ, ਪਰ ਇਸ ਦਰਮਿਆਨ ਇਹ ਅੰਦੋਲਨ ਨੂੰ ਲੈ ਕੇ ਕੱਲ੍ਹ ਦੇ ਦਿਨ ਮਾਹੌਲ ਕਾਫੀ ਜ਼ਿਆਦਾ ਸੰਗੀਨ ਹੋ ਗਿਆ। ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਵਿੱਚ ਭੁੱਖ ਹੜਤਾਲ ਦੇ ਬੈਠੇ ਇੱਕ ਸ਼ਖਸ ਦੀ ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ। ਬਾਅਦ ਦੇ ਵਿੱਚ ਉਸਨੂੰ ਜੈਪਾਲ ਸਿੰਘ ਮੁੰਡਾ ਸਟੇਡੀਅਮ ਦੇ ਅੰਦਰ ਸਦਰ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਮੌਕੇ ਤੇ ਮੌਜੂਦ ਡਾਕਟਰਾਂ ਨੇ ਦੱਸਿਆ ਕਿ ਉਸਦਾ ਬਲੱਡ ਪ੍ਰੈਸ਼ਰ ਕਾਫੀ ਜ਼ਿਆਦਾ ਵੱਧ ਗਿਆ ਸੀ, ਜਿਸ ਦੇ ਚੱਲਦਿਆਂ ਉਸਨੂੰ ਤੇਜ਼ ਸਿਰ ਦਰਦ ਹੋ ਰਿਹਾ ਸੀ, ਬੁਖਾਰ ਦੀ ਵੀ ਸ਼ਿਕਾਇਤ ਸੀ। ਇਸ ਕਰਕੇ ਤੁਰੰਤ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਭਰਤੀ ਕੀਤਾ ਗਿਆ। ਝਾਰਖੰਡ ਦੇ ਰਾਜਧਾਨੀ ਰਾਂਚੀ ਦੇ ਵਿੱਚ JPSC ਯਾਨੀ ਝਾਰਖੰਡ ਲੋਕ ਸੇਵਾ ਆਯੋਗ ਦੀਆਂ ਤੇ ਹੋਰਨਾਂ ਪ੍ਰੀਖਿਆਵਾਂ ਦੇ ਵਿੱਚ ਕਥਿਤ ਗੜਬੜੀਆਂ ਦੇ ਖਿਲਾਫ ਪਿਛਲੇ 14 ਦਿਨ ਤੋਂ ਸਟੂਡੈਂਟਸ ਵਿਰੋਧ ਪ੍ਰਦਰਸ਼ਨਾਂ ਦੇ ਉੱਤੇ ਬੈਠੇ ਨੇ। ਸਟੂਡੈਂਟਸ ਦਾ ਦੋਸ਼ ਹੈ ਕਿ JPSC ਦੇ ਪੇਪਰ ਲੀਕ ਕੀਤੇ ਗਏ, ਸੀਟਾਂ ਵੇਚੀਆਂ ਗਈਆਂ ਤੇ ਉਹਨਾਂ ਨੂੰ CID ਦੀ ਜਾਂਚ ਦੇ ਉੱਤੇ ਭਰੋਸਾ ਨਹੀਂ ਹੈ। ਮਾਮਲੇ ਦੀ ਜਾਂਚ ਕਿਸੇ ਕੇਂਦਰੀ ਏਜੰਸੀ ED ਜਾਂ CBI ਤੋਂ ਕਰਵਾਈ ਜਾਵੇ। ਇਹਨਾਂ ਮੰਗਾਂ ਨੂੰ ਹੀ ਲੈ ਕੇ 25 ਜੁਲਾਈ ਤੋਂ ਰਾਂਚੀ ਦੇ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੱਲ ਰਿਹਾ। ਇਸ ਦਰਮਿਆਨ 6 ਪ੍ਰਦਰਸ਼ਨਕਾਰੀ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ। ਇੱਧਰ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਵੀ ਖ਼ਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖ਼ਬਰ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀ ਹੋਈ, ਜਿਨ੍ਹਾਂ ਨੇ ਅਦਾਰੇ ABC ਦੀ ਤਰਫ ਤੋਂ ਜੀਨਾ ਰਾਈਨਹਾਰਟ ਦੇ ਖਿਲਾਫ਼ ਚਲਾਏ ਗਏ ਪ੍ਰੋਗਰਾਮ ਦੇ ਵਿੱਚ ਮਾਫ਼ੀ ਮੰਗ ਲਏ ਜਾਣ ਦੇ ਬਾਵਜੂਦ ਇਹ ਗੱਲ ਕਹੀ ਹੈ ਕਿ ABC ਨੂੰ ਇਸ ਮੌਕੇ ਜ਼ਿੰਮੇਦਾਰ ਠਹਿਰਾ ਕੇ ਉਹਨਾਂ ਦੀ ਫੰਡਿੰਗ ਦੇ ਉੱਤੇ ਕਟੌਤੀ ਕੀਤੀ ਜਾਣੀ ਚਾਹੀਦੀ ਹੈ। ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਇਹ ਪਹਿਲੀ ਵਾਰ ਨਹੀਂ ਹੈ, ਬਾਰ ਬਾਰ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ABC ਅਦਾਰੇ ਦੀ ਫੰਡਿੰਗ ਜਿਹੜੀ ਹੈ ਘੱਟ ਕਰ ਦਿੱਤੀ ਜਾਣੀ ਚਾਹੀਦੀ ਹੈ ਜਾਂ ਕਟੌਤੀ ਕਰ ਦਿੱਤੀ ਜਾਣੀ ਚਾਹੀਦੀ ਹੈ। ਅਜਿਹੇ ਦੇ ਵਿੱਚ ਹੁਣ ਜੀਨਾ ਰਾਈਨਹਾਰਟ ਦੇ ਉੱਤੇ ਪੇਸ਼ ਕੀਤੇ ਪ੍ਰੋਗਰਾਮ ਤੋਂ ਬਾਅਦ ਬੇਸ਼ੱਕ ABC ਨੇ ਮਾਫ਼ੀ ਇਸ ਦੇ ਬਾਰੇ ਮੰਗ ਲਈ ਸੀ, ਪਰ ਵਨ ਨੇਸ਼ਨ ਪਾਰਟੀ ਦੇ ਸੈਨੇਟਰ ਸੀਨ ਬੈਲ ਨੇ ਅਦਾਰੇ ਨਿਊਜ਼ 24 ਨੂੰ, ਜਿਹਨੂੰ ਪਹਿਲਾਂ ਸਕਾਈ ਨਿਊਜ਼ ਦੇ ਤੌਰ 'ਤੇ ਜਾਣਿਆ ਜਾਂਦਾ ਸੀ, ਉਸ ਦੇ ਵਿੱਚ ਇੰਟਰਵਿਊ ਦਿੰਦਿਆਂ ਹੋਇਆ ਕਿਹਾ ਕਿ ਅਦਾਰੇ ABC ਨੂੰ ਲੈ ਕੇ ਇੱਕ ਵੱਡੇ ਰਿਫੋਰਮ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ABC ਸਾਲਾਨਾ $1.2 ਬਿਲੀਅਨ ਟੈਕਸਪੇਅਰ ਦੇ ਪੈਸੇ ਦੇ ਵਿੱਚੋਂ ਦਿੱਤੀ ਜਾਂਦੀ ਰਕਮ ਦੇ ਉੱਤੇ ਚੱਲਦਾ ਹੈ। ਇੰਨੇ ਰਕਮ ਖਰਚ ਕਰਕੇ ਜੇਕਰ ਪੌਲਿਨ ਹੈਨਸਨ ਦੇ ਮਾਡਲ ਨੂੰ ਮੰਨਿਆ ਜਾਵੇ ਤਾਂ ਉਹ ਇਸ ਰਕਮ ਦੇ ਵਿੱਚ ਕਟੌਤੀ ਕਰਕੇ ਇਸ ਨੂੰ ਦੂਸਰੇ ਭਲਾਈ ਕੰਮਾਂ ਦੇ ਉੱਤੇ ਖਰਚ ਕਰਨਾ ਚਾਹਣਗੇ। ਉੱਥੇ ਹੀ ਅਦਾਰੇ ABC ਦੀ ਤਰਫ ਤੋਂ ਇਹ ਵੀ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਹੋਮ ਅਫੇਅਰ ਮਿਨਿਸਟਰ ਟੌਨੀ ਬਰਕ, ਹਾਲਾਂਕਿ ਉਹਨਾਂ ਨੇ ਹਾਲੇ ਤੱਕ ਇਹ ਤੈਅ ਨਹੀਂ ਕੀਤਾ ਹੈ ਕਿ ਆਪਣਾ ਭਾਸ਼ਣ ਜਿਹੜਾ ਪ੍ਰੈਸ ਕਲੱਬ ਦੇ ਵਿੱਚ ਜਿਹੜਾ ਉਹਨਾਂ ਦਾ ਲੰਘੇ ਹਫ਼ਤੇ ਕੈਂਸਲ ਹੋ ਗਿਆ ਸੀ, ਉਸ ਨੂੰ ਉਹ ਦੁਬਾਰਾ ਕਦੋਂ ਭਾਸ਼ਣ ਦੇਣਗੇ, ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਇਸ ਭਾਸ਼ਣ ਨੂੰ ਲੈ ਕੇ ਇਸ ਹਫ਼ਤੇ ਦੇ ਵਿੱਚ ਕਿਸੇ ਵੀ ਦਿਨ ਬਿਆਨ ਦਿੱਤੇ ਜਾ ਸਕਦੇ ਨੇ। ਬਹਿਰਾਲ ਅਦਾਰੇ ABC ਦੀ ਤਰਫ ਤੋਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਜਿਹੜੇ ਵੀਜ਼ਾ ਓਵਰ ਸਟੇਅਰਸ ਨੇ ਉਹਨਾਂ ਦੇ ਵਰਕ ਰਾਈਟਸ ਸਭ ਤੋਂ ਪਹਿਲਾਂ ਤਾਂ ਰੱਦ ਕੀਤੇ ਜਾਣਗੇ, ਯਾਨੀ ਆਪਣੇ ਵੀਜ਼ਾ ਦੀ ਮਿਆਦ ਜਿਹੜੇ ਟੱਪ ਚੁੱਕੇ ਨੇ ਉਹਨਾਂ ਦੇ ਵਰਕ ਰਾਈਟਸ ਦੇ ਉੱਤੇ ਸਭ ਤੋਂ ਪਹਿਲਾਂ ਸਰਕਾਰ ਦੀ ਤਰਫ ਤੋਂ ਕਟੌਤੀਆਂ ਕੀਤੀਆਂ ਜਾਣਗੀਆਂ। ਕਟੌਤੀਆਂ ਕੀ ਬਲਕਿ ਖਤਮ ਕਰ ਦਿੱਤੇ ਜਾਣਗੇ। ਔਰ ਹਾਲਾਂਕਿ ਜਿਹੜੇ ਭਾਸ਼ਣ ਦੇ ਨੁਕਤੇ ਨੇ ਉਹ ਕੀ ਨੇ, ਉਹ ਕਦੇ ਵੀ ਮਹਿਕਮੇ ਦੀ ਤਰਫ ਤੋਂ ਜਾਂ ਮੰਤਰਾਲੇ ਦੀ ਤਰਫ ਤੋਂ ਸਾਂਝੇ ਨਹੀਂ ਕੀਤੇ ਗਏ ਨੇ ਇਮੀਗ੍ਰੇਸ਼ਨ ਮੰਤਰਾਲੇ ਦੀ ਤਰਫ ਤੋਂ, ਪਰ ਅਦਾਰੇ ਦੀ ਤਰਫ ਤੋਂ ਇਹ ਖ਼ਬਰ ਜ਼ਰੂਰ ਪ੍ਰਕਾਸ਼ਿਤ ਕੀਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਪੇਜਿਸ ਦੇ ਉੱਤੇ ਕਿ ਬੈਕਪੈਕਰ ਵੀਜ਼ਾ ਅਤੇ ਫੈਮਿਲੀ ਰੀਯੂਨੀਅਨ ਵੀਜ਼ਾਸ ਦੇ ਉੱਤੇ ਸਖ਼ਤੀ ਕਰਨ ਨੂੰ ਲੈ ਕੇ ਇਮੀਗ੍ਰੇਸ਼ਨ ਮੰਤਰਾਲੇ ਦੀ ਤਰਫ ਤੋਂ ਵਿਚਾਰਾਂ ਕੀਤੀਆਂ ਜਾ ਰਹੀਆਂ ਨੇ। ਉੱਥੇ ਵਿਕਟੋਰੀਆ ਦੇ ਪੋਲੀਟਰੀ ਪ੍ਰੋਡਿਊਸਰਸ ਦੇ ਲਈ ਮਾੜੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ H5N1 ਬਰਡ ਫਲੂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਵਿਕਟੋਰੀਆ ਦੇ ਵਿੱਚ ਜਿੰਨੇ ਵੀ ਪੋਲੀਟਰੀ ਫਾਰਮਸ ਨੇ ਉਹਨਾਂ ਦੇ ਉੱਤੇ ਹੁਣ ਰੋਕਾਂ ਲਗਾਈਆਂ ਜਾ ਰਹੀਆਂ ਨੇ। ਮੰਨਿਆ ਜਾ ਰਿਹਾ ਹੈ ਕਿ ਮੈਲਬਰਨ ਮੈਟਰੋਪੋਲੀਟਨ ਤੋਂ ਇਲਾਵਾ ਖੇਤਰੀ ਇਲਾਕਿਆਂ ਦੇ ਵਿੱਚ ਪੈਂਦੇ ਜਿਹੜੇ ਪੋਲੀਟਰੀ ਫਾਰਮਸ ਨੇ ਉਹਨਾਂ ਨੂੰ ਲੈ ਕੇ ਐਗਰੀਕਲਚਰ ਮਿਨਿਸਟਰ ਮਿਕੇਲੀਆ ਸੈਟਲ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਸਖ਼ਤ ਕਦਮ ਚੁੱਕਣ ਦੇ ਲਈ ਤਿਆਰ ਹੈ। ਬਰਡ ਫਲੂ ਦਾ ਪ੍ਰਕੋਪ ਵੈਸੇ ਤਾਂ ਵਿਕਟੋਰੀਆ ਦੇ ਜ਼ਿਆਦਾਤਰ ਤਟੀ ਇਲਾਕਿਆਂ ਦੇ ਨਾਲ ਰੱਖਦੇ ਜਿੰਨੇ ਵੀ ਸਬਰਬਸ ਦੇ ਵਿੱਚ ਪੈਂਦੇ ਪੋਲੀਟਰੀ ਫਾਰਮਸ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਪਰ ਹਾਲ ਫਿਲਹਾਲ ਜਿਸ ਕਿਸਮ ਦੇ ਨਾਲ ਫੈਸਲੇ ਵੈਸਟਰਨ ਆਸਟ੍ਰੇਲੀਆ ਸੂਬੇ ਦੀ ਤਰਫ ਤੋਂ ਲਏ ਜਾ ਰਹੇ ਨੇ ਉਨੇ ਹੀ ਸਖ਼ਤ ਫੈਸਲੇ ਵਿਕਟੋਰੀਆ ਨੂੰ ਵੀ ਲੈਣੇ ਹੋਣਗੇ। ਇਸ ਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਮੁਰਗੀਆਂ ਜਿਹੜੀਆਂ ਨੇ ਉਹਨਾਂ ਦਾ ਕਤਲ ਕੀਤਾ ਜਾ ਸਕਦਾ ਤਾਂ ਕਿ ਇਹ ਬਿਮਾਰੀ ਦੂਸਰੇ ਜਾਨਵਰਾਂ ਤੱਕ ਜਾਂ ਦੂਸਰੀਆਂ ਪੰਛੀਆਂ ਤੱਕ ਜਾਂ ਹੋਰਨਾ ਮੁਰਗੀਆਂ ਤੱਕ ਨਾ ਫੈਲੇ। ਉੱਥੇ ਆਖਰੀ ਖ਼ਬਰ ਦੀ ਸਾਂਝ ਪਾ ਲਈਏ ਜਾਣ ਤੋਂ ਪਹਿਲਾਂ ਖੇਡ ਜਗਤ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸ਼ੁਭਮਨ ਗਿੱਲ ਨੂੰ ਸੱਟ ਲੱਗੀ ਹੈ, ਜਿਸ ਦੇ ਚੱਲਦਿਆਂ ਉਹ ਸ਼੍ਰੀਲੰਕਾ ਦੌਰੇ ਦੇ ਦਰਮਿਆਨ ਹੁਣ ਨਹੀਂ ਖੇਡ ਸਕਣਗੇ। BCCI ਦੀ ਤਰਫ ਤੋਂ ਦੱਸਿਆ ਗਿਆ ਕਿ ਵੀਰਵਾਰ ਦੇ ਦਿਨ ਪ੍ਰੈਕਟਿਸ ਮੈਚ ਦੇ ਦਰਮਿਆਨ ਕਪਤਾਨ ਸ਼ੁਭਮਨ ਗਿੱਲ ਦੇ ਸੱਜੇ ਹੱਥ ਦੀ ਰਿੰਗ ਫਿੰਗਰ ਦੇ ਉੱਤੇ ਸੱਟ ਲੱਗ ਗਈ। ਸ਼ੁਭਮਨ ਗਿੱਲ ਅਹਿਤਿਆਤ ਦੇ ਤੌਰ ਦੇ ਉੱਤੇ ਸ਼੍ਰੀਲੰਕਾ 11 ਦੇ ਖਿਲਾਫ਼ ਪ੍ਰੈਕਟਿਸ ਮੈਚ ਤੋਂ ਪਹਿਲਾਂ ਮੈਦਾਨ ਦੇ ਵਿੱਚ ਨਹੀਂ ਉਤਰੇ। ਗਿੱਲ ਦੀ ਗੈਰ ਮੌਜੂਦਗੀ ਦੇ ਵਿੱਚ KL ਰਾਹੁਲ ਨੇ ਹੀ ਟੀਮ ਦੀ ਕਮਾਨ ਸੰਭਾਲੀ ਗਈ ਹੈ। ਦੱਸ ਦਈਏ ਭਾਰਤ ਅਤੇ ਸ਼੍ਰੀਲੰਕਾ ਦੇ ਦਰਮਿਆਨ ਕੋਲੰਬੋ ਦੇ ਵਿੱਚ 3 ਵਾਰਮ ਅਪ ਮੈਚ ਖੇਡੇ ਜਾਣੇ ਨੇ। ਇਸ ਤੋਂ ਬਾਅਦ ਸ਼੍ਰੀਲੰਕਾ ਦੇ ਨਾਲ ਜਿਹੜੇ ਭਾਰਤੀ ਟੀਮ ਹੈ ਜਿਹੜੀ 2 ਟੈਸਟ ਮੈਚ ਦੀ 1 ਸੀਰੀਜ਼ ਖੇਡਣ ਵਾਲੀ ਹੈ। ਪਹਿਲਾ ਮੈਚ 15 ਅਗਸਤ ਨੂੰ ਖੇਡਿਆ ਜਾਏਗਾ, ਦੂਜਾ 23 ਅਗਸਤ ਤੋਂ ਸ਼ੁਰੂ ਹੋਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਬਹਿਰਾਲ ਇੰਨਾ ਹੀ ਤੇ ਇਜਾਜ਼ਤ, ਧੰਨਵਾਦ।
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
5: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪ ਹੈ?
4: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
6: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
4: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕਨਾਮਾ।
7: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
8: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
9: ਕੀ ਹੋਇਆ?
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
9: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
8: ਜਾਂ 90-77-97-33
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077-9733।
9: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
8: ਹਰ ਕਦਮ ਤੁਹਾਡੇ ਨਾਲ।
10: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
11: Orbit Homes apne iradiyan waang sirf imarat nahi balki apne har ek grahak layi banaunde ne unna de supnyan da ek majboot ghar House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Orbit Homes Display Centers ya call karo Harpan Chauhan nu 0433-280-252
12: ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
13: ਜਦੋਂ ਇਹ ਚੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ
12: Starring Raj Kundra, Payal Rajput, Garvita Sadhwani ate hor kai saathi kalakar 7 August to tohade nedle cinema karan vich

0: ਅੰਮ੍ਰਿਤ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ। ਮੈਨੂੰ ਵੀ ਦੱਸਦੇ ਸੀਕ੍ਰੇਟ।
1: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
0: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਰੇਡੀਓ ਹਾਂਜੀ 1674 ਐਮ 201 ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ ਬੜੀ ਇੱਕ ਖਾਸ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ, ਇੱਕ ਐਸੀ ਸ਼ਖਸੀਅਤ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਜਿਨ੍ਹਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਦੁਨੀਆ ਦੇ ਉੱਤੇ ਇੱਕ ਦਸਤੂਰ ਹੈ, ਜਿਹੜਾ ਵੀ ਇਨਸਾਨ ਆਉਂਦਾ ਉਹਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜ਼ਰੂਰ ਜਾਣਾ। ਫਰਕ ਸਿਰਫ ਇਹ ਪੈਂਦਾ ਕਿ ਉਹ ਕੀ ਕਾਰਜ ਕਰਕੇ ਜਾ ਰਿਹਾ, ਉਹਨੂੰ ਆਪਾਂ ਉਹਦੇ ਜਾਣ ਤੋਂ ਬਾਅਦ ਉਹਦੇ ਕੀਤੇ ਕਾਰਜਾਂ ਦੇ ਕਰਕੇ ਜਾਣਦੇ ਹਾਂ। ਚੰਗੇ ਕੀਤੇ ਅਤੇ ਚੰਗਾ ਕਰਕੇ, ਜਾਂ ਫਿਰ ਜਿੱਦਾਂ ਦੇ ਵੀ ਕੀਤੇ ਆ ਉੱਦਾਂ ਦਾ ਕਰਕੇ ਆਪਾਂ ਉਹਨੂੰ ਜਾਣਦੇ ਹਾਂ। ਕਈ ਸ਼ਖਸੀਅਤਾਂ ਇੱਦਾਂ ਦੀਆਂ ਜਦੋਂ ਉਹ ਦੁਨੀਆ ਛੱਡ ਕੇ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਤਾਂ ਆਪਾਂ ਬੜਾ ਥੋੜ੍ਹਾ ਜਿਹਾ ਜਾਣਦੇ ਹਾਂ। ਉਹਨਾਂ ਨੇ ਜੋ ਵੀ ਕੀਤਾ ਉਹ ਜੋ ਸਾਡੇ ਗੁਰੂਆਂ ਨੇ, ਜੋ ਸਾਡੇ ਪੀਰ ਪੈਗੰਬਰਾਂ ਨੇ ਸਾਨੂੰ ਦੱਸਿਆ ਇੱਕ ਇਨਸਾਨ ਹੋਣ ਦਾ ਫਰਜ਼ ਕਿੱਦਾਂ ਨਿਭਾਉਣਾ, ਕਿੱਦਾਂ ਦੇ ਕਾਰਜ ਚਾਹੀਦੇ ਨੇ, ਲੁਕਾਈ ਦੇ ਕਿਹੜੇ ਕਿਹੜੇ ਕੰਮ ਜਿਹੜੇ ਤੁਸੀਂ ਕਰ ਸਕਦੇ ਹੋ, ਯਾਨੀ ਕਿ ਆਪਣਾ ਜੀਵਨ ਦੂਸਰਿਆਂ ਦੇ ਲੇਖੇ ਲਾਉਣਾ ਸ਼ਾਇਦ ਕਿਸੇ ਵਿਰਲੇ ਵਿਰਲੇ ਦੇ ਹਿੱਸੇ ਆਉਂਦਾ। ਅਤੇ ਇਸੇ ਕਰਕੇ ਆਪਾਂ ਉਹਨਾਂ ਨੂੰ ਜਾਣ ਤੋਂ ਬਾਅਦ ਬੜੇ ਆਦਰ ਮਾਣ ਸਤਿਕਾਰ ਦੇ ਨਾਲ ਹਮੇਸ਼ਾ ਯਾਦ ਕਰਦੇ ਰਹਿੰਦੇ ਹਾਂ। ਅਤੇ ਅੱਜ ਇੱਕ ਐਸੀ ਸ਼ਖਸੀਅਤ ਦੇ ਬਾਰੇ ਹੀ ਆਪਾਂ ਗੱਲ ਕਰਨ ਜਾ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਸਰਦਾਰ ਸਵਰਨ ਸਿੰਘ ਭੰਗੂ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਖੈਰ, ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਸਾਂਝ ਪਾਈ ਅਤੇ ਹੋਰ ਵੀ ਵਧੇਰੇ ਆਪਾਂ ਡਿਟੇਲ 'ਚ ਗੱਲਬਾਤ ਕਰਦੇ ਰਹਾਂਗੇ। ਉਹਨਾਂ ਦੇ ਫਰਜ਼ੰਦ ਸਾਡੇ ਕੋਲ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ। ਬਾਕੀ ਭੰਗੂ ਜੀ, ਬੜੇ ਮਾਣ ਵਾਲੀ ਗੱਲ ਆ ਐਸੇ ਪਰਿਵਾਰ ਦੇ ਵਿੱਚ ਪੈਦਾ ਹੋਣਾ ਜਿੱਥੇ ਸਵਰਨ ਸਿੰਘ ਭੰਗੂ ਹੋਰਾਂ ਵਰਗੇ ਇਨਸਾਨ ਜਿਨ੍ਹਾਂ ਨੇ ਆਪਣਾ ਜੀਵਨ ਦਾ ਵੱਡਾ ਹਿੱਸਾ ਲੋਕਾਂ ਦੇ ਲੇਖੇ ਲਾ ਦਿੱਤਾ, ਕਿੱਦਾਂ ਕਿਵੇਂ ਕਿਹੜੇ ਕਿਹੜੇ ਕਾਰਜ ਉਹਨਾਂ ਨੇ ਕੀਤੇ, ਕਿਹੜੀਆਂ ਕਿਹੜੀਆਂ ਸੰਸਥਾਵਾਂ ਅਤੇ ਕਿਵੇਂ ਕਿਵੇਂ ਉਹਨਾਂ ਨੇ ਰਨ ਕੀਤੀਆਂ, ਇਹ ਸਾਰਾ ਕੁਛ ਆਪਾਂ ਜਾਣਾਂਗੇ ਅੱਜ ਦੇ ਦਿਨ ਗੱਲਬਾਤ ਭੰਗੂ ਸਾਹਿਬ ਦੇ ਨਾਲ ਆਪਾਂ ਕਰਾਂਗੇ। ਭੰਗੂ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਸਭ ਤੋਂ ਪਹਿਲਾਂ ਤਾਂ ਤੁਸੀਂ ਸਮਾਂ ਕੱਢਿਆ, ਬੜਾ ਦੁੱਖ ਹੋਇਆ ਅੰਕਲ ਹੋਰਾਂ ਬਾਰੇ ਸੁਣ ਕੇ।
1: ਹਾਂਜੀ, ਸਾਰਿਆਂ ਤੋਂ ਪਹਿਲਾਂ ਰਣਜੋਤ ਵੀਰੇ, ਤੁਹਾਡਾ ਸਤਿ ਸ਼੍ਰੀ ਅਕਾਲ, ਤੁਹਾਨੂੰ ਅਤੇ ਰੇਡੀਓ ਹਾਂਜੀ ਦੇ ਪਰਿਵਾਰ ਨੂੰ, ਸੁਣਨ ਦੇਖਣ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਮਹਿਸੂਸ ਕਰਦਾ ਜੀ ਕਿ ਜਿੰਨੇ ਰਿਸ਼ਤੇ ਸਾਡੇ ਚਾਹੁਣ ਵਾਲੇ ਸੀ ਜਾਂ ਉਹ ਰਿਸ਼ਤੇ ਵੀ ਜਿਨ੍ਹਾਂ ਨੂੰ ਅਸੀਂ ਕਦੇ ਨਹੀਂ ਵੀ ਮਿਲੇ ਸੀ, ਇਸ ਖਬਰ ਤੋਂ ਬਾਅਦ ਉਹਨਾਂ ਦਾ ਦੁੱਖ ਦਰਦ ਸਾਡੇ ਤੱਕ ਪਹੁੰਚਿਆ ਜੀ।
0: ਬਿਲਕੁਲ, ਇੱਕ ਕਈ ਸ਼ਖਸੀਅਤਾਂ ਇੱਦਾਂ ਹੁੰਦੀਆਂ ਵਾਰ ਵਾਰ ਤੁਹਾਡੀਆਂ ਅੱਖਾਂ ਅੱਗੇ ਘੁੰਮਦੀਆਂ ਰਹਿੰਦੀਆਂ। ਮੈਂ ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ, ਇੱਕ ਸਮੇਂ ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਇੱਕ ਆਪਣਾਪਨ ਜਿੱਦਾਂ ਆਪਣੇ ਪਰਿਵਾਰ ਦਾ ਇੱਕ ਜੀਅ ਹੁੰਦਾ ਅਤੇ ਇੱਕ ਖੁੱਲ੍ਹੀ ਜਿਹੀ ਸ਼ਖਸੀਅਤ, ਮਤਲਬ ਜਿਹਨੂੰ ਮਿਲ ਕੇ ਗੱਲ ਕਰਕੇ ਤੁਹਾਨੂੰ ਲੱਗਦਾ ਵੀ ਯਾਰ ਮਤਲਬ ਇੱਦਾਂ ਵੀ ਹੁੰਦਾ ਬੰਦਾ। ਸੋ ਉੱਦਾਂ ਦੀ ਇੱਕ ਸ਼ਖਸੀਅਤ ਜਿਹਦੇ ਬਾਰੇ ਜਿਹੜੇ ਜਿਹੜੇ ਮਿਲੇ ਨੇ ਮੇਰੇ ਵਰਗੇ, ਉਹਨਾਂ ਨੂੰ ਵੀ ਸੁਣ ਕੇ ਖਬਰ 'ਤੇ ਬੜਾ ਇੱਕ ਵਾਰੀ ਜਿੱਦਾਂ ਝੰਜੋੜਿਆ ਜਾ ਗਿਆ ਅਤੇ ਤੁਹਾਡੇ 'ਤੇ ਪਰਿਵਾਰ ਦੇ ਵਿੱਚ ਉਹ ਚੀਜ਼ ਵਾਪਰੀ ਹੈ। ਸੋ ਮੈਂ ਜਿਹੜੇ ਜਿਹੜੇ ਵੀ ਸਾਡੇ ਜਾਣਨ ਚਾਹੁਣ ਵਾਲੇ ਨੇ ਉਹਨਾਂ ਸਾਰਿਆਂ ਦੇ ਨਾਲ ਹੀ ਜਦੋਂ ਗੱਲ ਹੁੰਦੀ ਹੈ ਅਤੇ ਉਹ ਬੜੇ ਮਾਣ ਦੇ ਨਾਲ ਉਸ ਸ਼ਖਸੀਅਤ ਨੂੰ ਯਾਦ ਕਰਦੇ ਨੇ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੋ ਹੀ ਕਹੂੰਗਾ ਕਿ ਬੜੇ ਕਰਮ ਵਾਲੇ ਹੋ ਤੁਸੀਂ ਐਸੇ ਘਰ ਦੇ ਵਿੱਚ ਪੈਦਾ ਹੋਏ। ਸੋ ਅੱਜ ਆਪਾਂ ਉਹਨਾਂ ਦੇ ਬਾਰੇ ਹੀ ਗੱਲਾਂ ਬਾਤਾਂ ਕਰਨੀਆਂ। ਕਹਿੰਦੇ ਨੇ ਕਿ ਜਦੋਂ ਕੋਈ ਚੰਗਾ ਕਰਕੇ ਚਲਿਆ ਜਾਂਦਾ ਅਤੇ ਉਸ ਤੋਂ ਬਾਅਦ ਉਹਦੀ ਚੰਗਿਆਈ ਦੂਰੋਂ ਦੂਰੋਂ ਤੁਹਾਡੇ ਤੱਕ ਪਹੁੰਚਦੀ ਹੈ। ਪਰਿਵਾਰ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਕੀ ਕੀਤਾ ਸਾਡੇ ਵੱਡਿਆਂ ਨੇ, ਅਸੀਂ ਉਹਦਾ ਹੀ ਕੀਤਾ ਆਪਾਂ ਖਾ ਰਹੇ ਹੁੰਦੇ ਹਾਂ। ਜੇਕਰ ਆਪਾਂ ਉਹਨਾਂ ਦੇ ਜੀਵਨ ਦੀ ਗੱਲ ਕਰੀਏ, ਤੁਹਾਡੇ ਨਾਲੋਂ ਬਿਹਤਰ ਮੈਨੂੰ ਲੱਗਦਾ ਹੋਰ ਕੋਈ ਨਹੀਂ ਜਾਣ ਸਕਦਾ ਹੋਊਗਾ। ਜਦੋਂ ਤੁਸੀਂ ਸੋਝੀ ਸੰਭਾਲੀ, ਕਿਵੇਂ ਦਾ ਵੇਖਿਆ ਤੁਸੀਂ ਅੰਕਲ ਜੀ ਨੂੰ, ਕਿਵੇਂ ਉਹਨਾਂ ਦੀ ਰੂਟੀਨ ਸੀ ਉਸ ਸਮੇਂ?
1: ਹਾਂਜੀ, ਬੜਾ ਨਾ ਮੁਸ਼ਕਿਲ ਹੋ ਜਾਂਦਾ ਇਹਨਾਂ ਚੀਜ਼ਾਂ ਬਾਰੇ ਅਸਲ 'ਚ ਗੱਲਾਂ ਕਰਨੀਆਂ। ਜਿਵੇਂ ਕਿ ਤੁਸੀਂ ਪਹਿਲਾਂ ਵੀ ਆਪਣੀ ਇੰਟਰੋਡਕਸ਼ਨ 'ਚ ਕਿਹਾ ਕਿ ਇੱਦਾਂ ਦੇ ਵੀ ਦੁਨੀਆ ਦੇ ਉੱਤੇ ਦੋ ਹੀ ਤਰੀਕੇ ਦੇ ਲੋਕ ਆਉਂਦੇ ਨੇ, ਜਾਂ ਤਾਂ ਡੈਡੀ ਵੀ ਕਹਿੰਦੇ ਹੁੰਦੇ ਸੀ, ਜਾਂ ਹੀਰੋ ਬਣ ਕੇ ਵਿਚਰਿਆ ਜਾਂ ਵਿਲਨ ਬਣ ਕੇ ਵਿਚਰਿਆ। ਸੋ ਇਹ ਬੰਦੇ ਦੀ ਸਮਝ 'ਤੇ ਡਿਪੈਂਡ ਕਰਦਾ ਵੀ ਉਹਨੇ ਕਿੱਦਾਂ ਦੀ ਜ਼ਿੰਦਗੀ ਜਿਉਣੀ ਹੈ ਅਤੇ ਪਿੱਛੇ ਆਪਣੇ ਲੈਗਸੀ ਛੱਡ ਕੇ ਜਾਣੀ ਹੈ ਜਾਂ ਪਿੱਛੇ ਆਪਣੇ ਆਪਣੇ ਬਾਕੀ ਰਿਸ਼ਤਿਆਂ ਲਈ ਕੋਈ ਇੱਦਾਂ ਦਾ ਕੰਮ ਖਰਾਬ ਕਰਕੇ ਜਾਣਾ ਹੈ ਨਾ। ਸੋ ਉਹਨਾਂ ਦੇ ਸਗੋਂ ਉਹਨਾਂ ਦੇ ਸ਼ਬਦ ਯਾਦ ਆ ਰਹੇ ਨੇ, ਉਹ ਕਹਿੰਦੇ ਬੰਦੇ ਦਾ ਕਿਰਦਾਰ ਐਡਾ ਵੱਡਾ ਹੋਣਾ ਚਾਹੀਦਾ ਕਿ ਜਦੋਂ ਸੁਸਾਇਟੀ ਦੇ ਵਿੱਚੋਂ ਕਿਤੇ ਤੁਹਾਨੂੰ ਜਾਣਾ ਪੈ ਜਾਏ ਜਾਂ ਤੁਸੀਂ ਚਲੇ ਜਾਓ ਤਾਂ ਇੱਕ ਵੈਕਿਊਮ ਕ੍ਰੀਏਟ ਹੋਣਾ ਹੋਇਆ ਹੋਇਆ ਮਹਿਸੂਸ ਹੋਣਾ ਚਾਹੀਦਾ ਪਿੱਛੇ ਸੁਸਾਇਟੀ ਨੂੰ,
0: ਪਤਾ ਲੱਗੇ ਵੀ ਕੋਈ ਗਿਆ ਹੈ,
1: ਵੀ ਕੋਈ ਗਿਆ। ਇਹ ਸਮੇਂ ਸਮੇਂ 'ਤੇ ਸਾਹਿਤਕਾਰਾਂ ਨੂੰ, ਬੁੱਧੀਜੀਵੀਆਂ ਨੂੰ, ਲੋਕ ਨਾਇਕਾਂ ਨੂੰ, ਦੇਸ਼ ਭਗਤਾਂ ਨੂੰ, ਸ਼ਹੀਦ ਆਜਮ ਭਗਤ ਸਿੰਘ ਹੋਣਾ ਦੀਆਂ ਜੀਵਨੀਆਂ, ਇਹਨਾਂ ਸਾਰਿਆਂ ਕਲਾਕ੍ਰਿਤਾਂ ਸਾਡੇ ਘਰ ਮੈਂ ਸ਼ੁਰੂ ਤੋਂ ਹੀ ਦੇਖੀਆਂ ਨੇ। ਮਤਲਬ ਇੱਕ ਲਿਟਰੇਚਰ ਸਾਡੀਆਂ ਕੰਧਾਂ 'ਤੇ ਵੀ ਲਿਟਰੇਚਰ ਉੱਦਾਂ ਦਾ ਮੈਂ ਚਿਪਕਿਆ ਦੇਖਿਆ, ਕਿਤਾਬਾਂ ਵੀ ਉੱਦਾਂ ਦੀਆਂ ਘਰ ਦੇਖੀਆਂ ਨੇ। ਸੋ ਉਹ ਮਾਹੌਲ ਮੈਂ ਸ਼ੁਰੂ ਤੋਂ ਹੀ ਉਹ ਸ਼ਖਸੀਅਤ ਮੇਰੀ ਸਮਝ ਬਣਨ ਤੋਂ ਵੀ ਪਹਿਲਾਂ ਮੈਂ ਆਪਣੀਆਂ ਅੱਖਾਂ ਰਾਹੀਂ ਉਹ ਚੀਜ਼ਾਂ ਓਬਜ਼ਰਵ ਕੀਤੀਆਂ ਨੇ ਵੀ ਫਾਦਰ ਸਾਹਿਬ ਕਾਪੀ ਪੈਨ ਲੈ ਕੇ ਬਹਿੰਦੇ ਸੀ, ਲਿਖਦੇ ਸੀ ਕੁਛ, ਮੈਨੂੰ ਨਹੀਂ ਸੀ ਪਤਾ ਕੀ ਲਿਖਦੇ ਨੇ, ਪਰ ਮੈਂ ਆਪਣੇ ਪਿਤਾ ਜੀ ਦੇ ਹੱਥ 'ਚ ਪੈਨ ਪੈਨਸਲ ਕਾਪੀ ਹਮੇਸ਼ਾ ਹੀ ਦੇਖੀ ਆ, ਡੈਰੀ ਉਹਨਾਂ ਦੀ ਜੇਬ ਦੇ ਵਿੱਚ।
0: ਮੈਂ ਲਾਸਟ ਟਾਈਮ ਵੀ ਜਦੋਂ ਗੱਲ ਹੋਈ ਸੀ ਅਤੇ ਉਹਨਾਂ ਨੇ ਦੱਸਿਆ ਵੀ ਉਹ ਹਰ ਰੋਜ਼ ਜੋ ਵੀ ਹੋਇਆ ਬੀਤਿਆ ਉਹ ਜਾ ਕੇ ਅਤੇ ਲਿਖਦੇ ਨੇ ਇਕੱਲੀ ਇਕੱਲੀ ਚੀਜ਼।
1: ਬਹੁਤ ਹਾਂਜੀ, ਬਹੁਤ ਹੈਰਾਨੀ ਦੀ ਗੱਲ ਹੁੰਦੀ ਹੈ ਜਦੋਂ ਮੈਂ ਆਪਾਂ ਕਿਸੇ ਨੂੰ ਦੱਸਦੇ ਹਾਂ, ਹਾਲਾਂਕਿ ਉਹ ਸਾਨੂੰ ਵੀ ਕਹਿੰਦੇ ਰਹਿੰਦੇ ਸੀ ਵੀ ਡੈਰੀ ਲਿਖਣ ਦੀ ਆਦਤ ਪਾਓ। ਮੈਂ ਆਪ ਵੀ ਕਈ ਵਾਰੀ ਸ਼ੁਰੂ ਕੀਤੀ ਹੈ, ਪਰ ਉਹ ਇੰਨੀ ਡਿਸਿਪਲਿਨਡ ਚੀਜ਼ ਹੈ ਡੈਰੀ ਲਿਖਣਾ, ਉਹ ਤੁਸੀਂ ਸ਼ੁਰੂ ਕਰ ਲੈਂਦੇ ਹੋ ਬਹੁਤ ਜ਼ੋਰਦਾਰ ਤਰੀਕੇ ਨਾਲ, 5 ਦਿਨ 10 ਦਿਨ ਮਹੀਨਾ ਲਿਖ ਕੇ ਥੋਤੋਂ ਉਹ ਆਦਤ ਕੰਟੀਨਿਊ ਨਹੀਂ ਰਹਿੰਦੀ। ਪਰ ਮੇਰੇ ਫਾਦਰ ਸਾਹਿਬ ਦੀ ਜੇ ਤੁਸੀਂ ਅੱਜ ਦੇ ਡੇਟ ਦੇ ਵਿੱਚ ਵੀ ਫਰਜ਼ ਦੇ ਤੌਰ 'ਤੇ 2005 ਦੀ ਕਿਸੇ ਤਰੀਕ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਹ ਹਰ ਸਾਲ ਇੱਕ ਨਵਾਂ ਰਜਿਸਟਰ ਲਾ ਲੈਂਦੇ ਸੀ ਵੱਡਾ ਸਾਰਾ। ਹਾਂਜੀ, ਆਡੀ ਰੀਤੀ ਰਿਵਾਜ ਤੋਰੇ ਹੋਏ ਸੀ, ਸਾਈਕਲ ਵੀ ਹਰ 1 ਜਨਵਰੀ ਨੂੰ ਨਵਾਂ ਲੈ ਲੈਣਾ, ਪੁਰਾਣਾ ਦੇ ਦੇਣਾ ਲੇਬਰ ਚੌਂਕ 'ਚ ਜਾ ਕੇ ਕਿਸੇ ਲੋੜਵੰਦ ਨੂੰ
0: ਡੋਨੇਟ ਕਰ ਦੇਣਾ।
1: ਹਾਂਜੀ, ਉਹ ਵੀ ਉਹਦੇ ਨਾਲ ਆਪ ਵੀ ਮੇਰੀ ਸਵਾਰੀ ਨਵੀਂ ਆ ਗਈ, ਅਤੇ ਇੱਦਾਂ ਹੀ ਰਜਿਸਟਰ ਵੀ 1 ਜਨਵਰੀ ਹੋ ਗਈ ਅੱਜ, ਉੱਤੇ ਲਿਖ ਲੈਣਾ ਵੀ ਹਾਂ ਅੱਜ ਤੋਂ ਅਗਲੇ ਸਾਲ ਲਈ ਤੂੰ ਮੇਰਾ ਸਾਥੀ ਹੈ। ਤੂੰ ਹਰ ਰੋਜ਼ ਸੌਣ ਤੋਂ ਪਹਿਲਾਂ ਡੈਰੀ ਜ਼ਰੂਰੀ ਸੀ ਉਹਨਾਂ ਦੀ, ਕਿਹਨੂੰ ਮਿਲੇ, ਕਿਵੇਂ ਮਿਲੇ, ਕੀ ਐਕਸਪੀਰੀਅੰਸ ਰਿਹਾ, ਉਹ ਨੋਟਡ ਡਾਊਨ ਆ ਇਕੱਲਾ ਇਕੱਲਾ ਵਿਦ ਡੇਟ।
0: ਮੈਂ ਨਾ ਜਿੱਦਣ ਇਹ ਘਟਨਾ ਵਾਪਰੀ ਹੈ ਅਤੇ ਮੈਂ ਪੜ੍ਹਿਆ ਥੋੜ੍ਹੀ ਡਿਟੇਲ ਵੀ ਕਿ ਜਿੱਦਾਂ ਜਿੱਦਾਂ ਉਹ ਸੋਸ਼ਲ ਮੀਡੀਆ 'ਤੇ ਆ ਰਿਹਾ ਅਤੇ ਮੇਰੇ ਮਨ ਦੇ ਵਿੱਚ ਇੱਕ ਚੀਜ਼ ਆਈ। ਮੈਂ ਕਿਹਾ ਉਹ ਜਿੱਦਾਂ ਤੁਸੀਂ ਸਾਈਕਲ ਦੀ ਗੱਲ ਕੀਤੀ ਹੈ ਤਾਂ ਉਹ ਸਾਈਕਲ 'ਤੇ ਆਪਣਾ ਸਫ਼ਰ ਪੂਰਾ ਕਰਕੇ ਚਲੇ ਗਏ ਆਪਣੇ ਸਾਥੀ ਦੇ ਨਾਲ ਹੀ, ਅਤੇ ਮੈਂ ਸੋਚਦਾ ਸੀ ਵੀ ਜਿੱਦਾਂ ਬਾਗੀ ਭੰਗੂ ਇੱਥੇ ਸੁੱਖ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਸੋਹਣਾ ਕਮਾਉਂਦਾ ਅਤੇ ਆਂਟੀ ਦਾ ਵੀ ਸੋਹਣਾ ਨਾਂ ਫਿਲਮਾਂ ਦੇ ਵਿੱਚ, ਵੱਡਾ ਰੁਤਬਾ ਆ ਆਪਾਂ ਕਹੀਏ ਵੀ ਬੋਲੀਵੁੱਡ ਤੱਕ ਉਹਨਾਂ ਦਾ ਨਾਂ ਹੈ, ਅਤੇ ਜੇ ਤੁਸੀਂ ਚਾਹੋ ਜਾਂ ਉਹ ਚਾਹੁਣ ਤਾਂ ਕਿਹੜਾ ਵੀ ਉਹ ਗੱਡੀ 'ਤੇ ਨਹੀਂ ਆ ਜਾ ਸਕਦੇ, ਪਰ ਫਿਰ ਵੀ ਉਹਨਾਂ ਨੇ ਸਾਰੀ ਉਮਰ ਵੇਖ ਲਓ ਇਸੇ ਤਰ੍ਹਾਂ ਸਾਈਕਲ ਦੇ ਉੱਤੇ ਉਹਨਾਂ ਨੇ ਬਿਤਾ ਦਿੱਤੀ। ਸੋ ਇਹ ਸਾਦਗੀ ਅੱਜ ਕੱਲ੍ਹ ਘੱਟ ਹੀ ਲੋਕਾਂ 'ਚ ਲੱਭਦੀ ਹੈ।
1: ਜਿਹੜੇ ਮੈਨੂੰ ਲੱਗਦਾ ਵੀ ਜੇ ਆਪਣੇ ਸਮਾਜ ਦੇ ਵਿੱਚ ਜਾਂ ਹੋਰ ਵੀ ਜਿੰਨੀਆਂ ਵੀ ਕਮਿਊਨਿਟੀਜ਼ ਨੇ, ਜਦੋਂ ਆਪਾਂ ਇਹਨਾਂ ਵਿੱਚ ਬਹੁਤ ਅਲੱਗ ਜਾਂ ਮਹਾਨ ਵਿਚਰੇ ਹੋਏ ਲੋਕਾਂ ਬਾਰੇ ਪੜ੍ਹਦੇ ਹਾਂ ਨਾ, ਤਾਂ ਉਹਨਾਂ 'ਚ ਇੱਕ ਚੀਜ਼ ਬੜੀ ਕਾਮਨ ਹੁੰਦੀ ਹੈ, ਉਹ ਸਿੰਪਲੀਸਿਟੀ, ਕੁਦਰਤ ਨਾਲ ਜੁੜਿਆ ਹੋਣਾ। ਭਾਵੇਂ ਉਹ ਪੰਜਾਬੀ ਹੋਵੇ, ਭਾਵੇਂ ਕੋਈ ਚਾਈਨੀਜ਼ ਕਮਿਊਨਿਟੀ ਤੋਂ ਹੋਵੇ, ਜਿਹੜੇ ਲੋਕ ਕੁਦਰਤ ਨਾਲ ਪਿਆਰ ਕਰਦੇ ਨੇ, ਗੋਰੇ ਵੀ ਨੇ, ਆਪਾਂ ਇਹਨਾਂ ਨਾਲ ਵਿਚਰਦਿਆਂ ਨੂੰ ਕਿੰਨੇ ਸਾਲ ਹੋ ਗਏ, ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ, ਉਹਨਾਂ 'ਚ ਇੱਦਾਂ ਦੀਆਂ ਚੀਜ਼ਾਂ ਕਾਮਨ ਜ਼ਰੂਰ ਹੋਣਗੀਆਂ। ਆਪਣੀ ਸਿਹਤ ਨਾਲ ਪਿਆਰ ਕਰਨਾ, ਹੈ ਨਾ, ਸਾਈਕਲ ਵਰਗੀ ਚੀਜ਼ ਨੂੰ ਇੰਨਾ, ਉਹਦੇ ਉੱਤੇ ਲਿਖਿਆ ਵੀ ਬੜਾ ਸੋਹਣਾ ਹੋਇਆ ਸੀ ਉਹਨਾਂ ਨੇ ਵੀ, ਨਾਲੇ ਤਾਂ ਮੇਰੀ ਸਵਾਰੀ ਹੈ ਇਹ,
0: ਓਕੇ,
1: ਉੱਤੋਂ ਇਹ ਮੇਰੀ ਸਿਹਤ ਲਈ ਵਰਦਾਨ ਹੈ ਵੀ ਇਹ ਮੇਰਾ ਸਾਥੀ ਹੈ।
0: ਅੱਛਾ, ਸਾਈਕਲ 'ਤੇ ਲਿਖਿਆ ਹੈ,
1: ਟੋਕਰੀ ਦੇ ਉੱਤੇ ਬਾਹਰ ਫਰੰਟ ਦੇ ਉੱਤੇ ਉਹ ਇੱਕ ਲਿਖਾ ਕੇ, ਮੈਂ ਲਿਖਣ ਦਾ ਤਾਂ ਇੰਨਾ ਹੀ ਜ਼ਿਆਦਾ ਉਹ ਸੀ ਨਾ, ਉਹ ਚੀਜ਼ਾਂ ਦਾ ਮੋਟੋ ਵੀ ਬਣਾ ਕੇ ਲਾਇਆ ਹੋਇਆ ਸੀ ਇੱਕ ਸਾਈਕਲ ਦੇ ਮੂਹਰੇ ਟੋਕਰੀ 'ਤੇ।
0: ਵਾਹ, ਮਤਲਬ ਸਪੈਸ਼ਲੀ ਇਹ ਗੱਲ ਉਦੋਂ ਵੱਡੀ ਹੋ ਜਾਂਦੀ ਹੈ ਜਦੋਂ ਹੁਣ ਸਾਈਕਲ 'ਤੇ ਤਾਂ ਉੱਥੇ ਬਹੁਤ ਲੋਕ ਨੇ ਪਰ ਸ਼ਾਇਦ ਉਹ ਅਫੋਰਡ ਨਹੀਂ ਕਰ ਸਕਦੇ ਇਸ ਕਰਕੇ ਸਾਈਕਲ 'ਤੇ ਨੇ, ਪਰ ਕੋਈ ਆਪਣੀ ਸਾਰਾ ਕੁਛ ਸੁੱਖ ਸੁਵਿਧਾਵਾਂ, ਅੱਜ ਕੱਲ੍ਹ ਆਪਾਂ ਅੱਡੀਆਂ ਚੁੱਕ ਚੁੱਕ ਕੇ, ਕਰਜ਼ਾ ਚੁੱਕ ਚੁੱਕ ਕੇ ਵੀ ਆਪਾਂ ਵੱਡੀ ਤੋਂ ਅਤੇ ਹੋਰ ਵੱਡੀ ਗੱਡੀ ਵੱਲ ਨੂੰ ਹੱਥ ਪਾ ਲੈਂਦੇ ਆਪਾਂ। ਸੋ ਉੱਥੇ ਇਹ ਚੀਜ਼ ਫਿਰ ਸਮਝਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਜਾਂ ਫਿਰ ਉਹ ਚੀਜ਼ ਤੁਹਾਨੂੰ ਵੱਡੇ ਮਹਿਨੇ ਛੱਡ ਕੇ ਜਾਂਦੀ ਹੈ ਜਦੋਂ ਤੁਸੀਂ ਇਸ ਲਿਹਾਜ਼ ਦੇ ਨਾਲ ਸੋਚੋ ਵੀ ਯਾਰ ਉਹ ਬੰਦਾ, ਆਪਾਂ ਉੱਤੇ ਦੀ ਸੋਚਦੇ ਹਾਂ ਪਰ ਇਹ ਸਾਦਗੀ ਉਹ ਆ ਜਿਹੜੀ ਆਪਾਂ ਥੱਲੇ ਦਾ ਸੋਚਦੇ ਹਾਂ ਜਿਹਦੇ ਵਿੱਚ ਤੁਹਾਡੀ ਸਿਹਤ ਵੀ ਲੁਕੀ ਹੈ ਅਤੇ ਇੱਕ ਸਮਾਜ ਨੂੰ ਸਿਹਤ ਵੀ। ਮੈਂ ਪਿਛਲੀ ਵਾਰ ਵੀ ਗੱਲ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਵੇਖ ਕੇ ਹੋਰ ਬੜੇ ਇਸ ਪਾਸੇ ਨੂੰ ਆਉਂਦੇ ਆ, ਨਹੀਂ ਤਾਂ ਜੇ ਮੈਂ ਕਾਰ 'ਤੇ ਹੋਊਂਗਾ ਤਾਂ ਬੜੇ ਜਣੇ ਹੋਰ ਕਾਰ 'ਤੇ ਚੜ੍ਹਨਗੇ। ਸੋ ਇਹ ਕਿੱਡਾ ਵੱਡਾ ਇੰਪੋਰਟੈਂਟ ਮੈਸੇਜ ਆ, ਅੱਜ ਕੱਲ੍ਹ ਹੋ ਤਾਂ ਇਹੋ ਹੀ ਰਿਹਾ ਸਾਡੇ ਆਸੇ ਪਾਸੇ।
1: ਮੈਰਿਜ ਪੈਲੇਸ 'ਚ ਵਿਆਹ ਸੀ ਕਿਸੇ ਰਿਸ਼ਤੇਦਾਰੀ 'ਚ, ਮੈਨੂੰ ਐਤਕੀ ਕਿਸੇ ਨੇ ਦੱਸਿਆ, ਜਮਾਂ ਹੀ ਮੇਰੇ ਲਈ ਨਵੀਂ ਗੱਲ ਸੀ ਇਹ। ਉਹ ਜਦੋਂ ਜਾਣ ਲੱਗੇ ਨਾ ਤਾਂ ਕਹਿੰਦਾ ਅੰਕਲ ਮੈਂ ਤੁਹਾਨੂੰ ਛੱਡਿਆ ਆਉਣਾ, ਮੇਰੇ ਡੈਡੀ ਨੂੰ ਕਿਹਾ ਉਹਨਾਂ ਨੇ ਵਿਆਹ ਤੋਂ, ਉਹ ਕਹਿੰਦੇ ਵੀ ਬੱਸ ਅੱਡੇ ਤੱਕ ਛੱਡਿਆ ਆਉਣਾ ਜਾਂ ਕਿਵੇਂ। ਡੈਡੀ ਕਹਿੰਦੇ ਨਹੀਂ ਨਹੀਂ, ਉਹ ਬੜੀ ਜ਼ਿੱਦ ਕਰਨ ਲੱਗਿਆ, ਮੈਂ ਤੁਹਾਨੂੰ ਛੱਡਿਆ ਆਉਣਾ ਅੰਕਲ, ਗੱਡੀ ਸੀ ਕਿਸੇ ਕੋਲ, ਮੈਂ ਤੁਹਾਨੂੰ ਛੱਡਿਆ ਆਉਣਾ। ਜਦੋਂ ਬੱਸ ਇੰਨੀ ਦੇਰ 'ਚ ਬੱਸ ਆ ਕੇ ਰੁਕ ਗਈ ਮੈਰਿਜ ਪੈਲੇਸ 'ਚ, ਦੇਖ ਕੇ 5-7 ਬੰਦੇ ਹੋਰ ਖੜੀ, ਸਵਾਰੀਆਂ ਖੜੀਆਂ, ਨਾਲੇ ਤਾਂ ਬੱਸ ਚੜ੍ਹੇ, ਨਾਲੇ ਉਹਨੂੰ ਕਹਿੰਦੇ ਤੇਰੀ ਗੱਡੀ ਤੋਂ ਮਹਿੰਗੀ ਹੈ। ਮਤਲਬ ਸਿਰਫ ਇਸ ਗੱਲ ਕਰ ਗਈ ਕਿ ਵੀ ਸਿੰਪਲੀਸਿਟੀ, ਕਦੇ ਉਹਨਾਂ ਨੂੰ ਆਹ ਜ਼ਰੀਏ ਕੀ ਹੋਣ ਜਾਂ ਕਿਵੇਂ ਹੋਣ ਜਾਂ ਬਹੁਤ ਲਗਜ਼ਰੀ, ਇਹਨਾਂ ਚੀਜ਼ਾਂ ਨੇ ਕਦੇ ਉਹਨਾਂ ਨੂੰ ਲੁਭਾਇਆ ਨਹੀਂ ਹੈਗਾ। ਸਗੋਂ ਉਹ ਇਹੀ ਹੋਕਾ ਦਿੰਦੇ ਰਹੇ ਨੇ ਐਂਡ ਤੱਕ ਕਿ ਸਿੰਪਲ ਜਿੰਨਾ ਰਹੋਗੇ, ਜਿੰਨਾ ਜੁੜੇ ਰਹੋਗੇ ਧਰਤੀ ਨਾਲ, ਜਿੰਨੀ ਸਮਝ ਆਪਣੀ ਵਰਤ ਲਓਗੇ ਵੱਧ ਤੋਂ ਵੱਧ, ਅਸਲ 'ਚ ਉਹ ਐਂ ਕਹਿੰਦੇ ਹੁੰਦੇ ਸੀ ਕੁਦਰਤ ਨੇ ਮਨੁੱਖ ਨੂੰ ਬਹੁਤ ਕਮਾਲ ਦੀ ਦਾਤ ਦਿੱਤੀ ਹੋਈ ਆ ਦਿਮਾਗ, ਅਤੇ ਆਪਾਂ ਨੂੰ ਇਹੀ ਚੀਜ਼ ਪਸ਼ੂਆਂ ਨਾਲੋਂ ਵੱਖਰਾ ਕਰ ਦਿੰਦੀ ਹੈ। ਅਦਰਵਾਈਜ਼ ਤਾਂ ਸਾਹ ਉਹ ਵੀ ਲੈਂਦੇ ਨੇ, ਸਿਸਟਮ ਸਾਰਾ ਉਹ ਵੀ ਚੱਲੀ ਜਾਂਦਾ, ਦਿਮਾਗ ਦਾ ਹੀ ਤਾਂ ਖੇਡ ਆ ਸਾਰਾ, ਸਮਝ ਦਾ ਹੀ ਤਾਂ ਖੇਡ ਆ ਨਾ।
0: ਬਿਲਕੁਲ,
1: ਤਾਂ ਉਹ ਸਮਝ ਕਹਿੰਦੇ ਜੇ ਮਨੁੱਖ ਇਹਨੂੰ ਆਪਣੀ ਜੀਵਨ ਜਾਂਚ ਦਾ ਹਿੱਸਾ ਬਣਾ ਲਏ। ਉਦਾਹਰਨਾਂ ਬਹੁਤ ਸੀਗੀਆਂ ਉਹਨਾਂ ਕੋਲ, ਜਿਵੇਂ ਬਾਬੇ ਨਾਨਕ ਤੋਂ ਉਦਾਹਰਨਾਂ ਸ਼ੁਰੂ ਕਰ ਲੈਂਦੇ ਸੀ ਉਹ, ਵੀ ਉਹਨਾਂ ਨੂੰ ਵੀ ਕੀ ਲੋੜ ਸੀ, ਵੀ ਸਾਡਾ ਬਾਬਾ ਕਿਤੇ ਮੁਲਾਇਮ ਬਾਡੀ ਵਾਲਾ ਜਾਂ ਮੁਲਾਇਮ ਸਕਿਨ ਵਾਲਾ ਥੋੜ੍ਹੀ ਸੀ, ਉਹਨੇ ਤਾਂ ਇੰਨੀਆਂ ਉਦਾਸੀਆਂ ਕੀਤੀਆਂ, ਉਹਨੇ ਤਾਂ ਪੈਰਾਂ 'ਚ ਪੱਟੀਆਂ ਵਿਆਈਆਂ ਹੋਣਗੀਆਂ, ਉਹਨੇ ਤਾਂ ਕਿੱਥੇ ਕਿੱਥੇ ਜਾ ਕੇ ਸਮਝਾਂ ਦਿੱਤੀਆਂ, ਵੀ ਆਪਾਂ ਸਿੱਖੀਏ ਉਹਨਾਂ ਤੋਂ ਵੀ ਕਿਹੋ ਜਿਹੇ ਲੋਕਾਂ ਤੋਂ ਆਪਾਂ ਸਿੱਖਿਆ ਲੈ ਕੇ ਗਾਂਹ ਜ਼ਿੰਦਗੀ ਜਿਉਣੀ ਹੈ,
0: ਕਿੱਦਾਂ ਦਾ ਹੋਣਾ ਚਾਹੀਦਾ ਬੰਦਾ, ਕਿੱਦਾਂ ਕਿਰਤ ਕਿੱਦਾਂ ਦੀ ਹੋਣੀ ਚਾਹੀਦੀ,
1: ਇੱਕ ਮਨੁੱਖ ਨੂੰ ਕਿੱਦਾਂ ਦਾ ਹੋਣਾ ਚਾਹੀਦਾ।
0: ਬਿਲਕੁਲ, ਆਪਾਂ ਜਦੋਂ ਅੱਜ ਕੱਲ੍ਹ ਆਪਾਂ ਡੋਨੇਸ਼ਨ ਦੀ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਸਾਈਕਲ ਦੀ ਗੱਲ ਕੀਤੀ, ਹਾਲਾਂਕਿ ਸਾਈਕਲ 'ਤੇ ਚਲੋ ਇੱਕ ਛੋਟਾ ਜਿਹਾ ਮੈਂ ਕਹੂੰਗਾ ਵੀ ਪਾਰਟ ਆ ਜਾਂਦਾ ਉਹਦੇ 'ਚ, ਪਰ ਜਿਹੜੀ ਡੋਨੇਸ਼ਨ ਆ ਉਹਦੇ ਲਈ ਹਰ ਇੱਕ ਬੰਦੇ ਦੇ ਮਾਇਨੇ ਅਲੱਗ ਅਲੱਗ ਨੇ। ਉਹ ਮੈਂ ਇੱਕ ਕਹਾਣੀ ਪੜ੍ਹਦਾ ਹਾਂ ਅਤੇ ਉਹਦੇ ਵਿੱਚ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਵੀ ਜਿਹੜੇ ਬੰਦੇ ਕੋਲ 1,000 ਆ ਉਹਦੇ ਲਈ 100 ਡੋਨੇਟ ਕਰਨਾ ਬੜਾ ਸੌਖਾ, ਜਾਂ ਜਿਹਦੇ ਕੋਲ 100 ਆ ਉਹਦੇ ਕੋਲੋਂ 10 ਡੋਨੇਟ ਕਰਨੇ ਉਹਦੇ ਲਈ ਬਹੁਤ ਸੌਖੇ ਨੇ, ਪਰ ਜਦੋਂ ਕਰੋੜ ਆ ਜਾਏ ਉਹਦੇ 'ਚੋਂ 1,00,000 ਡੋਨੇਟ ਕਰਨਾ ਬੜਾ ਔਖਾ। ਸੋ ਜਿੱਦਾਂ ਜਿੱਦਾਂ ਵੱਧਦਾ ਆ ਉੱਦਾਂ ਉੱਦਾਂ ਡੋਨੇਸ਼ਨ ਦੀ ਪਰਿਭਾਸ਼ਾ ਤੁਹਾਡੀ ਬਦਲਦੀ ਜਾਂਦੀ ਹੈ। ਸੋ ਆਪਣਾ ਸਾਰਾ ਕੁਛ ਹੀ ਇੱਥੇ ਦੇ ਜਾਣਾ, ਜਿੱਦਾਂ ਜ਼ਮੀਨ ਵੀ ਆਪਣੀ ਸੰਸਥਾ ਦੇ ਨਾਂ ਕਰ ਜਾਣੀ, ਜਦਕਿ ਆਪਾਂ ਅੱਜ ਕੱਲ੍ਹ ਵੇਖਦੇ ਹਾਂ ਵੀ ਹਰ ਕੋਈ ਹੋਰ ਅਤੇ ਹੋਰ ਆਪਣਾ ਨਾਲ ਲੱਗਦੀ ਪੈਲੀ ਦੀਆਂ ਵੱਟਾਂ ਵੱਢ ਵੱਢ ਕੇ ਅਤੇ ਨਾਲ ਵਿੱਚ ਰਲਾਉਣ 'ਚ ਲੋਕ ਜਿੱਥੇ ਡਟੇ ਰਹਿੰਦੇ ਆ ਉੱਥੇ ਇਸ ਤਰੀਕੇ ਦਾ ਇੱਕ ਜੀਵਨ ਬਤੀਤ ਕਰਨਾ। ਸੋ ਉਹਨੂੰ ਕਿੱਦਾਂ ਤੁਸੀਂ ਵੇਖਦੇ ਹੋ, ਕਿੱਦਾਂ ਉਸ ਚੀਜ਼ ਤੋਂ ਬਾਅਦ ਜਾਂ ਉਹਨੂੰ ਮੈਨੇਜ ਕਿੱਦਾਂ ਕਰਦੇ ਹੋ? ਪਰਿਵਾਰ ਦੇ ਵਿੱਚ ਕੁਛ ਤਾਂ ਗੱਲ ਹੁੰਦੀ ਹੋਊਗੀ ਵੀ ਤੁਸੀਂ ਜਿਹੜੀ ਕੋਈ ਜ਼ਮੀਨ ਆ ਉਹ ਵੀ ਤੁਸੀਂ ਦੇ ਛੱਡੀ ਆ ਸੰਸਥਾ ਨੂੰ।
1: ਵੀ ਜੀ, ਇਹ ਨਾ ਸ਼ੁਰੂ ਤੋਂ ਹੀ ਅਸਲ 'ਚ ਦੇਖਦੇ ਆਏ ਹਾਂ, ਸਾਨੂੰ ਸਮਝ ਪਹਿਲਾਂ ਤੋਂ ਹੀ ਆ ਗਈ ਸੀ ਕਿ ਇਹ ਕੋਈ ਆਮ ਵਰਤਾਰਾ ਨਹੀਂ ਹੋ ਰਿਹਾ ਜੋ ਵੀ ਹੋ ਰਿਹਾ ਹੈ, ਕੋਈ ਇੱਕ ਦਿਨ ਤਾਂ ਇਹ ਕਹਿ ਲਈਏ ਵੀ ਕੋਈ ਕਰਾਮਾਤ ਤਾਂ ਵਾਪਰੀ ਨਹੀਂ। ਇਹੋ ਜਿਹੀਆਂ ਉਦਾਹਰਨਾਂ ਸਾਡੇ ਕੋਲ ਸ਼ੁਰੂ ਤੋਂ ਹੀ ਆਉਂਦੀਆਂ ਰਹੀਆਂ ਨੇ ਵੀ ਡੈਡੀ ਨੇ ਕਿਹੋ ਜਿਹਾ ਰਾਹ ਫੜਿਆ ਹੋਇਆ, ਕਿੱਦਾਂ ਦੀਆਂ ਗੱਲਾਂ ਨੇ। ਜਦੋਂ ਸੰਸਥਾ, ਜਿਹੜੀ ਆਪਾਂ ਸੰਸਥਾ ਦਾ ਜ਼ਿਕਰ ਵੀ ਕਰਦੇ ਹਾਂ, ਜਦੋਂ ਸੰਸਥਾ ਦੀ ਗੱਲ ਵੀ ਹੋਈ, ਉਹ ਸੰਸਥਾ ਵੀ ਅਸਲ 'ਚ ਤਾਂ ਪੂੰਜੀ ਨਾਲ ਹੀ ਸ਼ੁਰੂ ਹੋਣੀ ਸੀ। ਕੋਈ ਵੀ ਕੰਮ ਹੈ ਭਾਵੇਂ ਲੋਕ ਸੇਵਾ ਦਾ ਹੀ ਹੈ, ਉਹ 'ਚ ਪੂੰਜੀ ਤਾਂ ਜ਼ਰੂਰੀ ਹੈ, ਪੂੰਜੀ ਨਿਵੇਸ਼ ਤਾਂ ਹੋਣਾ ਉਹਦੇ ਵਿੱਚ। ਪਰ ਉਹੀ ਜਿਹੜੀ ਤੁਸੀਂ ਕਹਿੰਦੇ ਹੋ, ਜੇ 100 ਹੋਵੇ ਕਿਸੇ ਕੋਲ, ਉਹ 1 ਰੁਪਇਆ ਦਿੰਦਾ, 1,000 ਵਾਲਾ 100 ਦਿੰਦਾ, ਇਹਨਾਂ ਕੋਲ ਜੋ ਸੀ ਇਹਨਾਂ ਨੂੰ ਐਂ ਲੱਗਿਆ ਵੀ ਯਾਰ ਵੀ ਮੈਂ ਨਾ, ਕਿਉਂਕਿ ਇਹਨਾਂ ਨੇ ਉਹ ਦੌਰ ਹੰਢਾਏ ਹੋਏ ਨੇ ਪੁਰਾਣੇ, ਇਹ ਇੱਕ ਜ਼ਿੰਦਗੀ ਦੀ ਇੱਕ ਸਮਝ ਇੱਦਾਂ ਦੀ ਡਿਵੈਲਪ ਕਰ ਲਈ ਸੀ ਆਪਣੀ ਜ਼ਿੰਦਗੀ ਨੂੰ, ਐਂ ਕਹਿੰਦੇ ਮੈਂ ਤਾਂ ਬੋਨਸ ਦੀ ਜ਼ਿੰਦਗੀ ਜਿਉ ਰਿਹਾ, ਇੱਕ ਮੈਂ ਬੋਨਸ ਦੀ ਜ਼ਿੰਦਗੀ ਜਿਉ ਰਿਹਾ, ਮੈਂ ਕੁਦਰਤ ਲਈ, ਮੈਂ ਸਮਾਜ ਲਈ ਬੈਕ ਕੀ ਕਰ ਸਕਦਾ। ਇਹਨਾਂ ਨੇ ਮੇਰੇ ਮੰਮੀ ਨਾਲ ਉਹ ਸਲਾਹ ਕੀਤੀ ਉਦੋਂ ਵੀ, ਗੁਰਪ੍ਰੀਤ ਜਿਹੜਾ ਇਹ ਥਾਂ ਹੈ, ਜਿਹੜਾ ਆਪਣਾ ਜਿਹਨੂੰ ਆਪਾਂ ਘਰ ਕਹਿ ਦਿੰਦੇ ਹਾਂ, ਮੇਰਾ ਬਚਪਨ ਜਿੱਥੇ ਬੀਤਿਆ ਸੀ, ਹੈ ਨਾ, ਵੀ ਉਹ ਘਰ ਨੂੰ ਵੀ ਮੈਂ ਚਾਹੁੰਦਾ ਵੀ ਇਸ ਜਿਹੜੇ ਕਾਰਜ ਲਈ ਮੈਂ ਜ਼ਿੰਦਗੀ ਆਪਣੀ ਲੇਖੇ ਲਾਈ ਆ, ਵੀ ਮੈਂ ਇਸ ਸਾਰੀ ਜ਼ਮੀਨ ਨੂੰ ਵੀ ਮੈਂ ਉਸ ਕਾਰਜ ਲਈ ਹੀ ਦੇਣਾ ਚਾਹੁੰਦਾ, ਵੀ ਤਾਂ ਕਿ ਉੱਧਰ ਨੂੰ ਸਹਾਈ ਹੋਵੇ, ਇਹਦੇ ਵਿੱਚ ਆਉਣ ਵਾਲੀ ਕੋਈ ਆਮਦਨ, ਇਹਦੇ ਵਿੱਚ ਆਉਣ ਵਾਲਾ ਕੋਈ ਵੀ ਸੁੱਖ ਹੈ ਜਿਹੜਾ, ਉਹ ਉੱਧਰ ਨੂੰ ਹੀ ਲੱਗੇ। ਸੋ ਇਹਨਾਂ ਨੇ ਜੀ ਬੜੀ ਸਮਝ ਮੁਤਾਬਕ ਬਹੁਤ ਟਾਈਮ ਨਾਲ ਹੀ ਡਿਸੀਜਨ ਲੈ ਲਏ ਸੀ। ਤੁਹਾਡੀ ਇਹ ਗੱਲ ਤੋਂ ਛੋਟੀ ਜਿਹੀ ਗੱਲ ਮੇਰੇ ਯਾਦ ਆ ਗਈ, ਮੇਰਾ ਆਪਣਾ ਜਦੋਂ ਵਿਆਹ ਹੋਇਆ ਸੀ, ਤਾਂ ਮੇਰੇ ਵਿਆਹ ਦੇ ਉੱਤੇ ਜਿਹੜਾ ਆਪਾਂ ਨੂੰ ਸ਼ਗਨ ਪੈਂਦਾ, ਛੋਟੀ ਜਿਹੀ ਗੱਲ ਆ, ਹੁਣ ਤੁਸੀਂ ਦੇਖ ਲਓ ਸ਼ਗਨ ਪੈ ਗਿਆ ਜੀ, ਉਹਨਾਂ ਨੇ ਦੇਖ ਲਿਆ ਬੱਚਿਆਂ ਨੂੰ ਸ਼ਗਨ ਪੈ ਗਿਆ, ਸਾਡੇ ਨਾਲ ਦੋਨਾਂ ਜੀਆਂ ਨਾਲ ਸ਼ਾਮ ਨੂੰ ਇਹ ਗੱਲ ਕੀਤੀ ਵੀ ਬੱਚਿਓ, ਉਹਨੂੰ ਸ਼ਾਇਦ ਪਤਾ ਸੀ ਵੀ ਇਹਨਾਂ ਦੇ ਦਿਮਾਗ 'ਚ ਸ਼ਾਇਦ ਨਹੀਂ ਆਉਣਾ ਸੀ ਵੀ ਆਮ ਸੀਗੇ, ਉਹ ਕਹਿੰਦੇ ਬੱਚਿਓ ਜੇ ਤੁਹਾਡੀ ਇਜਾਜ਼ਤ ਹੋਵੇ, ਸਭ ਤੋਂ ਇਜਾਜ਼ਤ ਲੈ ਗਈ ਬਕਾਇਦਾ, ਕੀ ਆਪਾਂ ਇਹ ਜਿਹੜਾ ਤੁਹਾਡੇ ਕੋਲ ਅੱਜ ਮਾਇਆ ਆਈ ਆ, ਅੱਡ ਅੱਡ ਲੋਕਾਂ ਨੇ ਦਿੱਤੀ ਹੈ, ਇਹ ਮਾਇਆ ਆਪਾਂ ਕਿਸੇ ਚੰਗੇ ਕੰਮ ਲਈ ਲਾ ਦਈਏ।
0: ਅੱਛਾ,
1: ਸਾਨੂੰ ਇਹ ਗੱਲ ਸ਼ਾਮ ਨੂੰ, ਅਸੀਂ ਤਾਂ ਬੇਸਮਝ ਜਾਂ ਸਾਨੂੰ ਕਹਿ ਲਓ ਨਹੀਂ ਪਤਾ ਇਹਨਾਂ ਗੱਲਾਂ ਦਾ, ਹੈ ਨਾ, ਉਹ ਤਾਂ ਖੁਮਾਰੀ ਹੋਰ ਹੁੰਦੀ ਵਿਆਹ ਵਾਲੇ ਦਿਨ ਦੀ ਤਾਂ, ਅਤੇ ਅਸੀਂ ਕਿਹਾ ਵੀ ਕਿਵੇਂ, ਕਹਿੰਦੇ ਵੀ ਆਪਾਂ ਇਹ ਗਰੀਬ ਬੱਚਿਆਂ ਦੀਆਂ ਪੜ੍ਹਾਈ ਜਾਂ ਕੋਈ ਕਿਤਾਬਾਂ ਜਾਂ ਉਹਨਾਂ ਦੇ ਕੱਪੜੇ ਜਾਂ ਕੁਛ ਵੀ, ਉੱਧਰ ਅਸੀਂ ਉਹ ਗਠੜੀ ਨਾਲ ਦੀ ਨਾਲ ਸਪੁਰਦ ਕਰਤੀ ਉਹਨਾਂ ਦੇ, ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਕੋਈ ਕੰਮ ਵੱਡਾ ਕੀਤਾ ਛੋਟਾ ਕੀਤਾ। ਪਰ ਮੈਂ ਅੱਜ ਤੁਹਾਡੇ ਨਾਲ ਗੱਲ ਕਰਦਾ ਰਿਅਲਾਈਜ਼ ਕਰਦਾ ਵੀ ਕਈ ਵਾਰੀ ਕਿਸੇ ਨੂੰ ਲਾਉਣਾ ਹੀ ਹੁੰਦਾ, ਕਈ ਵਾਰੀ ਕਿਸੇ ਦਾ ਹੱਥ ਫੜ ਕੇ ਆਪਾਂ ਯੋਗਦਾਨ ਪਾਉਣਾ ਹੀ ਹੁੰਦਾ, ਸਾਡੇ ਹਿੱਸੇ ਨਹੀਂ ਸੀ ਆਉਣੀ ਉਹ ਗੱਲ।
0: ਸੋ ਤੁਸੀਂ ਸ਼ੁਰੂ ਤੋਂ ਘਰ ਦੇ ਵਿੱਚ ਵੇਖਿਆ ਹੀ ਉਹ ਸਰ, ਤੁਹਾਨੂੰ
1: ਉਦਾਹਰਨ ਦਿੱਤੀ
0: ਔੜ ਨਹੀਂ ਆ ਤੁਹਾਡੇ ਲਈ ਉਹ ਚੀਜ਼ਾਂ,
1: ਔੜ ਨਹੀਂ ਹੈ,
0: ਕਿਉਂਕਿ ਆਪਾਂ ਆਮ ਇਹ ਚੀਜ਼ ਨਿੱਕੀ ਨਹੀਂ ਹੈ, ਕਿਉਂਕਿ ਤੁਹਾਡੇ ਲਈ ਆਮ ਇਹ ਵਰਤਾਰਾ ਵਾ, ਅਤੇ ਆਪਾਂ ਆਪਣੇ ਆਪਣੇ ਲਿਹਾਜ਼ ਦੇ ਨਾਲ ਜਿਹੜੇ ਸੁਣਨ ਵਾਲੇ ਵੇਖਣ ਵਾਲੇ ਆ ਉਹਨਾਂ ਨੂੰ ਜੇਕਰ ਉਹ ਵੇਖਣ ਅਤੇ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ, ਕਿਉਂਕਿ ਉੱਥੋਂ ਹੀ ਕਰ ਕਰਾ ਕੇ ਉੱਥੋਂ ਹੀ ਤਾਂ ਖਰਚੇ ਪੂਰੇ ਕਰਨੇ ਹੁੰਦੇ ਆ, ਜਿਹੜੇ ਲਾਏ ਹੁੰਦੇ ਆ ਉਸੇ 'ਚੋਂ ਕੱਢ ਕੱਢ ਕੇ ਅਤੇ ਉਹ ਤੁਸੀਂ ਪੇ ਕਰਨੇ ਹੁੰਦੇ ਆ। 100 ਤਰ੍ਹਾਂ ਦੇ ਜਿਹੜੇ ਤੁਸੀਂ ਆਪਣੇ ਥਾਂ ਥਾਂ ਖਰਚੇ ਪਾਏ ਹੁੰਦੇ, ਪਰ ਉਹਦੇ ਵਿੱਚੋਂ ਇੱਦਾਂ ਦੀ ਕੋਈ ਸੋਚ ਰੱਖਣੀ, ਹਰ ਕੋਈ ਚਾਹੁੰਦਾ ਵੀ ਪਹਿਲਾਂ ਮੇਰਾ ਘਰ ਪੂਰਾ ਹੋਵੇ ਅਤੇ ਫਿਰ ਦਾਨ ਪੁੰਨ ਬਾਅਦ ਵਿੱਚ ਆਪਾਂ ਵੇਖ ਲਾਂਗੇ। ਸੋ ਇਸ ਵਜ੍ਹਾ ਕਰਕੇ ਆਪਾਂ ਉਹ ਸ਼ਖਸੀਅਤ ਦੀ ਅੱਜ ਬੈਠੇ ਗੱਲ ਕਰ ਰਹੇ ਹਾਂ ਅਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਆਪਾਂ ਉਹਨਾਂ ਨੂੰ ਮਿਲੇ ਹਾਂ, ਆਪਾਂ ਉਹਨਾਂ ਨੂੰ ਜਾਣਦੇ ਹਾਂ, ਉਹਨਾਂ ਦੇ ਨਾਲ ਕੋਈ ਸਾਡੀ ਸਾਂਝ ਹੀ। ਕਿਉਂਕਿ ਇੱਕ ਚੀਜ਼ ਜ਼ਰੂਰ ਤੁਹਾਨੂੰ ਜ਼ਿੰਦਗੀ 'ਚ ਮਹਿਸੂਸ ਹੁੰਦੀ ਰਹਿੰਦੀ ਵੀ ਤੁਹਾਡੇ ਆਸ ਪਾਸ ਇੱਦਾਂ ਦੇ ਕਰੈਕਟਰ ਰੱਬ ਤੁਹਾਨੂੰ ਮਿਲਾਉਂਦਾ ਜ਼ਰੂਰ ਹੈ, ਜਿਨ੍ਹਾਂ ਤੋਂ ਕੁਛ ਨਾ ਕੁਛ ਸਿੱਖ ਕੇ ਤੁਸੀਂ ਮਾੜਾ ਮੋਟਾ ਆਪਣੇ ਅੰਦਰ ਤੁਸੀਂ ਲਿਆ ਸਕਦੇ ਹੋ ਆਪਣੇ ਆਚਰਣ ਦੇ ਵਿੱਚ, ਨਹੀਂ ਤਾਂ ਚਾਰ ਚੁਫੇਰੇ ਸਾਨੂੰ ਜੋ ਦੀਦਾ ਵਾ ਉਹ ਤਾਂ ਅਸੀਂ ਕਰ ਹੀ ਰਹੇ ਹਾਂ। ਸੰਸਥਾ ਦੀ ਜਿਹੜੀ ਭੰਗੂ ਸਾਹਿਬ ਗੱਲ ਕੀਤੀ ਹੈ, ਇਹ ਕਦੋਂ ਕੁ ਇਹ ਸ਼ੁਰੂ ਹੋਇਆ, ਕਿਹੜੀ ਉਮਰ ਦੇ ਵਿੱਚ? ਮੇਰੇ ਖਿਆਲ ਨਾਲ ਪਹਿਲਾਂ ਤਾਂ ਪੱਤਰਕਾਰੀ 'ਚ ਸੀਗੇ ਅੰਕਲ
1: ਜੀ। ਇਹਨਾਂ ਨੇ ਅਜੀਤ ਅਖਬਾਰ ਨਾਲ ਪੱਤਰਕਾਰੀ ਕੀਤੀ ਹੈ ਜੀ, ਰੋਪੜ ਡਿਸਟ੍ਰਿਕਟ ਦੇ ਅਜੀਤ ਅਖਬਾਰ ਦੇ ਪ੍ਰਤੀਨਿਧ ਵੀ ਰਹੇ ਨੇ,
0: ਓਕੇ
1: ਮੁੱਖ ਹਾਂਜੀ ਰਹੇ ਨੇ, ਉੱਥੇ ਦਫ਼ਤਰ ਦੇ ਵਿੱਚ ਬਹਿੰਦੇ ਸੀਗੇ। ਸੋ ਸਕੂਲ ਅਸਲ 'ਚ ਸਕੂਲ ਦੇ ਨਾਲ ਨਾਲ ਹੀ ਉਹ ਕੰਮ ਚੱਲ ਹੀ ਰਿਹਾ ਸੀ, ਬਾਅਦ 'ਚ ਉਹ ਛੱਡਤਾ ਸੀਗਾ। ਲਗਭਗ 10 ਸਾਲ ਇਹਨਾਂ ਨੇ ਅਜੀਤ ਅਖਬਾਰ ਨਾਲ ਪੱਤਰਕਾਰੀ ਕੀਤੀ ਹੈ, ਅਤੇ ਉਹਦੇ ਵਿੱਚ ਵੀ ਕਿਉਂਕਿ ਜਿਹੋ ਜਿਹੀ ਸਮਝ ਸੀਗੀ ਉਹਦੇ ਵਿੱਚ ਵੀ, ਕਿਉਂਕਿ ਪੱਤਰਕਾਰੀ ਦੇ ਵਿੱਚ ਵੀ ਜਿੰਨਾ ਹੈ ਜਿਹਨੂੰ ਸੌ ਕਾਲ ਆਪਾਂ ਪੀਲੀ ਪੱਤਰਕਾਰੀ ਕਹਿ ਦਈਏ ਜਾਂ ਮੈਗਜ਼ੀਨਾਂ ਦਾ ਰੌਲਾ ਜਾਂ ਸਪਲੀਮੈਂਟਾਂ ਦਾ ਰੌਲਾ, ਉਹ ਚੀਜ਼ਾਂ ਵੀ ਮੈਂ ਅੱਖੀਂ ਦੇਖੀਆਂ ਉਹਨੂੰ, ਵੀ ਇਹ ਕਿਰਦਾਰ 'ਚ ਉਹ ਮਨਫੀ ਸੀਗੀਆਂ ਉਹ ਚੀਜ਼ਾਂ। ਇਹਨਾਂ ਨੇ ਤਾਂ ਬਹੁਤ ਆਪਣੇ ਕਹਿ ਲਓ ਅਸੂਲਾਂ ਦੇ ਉੱਤੇ ਪਹਿਰਾ ਦੇ ਕੇ ਪੱਤਰਕਾਰੀ ਕੀਤੀ ਹੈ, ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ। ਉਹਦੇ ਕਰਕੇ ਸਮੇਂ ਸਮੇਂ 'ਤੇ ਮੁਸ਼ਕਲਾਂ ਵੀ ਆਈਆਂ, ਪਰ ਉਹਨਾਂ ਨੂੰ ਲੱਗਦਾ ਸੀ ਇਹ ਪਾਰਸਲ ਹੈ, ਇਹ ਤਾਂ ਆਉਣਾ ਹੀ ਹੈ ਜਦੋਂ ਆਪਾਂ। ਸੋ ਉਹ ਕੀਤਾ ਜੀ, ਉਦੋਂ 1997 ਦੇ ਵਿੱਚ ਇਸ ਸੰਸਥਾ ਨੂੰ ਸ਼ੁਰੂ ਕਰਨ ਦਾ ਕਹਿ ਲਓ ਵੀ, ਇਹ ਸੰਸਥਾ 1997 'ਚ ਸ਼ੁਰੂ ਹੋਈ ਹੈ 1997 ਦੇ ਵਿੱਚ।
0: ਮੈਂ ਚਾਹੁੰਦਾ ਥੋੜ੍ਹਾ ਜਿਹਾ ਆਪਾਂ ਪਹਿਲਾਂ ਸੰਸਥਾ ਬਾਰੇ ਦੱਸ ਦਈਏ ਆਪਣੇ ਸਰੋਤਿਆਂ ਨੂੰ ਕਿ ਇਹਨਾਂ ਦੇ ਵੱਲੋਂ ਇੱਕ ਸਕੂਲ ਸ਼ੁਰੂ ਕੀਤਾ ਗਿਆ ਸੀ। ਸਕੂਲ ਵੈਸੇ ਇਸ ਸੰਸਥਾ ਦੇ ਲਈ ਬੜਾ ਹੀ ਛੋਟਾ ਜਿਹਾ ਇੱਕ ਸ਼ਬਦ ਹੈ, ਹੁਣ ਤਾਂ ਇਹਦੇ ਵਿੱਚ ਬਹੁਤ ਕੁਛ ਸਮਾ ਗਿਆ ਇਸ ਸੰਸਥਾ ਦੇ ਵਿੱਚ, ਅਤੇ ਮੈਂ ਚਾਹੂੰਗਾ ਕਿ ਥੋੜ੍ਹਾ ਜਿਹਾ ਆਪਾਂ ਪਹਿਲਾਂ ਖੋਲ ਦਈਏ, ਜਿਹੜੇ ਨਵੇਂ ਸੁਣਨ ਵਾਲੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਕੰਸੈਪਟ ਕੀ ਆ।
1: ਓਕੇ, ਬੇਸਿਕਲੀ ਦੇਖੋ ਜੀ, ਸ਼ਬਦ ਤਾਂ ਸਕੂਲ ਹੀ ਆ, ਹੈ ਨਾ, ਸਕੂਲ ਆ, ਬਟ ਇਕੱਲਾ ਸਕੂਲ ਨਾ ਹੋ ਕੇ ਉਹ ਕਿਵੇਂ ਵੱਖ ਹੈ ਬਾਕੀ ਸਕੂਲਾਂ ਨਾਲੋਂ, ਉਹ ਸੰਸਥਾ ਕਿਵੇਂ ਵੱਖ ਹੈ। ਡੈਡੀ ਉਹਨੂੰ ਕਹਿੰਦੇ ਹੁੰਦੇ ਸੀ, ਇਹ ਮੇਰੀ ਸਰਗਰਮ ਚਿੰਤਨ ਦੀ ਛੋਟੀ ਸਲਤਨਤ ਹੈ, ਮੈਂ ਇਹਦੇ ਵਿੱਚ ਬੈਠ ਕੇ ਫਿਊਚਰ ਦੇ ਇਨਸਾਨਾਂ ਨੂੰ ਦੇਖਦਾ, ਨਾ ਕਿ ਮੈਂ ਬੱਚਿਆਂ ਨੂੰ ਦੇਖਦਾ। ਉਹਨਾਂ ਮਾਂ ਬਾਪ ਦੀ ਕਿਰਤ ਕਮਾਈ 'ਚੋਂ ਜਿਹੜੀ ਰੁਪਈਆ ਫੀਸ ਆਉਂਦੀ ਆ, ਉਹ ਕਿਵੇਂ ਤਨਖਾਹਾਂ ਦੇ ਰੂਪ 'ਚ ਜਾਂਦੀ ਹੈ, ਜਾਂ ਉਹ ਸੰਸਥਾ ਦੀ ਜਾਂ ਸਮਾਜ ਦੀ ਬਿਹਤਰੀ ਲਈ ਲੱਗਦੀ ਆ, ਵੀ ਮੈਂ ਉਸ ਚੀਜ਼ ਦਾ ਗਵਾਹ, ਇਹ ਇੱਟ ਇੱਟ ਮੇਰੀ ਅੱਖ ਹੱਥਾਂ 'ਚੋਂ ਨਿਕਲੀ ਹੋਈ ਆ। ਸੋ ਉਸ ਸੰਸਥਾ ਦਾ ਨਾਂ ਹੈਗਾ ਜੀ, ਰੂਰਲ ਇੰਸਟੀਚਿਊਟ ਫੋਰ ਕਰੀਅਰ ਕੋਰਸਿਸ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਮਾਨਤਾ ਪ੍ਰਾਪਤ 1997 ਦੇ ਵਿੱਚ।
0: ਓਕੇ,
1: ਪਿੰਡ ਇਹ ਹੈਗਾ ਬਸੀ ਗੁਜਰਾਂ ਅਤੇ ਜ਼ਿਲ੍ਹਾ ਰੋਪੜ, ਰੋਪੜ ਅਤੇ ਲੁਧਿਆਣੇ ਡਿਸਟ੍ਰਿਕਟ ਦੇ ਬਿਲਕੁਲ ਬਾਰਡਰ 'ਤੇ ਪਿੰਡ ਪੈ ਜਾਂਦਾ ਇਹ। ਸੋ ਜਦੋਂ ਵੀ ਆਪਾਂ ਰੋਪੜ ਤੋਂ ਚਮਕੌਰ ਸਾਹਿਬ ਵੱਲ ਨੂੰ ਨਹਿਰੂ ਨਹਿਰ ਜਾਂਦੇ ਹਾਂ ਤਾਂ ਅਗਲਾ ਹੀ ਪੁਲ ਧੌਲਰਾਂ ਦਾ ਪੁਲ ਆ, ਉਹਦੇ ਨਾਲ ਹੀ ਇਹ ਸੰਸਥਾ ਬਸੀ ਗੁਜਰਾਂ ਪਿੰਡ ਦੇ ਵਿੱਚ 1997 ਦੇ ਵਿੱਚ ਇਹਨੂੰ ਸ਼ੁਰੂ ਕੀਤਾ ਗਿਆ ਸੀ। ਗੁਰਦੁਆਰੇ ਦੇ ਵਿੱਚ ਸਿਰਫ 4 ਕਮਰੇ, ਆਰਜ਼ੀ ਤੌਰ 'ਤੇ ਇਹ ਸੰਸਥਾ ਸ਼ੁਰੂ ਹੋ ਗਈ ਸੀ। ਸੋ ਮੈਂ ਥੋੜ੍ਹਾ ਜਿਹਾ ਇਹਦੀ ਬੈਕਗਰਾਊਂਡ 'ਚ ਇਹ ਦੱਸਣਾ ਚਾਹੁੰਦਾ ਕਿ ਇਹ ਸੰਸਥਾ ਦਾ ਫੈਸਲਾ ਇਹਨਾਂ ਨੇ ਦੋਸਤਾਂ ਮਿੱਤਰਾਂ ਨੇ ਇਸ ਤਰੀਕੇ ਨਾਲ ਲਿਆ ਸੀ ਕਿਉਂਕਿ ਇਹਨਾਂ ਨੇ ਨਾ ਇਹਨਾਂ ਨੂੰ ਲੱਗਿਆ ਕਿ ਸਮਾਜ ਦੇ ਵਿੱਚ ਇਹੋ ਜਿਹਾ ਕੀ ਕੀਤਾ ਜਾਵੇ ਜਿਹਦੇ ਕਰਕੇ ਕਿ ਸਮਾਜ ਦੀ ਭਲਾਈ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾ ਸਕੀਏ, ਅਸੀਂ ਕੀ ਪੇਬੈਕ ਕਰ ਸਕਦੇ ਹਾਂ ਸੁਸਾਇਟੀ ਨੂੰ। ਉਹਦੇ ਅੰਦਰ ਇਹਨਾਂ ਨੇ ਇੱਕ 15 ਜਾਂ 10 ਕੁਐਸਚਨ ਦਾ ਇੱਕ ਕੁਐਸਚਨੇਅਰ ਤਿਆਰ ਕਰਕੇ ਇਲਾਕੇ ਦੇ ਸਰਕਾਰੀ ਸਕੂਲਾਂ ਦੇ ਵਿੱਚ, ਲਗਭਗ 15 ਤੋਂ 20 ਸਕੂਲਾਂ ਦੇ ਵਿੱਚ ਉਹ ਸਰਕੂਲੇਟ ਕਰਤਾ।
0: ਓਕੇ,
1: ਉਹ ਉਹਦੇ ਕਰਕੇ ਜੀ ਉਹ ਬੱਚਿਆਂ ਨੇ ਉਹ ਕੁਐਸਚਨਾਂ ਦੇ ਆਂਸਰ ਦਿੱਤੇ। ਕੁਐਸਚਨ ਬੜੇ ਸਿੰਪਲ ਸੀਗੇ ਕਿ ਤੁਸੀਂ ਜੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਹੋ ਇੱਕ ਦਿਨ ਲਈ, ਤੁਸੀਂ ਕੀ ਕਰੋਗੇ, ਤੁਹਾਡੇ ਘਰ ਦਾ ਮਾਹੌਲ ਪੜ੍ਹਾਈ ਲਈ ਕਿਵੇਂ ਆ, ਤੁਹਾਡੀ ਮਾਤਾ ਜੀ ਦਾ ਨਾਮ ਕੀ ਆ, ਤੁਹਾਡੇ ਪਿਤਾ ਜੀ ਤੁਹਾਡੀ ਪੜ੍ਹਾਈ 'ਚ ਕਰੇ ਤੁਹਾਨੂੰ ਪੁੱਛਦੇ ਨੇ ਤੁਹਾਡੇ ਕਿੰਨੇ ਨੰਬਰ ਆਏ ਨੇ, ਬੇਸਿਕ ਜੇ ਕੁਐਸਚਨ ਸੀਗੇ। ਪਰ ਉੱਥੋਂ ਬੱਚੇ ਦਾ ਆਈ ਕਿਊ ਲੈਵਲ ਜਾਂ ਬੱਚੇ ਜਾਂ ਬੱਚੇ ਕੀ ਕਰਨਾ ਚਾਹੁੰਦੇ ਨੇ ਉਹ ਪਤਾ ਲੱਗਦਾ, ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਨੇ। ਮੈਂ ਉਹ ਘਰੇ ਨਾ ਥੱਬਿਆਂ ਦੇ ਥੱਬੇ ਆਂਸਰ ਸ਼ੀਟਾਂ ਦੇਖੀਆਂ ਨੇ।
0: ਅੱਛਾ,
1: ਥੱਬਿਆਂ ਨੇ ਥੱਬੇ ਉਹ ਇਹਨਾਂ ਨੇ ਪੜ੍ਹੀਆਂ ਨੇ ਦਿਨ ਰਾਤ।
0: ਤੁਸੀਂ ਪੜ੍ਹਦੇ ਹੁੰਦੇ ਸੀ ਉਦੋਂ?
1: ਹਾਂਜੀ,
0: ਵੀ ਤੁਸੀਂ ਪੜ੍ਹਦੇ ਹੁੰਦੇ?
1: ਮੈਂ ਤਾਂ ਉਦੋਂ ਸ਼ਿਵਾਲਿਕ ਸਕੂਲ ਰੋਪੜ ਸੀ, ਕਿਉਂਕਿ ਹਜੇ ਇਹ ਸੰਸਥਾ ਹੋਂਦ 'ਚ ਨਹੀਂ ਸੀ, ਮੈਂ 5ਵੀਂ 6ਵੀਂ।
0: ਉਹ ਜਿਹੜੇ ਪਰਚੇ ਆ,
1: ਪਰਚੇ, ਹਾਂਜੀ, ਮੈਂ ਵੀ ਵਿੱਚੋਂ ਕਦੇ ਐਂ ਦੇਖ ਲੈਣਾ ਵੀ ਇਹ ਕੀ ਚੱਲ ਰਿਹਾ, ਹੈ ਨਾ, ਪਰ ਉਹ ਉਮਰ ਹੀ ਇੱਦਾਂ ਦੀ ਹੁੰਦੀ 5ਵੀਂ 6ਵੀਂ ਵਾਲੀ। ਅਤੇ ਉਦੋਂ ਮੇਰੇ ਮੰਮੀ ਉਹਨਾਂ ਸਰਕਾਰੀ ਟੀਚਰ ਸੀਗੇ, ਮੰਮੀ ਅੱਡ ਜੋਬ 'ਚ ਨੇ, ਥੀਏਟਰ ਚੱਲ ਰਿਹਾ ਉਹਨਾਂ ਦਾ ਨਾਲ, ਡੈਡੀ ਉਹਨਾਂ ਨੇ ਇਹ ਰਾਹ ਅਪਣਾਇਆ ਹੋਇਆ ਸੀਗਾ। ਅਤੇ ਜਦੋਂ ਉਸ ਇਹਨਾਂ ਨੇ ਪੇਪਰ ਸਾਰੇ ਪੜ੍ਹਨ ਦੀ ਉਹ 'ਚੋਂ ਨਿਕਲੇ ਇਹ ਪ੍ਰੋਸੈਸ ਦੇ ਵਿੱਚੋਂ, ਜਦੋਂ ਆਂਸਰ ਆਏ ਇਹਨਾਂ ਕੋਲ, ਤਾਂ ਇਹਨਾਂ ਨੂੰ ਇਹ ਲੱਗਿਆ ਕਿ ਸਮਾਜ ਦੇ ਵਿੱਚ ਐਕਚੁਅਲੀ ਐਜੂਕੇਸ਼ਨ 'ਤੇ ਹੀ ਕੰਮ ਹੋਣਾ ਮਸਟ ਹੈ। ਐਜੂਕੇਸ਼ਨ ਹੀ ਤਾਂ ਹੈ ਨਹੀਂ, ਸਾਮੀਆਂ ਬਣਾ ਰਹੇ ਹਾਂ ਬੱਚਿਆਂ ਨੂੰ ਆਪਾਂ, ਫੀਸਾਂ ਆ ਗਈਆਂ, ਤਨਖਾਹਾਂ ਦੇਤੀਆਂ, ਉਹੀ ਰਿਟਾਇਰ ਰਟਾਇਆ ਸਿਸਟਮ ਬੱਚਿਆਂ ਨੂੰ ਆਪਾਂ ਪੜ੍ਹਾ ਰਹੇ ਹਾਂ। ਮਾਪਿਆਂ ਦਾ ਕੋਈ ਫਿਕਰ ਨਹੀਂ ਹੈਗਾ ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਜ਼ਿਆਦਾ, ਵੀ ਉਹਨਾਂ ਨੂੰ ਸਿਰਫ ਇੱਕ ਬੱਚੇ ਹੀ ਸਮਝਿਆ ਜਾਂਦਾ, ਇਹਨਾਂ ਨੂੰ ਕੋਈ ਫਿਊਚਰ ਦੇ ਇਨਸਾਨ ਵਜੋਂ ਤਾਂ ਦੇਖ ਹੀ ਨਹੀਂ ਰਿਹਾ, ਵੋਟਾਂ ਬਣਾ ਰਿਹਾ ਸਿਸਟਮ ਇਹਨਾਂ ਨੂੰ। ਇੱਦਾਂ ਦੀ ਗੱਲ ਜਦੋਂ ਆਈ ਨਾ, ਇਹਨਾਂ ਨੇ ਇੱਕ ਕਿਤਾਬ ਛਾਪੀ, ਡਾਕਟਰ ਕੁਲਦੀਪ ਨੇ ਆਪਣੇ ਪ੍ਰੋਫੈਸਰ ਨੇ ਪਟਿਆਲੇ ਤੋਂ, ਉਹਨਾਂ ਨਾਲ ਅਤੇ ਡੈਡੀ ਨੇ ਮਿਲ ਕੇ ਉਹ ਕਿਤਾਬ ਕੰਪਾਈਲ ਕੀਤੀ, ਜਿਹੜੀ ਕਿਤਾਬ ਦਾ ਨਾਂ ਸੀ ਸਾਡੀ ਵੀ ਸੁਣੋ।
0: ਓਕੇ,
1: ਬੱਚਿਆਂ ਵੱਲੋਂ ਕਿਤਾਬ ਸੀ, ਸਾਡੀ ਵੀ ਸੁਣੋ।
0: ਸੋ ਉਸੇ ਬਿਹਾਫ ਦੇ ਉੱਤੇ ਉਹ ਜਿਹੜੇ
1: ਉਹਦਾ ਕਰਕਸ ਸੀਗਾ, ਉਹ ਸਾਰੇ ਆਨਸਰ ਸ਼ੀਟਾਂ ਦਾ ਕਰਕਸ ਸੀ ਵੀ ਬੱਚੇ ਕੀ ਕਹਿੰਦੇ ਨੇ, ਬੱਚੇ ਸਾਡੀ ਵੀ ਸੁਣੋ। ਉਹ ਕਿਤਾਬ ਉਹਦਾ ਕਈ ਐਡੀਸ਼ਨ ਆ ਚੁੱਕੇ ਨੇ, ਸਾਡੀ ਵੀ ਸੁਣੋ ਦਾ ਨਾਮ
0: ਹਾਲੇ ਵੀ ਉਪਲਬਧ ਹੈ।
1: ਬਿਲਕੁਲ ਹੈ, ਬਿਲਕੁਲ ਹੈ, ਹਾਂਜੀ। ਅਤੇ ਉਹ ਕਿਤਾਬ ਦੇ ਵਿੱਚੋਂ ਜਦੋਂ ਫਿਰ ਇਹਨਾਂ ਨੂੰ ਲੱਗਿਆ ਕਿ ਯਾਰ ਸਾਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ, ਜੇ ਹੁਣ ਸਾਨੂੰ ਪ੍ਰੋਬਲਮ ਪਤਾ ਲੱਗ ਗਈ ਤਾਂ ਸਲਿਊਸ਼ਨ ਕਰਨ ਲਈ ਹੁਣ ਐਜੂਕੇਸ਼ਨ ਦੇ ਵਿੱਚ ਜਾਣਾ ਚਾਹੀਦਾ, ਫਿਰ ਇਹ ਸੰਸਥਾ ਦਾ ਆਉਣਾ ਇਸ ਥੋਟ 'ਚ ਹੋਇਆ।
0: ਓਕੇ,
1: ਹਾਂਜੀ,
0: ਕਾਫੀ ਇੰਟਰਸਟਿੰਗ ਆ ਚੀਜ਼। ਅੱਛਾ, ਉਸ ਤੋਂ ਬਾਅਦ ਜਿਹੜੀ ਸੰਸਥਾ ਦੇ ਲਈ ਜ਼ਮੀਨ ਲੈਣੀ, ਉਹ ਵੀ ਕਾਫੀ ਇੰਟਰਸਟਿੰਗ ਹੀ ਚੀਜ਼, ਕਿੱਦਾਂ ਉਹ ਲੋਕ ਨਾਲ ਜੁੜਦੇ ਗਏ, ਕਿਉਂਕਿ ਇਨੀਸ਼ੀਅਲੀ ਇੱਕ ਸਕ੍ਰੈਪ ਤੋਂ ਚੀਜ਼ਾਂ ਸ਼ੁਰੂ ਕਰਨੀਆਂ ਬੜੀਆਂ, ਅੱਜ ਤੇ ਆਪਾਂ ਮੰਨਦੇ ਹਾਂ ਉਦੋਂ ਤੇ ਹੋਰ ਵੀ ਜ਼ਿਆਦਾ ਔਖੀਆਂ ਸੀ,
1: ਬਹੁਤ ਮੁਸ਼ਕਿਲ ਸੀ,
0: ਉਹ ਵੀ ਸਫ਼ਰ ਦੱਸੋ।
1: ਬਹੁਤ ਮੁਸ਼ਕਿਲ ਸੀ ਉਸ ਪਿੰਡ ਦੇ ਵਿੱਚ ਜਦੋਂ ਜਾ ਕੇ ਇਹ ਥੋਟ ਰੱਖਿਆ ਗਿਆ ਕਿ ਆਪਾਂ ਇੱਕ ਇੱਥੇ ਸਾਇੰਸ ਐਜੂਕੇਸ਼ਨ ਦੀ ਇੱਕ ਸੰਸਥਾ ਚਲਾਉਣਾ ਚਾਹੁੰਦੇ ਹਾਂ, ਤਾਂ ਪਿੰਡ ਦੇ ਵਿੱਚ ਜਿੱਦਾਂ ਦੀ ਅਨਪੜ੍ਹਤਾ ਵੀ ਹੁੰਦੀ ਹੈ ਜਾਂ ਕੋਈ ਬਹੁਤ ਘੱਟ ਲੋਕ ਅਗਾਂਹ ਵਧੂ ਹੁੰਦੇ ਨੇ, ਉਹਨਾਂ ਨੂੰ ਲੱਗਿਆ ਕਿ ਇਹ ਤਾਂ ਕੋਈ ਅਲੱਗ ਸਾਮੀ ਆ ਗਈ ਜਾਂ ਇੱਕ ਅਲੱਗ ਇੱਦਾਂ ਦੇ ਲੋਕ ਆ ਗਏ ਜਿਨ੍ਹਾਂ ਨੇ ਇੱਕ ਦੁਕਾਨ ਹੀ ਖੋਲ੍ਹਣੀ ਆ, ਪਹਿਲਾਂ 10 ਖੁੱਲੀਆਂ, 11ਵੀਂ ਇਹ ਖੋਲ੍ਹ ਲੈਣਗੇ। ਪਰ ਉਹ ਹੌਲੀ ਹੌਲੀ ਉਹਨਾਂ ਨੂੰ ਕਿਸੇ ਇੱਕ ਬੰਦੇ ਦੇ ਮਨ ਮਿਹਰ ਪਈ ਵੀ ਯਾਰ ਬੰਦਾ ਮੈਨੂੰ ਕਿਸੇ ਹੁੰਦਾ ਨਹੀਂ ਕੋਈ ਸਮਾਜ ਦੇ ਵਿੱਚ, ਕਿਤੇ ਨਾ ਕਿਤੇ ਉਹ ਅੱਖ ਤਾਂ ਹੁੰਦੀ ਹੈ ਜਿਹੜੀ ਤੁਹਾਨੂੰ ਉਹ ਐਂਗਲ ਤੋਂ ਦੇਖਦੀ ਹੈ, ਉਹ ਕਿਸੇ ਇੱਕ ਬੰਦੇ ਨੇ ਇਹ ਕਹਿ ਲਓ ਉਂਗਲੀ ਫੜਾਈ ਵੀ ਮੈਨੂੰ ਬਈ ਤੇਰੀਆਂ ਗੱਲਾਂ 'ਚ ਥੋੜ੍ਹਾ ਜਿਹਾ ਸੱਚ ਦਿਖਦਾ ਵੀ ਮੈਂ ਤੈਨੂੰ ਉਹ ਕਿਸੇ ਬਾਬਾ ਜੀ ਨੇ, ਅਮਰ ਸਿੰਘ ਤੁੰਗ ਹੁਣ ਤਾਂ ਹੈ ਨਹੀਂ ਗੇ, ਮੈਂ ਤਾਂ ਬਾਬਾ ਕਹਿੰਦੇ ਸੀ ਉਹਨਾਂ ਨੂੰ ਪਿੰਡ 'ਚ, ਉਹਨਾਂ ਨੇ 10 ਪੈਸੇ ਦੀ ਸਾਈ ਦਿੱਤੀ ਸੀਗੀ ਵੀ ਭੰਗੂ ਸਾਹਿਬ ਤੈਨੂੰ ਇੱਕ ਕਿੱਲਾ ਉੱਥੇ ਦੇਣਾ, ਬਕਾਇਦਾ ਆਏ ਨਹੀਂ ਕਿ ਫ੍ਰੀ ਪੈਸੇ ਉਹਦੇ ਦਿੱਤੇ ਗਏ, ਪਰ ਉਹਦਾ ਹੀ ਐਡਾ ਵੱਡਾ ਆਸਾਨ ਡੈਡੀ ਨੇ ਮੰਨਿਆ ਸਾਰੀ ਉਮਰ ਆਪਣੇ ਸੰਸਥਾ ਦੇ ਵਿੱਚ, ਉਹਨਾਂ ਦਾ ਬਕਾਇਦਾ ਇੱਕ ਲੱਗਿਆ ਹੋਇਆ ਪੋਸਟਰ ਵਗੈਰਾ।
0: ਓਕੇ,
1: ਹਾਂ, ਵੀ ਇਹਨਾਂ ਨੇ ਸਾਡੇ 'ਤੇ ਉਦੋਂ ਦਇਆ ਕੀਤੀ, ਇਹਨਾਂ ਨੇ ਸਾਡੇ 'ਤੇ ਯਕੀਨ ਕੀਤਾ। ਤੇ ਉਹਨੂੰ ਅਸਲ 'ਚ ਵੈਸੇ ਤਾਂ ਉਹ ਰੋਈਆਂ ਵਾਲੀ ਜ਼ਮੀਨ ਆਈ, ਉੱਥੇ ਕੋਈ ਬਾਹਲੀ ਫਸਲ ਨਹੀਂ ਹੁੰਦੀ, ਰੇਤਾ ਹੀ ਆ, ਉਹਨੂੰ ਜੰਗਲ 'ਚ ਮੰਗਲੀ ਲਾਇਆ ਹੋਇਆ। ਜਦੋਂ ਵੀ ਹੁਣ ਸਰੋਤੇ ਵੀ ਜਦੋਂ ਪੰਜਾਬ 'ਚ ਆਉਣਗੇ ਉੱਥੇ ਆਉਣਗੇ, ਆਪਣੀ ਗੱਲ ਸੁਣਨ ਤੋਂ ਬਾਅਦ ਤੁਸੀਂ ਵੀ ਜਦੋਂ ਆਉਣਾ ਪਰਸਨਲ ਤੌਰ 'ਤੇ ਉੱਥੇ ਜਦੋਂ ਆਉਣਾ, ਤੁਹਾਨੂੰ ਮਹਿਸੂਸ ਹੋਣਾ ਕਿ ਤਾਂ ਕਮਾਲ ਹੀ ਹੋਈ ਪਈ ਆ, ਜੰਗਲ 'ਚ ਹੀ ਮੰਗਲ ਲੱਗਿਆ ਹੈ।
0: ਅੱਛਾ ਜੀ, ਆਪਾਂ ਥੋੜ੍ਹਾ ਆਸਾਨੀ ਨਾਲ ਸਮਝਣਾ ਹੋਵੇ, ਕਿਉਂਕਿ ਅੱਗੇ ਚੱਲ ਕੇ ਆਪਾਂ ਜਿਹੜੀ ਹੋਰ ਵੀ ਕਨਵਰਸੇਸ਼ਨ ਅੱਗੇ ਤੋਰਨੀ ਆ, ਅਤੇ ਮੈਨੂੰ ਯਕੀਨ ਆ ਵੀ ਬੜਿਆਂ ਦਾ ਸੁਣਨ ਵਾਲਿਆਂ ਦਾ ਦਿਲ ਕਰਨਾ ਵੀ ਆਪਾਂ ਜਾ ਕੇ ਵੇਖ ਕੇ ਤੇ ਆਈਏ ਕੀਤਾ ਕੀ ਆ ਉੱਥੇ। ਅਤੇ ਜੇ ਆਪਾਂ ਮੋਟੇ ਸ਼ਬਦਾਂ 'ਚ ਸਮਝਣਾ ਹੋਵੇ, ਕੋਈ ਦੂਰੋਂ ਨੇੜਿਓਂ ਵੀ ਕੋਈ ਆ ਰਿਹਾ ਵਾ, ਅਤੇ ਚੰਡੀਗੜ੍ਹ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ, ਚੰਡੀਗੜ੍ਹ ਮੋਹਾਲੀ ਤੋਂ ਕਿੰਨਾ ਕੁ ਟਾਈਮ ਲੱਗੂਗਾ?
1: ਬਾਏ ਰੋਡ ਚੰਡੀਗੜ੍ਹ ਮੋਹਾਲੀ, ਮੋਹਾਲੀ ਤੋਂ ਸਪੈਸ਼ਲੀ ਜੇ ਗੱਲ ਕਰਾਂ ਤਾਂ 40 ਮਿੰਟ ਦੀ ਡਰਾਈਵ ਹੈ,
0: ਬਹੁਤ ਹੀ ਦੂਰ ਨਹੀਂ।
1: ਨਹੀਂ ਨਹੀਂ, ਮੋਹਾਲੀ ਤੋਂ ਜਦੋਂ ਆਪਾਂ ਜੇ ਸਿੱਧਾ ਸਿੱਧਾ ਕਹਿ ਰਹੀਏ, ਮੋਹਾਲੀ ਤੋਂ ਕਿਸੇ ਨੇ ਲੁਧਿਆਣੇ ਜਾਣਾ, ਮੇਨ ਰੋਡ ਆ ਉਹਦੇ ਉੱਤੇ ਆ ਗਿਆ ਖਮਾਣੋ ਸਮਰਾਲਾ, ਮੋਹਾਲੀ ਮੋਹਾਲੀ ਤੋਂ ਸਪੈਸ਼ਲੀ ਜੇ ਗੱਲ ਕਰਾਂ ਤਾਂ 40 ਮਿੰਟ ਦੀ ਡਰਾਈਵ ਹੈ,
0: ਬਹੁਤ ਹੀ ਦੂਰ ਨਹੀਂ।
1: ਨਹੀਂ ਨਹੀਂ, ਮੋਹਾਲੀ ਤੋਂ ਜਦੋਂ ਆਪਾਂ ਜੇ ਸਿੱਧਾ ਸਿੱਧਾ ਕਹਿ ਰਹੀਏ, ਮੋਹਾਲੀ ਤੋਂ ਕਿਸੇ ਨੇ ਲੁਧਿਆਣੇ ਜਾਣਾ, ਮੇਨ ਰੋਡ ਆ ਉਹਦੇ ਉੱਤੇ ਆ ਗਿਆ ਖਮਾਣੋ ਸਮਰਾਲਾ, ਬਸ ਉਹ ਤੋਂ ਅੰਦਰ ਨੂੰ ਆਉਣਾ ਤੁਸੀਂ ਸਿਰਫ 10-12 ਮਿੰਟ।
0: ਓਕੇ,
1: ਹਾਂਜੀ, ਸਮਰਾਲੇ ਤੋਂ ਹੱਦ 15 ਮਿੰਟ ਦੀ ਡਰਾਈਵ ਹੋਊਗੀ ਅੰਦਰ ਨੂੰ। ਅਤੇ ਜੇ ਇੱਧਰੋਂ ਰੋਪੜ ਵਾਲੇ ਪਾਸੇ ਆਉਣਾ ਕਿਸੇ ਨੇ, ਕੋਈ ਜਲੰਧਰ ਜਾਂ ਫਗਵਾੜੇ ਜਾਂ ਨਵੇਂ ਸ਼ਹਿਰ ਏਰੀਏ ਤੋਂ ਜਿਹੜੇ ਚੰਡੀਗੜ੍ਹ ਨੂੰ ਜਾਂਦੇ ਨੇ, ਉਹ ਰੋਪੜ ਤੋਂ ਸਰਹੰਦ ਨਹਿਰ ਦੇ ਨਾਲ ਨਾਲ ਜੇ ਹੋ ਜਾਣ ਤਾਂ ਰੋਪੜ ਤੋਂ ਵੀ 15 ਮਿੰਟ ਦੀ ਡਰਾਈਵ ਹੈ। ਸੋ ਆਪਾਂ ਇੱਕ ਪੋਕਿਟ ਇਹੋ ਜਿਹੀ 'ਚ ਬੈਠੇ ਹਾਂ ਜਿਹੜੀ ਕਿ ਸਾਰੀ ਮੈਟਰੋ ਸਿਟੀ, ਲੁਧਿਆਣਾ 1/2 ਘੰਟਾ 40 ਮਿੰਟ ਕਹਿ ਲਓ, ਮੋਹਾਲੀ ਤੋਂ ਵੀ 40, ਲੁਧਿਆਣੇ ਤੋਂ ਵੀ 40, ਰੋਪੜ ਤੋਂ 15।
0: ਅਤੇ ਕਿਵੇਂ ਦਾ ਉੱਥੇ ਮਾਹੌਲ ਚੱਲ ਹੈ, ਮਤਲਬ ਆਲ ਟਾਈਮ ਕੋਈ ਨਾ ਕੋਈ ਹੁੰਦਾ ਵਾ, ਜਾਂ ਮੰਨ ਲਓ ਕੋਈ ਦੇਰ ਸਵੇਰ ਵੀ ਜਾਂਦਾ ਵਾ, ਅਤੇ ਕਿਵੇਂ ਜਾਂ ਫਿਰ ਪਹਿਲਾਂ ਪੁੱਛਗਿੱਛ ਕਰਕੇ ਫੋਨ ਕਰਕੇ ਜਾਣਾ ਪੈਂਦਾ?
1: ਨਹੀਂ ਜੀ, ਦੇਖੋ ਮੇਰੇ ਡੈਡੀ ਦੇ ਹੁੰਦੇ ਤਾਂ ਕਦੇ ਇਹ ਕੁਐਸਚਨ ਆਇਆ ਹੀ ਨਹੀਂ ਹੈਗਾ। ਅਸਲ 'ਚ ਉਹਨਾਂ ਨੇ ਨਾ ਆਪਣੇ ਬਿਜ਼ਨਸ ਆਵਰ ਨਹੀਂ ਦੇਖੇ ਕਦੇ ਵੀ ਮੈਂ 8 ਵਜੇ ਜਾਣਾ, 2 ਵਜੇ ਆ ਜਾਣਾ। ਸਗੋਂ ਛੁੱਟੀ ਵੇਲੇ ਬੱਚਿਆਂ ਨੂੰ ਕਹਿੰਦੇ ਹੁੰਦੇ ਸੀ ਹੁਣ ਤੁਸੀਂ ਮੈਨੂੰ ਛੱਡ ਚੱਲੇ, ਮੇਰਾ ਜੀ ਨਹੀਂ ਲੱਗਣਾ। ਸੋ ਆਪਣੀ ਸੰਸਥਾ ਜਦੋਂ ਤੁਸੀਂ ਆਓਗੇ ਨਾ, ਹੁਣੇ ਮੈਨੂੰ ਗੱਲ ਯਾਦ ਆ ਗਈ, ਆਪਾਂ ਲਿਖਿਆ ਹੁੰਦਾ ਪੜ੍ਹਦੇ ਹਾਂ ਆਪਾਂ ਜੀ ਆਇਆਂ ਨੂੰ, ਜੀ ਆਇਆਂ ਨੂੰ ਲਿਖਿਆ ਹੁੰਦਾ ਨਾ, ਜੀ ਆਇਆਂ ਨੂੰ ਜਦੋਂ ਤੁਸੀਂ ਸੰਸਥਾ ਦੇ ਅੰਦਰੋਂ ਬਾਹਰ ਨੂੰ ਆਉਣਾ ਨਾ ਜੀ, ਤਾਂ ਲਿਖਿਆ ਜੀ ਜਾਂਦਿਆਂ ਨੂੰ।
0: ਅੱਛਾ,
1: ਹਾਂ, ਉਹ ਡੈਡੀ ਕਿਉਂਕਿ ਉਹਨਾਂ ਨੇ ਲਿਖਿਆ ਹੋਇਆ ਵੀ ਹੁਣ ਸੰਸਥਾ ਦਾ ਜੀ ਨਹੀਂ ਲੱਗਣਾ ਤੁਹਾਡੇ ਬਿਨਾਂ। ਹੁਣ ਤੁਸੀਂ ਕੱਲ ਨੂੰ ਫੇਰ ਇੱਕ ਨਵੀਂ ਐਨਰਜੀ ਨਾਲ ਆਉਣਾ ਪਰ ਤੁਹਾਨੂੰ ਜੀ ਜਾਂਦਿਆਂ ਨੂੰ। ਸੋ ਉਹ ਸੰਸਥਾ 'ਚ ਇਸ ਟਾਈਮ ਰੌਣਕ ਹੀ ਹੁੰਦੀ ਹੈ ਜੀ। ਸ਼ਾਮ ਨੂੰ ਉੱਥੇ ਬੱਚੇ ਖੇਡਣ ਵਾਲੇ ਵੀ ਆਉਂਦੇ ਨੇ ਦੋਨਾਂ ਤਿੰਨਾਂ ਪਿੰਡਾਂ ਦੇ ਨੇੜੇ ਤੇੜੇ ਹੋ, ਲਗਭਗ 50 to 60 ਬੱਚੇ ਇਸ ਟਾਈਮ ਰੋਜ਼ ਸ਼ਾਮ ਨੂੰ ਸੌਕਰ ਅਤੇ ਵਾਲੀਬਾਲ ਖੇਡਦੇ ਨੇ। ਅਤੇ ਉਹ ਦੋਨੇ ਸੰਸਥਾਵਾਂ ਦੀ ਜਿਹੜੀ ਬਿਲਡਿੰਗ ਹੈ ਉਹਨੂੰ ਲੁੱਕ ਆਫਟਰ ਕਰਨ ਲਈ ਉੱਥੇ ਇੱਕ ਸ਼ੈਫ ਕੁੱਕ ਕਹਿ ਲਓ, ਉਹ ਉੱਥੇ 24/7 ਜਿਹੜਾ ਸੰਸਥਾ ਦੇ ਵਿੱਚ ਹੀ ਰਹਿ ਰਿਹਾ, ਕੰਟੀਨ ਦੇ ਨੇ ਉਹ ਚਲਾਉਂਦਾ, ਅਤੇ ਰਾਤ ਨੂੰ ਉਹ ਇੱਕ ਤਰੀਕੇ ਦੇ ਵਾਰਡਨ ਦਾ ਕੰਮ ਵੀ ਕਰਦਾ।
0: ਓਕੇ,
1: ਹਾਂਜੀ। ਸੋ ਮੈਂ ਵੀ ਹੁਣ ਪਿਛਲੇ ਕਹਿ ਲਓ ਮੈਂ ਇੱਥੇ ਹਫ਼ਤੇ ਹੀ ਹੋਇਆ ਇਹਨੂੰ, ਅਤੇ ਅਸੀਂ ਸਵੇਰੇ ਮੈਂ ਮਾਤਾ ਜੀ ਨਾਲ ਜਿਹੜੀ ਰੂਟੀਨ ਸੈੱਟ ਹੋਈ ਹੈ 8-9 ਵਜੇ

0: ਚਲੇ ਗਏ ਸ਼ਾਮ ਉੱਥੋਂ ਛੁੱਟੀ ਤੋਂ ਬਾਅਦ ਵੀ ਆਉਣ ਨੂੰ ਜੀ ਨਹੀਂ ਕਰਦਾ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਹੁਣ ਉਹਨਾਂ ਨੂੰ ਹੋਰ ਜ਼ਿਆਦਾ ਮਹਿਸੂਸ ਕਰਦੇ ਹਾਂ ਅਸੀਂ 5-6-7 ਵਜਾਈ ਦਿੰਦੇ ਹਾਂ ਉੱਥੋਂ ਤੁਰਦੇ ਸੋ ਉਸ ਸੰਸਥਾ 'ਚ ਜਦੋਂ ਵੀ ਕੋਈ ਆਊਗਾ ਉੱਥੇ ਤੁਹਾਨੂੰ ਕੋਈ ਨਾ ਕੋਈ ਵੈਲਕਮ ਕਰਨ ਵਾਲਾ ਮਿਲੂਗਾ ਹੀ ਮਿਲੂਗਾ ਮੋਸਟ ਪ੍ਰੋਬਬਲੀ ਮੈਂ ਹੀ ਮਿਲੂੰਗਾ
1: ਸੋ ਕਹਿੰਦੇ ਨੇ ਵੀ ਜਿੱਥੇ ਜਿਹੜੇ ਕਾਰੋਬਾਰ ਜਿਹੜੇ ਕਿਸੇ ਜਗ੍ਹਾ ਥਾਂ ਜਿਹੜੇ ਕਿਸੇ ਖੇਤ ਦੇ ਵਿੱਚ ਕਿਸੇ ਨੇ ਹੱਕ ਹਲਾਲ ਦਾ ਪਸੀਨਾ ਡੋਲਿਆ ਹੋਵੇ ਉੱਥੇ ਬੰਦੇ ਨੂੰ ਉਹਦੀ ਐਨਰਜੀ ਮਹਿਸੂਸ ਹੁੰਦੀ ਹੈ ਅਤੇ ਉਹ ਜਿਹੇ ਬਹੁਤ ਸਾਰੇ ਲੋਕਾਂ ਦੀ ਐਨਰਜੀ ਮਹਿਸੂਸ ਹੁੰਦੀ ਹੈ
0: ਬਿਲਕੁਲ
1: ਉੱਦਾਂ ਦਾ ਇੱਕ ਮੈਂ ਵੀ ਸੁਣਿਆ ਵੀ ਬੜਾ ਵਧੀਆ ਉੱਥੇ ਜਿਹੜਾ ਵੀ ਜਾਂਦਾ ਉਹਨੂੰ ਇੱਦਾਂ ਲੱਗਦਾ ਵੀ ਜਿੱਦਾਂ ਮੈਂ ਬਿਲਕੁਲ ਕਿਸੇ ਚਿੰਤਾ ਮੁਕਤ ਥਾਂ 'ਤੇ ਕਿਤੇ ਮੈਂ ਆ ਗਿਆ ਵਾਂ ਜਦਕਿ ਅੱਜ ਕੱਲ੍ਹ ਆਪਾਂ ਜੇ ਸਕੂਲਾਂ ਦੇ ਵਿੱਚ ਜਾਈਏ ਅਤੇ ਇੱਕ ਅਜੀਬ ਜਿਹਾ ਇੱਕ ਸਫੋਕੇਟਿੰਗ ਜਿਹਾ ਮਾਹੌਲ ਆ ਇੱਧਰ ਨੂੰ ਜਾਣਾ ਸੱਜੇ ਮੁੜਨਾ ਖੱਬੇ ਮੁੜਨਾ ਇੱਥੋਂ ਪੁੱਛਣਾ ਉੱਥੇ ਕਰਨਾ ਬੱਚਾ ਬਾਹਰ ਨਹੀਂ ਜਾ ਸਕਦਾ ਅੰਦਰ ਨਹੀਂ ਆ ਸਕਦਾ ਸੋ ਉੱਥੇ ਤੁਸੀਂ ਸਫੋਕੇਟ ਮਹਿਸੂਸ ਕਰਦੇ
0: ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਜਿਵੇਂ ਪਿੱਛੇ ਜੇ ਇਹਨਾਂ ਦੇ ਜਾਣ ਦੀ ਵੀ ਜਿਹੜੀ ਉਹ ਕਿਰਿਆ ਹੋਈ ਆ ਉਹ ਸੰਸਥਾ 'ਚ ਹੋਈ ਆ ਮੋਸਟਲੀ ਤਾਂ ਕੈਮਰਿਆਂ ਦੀ ਅੱਖ ਨੇ ਉਹ ਦਿਖਾਈ ਸੰਸਥਾ ਦੀ ਚਾਰ ਦੁਆਰੀ ਪਰ ਫਿਰ ਵੀ ਮੈਂ ਕਹੂੰਗਾ ਕਿਉਂਕਿ ਉੱਥੇ ਹੁਣ ਸ਼ਮਿਆਨੇ ਲੱਗੇ ਹੋਏ ਸੀ ਨਹੀਂ ਉੱਦਾਂ ਦਿਖਿਆ ਜਿਹੜਾ ਹੁਣ ਤੁਸੀਂ ਆਉਣਾ ਕਿਸੇ ਨੇ ਵੀ ਆਉਣਾ ਉਹਨੂੰ ਉਹਨਾਂ ਨੂੰ ਉਹ ਮਹਿਸੂਸ ਹੋਣਾ ਉੱਥੇ ਆ ਕੇ ਕਿ ਕਿਸ ਤਰ੍ਹਾਂ ਦੀ ਐਨਰਜੀ ਨਾਲ ਇਹ ਸੰਸਥਾ ਸ਼ੁਰੂ ਹੋਈ ਆ ਅਤੇ ਚੱਲ ਰਹੀ ਆ ਮੈਨੂੰ ਲੱਗਦਾ ਸਮੇਂ ਸਮੇਂ 'ਤੇ ਨਾ ਇਹਨਾਂ ਦਾ ਫਿਕਰ ਵੀ ਡੈਡੀ ਹੁਣਾਂ ਦਾ ਹੀ ਰਹਿੰਦਾ ਸੀ ਕਿ ਬੱਚਿਆਂ ਨਾਲ ਇੱਦਾਂ ਦੀਆਂ ਸ਼ਖਸੀਅਤਾਂ ਨੂੰ ਕਿਵੇਂ ਜਲਦੀ ਤੋਂ ਜਲਦੀ ਮਿਲਾਇਆ ਜਾਵੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੁਛ ਕੀਤਾ
1: ਕੁਛ ਵਧੀਆ ਜਿਵੇਂ
0: ਪਿੱਛੇ ਜੇ ਹੁਣ UPSC ਕਲੀਅਰ ਕੀਤਾ ਪੰਜਾਬ ਦੀਆਂ ਦੋ ਕੁੜੀਆਂ ਨੇ ਬਹੁਤ ਯੰਗ ਕੁੜੀਆਂ ਨੇ 24-25 ਸਾਲ ਉਮਰ ਉਹ ਡੈਡੀ ਅੱਜ 4 ਅਗਸਤ ਆਈ ਅੱਜ 2 ਮਹੀਨੇ ਹੋ ਗਏ ਡੈਡੀ ਨੂੰ ਗਿਆ ਨੂੰ ਅੱਜ ਦੇ ਦਿਨ ਦੀ ਗੱਲ ਘਟਨਾ ਹੈ ਮੈਨੂੰ ਤੁਸੀਂ ਐਂ ਲਾ ਲਓ ਵੀ ਜੇ 4 ਜੂਨ ਦੀ ਇਹ ਘਟਨਾ ਸਿਰਫ ਉਦੋਂ 4-5 ਦਿਨ ਪਹਿਲਾਂ ਉਹ ਕੁੜੀਆਂ ਸੰਸਥਾ 'ਚ ਆਈਆਂ ਸੀਗੀਆਂ ਉਹਨਾਂ ਕੁੜੀਆਂ ਨੂੰ ਮਿਲਾਉਣਾ ਬੱਚਿਆਂ ਨਾਲ IAS ਆਫਿਸਰ ਕੋਈ ਆਇਆ ਕੋਈ ਰੋਪੜ ਡਿਸਟ੍ਰਿਕਟ ਦਾ ਚੰਗਾ STM ਆ ਕੋਈ ਚੰਗਾ IAS ਅਧਿਕਾਰੀ IPS ਅਧਿਕਾਰੀ ਹੈ ਕਿਸੇ ਨੂੰ ਕਿੱਥੋਂ ਲੈ ਕੇ ਆਉਣਾ ਬੱਚਿਆਂ ਤੱਕ ਮਿਲਾਉਣ ਲਈ ਹਨਾ ਕੋਈ ਮਤਲਬ ਈਵਨ ਆਰਟਿਸਟ ਜਿੰਨੇ ਵੀ ਆਪਣੇ ਹੋ ਗਏ ਚੰਗੇ ਆਰਟਿਸਟ ਜਿਨ੍ਹਾਂ ਦੀ ਸਮਝ ਦਾ ਦਾਇਰਾ ਉਦਾਂ ਦਾ ਹੈ ਜਿਹੜੇ ਬੱਚਿਆਂ ਨਾਲ ਗੱਲ ਕਰ ਸਕਦੇ ਆ ਸਮਝਾ ਸਕਦੇ ਆ ਰਾਹ ਦੱਸ ਸਕਦੇ ਆ ਜਿੰਨੇ ਵੀ ਤੁਸੀਂ ਨਾਂ ਲੈ ਲਓ ਸਾਰੇ ਸੰਸਥਾ ਦੇ ਵਿੱਚ ਪਹੁੰਚੇ ਹੋਏ ਆ ਤੇ ਹੁਣ ਵੀ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਵੱਧ ਤੋਂ ਵੱਧ ਇੱਦਾਂ ਦੇ ਲੋਕ ਜਿਹੜੇ ਲਾਈਕ ਮਾਈਂਡਡ ਹੋਣ ਜਿਹੜੇ ਬੱਚਿਆਂ ਦੇ ਅੰਦਰ ਕੋਈ ਇੱਦਾਂ ਦੀ ਭਾਵਨਾ ਜਗਾ ਸਕਣ ਕਿ ਫਿਊਚਰ 'ਚ ਜ਼ਿੰਦਗੀ ਕਿੰਨੀ ਸੋਹਣੀ ਹੋ ਸਕਦੀ ਹੈ ਜੇ ਤੁਸੀਂ ਪੜ੍ਹਾਈ 'ਤੇ ਧਿਆਨ ਦੇ ਦਿਓ
1: ਬਿਲਕੁਲ ਇਹ ਵਧੀਆ ਲੱਗ ਰਿਹਾ ਸੁਣ ਕੇ ਸਾਡੇ ਕੋਲ ਇੱਦਾਂ ਦੇ ਵੀ ਸਕੂਲ ਹੈਗੇ ਨੇ ਅਤੇ ਸਾਡੇ ਪੰਜਾਬ 'ਚ ਹੀ ਨੇ ਅਤੇ ਸਾਨੂੰ ਨਹੀਂ ਪਤਾ
0: ਬਿਲਕੁਲ
1: ਕਿਉਂਕਿ ਉੱਥੇ ਆਪਾਂ ਬਹੁਤ ਸਾਰਾ ਪ੍ਰਚਾਰ ਜਿਹੜਾ ਇਹੋ ਹੀ ਸੁਣਦੇ ਹਾਂ ਵੀ ਇੱਥੇ ਫੀਸ ਵਾਹਵਾ ਜ਼ਿਆਦੀ ਆ ਇੱਥੇ ਬੜੇ ਸੋਹਣੀ ਡਰੈੱਸ ਪਾ ਕੇ ਸੱਦੇ ਇਹਨਾਂ ਨੇ ਬੱਸਾਂ ਲਾਈਆਂ ਨੇ ਇਹਨਾਂ ਦੀ ਬ੍ਰਾਂਚਾਂ ਬੜੀਆਂ ਨੇ ਅਤੇ ਇਸ ਕਰਕੇ ਬਹੁਤ ਵਧੀਆ ਨੇ ਅਤੇ ਆਪਾਂ ਇੱਥੇ ਹੀ ਨਿਆਣੇ ਪੜ੍ਹਾਉਣੇ ਸੋ ਇੱਦਾਂ ਦਾ ਇੱਕ ਵਿਚਾਰ ਚੱਲਦਾ ਰਹਿੰਦਾ ਵਾ ਆਪਣੇ ਮਨਾਂ ਦੇ ਵਿੱਚ ਥੋੜ੍ਹਾ ਜਿਹਾ ਫਿਰ ਆਪਾਂ ਪਿੱਛੇ ਜਾਂਦੇ ਹਾਂ ਸ਼ੁਰੂਆਤ ਹੋ ਗਈ ਸਕੂਲ ਦੀ ਜ਼ਮੀਨ ਮਿਲ ਗਈ ਫਿਰ ਉੱਥੇ ਤਾਂ ਕੰਮ ਖਤਮ ਨਹੀਂ ਹੋ ਜਾਂਦਾ
0: ਨਹੀਂ ਨਹੀਂ ਜ਼ਮੀਨ ਜਦੋਂ ਮਿਲੀ ਹੈ ਨਾ ਜੀ ਉਦੋਂ ਬਾਅਦ ਤਾਂ ਸਗੋਂ ਇਹਦਾ ਇਨਫਰਾਸਟਰਕਚਰ ਦੇ ਮਸਲੇ ਆ ਗਏ ਕਿ ਹੁਣ ਇੱਥੇ ਸਕੂਲ ਪਾਉਣਾ ਬਿਲਡਿੰਗਾਂ ਪਾਉਣੀਆਂ ਫਿਰ ਅਗੇਨ ਉਹਦੇ ਲਈ ਪੈਸਾ ਚਾਹੀਦਾ ਪੈਸਾ ਚਾਹੀਦਾ ਕਿਵੇਂ ਹੁਣ ਜੇ ਤਾਂ ਆਪਣੇ ਕੋਲ ਧਨ ਕੁਬੇਰ ਹੋਈਏ ਜਿਵੇਂ ਆਪਾਂ ਮੰਨ ਲਓ ਫਰਜ਼ ਦੇ ਤੌਰ 'ਤੇ ਆਪਾਂ ਅਡਾਨੀ ਅੰਬਾਨੀ ਹੀ ਹੋਈਏ ਜਾਂ ਟਾਟੇ ਬਿਰਲੇ ਹੋਈਏ ਫਿਰ ਤਾਂ ਕਹਿ ਦਿੰਦੇ ਵੀ ਆਹ ਚੱਕ ਕੇ ਇੱਧਰ ਪੈਸੇ ਲਾਉਣੇ ਆਪਾਂ ਆਪਣੇ ਕੋਲ ਤਾਂ ਕੋਈ ਜਾਇਦਾਦ ਸੰਪੱਤੀ ਉੱਦਾਂ ਦੀ ਹੈ ਨਹੀਂ ਸੀ
1: ਸਿਰਫ ਇੱਕ ਵਿਜ਼ਨ
0: ਵਿਜ਼ਨ ਸੀਗਾ ਕਿ ਇੱਦਾਂ ਦਾ ਕੁਛ ਕਰਨਾ ਚਾਹੁੰਦੇ ਫਿਰ ਉੱਦਾਂ ਦੇ ਲੋਕਾਂ ਨਾਲ ਘੇਰਾ ਵੱਡਾ ਹੋਇਆ ਵਿਸ਼ਾਲ ਹੋਇਆ ਲੋਕ ਆਏ ਜੁੜੇ ਕਿਸੇ ਨੇ 5 ਲੱਖ ਦੀ ਮਦਦ ਕੀਤੀ ਕਿਸੇ ਨੇ 1300 ਬੋਰੀਆਂ ਸਟਾਤੀਆਂ ਕਿਸੇ ਮਿਸਤਰੀ ਨਾਲ ਵੀ ਆਧਾਰ ਕੀਤੇ ਵੀ ਬਾਈ ਤੂੰ ਲੈਂਟਰ ਪਾ ਦੇ ਇੱਥੇ ਆਪਾਂ ਸਕੂਲ ਪਾਉਣਾ ਹੈ ਨਾ ਮਤਲਬ ਹਰ ਬੰਦੇ ਨੇ ਉਸ ਉਹ ਇੱਦਾਂ ਦਾ ਕਾਫਲਾ ਜੁੜਦਾ ਗਿਆ ਜਿਹੜਾ ਨੇ ਉਸ ਸਮੇਂ ਡੈਡੀ ਦੀ ਸੋਚ ਨੂੰ ਸਮਝ ਕੇ ਆਪਣੀ ਜਿੰਨੀ ਵੀ ਕੋਈ ਵਿੱਤ ਮੁਤਾਬਕ ਹੈਲਪ ਕਰ ਸਕਦਾ ਕੋਈ 10 ਰੁਪਈਏ 'ਚ 50 ਪੈਸੇ ਵੀ ਦੇ ਸਕਦਾ ਉਹਦੇ ਵੀ ਧੰਨਵਾਦ ਮਤਲਬ ਉੱਥੇ ਲਿਖਿਆ ਕੰਧ 'ਤੇ ਇਹ ਹੋਇਆ ਆਪਣੇ ਸਕੂਲ 'ਚ ਜਦੋਂ ਤੁਸੀਂ ਐਂਟਰ ਹੋਵੋਗੇ ਕਿ ਇਹਨਾਂ ਲੋਕਾਂ ਨੇ ਸਾਨੂੰ ਖਰੀਦ ਹੀ ਲਿਆ ਵੀ ਸਾਨੂੰ ਸਾਡੇ 'ਤੇ ਉਸ ਵੇਲੇ ਐਡਾ ਅਹਿਸਾਨ ਕੀਤਾ ਕਿਰਦਾਰ ਨੂੰ ਜਾਣ ਕੇ ਹੀ ਕੋਈ ਬੰਦਾ 1 ਰੁਪਈਆ ਦਿੰਦਾ ਨਹੀਂ ਤਾਂ ਨਹੀਂ ਹੋ ਸਕਦਾ ਪੋਸੀਬਲ
1: ਮੇਰੇ ਖਿਆਲ ਨਾਲ ਜ਼ਿੰਦਗੀ 'ਚ ਇਹੋ ਹੀ ਚੀਜ਼ਾਂ ਨੇ ਜਿਹੜੀਆਂ ਅੱਗੇ ਆਪਾਂ ਇੱਕ ਦਿਨ ਰੇਡੀਓ 'ਤੇ ਗੱਲ ਕਰਦੇ ਹਾਂ ਵੀ ਤੁਹਾਡੀ
0: ਕਮਾਈ
1: ਵੀ ਤੁਸੀਂ ਜੇ ਕਿਸੇ ਦਾ ਵਿਸ਼ਵਾਸ ਯਕੀਨ ਕਿਸੇ ਦਾ ਇੱਦਾਂ ਦਾ ਰੁਤਬਾ ਤੁਸੀਂ ਕਮਾ ਲਿਆ ਅਤੇ ਫਿਰ ਕੋਈ ਤੁਹਾਡੇ 'ਤੇ ਭਰੋਸਾ ਕਰਕੇ ਤੁਹਾਨੂੰ ਦੇ ਵੀ ਦਿੰਦਾ ਪੈਸੇ
0: ਓਕੇ ਤੁਹਾਡੀ ਗੱਲ ਦੀ ਐਕਸਟੈਂਸ਼ਨ ਆ ਕਿਸੇ ਨੇ ਲਿਖਿਆ ਕਿ ਮੈਂ ਸਰਦਾਰ ਸਵਰਨ ਸਿੰਘ ਭੰਗੂ ਨੂੰ ਜਿਉਂਦੇ ਜੀ ਨਹੀਂ ਮਿਲ ਸਕਿਆ ਮੈਂ ਮਿਲ ਹੀ ਨਹੀਂ ਸਕਿਆ ਪਰ ਕਹਿੰਦਾ ਮੈਨੂੰ ਇਹ ਸਮਝ ਆਉਂਦਾ ਵੀ ਉਹ ਬੰਦੇ ਸਿਰਫ ਆਪਣਾ ਕਾਰਜ ਕਰਨ 'ਚ ਹੀ ਲੱਗੇ ਰਹੇ ਉਹਨਾਂ ਨੇ ਕਦੇ ਆਪਣੇ ਆਪ ਨੂੰ ਮੂਹਰੇ ਖਿੱਚ ਕੇ ਤਾਂ ਲਿਆਉਂਦਾ ਹੀ ਨਹੀਂ ਵੀ ਮੈਨੂੰ ਵੀ ਮਿਲੋ ਮੈਂ ਵੀ ਇੱਦਾਂ ਦਾ ਬੰਦਾ ਹੈ ਸਪੈਸ਼ਲ ਆਪਣੇ ਆਪ ਨੂੰ ਕਦੇ ਮੂਹਰੇ ਤਾਂ ਰੱਖਿਆ ਹੀ ਨਹੀਂ ਕਿਸੇ ਨੇ ਕਿਹਾ ਵੀ ਤੇਰੇ ਮਦਰ ਨੂੰ ਤਾਂ ਲੋਕ ਜਾਣਦੇ ਆ ਫਿਲਮਾਂ 'ਚ ਨੇ ਨਾਟਕ ਕੀਤੇ ਨੇ ਇੱਕ ਉਹਨਾਂ ਦਾ ਆਪਣਾ ਇਤਿਹਾਸ ਹੈ ਹਨਾ ਚਿਹਰਾ ਹੁਣ ਤਾਂ ਦੇਸ਼ ਦੁਨੀਆ ਨੇ ਦੇਖ ਲਿਆ
1: ਸਾਰਿਆਂ ਨੂੰ ਪਤਾ
0: ਤੇ ਵੀ ਪਰ ਤੇਰੇ ਡੈਡੀ ਨੂੰ ਲੋਕ ਇੰਨਾ ਨਹੀਂ ਸੀ ਜਾਣਦੇ, ਇਲਾਕਾ ਜਾਣਦਾ ਸੀ, ਪਰ ਜਦੋਂ ਉਹ ਚਲੇ ਗਏ, ਜਦੋਂ ਉਹ ਫਿਜ਼ੀਕਲੀ ਸਾਡੇ ਕੋਲੋਂ ਚਲੇ ਗਏ, ਹੁਣ ਉਹਨਾਂ ਨੂੰ ਵਿਸ਼ਵ ਦੁਨੀਆ ਗਲੋਬਲੀ ਲੋਕ ਇੰਨਾ ਜਾਣਦੇ ਆ, ਮੈਨੂੰ ਇੰਨੇ ਅਨਨੋਨ ਬੰਦਿਆਂ ਦੇ ਮੈਸੇਜ ਫੋਨ ਆਉਂਦੇ ਆ ਵੀ ਅਸੀਂ ਜਾਣਦੇ ਨਹੀਂ ਸੀ ਤੇਰੇ ਡੈਡੀ ਨੂੰ।
1: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਬਿਜ਼ਨਸ ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au।
4: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬੱਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ssc.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ।
5: ਤੇ ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਮੌਕਾ ਮਿਲਦਾ, ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
6: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
5: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਦਿੰਦਾ।
6: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
9: ਸੋਨਾ ਚਾਹੀਦਾ,
10: ਭਰੋਸਾ ਚਾਹੀਦਾ,
9: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ।
7: ਚਲੇ ਆਓ ਡੈਲੀ ਜੂਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੂਲਰੀ ਤੁਹਾਡੇ ਆਰਡਰ ਤੇ ਰੈਡੀ।
9: ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ।
7: ਡੈਲੀ ਜੂਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
11: ਇਸ਼ਕ ਕਦੇ ਧਰਮ, ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
12: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੇ ਤੂੰ ਕਿਸ ਤਰ੍ਹਾਂ ਟੱਪਾ ਹੈ?
11: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
13: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
11: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
13: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
11: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ

0: better non-stop with Air India. ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਵਾਕਈ ਬਹੁਤ ਘੱਟ ਲੋਕ ਜਿਨ੍ਹਾਂ ਨੂੰ, ਤੇ ਬਹੁਤਿਆਂ ਨੂੰ ਜਾਣ ਤੋਂ ਬਾਅਦ ਹੀ ਪਤਾ ਲੱਗਾ। ਜੇ ਜਾਣਦੇ ਵੀ ਤੇ ਮੈਂ ਕਹੂੰਗਾ ਵੀ ਥੋੜ੍ਹਾ ਜਿਹਾ ਸਾਡੇ ਵਰਗੇ ਜਾਣਦੇ ਸੀ। ਬਾਕੀ ਹੁਣ ਬਹੁਤਾ ਜਿਹੜਾ ਵਾ ਉਹ ਜਿੱਦਾਂ ਜਿੱਦਾਂ ਲੋਕਾਂ 'ਚ ਇੱਥੇ ਵੀ ਵਿਚਰੀ ਦਾ, ਅਤੇ ਹਰ ਦਿਨ ਕੁਛ ਨਾ ਕੁਛ ਨਵਾਂ ਸੁਣਨ ਨੂੰ ਮਿਲਦਾ। ਮੈਂ ਇੱਥੇ ਆਪਣੇ ਸਰੋਤਿਆਂ ਨੂੰ ਦੱਸ ਦੇਵਾਂ, ਕਿਉਂਕਿ ਆਪਾਂ ਬਹੁਤ ਪੁਰਾਣਾ ਇੱਕ ਦੂਸਰੇ ਨੂੰ ਜਾਣਦੇ ਹਾਂ, ਅਤੇ ਬੜੀਆਂ ਗੱਲਾਂ ਆਪਾਂ ਸ਼ਾਇਦ ਇਸ ਕਰਕੇ ਵਿੱਚੋਂ ਹੋ ਸਕਦਾ ਹੈ ਕਿ ਨਵੇਂ ਸੁਣਨ ਵਾਲਿਆਂ ਦੇ ਲਈ ਆਪਾਂ ਸਕਿੱਪ ਜਾਂ ਤੇਜ਼ ਕਰੀ ਜਾਂਦੇ ਹੋਈਏ ਕਿ ਚਲੋ ਆਹ ਤਾਂ ਸਾਰੇ ਜਾਣਦੇ ਹੀ ਆ। ਪਰ ਨਾਲ ਦੀ ਨਾਲ ਜਿੱਥੇ ਮੈਂ ਰਿਲਾਈਜ਼ ਕਰਦਾ ਕਿ ਜਿਹੜੇ ਨਵੇਂ ਨੇ ਉਹਨਾਂ ਨੂੰ ਦੱਸ ਦਈਏ, ਮੈਡਮ ਗੁਰਪ੍ਰੀਤ ਭੰਗੂ ਪੰਜਾਬੀ ਸਿਨੇਮੇ ਦਾ ਇੱਕ ਵੱਡਾ ਨਾਂ, ਪੰਜਾਬੀ ਦਾ ਹੀ ਨਹੀਂ, ਆਪਾਂ ਬਾਲੀਵੁੱਡ 'ਚ ਵੀ ਵੇਖਿਆ ਉਹਨਾਂ ਨੂੰ, ਬੜੀਆਂ ਸੋਹਣੀਆਂ ਫਿਲਮਾਂ ਉਹਨਾਂ ਨੇ ਕੀਤੀਆਂ। ਉਹ ਇਹਨਾਂ ਦੇ ਮਦਰ ਨੇ, ਬਾਗੀ ਭੰਗੂ ਦੇ ਮਦਰ ਨੇ। ਅਤੇ ਇੱਕ ਚੀਜ਼ ਜਿਹੜੀ ਮੈਂ ਹੋਰ ਵਿੱਚ ਐਡ ਔਨ ਕਰਦਾ ਆਪਣੇ ਸਰੋਤਿਆਂ ਦੇ ਲਈ ਕਿ ਸਰਦਾਰ ਸਵਰਨ ਸਿੰਘ ਭੰਗੂ, ਜਿਨ੍ਹਾਂ ਦੇ ਬਾਰੇ ਆਪਾਂ ਅੱਜ ਗੱਲ ਕਰ ਰਹੇ ਹਾਂ, ਮੇਰੇ ਮਨ 'ਚ ਵੀ ਇੱਕ ਸਮੇਂ ਇਹ ਸਵਾਲ ਆਇਆ ਸੀ, ਅਤੇ ਤੁਹਾਡੇ ਵੀ ਸੁਣਨ ਵਾਲਿਆਂ ਵੇਖਣ ਵਾਲਿਆਂ ਦੇ ਆ ਸਕਦਾ ਕਿ ਸਰਕਾਰ ਨੇ ਨਹੀਂ ਕੋਈ ਮਦਦ ਕੀਤੀ, ਕੋਈ ਹੋਰ ਕਿਸੇ ਕਿਸਮ ਦਾ ਕੋਈ ਵੱਡੀ ਕੰਪਨੀ ਨੇ ਆ ਕੇ ਮਦਦ ਕੀਤੀ ਹੋਵੇ ਇਸ ਦੇ ਵਿੱਚ। ਅਤੇ ਉਹਨਾਂ ਦਾ ਜਵਾਬ ਇਹ ਸੀ, ਉਹਨਾਂ ਦਾ ਵਿਜ਼ਨ ਇਹ ਸੀ ਕਿ ਸਰਕਾਰ ਦੀ ਮਦਦ ਨਹੀਂ ਲੈਣੀ, ਜੇ ਰਾਜਨੀਤੀ ਵਿੱਚ ਆ ਗਈ ਤਾਂ ਫਿਰ ਇਹ ਪ੍ਰੋਜੈਕਟ ਉਹ ਨਹੀਂ ਰਹਿਣਾ ਜੋ ਸੋਚਿਆ, ਫਿਰ ਉਹਨਾਂ ਦੇ ਹਿਸਾਬ ਦੇ ਨਾਲ ਕਈ ਵਾਰੀ ਚਲਾਉਣਾ ਪੈਂਦਾ। ਸੋ ਐਸੇ ਇੱਕ ਵਿਜ਼ਨ ਦੀ, ਐਸੇ ਇੱਕ ਦੂਰ ਅੰਦੇਸ਼ੀ ਇਨਸਾਨ ਦੀ ਆਪਾਂ ਗੱਲ ਕਰ ਰਹੇ ਹਾਂ। ਮੁੱਖ ਦੀ ਗੱਲ ਇਹ ਕਿ ਇਸ ਸੰਸਥਾ ਦੇ ਵਿੱਚ ਕਿਸੇ ਵੀ ਸਰਕਾਰੀ ਮਦਦ ਦੇ ਲਈ ਵੈਲਕਮ ਕੀਤਾ ਹੀ ਨਹੀਂ ਜਾਂਦਾ। ਬਾਕੀ ਤੁਸੀਂ ਜੇ ਕੁਛ ਭੰਗੂ ਸਾਹਿਬ ਐਡ ਔਨ ਕਰਨਾ ਚਾਹੋ ਤਾਂ।
4: ਬਿਲਕੁਲ ਜੀ, ਇੱਦਾਂ ਦੀ ਕੋਈ ਸਹਾਇਤਾ ਸਰਕਾਰ ਵੱਲੋਂ ਨਾ ਤਾਂ ਆਈ ਹੈ, ਨਾ ਹੀ ਆਪਾਂ ਕਦੇ ਲਈ ਹੈ, ਨਾ ਹੀ ਅਪਰੋਚ ਕੀਤਾ। ਸੋ ਮੇਨ ਗੱਲ ਇਹ ਸੀ ਕਿ ਇਹ ਸੰਸਥਾ ਲੋਕਾਂ ਲਈ, ਉਹਨਾਂ ਸਮਾਜ ਦੇ ਉਸ ਵਰਗ ਨੂੰ ਹੀ, ਅਸਲ 'ਚ ਇਹਨੂੰ ਸੁਪਨਾ ਹੀ ਕਹਿ ਲਓ ਖੋਲ੍ਹਣ ਦਾ ਇਹ ਸੀ ਨਾ ਕਿ ਜਦੋਂ ਵੀ ਆਪਾਂ ਵੀਰੇ ਕੋਈ ਨਵਾਂ ਬਿਜ਼ਨਸ ਕਰਨ ਦੀ ਗੱਲ ਕਰਦੇ ਹਾਂ, ਜਾਂ ਕੋਈ ਸਕੂਲ ਖੋਲ੍ਹਣਾ ਕਿਸੇ ਨੇ, ਜਾਂ ਕਿਸੇ ਨੇ ਕੋਈ ਕਾਰ ਵਾਸ਼ ਖੋਲ੍ਹਣਾ, ਜਾਂ ਆਪਾਂ ਲੋਕੇਸ਼ਨ ਦੇਖਦੇ ਹਾਂ, ਆਪਾਂ ਕਹਿੰਦੇ ਹਾਂ ਮੈਟਰੋ ਸਿਟੀ ਵੱਲ ਨੂੰ ਜਾਇਆ ਜਾਵੇ। ਮੈਂ ਜਿੱਥੇ ਬੈਠਾ, ਜੇ ਮੈਂ ਅੱਜ ਦੀ ਡੇਟ 'ਚ ਕੋਈ ਸਕੂਲ ਖੋਲ੍ਹਾਂ ਉੱਥੇ ਪੰਜਾਬ 'ਚ ਰਹਿ ਕੇ, ਮੈਂ ਕਹੂੰ ਯਾਰ ਖਰੜ ਦੇ ਨੇੜੇ ਹੋਈਏ, ਮੋਹਾਲੀ ਦੇ ਨੇੜੇ ਹੋਈਏ, ਚੰਡੀਗੜ੍ਹ ਦੇ ਨੇੜੇ, ਕਿਵੇਂ
3: ਲੋਕਾਂ ਲਈ ਆਉਣਾ ਜਾਣਾ ਸੌਖਾ?
4: ਇਹਨਾਂ ਨੇ ਤਾਂ ਇਹ ਤਾਂ ਵਿੱਚ ਨੂੰ ਚਲੇ ਗਏ, ਇਹ ਤਾਂ ਪਿੰਡ 'ਚ ਚਲੇ ਗਏ, ਉਹ ਪਿੰਡ 'ਚ ਚਲੇ ਗਏ ਜਿੱਥੇ ਕੋਈ ਸਾਇੰਸ ਐਜੂਕੇਸ਼ਨ ਦਾ ਨਾਂ ਲੈ ਕੇ ਹੈਰਾਨ। ਇਹਨਾਂ ਦਾ ਵਿਜ਼ਨ ਹੀ ਇਹ ਸੀਗਾ ਕਿ ਬੱਚੇ ਜਿਹੜੇ, ਜਿਨ੍ਹਾਂ 'ਚ ਇੰਨਾ ਕੈਲੀਬਰ ਆ, ਜਿਹੜੇ ਬੱਚੇ ਪਤਾ ਹੀ ਨਹੀਂ ਕੀ ਬਣ ਸਕਦੇ, ਜਿਹੜੇ ਬੱਚੇ ਹੁਣ ਤੁਸੀਂ, ਮੈਂ ਹੁਣ ਐਤਕੇ ਆਪਣੇ ਘਰ ਸੋਗ ਦੇ ਵਿੱਚ ਲੋਕ ਆਏ, ਕੋਈ ਕਹਿੰਦਾ ਮੈਂ ਅੰਮ੍ਰਿਤਸਰ ਦੇ ਵਿੱਚ ਐਜ਼ ਏ ਡਾਕਟਰ ਸੇਵਾ ਨਿਭਾ ਰਿਹਾ ਜੀ, ਮੇਰੇ ਡੈਡ ਤੁਹਾਡੇ ਡੈਡ ਕੋਲ ਆਏ ਸੀ, ਕਦੇ ਇਹ ਕਹਿਣ ਵੀ ਮੇਰੇ ਬੱਚੇ ਨੇ ਪਲੱਸ ਟੂ ਤੋਂ ਬਾਅਦ ਕੀ ਕਰਨ ਜੀ, ਪੈਸੇ ਹੈ ਨਹੀਂ, ਅਤੇ ਤੁਹਾਡੇ ਡੈਡ ਨੇ ਪਤਾ ਨਹੀਂ ਕਿਵੇਂ ਅਰੇਂਜ ਕੀਤਾ, ਇਹ ਬੱਚਾ ਅੱਜ ਡਾਕਟਰ ਆ। ਮੋਰਿੰਡਾ ਸ਼ਹਿਰ ਆ ਜੀ ਆਪਣੇ ਨੇੜੇ, ਜਮੀਂ ਛੋਟੀ ਜਿਹੀ ਇਗਜ਼ਾਮਪਲ ਆ, ਮੋਰਿੰਡਾ ਸ਼ਹਿਰ ਆ, ਉੱਥੇ 10ਵੀਂ ਜਮਾਤ 'ਚ ਇੱਕ ਮੂੰਗਫਲੀ ਦੀ ਰੇਹੜੀ ਲਾਉਣ ਵਾਲੇ ਬੰਦੇ ਦੇ ਬੱਚੇ ਨੇ 10ਵੀਂ 'ਚੋਂ 85-90% ਨੰਬਰ ਲੈ ਲਏ। ਉਹਦੇ ਤੱਕ ਅਪਰੋਚ ਕੀਤੀ ਜੀ ਮੇਰੇ ਡੈਡੀ ਨੇ, ਘਰੋਂ ਘਰ ਚਲੇ ਜਾਂਦੇ ਸੀ, ਕੋਈ ਸੰਗ ਸ਼ਰਮ ਹੈ ਹੀ ਨਹੀਂ ਸੀ ਉੱਦਾਂ ਦੀ ਵੀ ਮੈਂ ਜਾਊਂਗਾ, ਮੈਂ ਕੁਛ ਹੈਗਾ ਨਾ, ਜਿੱਦਾਂ ਦੇ ਇਹ ਲੋਕ ਹੁੰਦੇ ਨੇ ਅਸਲ 'ਚ। ਮੈਂ ਨਾ ਜੇ ਟੋਟੈਲਿਟੀ 'ਚ ਕਰਾਂ ਵੀ ਇਹ ਕਿਵੇਂ, ਕਿੱਦਾਂ ਵਿਜ਼ਨਰੀ ਲੋਕ ਕਿਵੇਂ ਹੁੰਦੇ ਆ, ਜਦੋਂ ਤੱਕ ਅਪਰੋਚ ਕੀਤੀ, ਉਹ ਕਹਿੰਦਾ ਵੀ ਤੂੰ 10ਵੀਂ ਤੋਂ ਬਾਅਦ ਬੇਟਾ ਕੀ ਕਰਨਾ, ਜਾਂ ਉਹਨੂੰ ਪੁੱਛਿਆ ਰੇਹੜੀ ਵਾਲੇ ਨੂੰ ਵੀ ਤੇਰੇ ਮੁੰਡੇ ਬਾਰੇ ਤੇਰੇ ਕੀ ਵਿਚਾਰ ਨੇ, ਉਹਨੂੰ ਤਾਂ ਕੁਛ ਪਤਾ ਨਹੀਂ, ਉਹ ਕਹਿੰਦਾ ਇਹਨੂੰ ਪੁੱਛ ਲਓ, ਉਹ ਕਹਿੰਦਾ ਤੂੰ ਕਹਿੰਦਾ, ਉਹ ਕਹਿੰਦਾ ਮੈਂ ਇੰਜੀਨੀਅਰਿੰਗ ਕਰਨੀ ਆ, ਜੇ ਕਹਿੰਦਾ ਇੰਜੀਨੀਅਰਿੰਗ ਕਰਨੀ ਆ ਮੂੰਗਫਲੀ ਦੀ ਰੇਹੜੀ ਨੇ, ਤਾਂ ਇੰਜੀਨੀਅਰਿੰਗ ਤੈਨੂੰ ਕਰਾਉਣੀ ਨਹੀਂ, ਵੀ ਤੇਰਾ ਵਿਜ਼ਨ ਕੀ ਆ 11ਵੀਂ 12ਵੀਂ ਉਹ ਤੋਂ ਅੱਗੇ, ਉਹ ਕਹਿੰਦਾ ਅੰਕਲ ਇਹ ਤਾਂ ਮੈਨੂੰ ਪਤਾ ਨਹੀਂ। ਉਹ ਕਹਿੰਦੇ ਚਲੋ ਕੋਈ ਗੱਲ ਨਹੀਂ, ਆਹ ਆਪਣੀ ਸੰਸਥਾ ਹੈ, ਜੇ ਤੇਰਾ ਮਨ ਮੰਨਿਆ ਤਾਂ ਤੁਸੀਂ ਅੰਕਲ 11ਵੀਂ 12ਵੀਂ 'ਚ ਵੀਰ ਜੀ ਉਹ ਬੱਚਾ ਆਪਣੀ ਸੰਸਥਾ ਦੇ ਵਿੱਚ ਰਿਹਾ,
3: ਓਕੇ,
4: ਪੜ੍ਹਿਆ ਜੀ ਉੱਥੇ, ਇਸ ਟਾਈਮ ਉਹ ਬੱਚਾ USA ਦੇ ਵਿੱਚ ਇੰਜੀਨੀਅਰ ਹੈ।
3: ਵਾਹ,
4: ਇਸ ਟਾਈਮ ਉਹ ਬੱਚਾ, ਮੈਂ ਉਹਦਾ ਨਾਮ ਪ੍ਰੋਪਰ ਜਾਣਦਾ ਨਹੀਂ, ਮੈਨੂੰ ਯਾਦ ਨਹੀਂ, ਪਰ ਉਹਦੀ ਵੇਰਵਾ ਸਾਰਾ ਸੰਸਥਾ 'ਚ ਹੈਗਾ। ਸੋ ਕਿਵੇਂ ਕਿਸਮਤਾਂ ਬਦਲ ਸਕਦੀਆਂ ਨੇ ਕਿਸੇ ਵਿਜ਼ਨ ਦੇ ਪਿੱਛੇ ਲੱਗ ਕੇ।
3: ਇੱਥੇ ਆਸਟ੍ਰੇਲੀਆ 'ਚ ਵੀ ਬਹੁਤ

0: ਨੇ ਮੁੰਡੇ ਜਿਹੜੇ ਤੁਹਾਡੀ ਸੰਸਥਾ ਚੋਂ ਪੜ੍ਹੇ ਆ?
1: ਆਸਟ੍ਰੇਲੀਆ 'ਚ ਬਹੁਤ ਨੇ ਜੀ ਕੁੜੀਆਂ ਮੁੰਡੇ ਬਹੁਤ ਨੇ, ਨਿਊਜ਼ੀਲੈਂਡ ਬਹੁਤ ਨੇ। ਖਾਸ ਤੌਰ 'ਤੇ ਮੈਂ ਜ਼ਿਕਰ ਕਰਨਾ ਚਾਹੁੰਦਾ ਕਿਉਂਕਿ ਮੈਂ ਉਹਨਾਂ ਬੱਚਿਆਂ 'ਚ ਸ਼ਾਮਿਲ ਸੀ, ਮੈਂ 7ਵੀਂ ਤੋਂ 12ਵੀਂ ਇਸੇ ਸੰਸਥਾ 'ਚ ਪੜ੍ਹਿਆ। ਇੱਕ ਹੁੰਦੀ ਕਿਸੇ ਦੀ ਸੁਣੀ ਸੁਣਾਈ ਗੱਲ, ਇੱਕ ਹੁੰਦੀ ਵਿੱਚ ਰਹੇ। ਅਸੀਂ ਤਾਂ ਇੱਟਾਂ ਆਪ ਵੀ, ਯਾਨੀ ਕਿ ਐਤਵਾਰ ਨੂੰ ਜਦੋਂ ਸਾਨੂੰ ਉਹਨਾਂ ਨੂੰ ਲੱਗਦਾ ਸੀ ਨਾ ਵੀ ਜਵਾਨੀ ਇਹਨਾਂ ਦੇ ਜ਼ਿਆਦਾ ਉਹ ਹੋ ਰਹੀ ਹੈ, ਵੀ ਐਂ ਕਰੋ ਵੀ ਆਹ ਇੱਟਾਂ ਆਈਆਂ ਹੋਈਆਂ, ਇੱਟਾਂ ਚੱਕ ਕੇ ਇੱਧਰੋਂ ਉੱਧਰ ਕਰ ਦਿਉ, ਅਸੀਂ ਉਹ ਵੀ ਕਰ ਦੇਣੀ, ਫਿਰ ਕਹਿਣਾ ਹੁਣ ਸਰ ਅਗਲੀ ਕਰੀਏ, ਹੁਣ ਕਹੋ ਉੱਥੋਂ ਚੱਕ ਕੇ ਫਿਰ ਪਿੱਛੇ ਕਰ ਦਿਉ। ਸੋ ਸਾਨੂੰ ਉਹਨਾਂ ਨੇ, ਅਸੀਂ ਵਾਲੀਬਾਲ ਖੇਡੀ ਜਾਂਦੇ ਸੀ ਸਾਰਾ ਸਾਰਾ, ਹੈ ਨਾ। ਅਸੀਂ ਉਹ 13-14 ਬੱਚਿਆਂ ਦੇ ਵਿੱਚੋਂ ਹੋਸਟਲ ਵਾਲੇ ਜਿਹੜੇ ਸੀਗੇ ਉਸ ਵੇਲੇ ਬੱਚੇ 8ਵੀਂ 9ਵੀਂ 10ਵੀਂ ਕਰਦੇ, ਉਹਨਾਂ ਚੋਂ ਲਗਭਗ 10 ਤੋਂ 11 ਬੱਚੇ ਇੱਥੇ ਹੀ ਹੋਵਾਂਗੇ।
0: ਅੱਛਾ, ਇੱਥੇ ਹੀ ਹੋ?
1: ਹਾਂ, 5-6 ਤਾਂ ਮੈਲਬਰਨ 'ਚ ਹੀ ਨੇ।
0: ਓਕੇ,
1: ਹਾਂਜੀ, ਤੇ ਕੋਈ ਪਰਥ 'ਚ ਹੈ, ਕੋਈ ਸਿਡਨੀ ਹੈ। ਸੋ ਏਦਾਂ ਹੀ ਨਿਊਜ਼ੀਲੈਂਡ, ਏਦਾਂ ਹੀ ਕੈਨੇਡਾ, ਹੁਣ ਤਾਂ ਸਾਰੀ ਦੁਨੀਆਂ 'ਚ ਹੀ ਫੈਲੇ ਹੋਏ ਆ ਬੱਚੇ ਆਪਣੀ ਸੰਸਥਾ ਦੇ।
0: ਟਾਈਮ ਹੋ ਗਿਆ ਹੁਣ ਕਾ?
1: ਹਾਂਜੀ, ਸਮਾਂ ਹੋ ਗਿਆ ਹੁਣ ਤਾਂ। ਸਾਡੇ ਪਾਸ ਆਊਟ ਹੋਣ ਤੋਂ ਬਾਅਦ ਕੋਈ ਕਹਿੰਦਾ ਮੈਂ ਦੁਬਈ 'ਚੋਂ, ਮੈਂ 2017 'ਚੋਂ ਪਾਸ ਆਊਟ ਹੋਇਆ ਜੀ, ਕੋਈ UAE 'ਚ ਕਿੱਥੋਂ ਆ। ਮੈਨੂੰ ਬਹੁਤ ਮੈਸੇਜ ਆਇਆ ਜੀ, ਹੁਣ ਮੈਂ ਰੀਲ ਪਾਈ ਸੀ ਇੱਕ ਵੀ ਸੰਸਥਾ ਨਾਲ ਜੁੜੀਏ, ਹੁਣ ਆਪਾਂ ਸਮਾਂ ਆ ਗਿਆ। ਮੈਨੂੰ ਅਨਨੋਨ ਜਿਹੜੇ ਮੈਨੂੰ ਜਾਣਦੇ ਸੀ ਪਰ ਮੈਂ ਨਹੀਂ ਸੀ ਜਾਣਦਾ, ਹੁਣ ਉਹਨਾਂ ਦੇ ਮੈਨੂੰ ਪਰਸਨਲ ਮੈਸੇਜ ਆਉਂਦੇ ਨੇ ਕਿ ਸਾਨੂੰ ਪਲੀਜ਼ ਐਡ ਕਰੋ ਗਰੁੱਪ ਦੇ ਵਿੱਚ, ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਹਾਂ ਸੰਸਥਾ, ਕਿਉਂਕਿ ਜਾਣਦੇ ਨੇ, ਉਹ ਪੜ੍ਹੇ ਨੇ।
0: ਸੋ ਹੁਣ ਸੰਸਥਾ ਵੀ ਤੁਸੀਂ ਦੱਸ ਰਹੇ ਕਿ 2 ਬਣਾ ਦਿੱਤੀਆਂ ਨੇ, SCPC ਵੀ
1: ਜੀ
0: ਨਾਲ ਆ ਗਿਆ।
1: ਜਿਹੜੀ ਸੰਸਥਾ ਦੀ ਆਪਾਂ ਗੱਲ ਕਰ ਰਹੇ ਹਾਂ,
0: ਮਾਫੀ ਚਾਹੁੰਦਾ, CBSE,
1: ਹਾਂਜੀ, ਜਿਹੜੀ ਸੰਸਥਾ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਹੈਗੀ RICC, ਇਹ ਹੈਗੀ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ। ਹੋਇਆ ਕਿ ਦੂਜੀ ਸੰਸਥਾ, ਦੂਜਾ ਕੈਂਪਸ ਬਣਾਉਣ ਦੀ ਲੋੜ ਕੀ ਪਈ, 2016-17 ਦੇ ਵਿੱਚ ਇੱਕ ਖਬਰ ਆਉਂਦੀ ਹੈ ਮੀਡੀਆ ਦੇ ਵਿੱਚ ਕਿ ਜਿਹੜੇ ਬੱਚੇ ਹੁਣ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਆ ਆਪਣੀ ਫਿਊਚਰ ਵਿੱਦਿਆ ਲਈ, ਆਸਟ੍ਰੇਲੀਆ ਹੋ ਗਿਆ, ਕੈਨੇਡਾ ਹੋ ਗਿਆ, ਜਾਂ ਤਾਂ ਅੰਬੈਸੀਆਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੜ੍ਹੇ ਬੱਚੇ ਜਿਹੜੇ +2 ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚੋਂ ਕੀਤੀ ਆ, ਉਹਨਾਂ ਨੂੰ ਵੀਜ਼ੇ ਨਹੀਂ ਮਿਲਣੇ। ਹੁਣ ਇਹੋ ਜਿਹੀਆਂ ਗੱਲਾਂ ਨਾ ਜਦੋਂ ਪਿੰਡਾਂ 'ਚ ਟਰੈਵਲ ਕਰਦੀਆਂ ਨੇ ਉਹ ਹੋਰ ਹੀ ਰੂਪ ਧਾਰਨ ਕਰ ਲੈਂਦੀਆਂ ਨੇ। ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲੀ ਸੰਸਥਾ ਦੇ ਵਿੱਚੋਂ ਦਾਖਲੇ ਡਰੋਪ ਆਊਟ ਹੋਣ ਲੱਗ ਗਏ। ਮਾਂ ਬਾਪ ਨੂੰ ਲੱਗਿਆ ਕਿ ਬੱਚਿਆਂ ਨੂੰ ਤਾਂ ਬਾਹਰ, ਰੁਝਾਨ ਤਾਂ ਬਾਹਰ ਦਾ ਸੀਗਾ ਕਿ ਜੇ ਇੱਥੋਂ +2 ਕਰ ਲਈ ਬੱਚੇ ਨੇ ਬਾਹਰ ਹੀ ਨਹੀਂ ਜਾਣਾ, ਇਹਨੂੰ ਵੀਜ਼ਾ ਹੀ ਨਹੀਂ ਲੱਗਣਾ। ਐਜੂਕੇਸ਼ਨ ਸਾਰੀ ਆਪਦਾ ਵੀਜ਼ੇ 'ਤੇ ਹੀ ਗਈ ਨਾ, ਵੀ +2 ਕਰਨੀ ਆ ਤਾਂ ਵੀਜ਼ਾ, ਆਈਲੈਟਸ ਵੀਜ਼ਾ, ਇੰਗਲਿਸ਼ ਵੀਜ਼ਾ, ਉਹ ਵੀ ਕਿਵੇਂ ਹੋਊਗਾ ਪੋਸੀਬਲ। ਹੁਣ ਇਹ ਜਦੋਂ ਸੋਚ ਜਾਂ ਇਹ ਡਰ ਡੈਡੀ ਉਹਨਾਂ ਦੇ ਮਨ 'ਚ ਵੀ ਆਇਆ ਵੀ ਯਾਰ ਸਾਡਾ ਤਾਂ ਸੁਪਨਾ ਹੋਰ ਸੀ, ਅਸੀਂ ਤਾਂ ਐਜੂਕੇਸ਼ਨ ਦੇਣੀ ਚਾਹੁੰਦੇ ਹਾਂ ਬੱਚਿਆਂ ਨੂੰ, ਅਤੇ ਬੱਚੇ ਘੱਟ ਰਹੇ ਨੇ, ਮਾਂ ਬਾਪ ਸਮਝ ਨਹੀਂ ਰਹੇ, ਹਨੇਰੀ ਹੋਈ ਹੋਰ ਚੱਲ ਪਈ। ਇੱਕ ਉਹਨਾਂ ਦੇ ਉਹਨਾਂ ਸਾਲਾਂ ਦੇ ਵਿੱਚ ਪ੍ਰਵਾਸ ਹੋਇਆ ਵੀ ਬਹੁਤ ਆ। ਫਿਰ ਇਹਨਾਂ ਨੇ ਇਹ ਸੋਚਿਆ ਕਿ ਆਪਾਂ ਨੂੰ CBSE ਨਾਲ ਜੁੜਨਾ ਚਾਹੀਦਾ, ਤਾਂ ਇਹ ਬੱਚੇ ਟਿਕਣਗੇ, ਤਾਂ ਸੰਸਥਾ ਟਿਕੂਗੀ। ਹੁਣ ਉਸ ਬਿਲਡਿੰਗ ਨੂੰ ਤਾਂ CBSE ਬਣਾਇਆ ਨਹੀਂ ਸੀ ਜਾ ਸਕਦਾ ਕਿਉਂਕਿ CBSE ਲਈ ਇੱਕ ਖਾਸ ਤਰੀਕੇ ਦੀ ਰਿਕੁਆਇਰਮੈਂਟ ਆ, ਕਮਰੇ 8x8 ਦੇ ਹੋਣ, ਲੈਬਾਂ ਹੋਣ, ਆਹ ਹੋਵੇ ਉਹ ਹੋਵੇ। ਫਿਰ ਇਹਨਾਂ ਨੇ ਸੋਚਿਆ ਕਿ ਥਾਂ ਹੈਗੀ ਆ, ਕਿਉਂ ਨਾ ਇੱਥੇ ਇੱਕ CBSE ਵਿੰਗ ਸਥਾਪਿਤ ਕੀਤਾ ਜਾਵੇ। 2017 ਤੋਂ ਲੈ ਕੇ 2023-24 ਤੱਕ ਕਹਿ ਲਓ, 25 ਤੱਕ ਹੀ ਉਹ ਸੰਸਥਾ ਦਾ ਨਿਰਮਾਣ ਹੋਇਆ ਜੀ। ਉਹਦਾ ਨਾਂ ਡ੍ਰੀਮਲੈਂਡ ਪਬਲਿਕ ਸਕੂਲ।
0: ਸੋ ਉਹਨੂੰ ਨਾਂ ਲੱਗ ਤੋਂ
1: ਉਹਦਾ ਨਾਂ, ਕਿਉਂਕਿ CBSE ਆ।
0: ਓਕੇ,
1: ਹਾਂ, ਉੱਥੇ ਹੁਣ ਆਪਣੇ ਕੋਲ ਲਗਭਗ 450-500 ਬੱਚਾ ਪੜ੍ਹਦਾ।
0: ਓਕੇ,
1: ਅਤੇ ਫਿਜਿਕਸ, ਕੈਮਿਸਟਰੀ, ਮੈਥ ਸਾਰੀਆਂ ਸਟਰੀਮਾਂ ਹੈਗੀਆਂ ਨੇ ਸਾਇੰਸ ਦੀਆਂ, ਅਤੇ ਕਿੰਡਰ ਗਾਰਡਨ ਵੀ ਹੈ, ਛੋਟੇ ਛੋਟੇ ਬੱਚੇ ਨੇ, ਅਤੇ ਵਧੀਆ ਯਾਨੀ ਕਿ ਉਹ ਚੱਲ ਰਿਹਾ ਸਿਸਟਮ। ਹੁਣ ਪਹਿਲਾ ਸੈਸ਼ਨ ਲੰਘਿਆ CBSE ਦਾ।
0: ਅੱਛਾ, ਇਹ ਪਹਿਲਾਂ ਹੀ?
1: ਇਹ ਪਹਿਲਾਂ ਸੀਗਾ।
0: ਓਕੇ,
1: ਹੁਣ ਸਮਾਂ, ਹੁਣ ਤਾਂ ਆਪਣੇ ਆਪ ਨੂੰ ਸ਼ਾਬਾਸ਼ ਦਿੰਦੇ ਸੀ ਗਰਾਊਂਡ 'ਚ ਖੜ ਕੇ। ਮੰਮੀ ਕਹਿੰਦੇ ਸ਼ਾਮ ਨੂੰ ਕਈ ਵਾਰੀ ਨਾ ਇੱਥੇ ਮੈਨੂੰ ਕਹਿ ਦੇਣਾ ਵੀ ਗੁਰਪ੍ਰੀਤ ਦੇਖ ਆਪਾਂ ਕੀ ਤੋਂ ਕੀ ਕਰਤਾ, ਆਪਾਂ ਨੂੰ ਲੱਗਦਾ ਸੀ ਆਪਾਂ ਇੰਨੇ ਆਹ ਅਚੀਵ ਕਰ ਲਾਂਗੇ, ਅਤੇ ਹੁਣ ਆਪਾਂ ਖੂੰਡੀਆਂ ਮੰਗਾਉਣੀਆਂ ਨੇ ਬਾਹਰੋਂ, ਜਿਹੜੇ ਗੋਰੇ ਲਈ ਫਿਰਦੇ ਹੁੰਦੇ ਆ, ਅਤੇ ਖੂੰਡੀਆਂ ਲੈ ਕੇ ਆਪਾਂ ਇੱਥੇ ਤੁਰ ਲਿਆ ਕਰਨਾ, ਨਾਲੇ ਬਹਿ ਜਾ ਕਰਨਾ ਕੁਰਸੀਆਂ ਡਾਹ ਕੇ, ਅਤੇ ਆਪਾਂ ਬੱਚਿਆਂ ਨੂੰ ਦੇਖਿਆ ਕਰਨਾ ਪੜ੍ਹਦੇ ਖੇਡਦੇ ਨੱਠਦਿਆਂ ਨੂੰ। ਇੱਦਾਂ ਦਾ ਮਨ ਹੁਣ ਹੋਇਆ ਹੋਇਆ ਸੀਗਾ, ਖੁਸ਼ ਸੀ ਬਹੁਤ ਵੀ ਮੈਂ ਇੱਕ ਕੁਛ ਕਰ ਸਕਿਆ ਜੋ ਸੋਚਿਆ ਸੀ 30 ਸਾਲ ਪਹਿਲਾਂ, ਉਹ ਕੁਛ ਅੱਖਾਂ ਮੂਹਰੇ ਉਸਰਿਆ ਦਿਖਿਆ। ਉਹ ਹੁਣ ਜਦੋਂ ਤੁਸੀਂ ਵੀ ਆਓਗੇ ਤੁਸੀਂ ਦੇਖੋਗੇ ਕਿ ਹਿਊਜ ਆ ਉਹ, ਨੋਟ ਈਜ਼ੀ, 4 ਕਮਰੇ ਨਹੀਂ, ਹੁਣ ਉਹ ਕਮਾਲ ਹੀ ਹੋਈ ਪਈ ਆ, ਉਹ ਬਹੁਤ ਵੱਡਾ ਅਦਾਰਾ।
0: ਵਾਹ, ਕਮਾਲ, ਉਹ ਸੁਣਨ 'ਚ ਹੀ ਚੀਜ਼ਾਂ ਬਹੁਤ
1: ਜੀ ਜੀ ਜੀ
0: ਵਧੀਆ ਲੱਗਦੀਆਂ। ਹੁਣ ਕੀ ਮਨਸੂਬੇ ਨੇ ਭੰਗੂ ਸਾਹਿਬ? ਮੈਨੂੰ ਪਤਾ ਲੱਗਾ ਵੀ ਤੁਸੀਂ ਵੀ ਹੁਣ ਵਾਪਸ ਜਾਣ ਦੀ ਤਿਆਰੀ 'ਚ, ਉੱਥੇ ਸੇਵਾਵਾਂ ਨਿਭਾਉਣੀਆਂ।
1: ਵੀਰ ਜੀ, ਗੱਲ ਇੱਦਾਂ ਕਿ ਬਲੈਕ ਐਂਡ ਵਾਈਟ ਤਾਂ ਇੱਦਾਂ ਕੁਛ ਵੀ ਨਹੀਂ ਕਿ ਬੜਾ ਔਖਾ 20-22 ਸਾਲ ਆਪਾਂ ਨੂੰ ਇਹਨਾਂ ਮੁਲਕਾਂ 'ਚ ਆਇਆਂ ਨੂੰ ਹੋ ਗਏ, ਕਦੇ ਮਾੜੇ ਤੋਂ ਮਾੜੇ ਸੁਪਨੇ 'ਚ ਵੀ ਨਹੀਂ ਸੋਚਿਆ ਹੁੰਦਾ ਕਿ ਕਦੇ ਇੱਦਾਂ ਦਾ ਦਿਨ ਆਊਗਾ ਵੀ ਇੱਥੇ, ਕਿਉਂਕਿ ਇੱਥੇ ਵੀ ਆਪਾਂ ਦੁਨੀਆ ਵਸਾ ਲਈ, ਬੱਚੇ ਜੰਮ ਲਏ, ਬੱਚੇ ਖੇਡਣ ਵੀ ਲੱਗ ਗਏ, ਬੱਚੇ ਪੜ੍ਹਨ ਵੀ ਲੱਗ ਗਏ, ਤੁਸੀਂ ਵੀ ਇੱਥੇ ਇੱਕ ਜੀ ਲਾ ਲੈਂਦੇ ਹੋ, ਪਹਿਲੇ 5-7-10 ਸਾਲ ਤਾਂ ਇਹਨਾਂ ਮੁਲਕਾਂ 'ਚ ਜੀ ਨਹੀਂ ਲੱਗਦਾ, ਹੌਲੀ ਹੌਲੀ ਤੁਹਾਡਾ ਜੀ ਲੱਗਣ ਲੱਗਦਾ ਅਤੇ ਫਿਰ ਸਫੈਦੇ ਇਹ ਸਾਰੇ ਆਪਦੇ ਲੱਗਣ ਲੱਗਦੇ ਨੇ, ਹੈ ਨਾ, ਸਾਰੇ ਲੋਕ ਵੀ ਥੋੜ੍ਹੇ ਥੋੜ੍ਹੇ ਆਪਣੇ ਲੱਗਣ ਲੱਗਦੇ ਨੇ। ਪਰ ਜੋ ਮੇਰੀ ਜ਼ਿੰਦਗੀ 'ਚ ਵਾਪਰਿਆ ਵੀਰੇ, ਜੋ ਇਹ ਘਟਨਾ ਹੋਈ ਹੈ, ਮੈਂ ਇੱਕ ਤਾਂ ਹੈਗਾ ਇਕੱਲਾ ਇਕੱਲਾ ਮੁੰਡਾ ਹੀ ਆਪਣੇ ਘਰਦਿਆਂ ਦਾ, ਮੇਰੇ ਸਿਸਟਰ ਜਾਂ ਬ੍ਰਦਰ ਰੀਅਲ ਨਹੀਂ ਗੇ ਕੋਈ, ਊਂ ਤੁਹਾਡੇ ਵਰਗੇ ਬਹੁਤ ਮੇਰੇ ਰਿਸ਼ਤੇ ਹੈਗੇ ਨੇ। ਤਾਂ ਜੀ ਉਹ ਨਾ ਮੈਂ ਮਹਿਸੂਸ ਕੀਤਾ ਉੱਥੇ ਜਾ ਕੇ ਕਿ ਉਹ ਉਹ ਜਿਹੜੀ ਪੀੜ ਆ, ਉਹ ਜਿਹੜੀ ਮੈਂ ਇੱਕ ਉਹਨਾਂ ਦੀ ਪੇਨ ਦੇਖੀ ਆ ਉਸ ਸੰਸਥਾ ਲਈ, ਹੈ ਨਾ, ਇਹ ਤਾਂ ਨਹੀਂ ਮੈਂ ਕਹਿੰਦਾ ਸਵਰ ਸਿੰਘ ਪੰਗੂ ਤਾਂ ਨਹੀਂ ਕੋਈ ਬਣ ਸਕਦਾ, ਇੱਦਾਂ ਦਾ ਬਹੁਤ ਮੁਸ਼ਕਿਲ ਹੈ ਇਹ ਕਹਿਣਾ ਕਿ ਉਹਨਾਂ ਨੂੰ ਰਿਪਲੇਸ ਕਰਨਾ, ਬਿਲਕੁਲ ਵੀ ਨਹੀਂ ਹੋ ਸਕਦਾ, ਇਹ ਪੋਸੀਬਲ ਹੀ ਨਹੀਂ ਹੈਗਾ। ਪਰ ਐਟਲੀਸਟ ਉੱਥੇ ਇੱਕ ਗਵਰਨੈਂਸ ਹੋਣੀ, ਇੱਕ ਉੱਥੇ ਦੱਸਣਾ ਕਿ ਕਿਵੇਂ ਚੀਜ਼ਾਂ ਹੋਣੀਆਂ, ਜਾਂ ਜਿਹੜੀਆਂ ਚੀਜ਼ਾਂ ਮੈਨੂੰ ਪਤਾ, ਜਿਹੜੀਆਂ ਮੇਰੇ ਨਾਲ ਡਿਸਕਸ ਕੀਤੀਆਂ ਹੋਈਆਂ, ਉਹਨਾਂ ਨੂੰ ਇੰਪਲੀਮੈਂਟ ਕਰਨਾ, ਮਤਲਬ ਉਹਨਾਂ ਦੇ ਫਿਊਚਰ ਪਲੈਨਸ ਦੇ ਵਿੱਚ ਕਿੰਨਾ ਕੁਛ ਸੀ। ਜਿਵੇਂ ਹੁਣ ਮੈਂ ਸਪੈਸ਼ਲੀ ਜ਼ਿਕਰ ਕਰਨਾ ਚਾਹੁੰਦਾ ਵੀ ਇੱਦਾਂ ਦੇ ਬੱਚੇ ਜਿਨ੍ਹਾਂ ਨੂੰ ਆਪਾਂ ਇੱਥੇ ਸਪੈਸ਼ਲ ਸਕੂਲ ਦੇ ਵਿੱਚ ਕਹਿ ਦਿੰਦੇ ਹਾਂ, ਹੈ ਨਾ, ਨਿਊਰੋ ਰਿਲੇਟਡ ਜਿਹੜੇ ਹੁੰਦੇ ਨੇ, ਉੱਦਾਂ ਦੇ ਬੱਚੇ ਆਏ ਜੀ 2-3 ਆਪਣੇ ਕੋਲ। ਹੁਣ ਦੇਖੋ ਕਿੱਡਾ ਵੱਡਾ ਚੈਲੰਜ ਆ ਉਹਨਾਂ ਬੱਚਿਆਂ ਲਈ, ਟੀਚਰ ਇੱਕ ਆਲਰੇਡੀ ਗੱਲ ਕਰ ਲਈ ਸੀ ਵੀ ਤੁਸੀਂ ਆਓ ਜੀ ਉੱਥੇ ਉਹ ਬੱਚਿਆਂ ਨੂੰ ਪੜ੍ਹਾਓ।
0: ਓਕੇ,
1: ਹੁਣ ਅਸਲ 'ਚ ਕੰਮ ਸਰਕਾਰ ਦਾ, ਇਹ ਨਹੀਂ ਕਿ ਸਰਕਾਰਾਂ ਦੇ ਸਕੂਲ ਹੈ ਨਹੀਂ, ਹੈਗੇ ਨੇ, ਪਰ ਬਹੁਤ ਘੱਟ ਲੋਕਾਂ ਨੂੰ ਅਵੇਅਰਨੈਸ ਹੈ ਜੀ। ਇੱਥੇ ਤਾਂ ਬਹੁਤ ਟਾਈਮ ਨਾਲ ਹੀ ਪਤਾ ਲੱਗ ਜਾਂਦਾ ਫਲਾਣੇ ਬੱਚੇ ਨੂੰ ਕੋਈ ਆਟਿਜ਼ਮ ਹੈ, ਹੈ ਨਾ, ਅਤੇ ਇੱਥੇ ਤਾਂ ਸਰਕਾਰਾਂ ਦੇ ਧਿਆਨ ਨੇ, ਉੱਥੇ ਤਾਂ ਤੁਹਾਨੂੰ ਪਤਾ ਹੀ ਸਮਾਜ ਦੇ ਵਿੱਚ ਪਿੰਡਾਂ 'ਚ ਕਿੱਥੇ ਧਿਆਨ ਹੈ ਇਹਨਾਂ ਚੀਜ਼ਾਂ ਦਾ। ਸੋ ਇਸ ਹੱਦ ਤੱਕ ਵੀ ਜਾ ਕੇ ਸੰਸਥਾ ਦੇ ਵਿੱਚ ਧਿਆਨ ਦਿੱਤਾ ਗਿਆ ਸੀ ਵੀ ਬੱਚਾ ਕਿਸੇ ਕਿਸਮ ਦਾ ਵੀ ਆ ਜਾਵੇ, ਬੱਚਾ ਗਰੀਬ ਦਾ ਆ ਜਾਵੇ ਪਰ ਪੜ੍ਹਨ ਲਾਇਕ ਹੋਵੇ। ਜਿਹੜੀ ਕਾਹਨ ਸਿੰਘ ਪੰਨੂ ਹੋਣਾ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ, ਫਿਊਚਰ ਪਲੈਨਸ ਦੀ ਗੱਲ ਹੈ, ਅਲੱਗ ਕਿਵੇਂ ਬਣਾਉਂਦੀ ਹੈ ਵੀਰ ਜੀ ਇਹ ਸੰਸਥਾ, ਇਹ ਸੰਸਥਾ ਬਾਕੀ ਸੰਸਥਾ ਨਾਲੋਂ। 5ਵੀਂ ਜਮਾਤ ਦੇ ਵਿੱਚ ਇੱਕ ਪ੍ਰਤਿਭਾ ਪ੍ਰੀਖਿਆ ਨਾਂ ਦੀ ਪ੍ਰੀਖਿਆ ਲਈ ਜਾਂਦੀ ਹੈ ਬੱਚਿਆਂ ਦੀ।
0: ਓਕੇ,
1: ਹਾਂ, ਆਲੇ ਦੁਆਲੇ ਬੱਚੇ ਚੂਜ਼ ਕਰਕੇ ਵੀ ਤੁਸੀਂ ਪੇਪਰ ਦਿਓ, ਖੁੱਲ੍ਹਾ ਪੇਪਰ ਆ, ਕੋਈ ਵੀ ਦੇ ਸਕਦਾ 5ਵੀਂ ਦਾ ਬੱਚਾ। ਜਿਹੜੇ ਬੱਚੇ ਦੇ ਨੰਬਰ 90-92-95% ਆ ਗਏ, ਪਰ ਉਹ ਬੱਚੇ ਬਹੁਤ ਹੀ ਗਰੀਬ ਪਰਿਵਾਰ ਤੋਂ ਨੇ, ਇੱਕ ਸਕਰੀਨਿੰਗ ਕਮੇਟੀ ਬਣੀ ਹੋਈ ਹੈ ਜਿਹੜੀ ਉਹਨਾਂ ਪਰਿਵਾਰਾਂ ਤੱਕ ਵੀ ਜਾਂਦੀ ਹੈ, ਡੈਡੀ ਆਪ ਵੀ ਬਕਾਇਦਾ ਉਹਨਾਂ ਦੇ ਪਰਿਵਾਰਾਂ ਤੱਕ ਜਾਂਦੇ ਵੀ ਤੁਹਾਡਾ ਬੱਚਾ ਇੰਨਾ ਲਾਇਕ ਆ, ਪਰ ਤੁਹਾਡੇ ਘਰੇ ਛੱਤ ਹੈ ਨਹੀਂ, ਇੱਕ ਡੰਗਰ ਹੈ, ਮਾਂ ਦੁੱਧ ਪਾਉਂਦੀ ਹੈ, ਗੁਜ਼ਾਰਾ ਕਰਦੀ ਆ, ਪਿਓ ਜਾਂ ਤਾਂ ਹੈ ਨਹੀਂ ਜਾਂ ਸ਼ਰਾਬੀ ਹੈ, ਜਾਂ ਕੋਈ ਧਿਆਨ ਨਹੀਂ ਬੱਚੇ ਦੀ ਐਜੂਕੇਸ਼ਨ ਵੱਲ। ਫਿਰ ਹੀ ਉਹਨਾਂ ਬੱਚਿਆਂ ਨੂੰ ਅਡੋਪਟ ਕਰ ਲਿਆ ਜਾਂਦਾ ਸੰਸਥਾ ਵੱਲੋਂ।
0: ਓਕੇ,
1: ਉਹ ਅਡੋਪਟ ਇਸ ਤਰੀਕੇ ਨਾਲ ਕਿ ਫਿਰ ਲੋਕਾਂ ਤੱਕ ਅਪਰੋਚ ਕੀਤੀ ਜਾਂਦੀ ਹੈ ਕਿ ਇਹਨਾਂ ਦੀ ਪੜ੍ਹਾਈ ਦਾ ਖਰਚਾ ਹੁਣ ਕੋਈ ਬੰਦਾ ਚੱਕੇ। ਅਡੋਪਟ ਜਿਵੇਂ ਬੱਚਾ ਇੱਕ ਅਡੋਪਟ ਕਰ ਲਿਆ, ਆਪਣੇ ਕੋਲ ਇਸ ਵੇਲੇ ਸੰਸਥਾ 'ਚ 60 ਬੱਚੇ ਇੱਦਾਂ ਦੇ ਨੇ ਜਿਹਨਾਂ 'ਚ ਅਡੋਪਟਡ ਸੰਸਥਾ ਵੱਲੋਂ ਨੇ, ਵੈਸੇ ਉਹਨਾਂ ਦੇ 60-40 ਬੱਚੇ ਲੋਕਾਂ ਤੱਕ ਪਹੁੰਚ ਚੁੱਕੇ ਨੇ। ਜਦੋਂ ਵੀ ਉਹ ਕਿਤੇ ਜਾਂਦੇ ਸੀ ਨਾ, ਹੁਣ ਉਹ ਲੈ ਕੇ ਜਾਂਦੇ ਸੀ ਪੈਕੇਜ ਵੀ, ਇਹ ਦੇਖੋ ਅਸੀਂ ਤਾਂ ਆਹ ਗੁਲਦਸਤਾ ਸਮਾਜ ਨੂੰ ਦਿੱਤਾ ਹੋਇਆ, ਤੁਹਾਡਾ ਮਨ ਮੰਨਦਾ ਸਾਡੇ ਨਾਲ ਜੁੜੋ, ਹਾਂ ਆ ਕੇ ਦੇਖੋ, ਪਹਿਲਾਂ ਤੁਸੀਂ ਆ ਜਾਓ, ਪਹਿਲਾਂ ਤੁਸੀਂ ਆ ਕੇ ਉੱਥੇ ਮਾਹੌਲ ਦੇਖੋ, ਆ ਕੇ ਮਿਲੋ ਬੱਚਿਆਂ ਨੂੰ। ਤੇ ਪਰ ਉਹ ਖੁਸ਼ ਸੀ ਵੀ ਲੋਕ ਜੁੜਦੇ, ਜਿਉਂ ਜਿਉਂ ਚੀਜ਼ਾਂ ਅੱਗੇ ਪਹੁੰਚਦੀਆਂ ਸੀ ਤਾਂ ਲੋਕ ਜੁੜਦੇ ਜਾਂਦੇ ਸੀ।
0: ਤੇ ਉਹ ਕਿਵੇਂ ਆ ਭੰਗੂ ਸਾਹਿਬ, ਉਹਦਾ ਪ੍ਰੋਸੈਸ ਕੀ ਆ ਫਿਰ? ਮੰਨ ਲਓ ਇੱਕ ਪਹਿਲੀ ਗੱਲ ਤੇ ਵੀ ਖਰਚਾ ਕਿੰਨਾ ਕੁ ਹੈ ਇੱਕ ਜਣੇ ਦੀ ਅਡੋਪਸ਼ਨ ਦਾ, ਮਿਨੀਮਮ ਮੈਕਸੀਮਮ?
1: ਮਿਨੀਮਮ ਸਾਲ ਦਾ
0: ਮਰਜ਼ੀ ਹਰ ਇੱਕ ਦੀ
1: ਅੰਦਾਜ਼ਨ, ਦੇਖੋ ਜੀ ਮੈਂ ਬਹੁਤ ਫਿਗਰਸ ਤਾਂ ਨਹੀਂ ਪੈਂਦਾ, ਅੰਦਾਜ਼ਨ ਇਹ ਆ ਕਿ 33,000-34,000 ਰੁਪਇਆ ਸਾਲ ਦਾ ਇੱਕ ਬੱਚੇ ਦੀ ਫੀਸ ਹੈ।
0: ਓਕੇ,
1: ਤੇ ਉਹ ਕਲਾਸ ਵਧਣ ਨਾਲ ਉਹ 33-35, 35-37, 37-40-42 ਤੱਕ ਪਹੁੰਚ ਜਾਂਦੀ ਇੱਕ ਬੱਚੇ ਦੀ ਇੱਕ ਸਾਲ ਦੀ ਫੀਸ,
0: 35-40
1: ਟਿਊਸ਼ਨ ਫੀਸ ਇੰਨੀ ਕੁ।
0: ਅਤੇ ਉਹਦੇ ਵਿੱਚ ਕੀ, ਜੇ ਮੰਨ ਲਓ ਕੋਈ ਮਨ ਬਣਾਵੇ ਤਾਂ ਉਹਦੇ ਲਈ ਕੀ ਪ੍ਰੋਸੈਸ ਹੈ?
1: ਉਹਦੇ ਲਈ ਪ੍ਰੋਸੈਸ ਪਹਿਲਾਂ ਤਾਂ ਹੀ ਉਹ ਜੁੜੇ, ਆਪਣੀ ਗੱਲ ਸਾਡੇ ਤੱਕ ਰੱਖੇ ਕਿ ਉਹ ਕੋਈ ਕੁਐਸਚਨ ਵੀ ਹੋਣਗੇ ਡੈਫੀਨੇਟਲੀ, ਅਸੀਂ ਉਹਨਾਂ ਦੇ ਕੁਐਸਚਨਾਂ ਦੇ ਆਨਸਰ ਵੀ ਦੇਵਾਂਗੇ। ਔਰ ਉੱਥੇ ਪਿੱਕ ਐਂਡ ਚੂਜ਼ ਵੀ ਹੈ ਨਹੀਂ ਗਾ ਕਿ ਅਸੀਂ ਤਾਂ ਜੀ ਫਲਾਣਾ ਆਏ ਨੇ, ਹੈ ਨਾ, ਸਾਨੂੰ ਅਸੀਂ ਪਹਿਲਾਂ ਹੀ ਉਹ ਬੱਚੇ ਲੈ ਲਏ ਆ ਸੰਸਥਾ ਕੋਲ, ਤਾਂ ਉਹ ਬੱਚੇ ਆ ਗਏ ਆ, ਤੁਹਾਨੂੰ ਇੱਕ ਬੱਚਾ ਸਪੁਰਦ ਕਰ ਦਿੱਤਾ ਜਾਊਗਾ। ਮੈਨੂੰ ਲੱਗਦਾ ਇਦੋਂ ਵਧੀਆ ਸੇਵਾ ਤਾਂ ਫਿਰ ਕੋਈ ਹੋ ਵੀ ਨਹੀਂ ਸਕਦੀ।
0: ਬਿਲਕੁਲ,
1: ਜੇ ਕੋਈ ਬੰਦਾ ਚਾਹੇ ਵੀ ਯਾਰ ਵੀ ਮੇਰੀ ਕੋਈ, ਆਪਾਂ ਕੱਢਦੇ ਹਾਂ ਦਸਵੰਧ ਆਪਣੇ ਤਾਂ ਗੁਰਬਾਣੀ 'ਚ ਵੀ ਆ, ਆਪਣੇ ਤਾਂ ਧਰਮਾਂ 'ਚ ਵੀ ਆ। ਲੋਕ ਮੈਨੂੰ ਲੱਗਦਾ ਬਹੁਤ ਦੁਨੀਆਂ ਦੇ ਵਿੱਚ ਇੱਦਾਂ ਦੇ ਹੈਗੇ ਸੱਜਣ ਜਿਹੜੇ ਬਹੁਤ ਹੈਲਪ ਕਰਦੇ ਵੀ ਆ, ਇੱਥੇ ਨਹੀਂ ਕਰਦੇ, ਕਿਤੇ ਹੋਰ ਕਰਦੇ ਹੋਣਗੇ ਬਿਨਾਂ ਸ਼ੱਕ। ਇਹ ਦੁਨੀਆ ਚੰਗੇ ਲੋਕਾਂ ਕਰਕੇ ਸੋਹਣੀ ਲੱਗ ਰਹੀ ਆ।
0: ਬਿਲਕੁਲ,
1: ਅਤੇ ਫਿਰ ਉੱਦਾਂ ਉਹ ਪ੍ਰੋਸੈਸ ਆਪਾਂ ਬਕਾਇਦਾ ਉਹਨਾਂ ਨੂੰ ਟਾਈਮ ਟੂ ਟਾਈਮ ਦੱਸ ਵੀ ਸਕਾਂਗੇ, ਪਰ ਇਹ ਬਹੁਤ ਈਜ਼ੀ ਆ। ਉਹ ਪੈਸਾ ਕਿਵੇਂ ਬੱਚਿਆਂ ਤੱਕ ਪਹੁੰਚਦਾ, ਬੜਾ ਪਾਰਦਰਸ਼ੀ ਆ ਸਿਸਟਮ ਰੱਖਿਆ ਹੋਇਆ। ਹਾਂਜੀ,
0: ਤੇ ਉਹਦੇ ਵਿੱਚ ਕਿਹਦੇ ਨਾਲ ਸੰਪਰਕ ਇਨੀਸ਼ੀਅਲੀ ਮਤਲਬ ਕਿੱਥੇ ਕਰਨਾ, ਕੋਈ ਆਨਲਾਈਨ ਜਾਂ ਫਿਰ ਫੋਨ ਨੰਬਰ ਜਾਂ?
1: ਜੀ ਫੋਨ ਨੰਬਰ ਵੀ ਹੈਗੇ ਨੇ ਮੈਨੇਜਮੈਂਟ ਦੇ ਸਾਰੇ, ਮੈਂ ਤੁਹਾਨੂੰ ਦੇ ਕੇ ਵੀ ਜਾਊਂਗਾ, ਤੁਸੀਂ ਸਕਰੀਨ ਤੇ ਡਿਸਪਲੇ
0: ਇੱਥੇ ਆਪਾਂ ਜਿਹੜੀ ਚੱਲ ਰਹੀ ਆਪਣੀ ਗੱਲਬਾਤ ਆ ਇਹਦੇ ਵਿੱਚ ਆਪਾਂ ਪਾ ਦਾਂਗੇ। ਆਨਲਾਈਨ ਕਿਸੇ ਨੇ ਸਰਚ ਮਾਰਨੀ ਹੋਵੇ ਤਾਂ ਆਨਲਾਈਨ ਕਿੰਨੀ ਐਕੂਰੇਸੀ ਆਪਣੀ ਜਾਂ ਕਿੱਦਾਂ ਲੱਭ ਸਕਦਾ?
1: ਓਕੇ, ਆਰ ਆਈ ਸੀ ਸੀ ਬਸੀ ਗੁਜਰਾਂ ਗੂਗਲ ਮੈਪਸ 'ਤੇ ਪਾਓਗੇ ਤਾਂ ਤੁਸੀਂ ਉੱਥੇ ਪਹੁੰਚ ਸਕਦੇ ਹੋ।
0: ਓਕੇ,
1: ਪੰਜਾਬ 'ਚ ਜਿੱਥੋਂ ਮਰਜ਼ੀ, ਅਤੇ ਇੰਸਟਾਗ੍ਰਾਮ ਪੇਜ, ਫੇਸਬੁੱਕ ਪੇਜ ਸੰਸਥਾਵਾਂ ਦੇ ਚੱਲ ਰਹੇ ਨੇ ਆਰ ਆਈ ਸੀ ਸੀ ਬਸੀ ਗੁਜਰਾਂ ਦੇ ਨਾਂ ਤੋਂ, ਅਤੇ ਡ੍ਰੀਮਲੈਂਡ ਪਬਲਿਕ ਸਕੂਲ ਉਹ ਵੀ ਬਸੀ ਗੁਜਰਾਂ, ਪਿੰਡ ਦਾ ਨਾਮ ਬਸੀ ਗੁਜਰਾਂ।
0: ਓਕੇ, ਸਾਰੀ ਇਨਫੋਰਮੇਸ਼ਨ
1: ਜੀ ਜੀ ਮਿਲ, ਬਾਕੀ ਨੰਬਰ ਹੈਗੇ ਨੇ।
0: ਤੇ ਉਸ ਤੋਂ ਅੱਗੇ ਕੀ ਹੁਣ ਪੰਗੂ ਸਾਹਿਬ ਜਾ ਕੇ, ਤੇ ਫਿਰ ਅੱਗੇ ਜਿਹੜੀ ਇੱਕ ਹੋਰ ਤੁਸੀਂ ਦੱਸ ਰਹੇ ਸੀ ਕਿ ਆਪਣੇ ਜਿਹੜੇ ਡੋਨੇਸ਼ਨ ਇਸ ਤੋਂ ਬਲੈਦਾ ਵੀ ਇਕੱਠੀ ਕਰਕੇ ਕੁਛ ਮਨਸੂਬੇ ਨੇ ਅੱਗੇ?
1: ਜੀ, ਉਹ ਮੈਂ ਦੱਸਣਾ ਚਾਹੁੰਦਾ ਜੀ ਕਿ ਜਿਵੇਂ ਕਿ ਸੰਸਥਾ ਬਾਰੇ ਤੁਹਾਨੂੰ ਦੱਸਿਆ ਕਿ ਸੰਸਥਾ ਨੇ ਹੁਣ ਤੱਕ ਸਟਰਗਲਿੰਗ ਦੌਰ 'ਚੋਂ ਹੀ ਸਮਾਂ ਕੱਢਿਆ, ਬੱਚੇ ਆਏ, ਬੱਚੇ ਪੜ੍ਹ ਕੇ ਚਲੇ ਗਏ, ਤਨਖਾਹਾਂ ਆਈਆਂ, ਸੋਰੀ ਤਨਖਾਹਾਂ ਬੱਚਿਆਂ ਦੀਆਂ ਫੀਸਾਂ 'ਚੋਂ ਨਿਕਲੀਆਂ, ਸੰਸਥਾ ਦੇ ਕੁਛ ਦੇਣਦਾਰੀਆਂ ਵੀ ਖੜ੍ਹੀਆਂ ਨੇ ਜਿਹੜੀਆਂ ਕਿ ਚੱਲਦੀਆਂ ਆਉਂਦੀਆਂ ਸੀਗੀਆਂ, ਕਿਉਂਕਿ ਸੰਸਥਾ ਇੱਕ ਤਰੀਕੇ ਦਾ ਮਨੀ ਇਕੱਠੀ ਕਰਨ ਦਾ ਸੋਰਸ ਨਹੀਂ ਰਿਹਾ। ਸੰਸਥਾ ਦਾ ਮੇਨ ਪਰਪਸ ਸੀ ਐਜੂਕੇਸ਼ਨ ਦੇਣਾ ਸੀ, ਸਗੋਂ ਟੀਚਰ ਵੀ ਉੱਥੇ ਵੀਰ ਜੀ ਉਹੀ ਟਿਕਦਾ ਜਿਹੜਾ ਅਸਲ ਦੇ ਵਿੱਚ ਉਹਨਾਂ ਅਸੂਲਾਂ ਨੂੰ ਸਮਝਦਾ। ਜੇ ਕੋਈ ਟੀਚਰ ਵੀ ਇੱਦਾਂ ਦਾ ਆਵੇ ਨਾ, ਮੈਨੂੰ ਤਾਂ ਇੰਨੀ ਤਨਖਾਹ ਚਾਹੀਦੀ ਹੈ, ਅਤੇ ਮੈਂ ਤਾਂ ਕਿਉਂਕਿ ਉਹ ਸਿਸਟਮ ਦੇ ਵਿੱਚ ਆ ਕੇ ਤੁਹਾਨੂੰ ਉਹ ਰੰਗ 'ਚ ਢਲਣਾ ਹੀ ਪੈਂਦਾ। ਉਹ ਇਸ ਕਿਸਮ ਦੀ ਸੰਸਥਾ। ਪੂਰਨ ਸਿੰਘ ਗਿੱਲ ਕੈਨੇਡਾ ਤੋਂ ਇੱਕ ਸਿੱਖ ਬੁੱਧੀਜੀਵੀ ਨੇ, ਉਹਨਾਂ ਨੇ ਜਦੋਂ ਡੈਡੀ ਪਿੱਛੇ ਜੇ ਕੈਨੇਡਾ ਗਏ ਸੀ, ਉਹਨਾਂ ਨੇ ਜਦੋਂ ਇਹ ਗੱਲ ਸਮਝੀ ਸੁਣੀ, ਉਹਨਾਂ ਨੇ ਫਿਰ ਉਹਨਾਂ ਨੂੰ ਨਾ ਇਹ ਰਾਏ ਦਿੱਤੀ ਕਿ ਤੁਸੀਂ ਸਮਾਜ ਦੇ ਵਿੱਚੋਂ ਇੱਦਾਂ ਦੇ ਬੰਦੇ ਲੱਭੋ ਜਿਹੜੇ 1-1 ਲੱਖ ਰੁਪਈਆ ਐਜ਼ ਏ ਡੋਨੇਸ਼ਨ, ਉਹ ਰਿਟਰਨੇਬਲ ਅਮਾਊਂਟ ਨਹੀਂ ਹੈਗੀ, ਉਹ ਤੁਸੀਂ 1 ਲੱਖ ਰੁਪਈਆ ਸੰਸਥਾ ਦੇ ਕਾਰਜ ਨੂੰ ਦਿੱਤੀ ਹੈ ਕਿ ਸੰਸਥਾ ਨੂੰ ਮੈਂ ਦਿੰਦਾ, ਅਤੇ ਤੁਸੀਂ ਭੁੱਲ ਗਏ ਵੀ ਹਾਂ ਮੈਂ ਸੰਸਥਾ ਨੂੰ ਦਿੱਤੀ ਆ, ਉਹ ਸੰਸਥਾ ਦੇ ਕੰਮ ਕਿਵੇਂ ਆਊਗੀ? 10 ਲੱਖ ਰੁਪਈਆ ਐਫ ਡੀ, 10 ਜਣੇ ਆਲਰੇਡੀ ਚੁਣੇ ਨਹੀਂ ਜਾ ਚੁੱਕੇ, 10 ਜਣੇ ਦੀ ਲਿਸਟ ਹੈ ਜਿਨ੍ਹਾਂ ਨੇ
0: ਡੋਨੇਟ
1: ਕਰ ਚੁੱਕੇ। ਐਫ ਡੀ ਦਾ ਡਾਕੂਮੈਂਟ ਵੀ ਹੈ, ਉਹ ਵੀ ਕਿਸੇ ਨੂੰ ਦਿੱਤਾ ਜਾ ਸਕਦਾ।
0: ਓਕੇ,
1: ਅਤੇ ਉਹ ਬਕਾਇਦਾ ਉਹਨਾਂ ਦੀ ਲਿਸਟ ਹੈ, ਮੈਂ ਜਿਹੜਾ ਤੁਹਾਨੂੰ ਪੈਂਫਲੈਟ ਦੇ ਕੇ ਜਾਊਂਗਾ, ਬਕਾਇਦਾ ਉਹਨਾਂ ਦੇ ਨਾਂ ਕਿਹੜੇ ਮੁਲਕ ਤੋਂ ਨੇ ਕੀ ਆ। ਉਹਦੇ ਵਿੱਚ ਇਹ ਆ, ਥੋਟ ਇਹ ਸੀਗਾ ਕਿ ਮੰਨ ਲਓ ਆਪਣੇ ਕੋਲ 100 ਬੰਦਾ ਇੱਦਾਂ ਦਾ ਹੋ ਜਾਂਦਾ ਜਿਹੜਾ 1-1 ਲੱਖ ਰੁਪਈਆ ਇਸ ਸੰਸਥਾ ਦੀ ਬਿਹਤਰੀ ਲਈ ਦਿੰਦਾ, ਉਹ ਜੇ ਇੱਕ ਸਾਈਜ਼ੇਬਲ ਅਮਾਊਂਟ ਹੋ ਗਿਆ, ਮੰਨ ਲਓ 1 ਕਰੋੜ ਰੁਪਈਆ ਹੋ ਗਿਆ, 90 ਲੱਖ, ਉਹਦਾ ਜੋ ਵੀ ਉਹਦੀ ਵਿਆਜ ਦਰ ਨਾਲ ਆਪਾਂ ਨੂੰ ਕੋਈ ਵੀ ਮਨੀ ਮੰਥਲੀ ਜਾਂ ਜਨਰੇਟ ਹੁੰਦੀ ਹੈ ਜਾਂ ਜਿਵੇਂ ਵੀ ਉੱਤੇ ਸਿਸਟਮ ਵਰਕ ਕਰਦਾ, ਉਹ ਸੰਸਥਾ ਦੀ ਇਹਨਾਂ ਕੰਮਾਂ ਦੀ ਬਿਹਤਰੀ ਲਈ, ਕਿਉਂਕਿ ਸੰਸਥਾ ਤਾਂ ਪੈਰ ਪੈਰ 'ਤੇ ਇਹਨਾਂ ਬੱਚਿਆਂ ਨੂੰ ਬਾਂਹ ਫੜਦੀ ਹੈ, ਕਦੇ 40 ਸੀ ਅੱਜ 60 ਨੇ ਫਿਰ 100 ਹੋਣਗੇ। ਇਹ ਜਿਹੜੇ ਬੱਚਿਆਂ ਨੂੰ ਨਹੀਂ ਫੜਿਆ ਜਾਣਾ ਸੀਗਾ, ਉਹ ਉਸ ਮੁੱਖਧਾਰਾ 'ਚ ਲਿਆਂਦਾ ਹੀ ਨਹੀਂ ਸੀ ਜਾਣਾ। ਇਹ ਸੰਸਥਾ ਆਪਣੇ ਕਾਰਜ ਲਈ ਘੱਟੋ ਘੱਟ ਸਟੈਂਡ ਕਰੇ, ਸੰਸਥਾ ਹਰ ਵੇਲੇ ਹੀ ਇੱਦਾਂ ਨਾ ਲੱਗੇ ਕਿ ਸੰਸਥਾ ਨੂੰ ਇੱਥੇ ਵੀ ਖੋਰਾ ਲੱਗ ਰਿਹਾ, ਸੰਸਥਾ ਕੋਲ ਹਜੇ ਆਪਣਾ ਹੀ ਕੋਈ ਇੰਤਜ਼ਾਮ ਉੱਦਾਂ ਦਾ ਨਹੀਂ। ਇੱਕ ਇਖਲਾਕੀ ਬਲ ਸ਼ਬਦ ਮੈਂ ਵਰਤਣਾ ਚਾਹੁੰਦਾ, ਉਹ ਬਣੇ ਸੰਸਥਾ ਦਾ ਕਿ ਇੱਕ ਅਮਾਊਂਟ ਹੈਗੀ ਹੈ ਵੀ ਉਹਦੇ ਤੋਂ ਆਪਾਂ ਨੂੰ ਕੁਛ ਨਾ ਕੁਛ ਆ ਰਿਹਾ ਜਿਹੜਾ ਬੱਚਿਆਂ ਦੀ ਭਲਾਈ ਲਈ ਲੱਗ ਰਿਹਾ, ਅਤੇ ਟਰਾਂਸਪੇਰੈਂਟ ਵੀ ਹੋਊਗਾ, ਇਹ ਪਾਰਦਰਸ਼ਤਾ ਵੀ ਹੋਊਗੀ ਇਹਦੇ ਵਿੱਚ, ਕੋਈ ਬੰਦਾ ਜਦੋਂ ਵੀ ਆਉਂਦਾ ਇਹਦੀ ਡਿਟੇਲ ਕਿਸੇ ਕਿਸਮ ਦੀ ਵੀ ਕੀ ਕੀਤਾ ਸੰਸਥਾ ਨੇ, ਆਹ ਸਾਲ ਦਾ ਮੈਨੂੰ ਕੋਈ ਸਿਸਟਮ ਹੈ, ਇਹ ਸ਼ੁਰੂ ਤੋਂ ਹੀ ਕਰਕੇ ਰੱਖਿਆ ਹੋਇਆ ਉਹਨਾਂ ਨੇ, ਅੱਜ ਤੱਕ ਦਾ ਵੀ ਮੌਜੂਦ ਹੈ, ਇਹ ਨਹੀਂ ਕਿ ਹੁਣ ਤੋਂ, ਹੁਣ ਤੱਕ ਦਾ ਵੀ 1-1 ਰੁਪਈਏ ਦਾ ਹਿਸਾਬ ਸੰਸਥਾ ਦਾ ਬਿਲਕੁਲ ਟਰਾਂਸਪੇਰੈਂਟ ਮੇਰੇ ਫਾਦਰ ਸਾਹਿਬ ਨੇ ਰੱਖਿਆ ਹੋਇਆ ਹੈ।
0: ਸੋ ਡੈਰੀ ਜਿਹੜੀ ਲਿਖਣੀ ਆ, ਜਿਹੜਾ ਬੰਦਾ ਉਹ ਲਿਖ ਸਕਦਾ, ਉਹ ਕੋਈ ਵੀ ਹਿਸਾਬ ਰੱਖ ਸਕਦਾ ਡੇਲੀ ਦਾ।
1: ਅਸੀਂ ਤੁਹਾਡੇ ਆਉਣ ਤੱਕ, ਹੁਣ ਅਗਲੇ ਗੇੜੇ ਤੱਕ ਜਦੋਂ ਵੀ ਹੋਰ ਸੱਜਣ ਵੀ ਆਉਣਗੇ ਐਨ ਆਰ ਆਈ, ਅਸੀਂ ਇੱਕ ਕਮਰਾ ਆਰਕਾਈਵ ਬਣਾ ਰਹੇ ਹਾਂ ਬਿਲਕੁਲ ਯਾਦਗਾਰ ਉਹਨਾਂ ਲਈ ਡੈਡੀਕੇਟਡ ਸੰਸਥਾ ਦੇ ਵਿੱਚ। ਮੈਂ ਦੱਸਣਾ ਚਾਹੁੰਦਾ, ਮੈਨੂੰ ਲੱਗਦਾ ਤੁਸੀਂ ਬਹੁਤ ਲੋਕਾਂ ਨੇ ਉਹਨਾਂ ਦੀ ਵਿੱਲ ਬਾਰੇ ਤੁਸੀਂ ਜੇ ਨਹੀਂ ਜਾਣਿਆ ਤਾਂ ਮੈਂ ਦੱਸਣਾ ਚਾਹੁੰਦਾ, ਜ਼ਰੂਰੀ ਹੈ ਇੱਥੇ ਜ਼ਿਕਰ ਕਰਨਾ। 2023 ਦੇ ਵਿੱਚ ਮੈਂ ਅਤੇ ਮੇਰੀ ਵਾਈਫ ਅਸੀਂ ਇੰਡੀਆ ਤੋਂ ਤੁਰਨ ਲੱਗੇ ਸੀ ਜੀ, ਆਸਟ੍ਰੇਲੀਆ ਵੱਲ ਨੂੰ। ਟੈਕਸੀ ਦੇ ਉੱਤੇ ਟੈਚੀ ਵਗੈਰਾ ਧਰੇ ਜਾ ਰਹੇ ਸੀ, ਜਦੋਂ ਅਸੀਂ ਤੁਰਨ ਲੱਗੇ ਸੀ ਨਾ, ਸਾਨੂੰ ਦੋਨਾਂ ਇਹਨਾਂ ਨੂੰ ਆਵਾਜ਼ ਮਾਰ ਕੇ ਕਮਰੇ 'ਚ ਲੈ ਗਏ ਮੇਰੇ ਡੈਡੀ। 2023 ਦੀ ਗੱਲ ਆਈ ਇਹ, ਅਤੇ ਮੇਰੇ ਹੱਥ 'ਚ ਹੀ ਉਹਨਾਂ ਨੇ ਇੱਕ ਇਨਵੈਲਪ ਦਿੱਤਾ ਮੈਨੂੰ, ਕਹਿੰਦੇ ਵੀ ਆਹ ਤੇਰੇ ਲਈ ਆ। ਹੁਣ ਮੈਂ ਬੀਇੰਗ ਕਿਉਰਿਓਸਿਟੀ ਮੈਂ ਕੱਢ ਕੇ ਪੜ੍ਹਨ ਲੱਗਿਆ, ਪਹਿਲੇ 2-4 ਲਾਈਨਾਂ ਪੜ੍ਹੀਆਂ, ਮੈਨੂੰ ਥੋੜ੍ਹਾ ਜਿਹਾ ਔਡ ਲੱਗਿਆ ਵੀ ਇਹ ਕੁਛ ਡਿਫਰੈਂਟ ਹੈ। ਮੈਂ ਕਿਹਾ ਡੈਡੀ ਇਹ ਕੀ ਆ? ਕਹਿੰਦੇ ਦੇਖੋ ਬੇਟਾ ਜੀ, ਇਹ ਤੁਹਾਡੇ ਲਈ ਕੁਛ ਮੈਂ ਲਿਖਿਆ ਬਣਾਇਆ, ਇਹਨੂੰ ਤੁਸੀਂ ਹੁਣ ਪੜ੍ਹਨਾ ਹੁਣ ਪੜ੍ਹ ਲਓ, ਬਾਅਦ 'ਚੋਂ ਪੜ੍ਹਨਾ ਬਾਅਦ 'ਚੋਂ ਪੜ੍ਹ ਲਿਓ, ਇਹ ਤੁਹਾਡੇ ਲਈ ਮੇਰੀ ਇੱਕ ਵਸੀਅਤ ਹੈ। ਮੈਂ ਕਿਹਾ ਠੀਕ ਹੈ। ਸਾਡੇ ਨਹੀਂ ਸਮਝ ਆਇਆ, ਕਾਲੀ ਸੀ, ਅਸੀਂ ਤੁਰੇ। ਮੈਂ ਜੀ ਉਹ ਆ ਕੇ ਇੱਥੇ ਉਵੇਂ ਸਾਂਭ ਲਈ, ਕਿਉਂਕਿ ਉਹ ਪਹਿਲੇ 4 ਲਾਈਨਾਂ ਨੇ ਨਾ ਮੈਨੂੰ ਡਿਸਟਰਬ ਬਹੁਤ ਕਰਤਾ ਸੀ। ਉਹ 4 ਲਾਈਨਾਂ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਮੈਂ ਜ਼ਿੰਦਗੀ ਨੂੰ ਬਹੁਤ ਪਿਆਰ ਕਰਦਾ, ਮੈਂ ਲਾਈਫ ਨੂੰ ਬਹੁਤ ਪਿਆਰ ਕਰਦਾ, ਮੈਂ ਆਪਣੀ ਨੂੰ ਨਹੀਂ, ਮੈਂ ਦੁਨੀਆਂ ਦੇ ਉੱਤੇ ਜਿੰਨੇ ਵੀ ਆਪਾਂ ਸਾਹ ਲੈ ਰਹੇ ਹਾਂ, ਜੀਵ ਜੰਤੂ ਪੇੜ ਪੌਦੇ, ਹੋਰ ਮਨੁੱਖ, ਕਮਿਊਨਿਟੀਆਂ, ਮੈਂ ਇਹਨਾਂ ਸਾਰਿਆਂ ਦੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਵੀ ਕਿੰਨੀ ਕੁਦਰਤ ਨੇ ਕਿੰਨੀ ਕਿਰਪਾ ਕੀਤੀ ਆ ਆਪਣੇ 'ਤੇ ਵੀ ਆਪਾਂ ਕਿੱਥੋਂ ਪੈਦਾ ਹੋਏ ਹਾਂ, ਹੈ ਨਾ, ਕਿੱਥੋਂ ਅਮੀਬੇ, ਕੀ ਸਨ, ਕੀ ਅਰਥ, ਉਹ ਸਾਰੀਆਂ ਗੱਲਾਂ। ਪਰ ਉਹਨਾਂ ਨੇ ਇਹ ਲਿਖਿਆ, ਹੁਣ ਮੈਂ ਇੱਥੋਂ ਜਾ ਚੁੱਕਿਆ, ਹੁਣ ਮੈਂ ਇੱਥੇ ਹੈ ਨਹੀਂ ਗਾ। ਉਹਨਾਂ ਨੇ ਮਤਲਬ ਆਪਣੇ 2023 ਮੇਰੇ ਕੋਲ ਡਾਕੂਮੈਂਟਡ ਹੈ, ਮੈਂ ਤੁਹਾਨੂੰ ਦੇ ਵੀ ਸਕਦਾ ਨਾ, ਵੀ ਹੁਣ ਮੈਂ ਇੱਥੋਂ ਜਾ ਚੁੱਕਿਆ, ਹੁਣ ਮੈਂ ਇਹ ਚਾਹੁੰਦਾ ਮੇਰੇ ਜਾਣ ਤੋਂ ਬਾਅਦ ਹੋਵੇ ਕੀ, ਕਰਨਾ ਕੀ ਆ ਮੇਰੇ ਪਰਿਵਾਰ ਨੇ। ਮੈਂ ਚਾਹੁੰਦਾ ਕੀ ਆ, ਮੈਂ ਆਪਣੀ ਸਮਝ ਮੁਤਾਬਕ ਆਹ ਇਲਾਕੇ 'ਚ, ਆਹ ਪਿੰਡ 'ਚ ਆਹ ਸੰਸਥਾ ਖੜੀ ਕੀਤੀ ਆ, ਇੰਨਾ ਜ਼ੋਰ ਲੱਗਿਆ, ਆਹ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ। ਕਾਹਨ ਸਿੰਘ ਪੰਨੂ ਵਰਗਿਆਂ ਦਾ, DP ਰੈਡੀ ਵਰਗਿਆਂ ਦਾ ਨਾਮ ਮੈਨਸ਼ਨ ਹੈ, ਜਿਨ੍ਹਾਂ ਨੇ ਸਾਡੀ ਬਾਂਹ ਫੜੀ, ਜਿਨ੍ਹਾਂ ਨੇ ਸਾਡੇ ਉਸ ਸੁਪਨੇ ਨੂੰ ਬੂਰ ਪਾਇਆ। ਪਰ ਕਿਉਂਕਿ ਹੁਣ ਮੈਂ ਜਾ ਚੁੱਕਿਆ, ਤਾਂ ਤੁਸੀਂ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਰੋਣਾ ਉਦਾਸ ਨਹੀਂ ਹੋਣਾ। ਤੁਸੀਂ ਇਹ ਸੋਚਣਾ, ਇੱਕ ਉਹ ਬੰਦਾ ਜਾ ਰਿਹਾ ਜਿਹਨੇ ਆਪਣੇ ਕਹਿਣੀ ਅਤੇ ਕਰਨੀ ਨੂੰ ਕਿਤੇ ਨਾ ਕਿਤੇ ਇੱਕ ਕੀਤਾ ਲਾਈਫ ਦੇ ਵਿੱਚ, ਅਤੇ ਮੈਨੂੰ ਤੋਰਨਾ ਸਕੂਲ 'ਚੋਂ ਆ।
0: ਅੱਛਾ।
1: ਹਾਂ, ਘਰੋਂ ਨਹੀਂ ਤੋਰਨਾ, ਸਕੂਲ 'ਚੋਂ ਤੋਰਨਾ, ਜਿਹੜੀ ਮੇਰੀ, ਜਿੱਥੇ ਮੈਂ ਆਪਣੀ ਲਾਈਫ ਦੀ ਸਾਰੀ ਆਪਣੇ ਸਮਝ ਮੁਤਾਬਕ ਆਪਣਾ ਉੱਥੇ ਮਨ ਮੇਰਾ ਉੱਥੇ ਹੀ ਆ, ਬੱਚਿਆਂ 'ਚੋਂ ਅਤੇ ਮਾਂ ਬਾਪ 'ਚੋਂ ਮੈਨੂੰ ਤੋਰਨਾ, ਲੈ ਕੇ ਮੈਨੂੰ PGI ਜਾਣਾ। ਬੋਡੀ 2010 'ਚ ਡੋਨੇਟ ਕੀਤੀ ਹੋਈ ਸੀਗੀ।
0: ਓਕੇ।
1: ਦੋਨਾਂ ਜਣਿਆਂ ਨੇ, ਮੰਮੀ ਨੇ ਵੀ, ਡੈਡੀ ਨੇ ਵੀ। ਅਸੀਂ ਜੀ ਫਿਰ ਇਹਨਾਂ ਨੂੰ ਬਿਲਕੁਲ ਇਹਨਾਂ ਦੀ ਵਿੱਲ ਮੁਤਾਬਕ PGI ਡੋਨੇਟ ਕਰਕੇ ਆਏ ਸੀ, ਬੋਡੀ ਇਹਨਾਂ ਦੀ।
0: ਸੋ ਵਿੱਲ ਲਿਖਤੀ ਆਪਣੀ,
1: ਵਿੱਲ ਸਾਡੀ ਸਾਨੂੰ ਦੇਖ ਕੇ ਉਹਨਾਂ ਨੇ ਬਕਾਇਦਾ ਲਿਖਿਆ ਹੋਇਆ ਸੀਗਾ ਕਿ ਇੱਦਾਂ ਤੋਰਨਾ, ਰੋਣਾ ਨਹੀਂ, ਜਿਹੜਾ ਮੇਰੇ ਜਾਣ ਤੋਂ ਬਾਅਦ ਘਰ ਆਊਗਾ ਬਹੁਤ ਉਦਾਸ ਨਾ ਹੋਵੇ, ਉਹਦੇ ਖਾਣ ਪੀਣ ਦਾ ਵੀ ਧਿਆਨ ਰੱਖਣਾ, ਚਾਹ ਪਾਣੀ ਪਿਲਾਉਣਾ, ਗੱਲਾਂ ਕਰਨੀਆਂ ਨੇ, ਮੇਰੇ ਬਾਰੇ ਗੱਲਾਂ ਕਰਿਓ, ਦੱਸਿਓ ਮੈਂ ਕਿੱਦਾਂ ਦਾ ਬੰਦਾ ਸੀ। ਇਹੋ ਜਿਹੇ ਲੋਕ ਵੀ ਆਉਣਗੇ ਜਿਹੜੇ ਮੈਨੂੰ ਜਾਣਦੇ ਨਹੀਂ ਹੋਣਗੇ। ਇਹ ਡਾਕੂਮੈਂਟ ਟਾਈ। ਅੱਛਾ, ਫਿਰ ਇਹ ਗੱਲ ਮੈਨੂੰ ਇਕੱਲੇ ਨੂੰ ਨਹੀਂ ਦੇ ਕੇ ਗਏ ਜੀ, ਇਹ ਚਾਰ ਹੋਰਾਂ ਨੂੰ ਵੀ ਦੇ ਕੇ ਗਏ, ਜਿਹਨਾਂ 'ਚ ਮਲਕੀਤ ਰਾਉਣੀ ਆ, ਇੱਕ ਸਕੂਲ ਦੇ ਟੀਚਰ ਨੇ, ਇੱਕ ਹੋਰ ਰਿਸ਼ਤਾ ਸਾਡਾ ਆਪਣਾ। ਚਾਰ ਬੰਦਿਆਂ ਨੂੰ ਇਹ ਵਿੱਲ ਦਿੱਤੀ, ਉਦੋਂ ਨਹੀਂ ਸੀ ਪਤਾ ਮੈਨੂੰ, ਇਹ ਮੈਨੂੰ ਹੁਣ ਪਤਾ ਲੱਗਿਆ ਜਾ ਕੇ ਵੀ ਇਹ, ਤਾਂ ਕਿ ਇੱਕ ਬੰਦਾ ਥਿੜਕੇ ਕਹੇ ਵੀ ਨਹੀਂ PGI ਨਹੀਂ ਦੇਣਾ। ਵੀ ਸਰ, ਕਈ ਵਾਰੀ ਪਰਿਵਾਰ ਹੀ ਨਹੀਂ ਉਹ ਸੋਚ ਸਮਝ ਸਕਦਾ, ਮੇਰੀ ਤਾਂ ਸੋਚ ਹੈ PGI ਨੂੰ ਬੋਡੀ ਮੈਂ ਦਿੱਤੀ ਹੋਈ ਆ, ਪਰਿਵਾਰ ਹੀ ਕਹੇ ਅਸੀਂ ਤਾਂ ਨਹੀਂ, ਅਸੀਂ ਨਹੀਂ ਮੰਨਦੇ। ਚਾਰ ਬੰਦਿਆਂ ਤੱਕ ਗੱਲ ਪਹੁੰਚੀ ਹੋਈ ਸੀਗੀ ਇਹ, ਵੀ ਇੱਦਾਂ ਹੀ ਹੋਣਾ ਚਾਹੀਦਾ ਮੇਰਾ ਸਿਸਟਮ। ਸੋ ਜਿਉਣਾ ਕਿਵੇਂ ਤਾਂ ਉਹ ਦੱਸ ਕੇ ਗਏ ਵੀਰੇ, ਉਹ ਇਹ ਵੀ ਦੱਸ ਗਏ ਵੀ ਮਰਨਾ ਕਿਵੇਂ।
0: ਮਰਨਾ ਕਿਵੇਂ, ਮੈਨੂੰ ਆਂਟੀ ਪਿਛਲੀ ਵਾਰੀ ਦੱਸਦੇ ਸੀ ਵੀ ਉਹਨਾਂ ਨੇ ਜਿਹੜੀ ਪਹਿਲੀ ਵੀ ਸੀ ਉਹ ਵੀ ਡੋਨੇਟ ਕਰਤੀ ਹੈ, ਜੋ ਮਤਲਬ
1: ਜਿਹੜੇ ਆਪਾਂ, ਹਾਂਜੀ, ਜਿਹੜਾ 22 ਮਰਲੇ ਜਿਹੜੇ, ਹਾਂਜੀ, ਉਹ ਵੀ ਡੋਨੇਟ, ਉਹਨੂੰ ਉਹ ਆਦਰਸ਼ ਐਜੂਕੇਸ਼ਨਲ ਟਰੱਸਟ ਬਣਾਤਾ ਉਹਦੇ 'ਤੇ ਇੱਕ, ਉੱਥੇ ਬਕਾਇਦਾ ਕਿ ਵੀ ਸਾਡੇ ਜਾਣ ਤੋਂ ਬਾਅਦ, ਮੇਰੇ ਅਤੇ ਗੁਰਪ੍ਰੀਤ ਦੇ ਜਾਣ ਤੋਂ ਬਾਅਦ ਮੇਰਾ ਨਾਂ ਲਿਖ ਕੇ, ਵੀ ਬਾਕੀ ਇਹਦਾ ਕੁਛ ਨਹੀਂ ਲੱਗਦਾ, ਵੀ ਇਹ ਹੁਣ ਸਾਰੀ, ਇਹ ਵੀ ਆਪਣੇ ਆਪ 'ਚ ਅਲੱਗ ਗੱਲਾਂ ਨੇ ਵੀ ਜੀ, ਇਹ ਪੋਸੀਬਲ, ਇਹ ਕਿੱਥੇ ਹੁੰਦਾ। ਮੈਂ ਤਾਂ ਦੇਖਦਾ, ਆਪਾਂ ਤਾਂ ਸਮਾਜ ਵੀ ਦੇਖ ਲਿਆ, ਆਪਾਂ ਤਾਂ ਉਹ ਵੀ ਦੇਖ ਲਿਆ। ਆਸਟ੍ਰੇਲੀਆ ਦੇ ਵਿੱਚ ਵੀ ਜਦੋਂ ਆਉਂਦੇ ਸੀ ਨਾ, ਉਹਨਾਂ ਨੂੰ ਹੁੰਦਾ ਸੀ ਯਾਰ, ਘਰਾਂ ਦੀ ਦੌੜ ਹੈ ਤੁਹਾਡੇ ਇੱਥੇ, ਤੁਹਾਡੇ ਇੱਥੇ ਪੈਸਿਆਂ ਦੀ ਦੌੜ ਹੈ, ਤੁਸੀਂ ਆਪਣੀਆਂ ਜ਼ਿੰਦਗੀਆਂ ਆਹੀ ਕੰਮਾਂ ਦੇ ਲੇਖੇ ਲਾ ਦੇਣੀਆਂ ਨੇ। ਮਤਲਬ ਉਹ ਬੜੇ ਪਿਆਰ ਜੇ ਨਾਲ ਉਹ ਗੱਲ ਕਹਿ ਦਿੰਦੇ ਸੀਗੇ, ਜਿਹੜੀ ਡੂੰਘੀ ਹੁੰਦੀ ਸੀ ਗੱਲ। ਸਿਦਕ, ਮੇਰਾ ਬੇਟਾ ਕ੍ਰਿਕਟ ਖੇਡਦਾ, ਉਹ ਨੈੱਟ ਦੇ ਵਿੱਚ ਕਿਤੇ ਪ੍ਰੈਕਟਿਸ ਕਰਦਾ ਹੋਣਾ, ਕੋਈ ਹੋਰ ਪਰਿਵਾਰ ਆਇਆ ਪੰਜਾਬੀ, ਪਰਨਾ ਬੰਨਿਆ ਹੋਇਆ, ਦੇਖ ਕੇ ਉਹ ਗੱਲ ਕਰਨ ਲੱਗ ਗਏ, ਅਖੀਰ ਤੁਹਾਡੇ ਮੁੰਡੇ ਦੇ ਕਿੰਨੇ ਘਰ ਨੇ ਇੱਥੇ।
0: ਅੱਛਾ।
1: ਡੈਡੀ ਮੈਨੂੰ ਘਰੇ ਆ ਕੇ ਕਹਿੰਦੇ, ਯਾਰ ਮੈਂ ਹੁਣ ਇਹ ਗੱਲ ਦਾ ਕੀ ਜਵਾਬ ਦੇਵਾਂ ਯਾਰ, ਕਹਿੰਦੇ ਘਰ ਤਾਂ ਇੱਕੋ ਹੀ ਹੁੰਦਾ ਬੰਦੇ ਦਾ, ਕਿੰਨੇ ਘਰ ਦਾ ਕੀ ਮਤਲਬ। ਮਤਲਬ ਗੱਲ ਹੈ ਨਾ, ਵਿਜ਼ਨ ਦੀ ਜਾਂ ਸਮਝ ਦੀ ਗੱਲ ਆ, ਵੀ ਇੱਦਾਂ ਦਾ, ਇੱਦਾਂ ਚੀਜ਼ਾਂ ਤੋਂ ਕਹਿੰਦੇ ਬਚੀਏ ਆਪਾਂ, ਜਿੱਥੇ ਮਰਜ਼ੀ ਰਹੀਏ ਰਹੀਏ ਖੁਸ਼, ਅਤੇ ਆਪਣੇ ਸਮਾਜ ਨੂੰ ਆਪਾਂ ਕੀ ਪੇ ਬੈਕ ਕਰ ਸਕਦੇ ਹਾਂ। ਸੋਸਾਇਟੀ ਦਾ ਬਹੁਤ ਜ਼ੋਰ ਲੱਗਿਆ ਆਪਾਂ ਨੂੰ ਇੱਥੇ ਤੱਕ ਲੈ ਕੇ ਆਉਣ 'ਚ, ਹੁਣ ਤੁਸੀਂ ਦੇਖੋ ਤੁਸੀਂ ਕੀ ਕਰਨਾ। ਮੇਰੀ ਲਾਈਫ ਵਿੱਚ ਜੀ ਹੁਣ ਜਿੰਨੀ, ਮੈਂ ਸੱਚ ਦੱਸਦਾ ਵੀ ਅੱਜ ਬੈਠਾ ਇੱਥੇ, ਵੀ ਜਿੰਨੀ ਬਾਕੀ ਆ, ਮੈਂ ਇਸ ਸੁਪਨੇ ਨੂੰ ਹੀ ਪ੍ਰਣਾਇਆ ਹੋਇਆ। ਮੈਨੂੰ ਐਂ ਲੱਗਦਾ ਕਿ ਮਕਸਦ ਲੈਸ ਲਾਈਫ ਤੋਂ ਹੁਣ ਇੱਕ ਮਕਸਦ ਵਾਲੀ ਜ਼ਿੰਦਗੀ ਮੇਰੇ ਪੱਲੇ ਆਈ ਆ। ਇਹ ਨਹੀਂ ਕਿ ਪਹਿਲਾਂ ਮੈਂ ਇੰਜੋਏ ਨਹੀਂ ਸੀ ਕਰਦਾ, ਪਰ ਪਹਿਲਾਂ ਬੇਫਿਕਰੀ 'ਚ ਇੰਜੋਏ ਹੁੰਦਾ ਸੀਗਾ। ਪਹਿਲਾਂ ਬੇਫਿਕਰੀ ਹੁੰਦੀ ਸੀ ਵੀ ਡੈਡੀ ਹੈਗੇ ਆ, ਬੈਠੇ ਆ, ਕਰੀ ਜਾਂਦੇ ਆ, ਮੰਮੀ ਹੈਗੇ ਆ, ਕਰੀ ਜਾਂਦੇ ਆ, ਸਿਹਤ ਵੀ ਵਧੀਆ ਉਹਨਾਂ ਦੀ, ਆਪਣੇ ਆਪ ਨੂੰ ਸਾਂਭਿਆ ਹੋਇਆ ਸੀਗਾ। ਪਰ ਹੁਣ ਐਂ ਲੱਗਦਾ ਵੀ ਇੱਕਦਮ ਹੀ ਫਿਜ਼ੀਕਲੀ ਜਦੋਂ ਚਲੇ ਗਏ, ਐਡਾ ਵੱਡਾ ਝਟਕਾ ਲੱਗਿਆ ਜੀ ਸਾਨੂੰ, ਵੀ ਐਂ ਵੀ ਹੋ ਜਾਂਦਾ ਵੀ ਇੱਕ ਸਕਿੰਟ ਲਈ ਹੈਗੇ ਨੇ, ਦੂਜੇ ਸਕਿੰਟ ਹੈ ਨਹੀਂ ਗੇ।
0: ਇਹੋ ਸੱਚ ਆ,
1: ਇਹੋ ਸੱਚ ਆ।
0: ਆਪਾਂ ਹਰ ਇੱਕ ਨੂੰ ਆਪਣੇ ਪਾਸ ਜਾਂ ਫਿਰ ਆਪਣੇ ਆਪ ਨੂੰ ਇਹ ਸਮਝ ਕੇ ਬੈਠੇ ਹਾਂ ਵੀ ਆਪਾਂ ਤਾਂ ਕੋਈ ਨਹੀਂ ਕਰ ਲਾਂਗੇ ਸਾਡੀ ਜ਼ਿੰਦਗੀ 'ਚ। ਵੇਖੀ ਤਾਂ ਕਿੰਨਾ ਜ਼ਿਆਦਾ ਖਿਲਾਰਾ ਵਾ ਆਪਾਂ ਆਸ ਪਾਸ, ਕਿੰਨੇ ਸਾਡੇ ਕੰਮ ਕਰਨ ਵਾਲੇ ਨੇ। ਜੇ ਮੰਨ ਲਓ ਅੱਜ ਤੁਸੀਂ ਸੋਚੋ ਵੀ ਮੰਨ ਲਓ ਤੁਸੀਂ ਅੱਜ ਹੀ ਗਏ, ਅਤੇ ਤੁਹਾਨੂੰ ਕਿੰਨਾ ਕੁਛ ਯਾਦ ਆਜੂਗਾ ਵੀ ਤੁਹਾਡੀ ਹਾਏ ਨਿਕਲ ਜਾਣੀ ਹੈ। ਪਰ ਇਹ ਜਿਹੜੀ ਮੈਂ ਤੁਹਾਡੀ ਕਨਵਰਸੇਸ਼ਨ ਸੁਣ ਰਿਹਾ ਜਾਂ ਜਿਹੜੀ ਉਹ ਵਿੱਲ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੇ 'ਚੋਂ ਇੱਕ ਚੀਜ਼ ਮੈਨੂੰ ਇੱਦਾਂ ਫੀਲ ਹੁੰਦੀ ਹੈ ਵੀ ਉਹਨਾਂ ਨੇ ਸਾਰੇ ਖਿਲਾਰੇ ਜਿਹੜੇ ਉਹ ਅੰਡਰ ਕੰਟਰੋਲ ਆ,
1: ਕੰਟਰੋਲ ਸੀ,
0: ਮੈਂ ਪ੍ਰਪੇਅਰ ਹਾਂ। ਮੇਰੇ ਖਿਆਲ ਨਾਲ ਇਹ ਪ੍ਰੈਪਰੇਸ਼ਨ 'ਤੇ ਹਰ ਇੱਕ ਇਨਸਾਨ ਨੂੰ ਵੈਸੇ ਚਾਹੀਦੀ ਹੈ ਜੋ ਕਿ ਅੱਜ ਸਾਡੇ ਕੋਲ ਹੈ ਨਹੀਂ।
1: ਉਹਨਾਂ ਨੂੰ ਨਾ ਇਹ ਹੁੰਦਾ ਸੀ ਕਹਿੰਦੇ ਜ਼ਿੰਦਗੀ ਜਦੋਂ ਦਿਨ ਰਾਤ ਦਾ ਖਤਮ ਹੋਇਆ ਤੁਸੀਂ ਇਹ ਸੋਚੋ ਵੀ ਯਾਰ ਕੱਲ ਨੂੰ ਚੜ੍ਹੇ ਨਾ ਚੜ੍ਹੇ ਕੀ ਅੱਜ ਲਈ ਤੁਸੀਂ ਜਿਹੜੇ ਤੁਹਾਡੇ ਕੰਮ ਸੀ ਅੱਜ ਵਾਲੇ ਨਿਬੇੜ ਲਏ ਕੀ ਤੁਸੀਂ ਅੱਜ ਕਿਸੇ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਜਿਹੜੀ ਤੁਸੀਂ ਕੱਲ੍ਹ 'ਤੇ ਪਾਤੀ ਜਾਂ ਪਰਸੋਂ 'ਤੇ ਪਾਤੀ ਇੱਦਾਂ ਚੱਲਦਾ ਸੀ ਉਹਨਾਂ ਦਾ ਸਿਸਟਮ ਆਪਾਂ ਸਮਝ ਲੈਂਦੇ ਸੀ ਸੁਣ ਲੈਂਦੇ ਸੀ ਪਰ ਇੰਨਾ ਨਹੀਂ ਪਤਾ ਵੀ ਇੰਨੀ ਪਰਪੱਕਤਾ ਨਾਲ ਜ਼ਿੰਦਗੀ
0: ਬੜਾ ਔਖਾ ਇੱਦਾਂ ਦੇ ਹੋਣਾ ਖੁਦ ਖੁਦ ਆਪ ਕਿੱਦਾਂ ਮਹਿਸੂਸ ਕਰਦੇ ਇੱਕ ਪਿਓ ਤੋਂ ਬਾਅਦ ਮਤਲਬ ਆਮ ਆਪਾਂ ਦੁਨੀਆਂਦਾਰੀ ਵੇਖੀਏ ਅਤੇ ਪੁੱਤ ਨੂੰ ਇੱਕ ਜ਼ਮੀਨ ਜਾਇਦਾਦ ਪੁੱਤ ਨੂੰ ਪੈਸਾ ਧੇਲਾ ਹੋਰ ਐਫ ਡੀਆਂ ਦਿਸ ਦੈਟ ਉਹ ਬੜਾ ਕੁਛ ਮਤਲਬ ਧਿਆਨ 'ਚ ਹੁੰਦਾ ਬਾਗੀ ਭੰਗੂ ਨੂੰ ਇੱਕ ਅਲੱਗ ਤਰ੍ਹਾਂ ਦੀ ਜਾਇਦਾਦ ਮਿਲੀ ਹੈ ਤੁਹਾਡੇ ਫਾਦਰ ਸਾਹਿਬ ਦੇ ਵੱਲੋਂ ਤੁਸੀਂ ਕਿੱਦਾਂ ਮਹਿਸੂਸ ਕਰਦੇ
1: ਵੀਰ ਜੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਤੈਨੂੰ 100 ਕਿੱਲੇ ਨਹੀਂ ਦੇ ਕੇ ਚੱਲਿਆ ਮੈਂ ਪਰ ਤੈਨੂੰ ਜੋ ਦੇ ਕੇ ਚੱਲਿਆ ਇਤਿਹਾਸ ਦੇ ਕੇ ਚੱਲਿਆ ਮੈਂ ਅਤੇ ਉਹ ਮਹਿਸੂਸ ਹੁੰਦਾ ਹੁਣ ਹਰ ਸਕਿੰਟ ਹਰ ਮਿੰਟ ਮਹਿਸੂਸ ਹੁੰਦਾ ਕਿ ਜੋ ਉਹ ਦੇ ਗਏ ਉਹ ਤਾਂ ਬਹੁਤ ਮੁਸ਼ਕਿਲ ਨਾਲ ਮਿਲਦਾ ਮੈਂ ਨਹੀਂ ਕਹਿੰਦਾ ਮੇਰੇ ਤੋਂ ਬਿਨਾਂ ਨਹੀਂ ਮਿਲਿਆ ਹੋਣਾ ਕਿਸੇ ਨੂੰ ਬਹੁਤ ਲੋਕ ਚੰਗੇ ਆਏ ਦੁਨੀਆਂ 'ਤੇ ਆਉਣਗੇ ਵੀ ਪਰ ਉਹਨਾਂ ਨੇ ਜੋ ਲੈਗਸੀ ਕ੍ਰੀਏਟ ਕੀਤੀ ਆ ਮੈਨੂੰ ਲੱਗਦਾ ਇਹ ਜਿਹੜਾ ਫਤੂਰ ਆ ਸਾਰੀ ਉਮਰ ਦਾ ਮੇਰੇ ਸਿਰ 'ਤੇ ਕਿ ਯਾਰ ਮੇਰਾ ਪਿਓ ਐਡਾ ਮਹਾਨ ਸੀ ਅਤੇ ਉਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਸਮਾਜ ਦੇ ਵਿੱਚ ਇੰਨੇ ਲੋਕ ਮਿਲਦੇ ਆ ਰੋਜ਼ ਅੱਜ ਵੀ ਇੰਨੇ ਸਵੇਰ ਤੋਂ ਦੋ ਫੋਨ ਆਏ ਸੀ ਜੀ ਮੈਨੂੰ ਕੈਨੇਡਾ ਤੋਂ ਜਿਹੜੇ ਕਹਿੰਦੇ ਸਾਨੂੰ ਤੇਰੇ ਡੈਡੀ ਮਿਲ ਕੇ ਗਏ ਵੀ ਅਸੀਂ ਦੱਸ ਹੀ ਨਹੀਂ ਸਕਦੇ ਉਹ ਬੰਦਾ ਸਾਡੇ ਨਾਲ ਅੱਧਾ ਘੰਟਾ ਬੈਠਿਆ ਉਹ ਲਿਸਨਰ ਬਹੁਤ ਵੱਡੇ ਸੀ ਲਿਸਨ ਕਰਦੇ ਸੀ ਦੂਜੇ ਨੂੰ ਬੋਲਣ 'ਚ ਘੱਟ ਯਕੀਨ ਕਰਦੇ ਸੀ ਲਿਸਨ ਕਰ ਲੈਂਦੇ ਸੀ ਇੱਕ ਲਾਈਨ 'ਚ ਫਿਰ ਗੱਲ ਮੁਕਾਉਂਦੇ ਸੀ ਵਨ ਲਾਈਨਰ 'ਚ ਸੋ ਵੀਰੇ ਮੈਂ ਭਰਿਆ ਭਰਿਆ ਮਹਿਸੂਸ ਕਰਦਾ ਕਿ ਜੋ ਮੇਰੇ ਹਿੱਸੇ ਆਇਆ ਇੱਦਾਂ ਦੀਆਂ ਮੈਂ ਕਹਿੰਦਾ ਵੀ ਹੋਰ ਹਾਲਾਤਾਂ ਵੀ ਹੋਣ ਦੁਨੀਆਂ 'ਤੇ ਜਿਹੜੇ ਇੱਦਾਂ ਹੀ ਮਹਿਸੂਸ ਕਰਨ ਜਿਵੇਂ ਮੈਂ ਕਰਦਾ ਉਹ ਤਾਂ ਹੀ ਪੋਸੀਬਲ ਆ ਜੇ ਆਪਾਂ ਆਏ ਹਾਂ ਅਤੇ ਸਮਾਜ 'ਚ ਕੁਛ ਚੰਗਾ ਕਰਕੇ ਜਾਵਾਂਗੇ ਨਹੀਂ ਵਾਰੋ ਵਾਰੀ ਆਪੋ ਆਪਣੀ ਤਾਂ ਹੈ ਹੀ ਆ ਆਪਾਂ ਸਾਰੇ ਹੈ ਤਾਂ ਟੂਰਿਸਟ ਹੀ ਇਸ ਦੁਨੀਆਂ 'ਤੇ ਚਲੇ ਤਾਂ ਹਰੇਕ ਨਹੀਂ ਜਾਣਾ ਬਾਕੀ ਪਿਓ ਪਿਓ ਹੁੰਦਾ ਗੱਲ ਇਹ ਵੀ ਨਹੀਂ ਵੀ ਕਿ ਚੰਗਾ ਹੁੰਦਾ ਮਾੜਾ ਹੁੰਦਾ ਜਿਨ੍ਹਾਂ ਦੇ ਚਲੇ ਜਾਂਦੇ ਨੇ ਦੁੱਖ ਹਰੇਕ ਨੂੰ ਉੱਡਾ ਹੀ ਆ ਪਰ ਜਿਨ੍ਹਾਂ ਨੇ ਕੰਮ ਇੱਦਾਂ ਦੇ ਵਿੱਢੇ ਹੁੰਦੇ ਨੇ ਜਿਨ੍ਹਾਂ ਨੇ ਸਮਾਜ 'ਚ ਕੁਛ ਅਲੱਗ ਹੀ ਰੌਹਰੀਤਾਂ ਅਪਣਾਈਆਂ ਹੁੰਦੀਆਂ ਨੇ ਅਤੇ ਮੈਂ ਦੇਖਦਾ ਜੀ ਸਮਾਜ ਦੇ ਵਿੱਚ ਤੁਸੀਂ ਵੀ ਇੰਨੀ ਦੁਨੀਆਂ ਨੂੰ ਮਿਲਦੇ ਵਿਚਰਦੇ ਹੋ ਮੈਨੂੰ ਤਾਂ ਜੀ ਕਿਤੇ ਛੇਤੀ ਕਿਤੇ ਸੌਖਿਆਂ ਨਜ਼ਰ ਨਹੀਂ ਆਉਂਦਾ ਇੱਦਾਂ ਦਾ ਮਨੁੱਖੀ ਜੀਵਨ ਹੋਣਾ ਜਿੱਦਾਂ ਦਾ ਮੇਰੇ ਡੈਡੀ ਜਿਉਂ ਕੇ ਗਏ ਨੇ ਅਤੇ ਸਮਝਾ ਕੇ ਗਏ ਨੇ ਵੀ ਜਿਉਣਾ ਕਿਵੇਂ ਆ ਕਾਸ਼ ਅਸੀਂ ਉੱਦਾਂ ਦੇ ਦੱਸੇ ਰਾਹਾਂ 'ਤੇ ਉਨੀ ਦ੍ਰਿੜਤਾ ਨਾਲ ਉਹਨਾਂ ਤੋਂ ਹੀ ਹੌਂਸਲਾ ਲੈ ਕੇ ਚੱਲ ਸਕੀਏ ਸਮਝ ਸਕੀਏ ਅਸਲ 'ਚ ਜ਼ਿੰਦਗੀ ਦੇ ਮਾਇਨੇ ਕੀ ਨੇ ਅਤੇ ਮੈਨੂੰ ਲੱਗਦਾ ਇਹੀ ਪ੍ਰਾਪਤੀ ਹੈ ਜੀ ਬਹੁਤ ਵੱਡੀ
0: ਆਪਾਂ ਭੰਗੂ ਸਾਹਿਬ ਦੁਨੀਆਂਦਾਰੀ 'ਚ ਨਾ ਆਪਾਂ ਬੜੀਆਂ ਗੱਲਾਂ ਸਾਰੀਆਂ ਹੀ ਆਪਾਂ ਸੁਣਦੇ ਹਾਂ ਬਾਤਾਂ ਬੁਝਾਰਤਾਂ ਦੇ ਰਾਹੀਂ ਸਿਆਣਿਆਂ ਦੇ ਕੋਲੋਂ ਫਿਲਮਾਂ ਦੇ ਵਿੱਚ ਗਾਣਿਆਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਡੇ ਆਸ ਪਾਸ ਹੀ ਪਈਆਂ ਨੇ ਪਰ ਜਦੋਂ ਤੁਹਾਡੇ 'ਤੇ ਵਾਪਰਦੀ ਹੈ ਉਹਨੂੰ ਸਮਝ ਉਦੋਂ ਆਉਂਦੀ ਹੈ ਹੁਣ ਇਹ ਬੜੀ ਵੱਡੀ ਇੱਕ ਚੀਜ਼ ਆਪਾਂ ਹਰ ਵਾਰੀ ਸੁਣਦੇ ਹਾਂ ਵੀ ਜਦੋਂ ਤੁਹਾਡੇ ਸਿਰ 'ਤੇ ਪਈ ਨਾ ਫਿਰ ਪਤਾ ਲੱਗੂਗਾ ਹਾਲੇ ਸਿੰਘ 'ਤੇ ਆ ਨਾ ਜਦੋਂ ਸਿਰ 'ਤੇ ਆਊਗੀ ਫਿਰ ਪਤਾ ਲੱਗੂਗਾ ਇਹ ਆਮ ਆਪਾਂ ਸੁਣਦੇ ਹਾਂ ਪਰ ਇਹ ਇੱਕ ਐਸਾ ਰਿਸ਼ਤਾ ਉਹ ਜਾਣ ਤੋਂ ਬਾਅਦ ਤੁਹਾਨੂੰ ਇੱਦਾਂ ਮਹਿਸੂਸ ਹੁੰਦਾ ਵੀ ਜਿੱਦਾਂ ਹੁਣ ਤੁਹਾਨੂੰ ਕੰਮ ਕਰਨਾ ਪੈ ਰਿਹਾ ਉੱਦਾਂ ਦਾ ਇੱਕ ਬੋਝ ਤੁਸੀਂ ਮਹਿਸੂਸ ਕਰਦੇ ਹੋ
1: ਅਗਲੇ ਸਕਿੰਟ ਤੋਂ ਅਗਲੇ ਮਿੰਟ ਤੋਂ ਹੀ
0: ਅਗਲੇ
1: ਉਦੋਂ ਹੀ ਉਦੋਂ ਹੀ ਪਤਾ
0: ਲੱਗਦਾ ਉਸੇ ਖੜੀ ਤੋਂ
1: ਉਦੋਂ ਹੀ ਮਹਿਸੂਸ ਹੋਣ ਲੱਗ ਜਾਂਦਾ
0: ਜਿੱਦਾਂ ਇੱਕ ਪੰਡ ਮੰਨ ਲਓ ਕਿਸੇ ਨੇ ਤੁਹਾਡੇ ਹਿੱਸੇ ਦੀ ਚੁੱਕੀ ਸੀ ਅਤੇ ਉਹ ਹੁਣ ਤੁਹਾਡੇ
1: ਹਰਜਿੰਦਰ ਜੌਲ ਉਹਨਾਂ ਨੇ ਲਿਖਿਆ ਅਤੇ ਮੈਨੂੰ ਲੱਗਿਆ ਕਿ ਗਾਉਣਾ ਹੀ ਚਾਹੀਦਾ ਫਿਰ ਮੈਂ ਗਾਇਆ ਸੀਗਾ ਕਿ ਪਹਿਲੀ ਵਾਰੀ ਪੁੱਤ ਹੁਣ ਤੇਰੀ ਥਾਂ ਖਲੋਇਆ ਪਹਿਲੀ ਵਾਰੀ ਲੱਗੇ ਮੈਂ ਵੱਡਾ ਹੋਇਆ ਪਹਿਲੀ ਵਾਰੀ ਪਤਨੀ ਬੀਬੀ ਵਾਂਗੂ ਮੇਰੇ ਗੱਲ ਲੱਗ ਰਹੀ ਪਹਿਲੀ ਵਾਰੀ ਬਾਪੂ ਤੇਰੇ ਜਾਣ ਮਗਰੋਂ ਅੱਜ ਬਾਰਿਸ਼ ਹੋਈ ਸੋ ਉਹ ਜਿਹੜਾ ਪਹਿਲੀ ਵਾਰ ਵਾਲਾ ਕਿੱਸਾ ਨਾ ਉਹ ਪਹਿਲਾਂ ਤਾਂ ਕਦੇ ਮਹਿਸੂਸ ਨਹੀਂ ਹੁੰਦਾ ਹੁਣ ਸਾਰਾ ਕੁਛ ਐਂ ਲੱਗਦਾ ਵੀ ਆਹ ਤਾਂ ਪਹਿਲੀ ਵਾਰੀ ਹੋਇਆ ਐਂ ਤਾਂ ਪਹਿਲਾਂ ਹੈ ਹੀ ਨਹੀਂ ਸੀ ਇਹ ਵੀ ਬਾਰਿਸ਼ ਵੀ ਪਹਿਲੀ ਵਾਰੀ ਇੱਦਾਂ ਮਹਿਸੂਸ ਹੋ ਰਹੀ ਹੈ ਧੁੱਪ ਵੀ ਪਹਿਲੀ ਵਾਰੀ ਬਾਪੂ ਤੇ ਇਸ ਤੋਂ ਬਾਅਦ ਅੱਜ ਤਿੱਖੀ ਲੱਗ ਰਹੀ ਹੈ ਸੋ ਸਭ ਦੇ ਬਾਪੂ ਸਭ ਦੇ ਮਾਪੇ ਸਲਾਮਤ ਰਹਿਣ ਮੈਂ ਤਾਂ ਕਹਿੰਦਾ ਇੱਕ ਇਹ ਵੀ ਦੁਆ ਵੀ ਜਿਨ੍ਹਾਂ ਦੇ ਮਾੜੇ ਮੋਟੇ ਪਰਿਵਾਰਾਂ ਦੇ ਕੋਈ ਗੁੱਸੇ ਗਿਲੇ ਵੀ ਹੋਣਗੇ ਕਿਸੇ ਚਾਚੇ ਤਾਇਆਂ ਨਾਲ ਹੋਣਗੇ ਜਾਂ ਭੈਣ ਭਰਾਵਾਂ ਦੇ ਹੋਣਗੇ ਪਲੀਜ਼ ਇੱਕ ਸਕਿੰਟ ਲਈ ਪਾਸੇ ਰੱਖ ਕੇ ਸੋਚਿਓ ਕਿ ਆਪਾਂ ਟੂਰਿਸਟ ਆਏ ਹੋਏ ਹਾਂ ਸਭ ਨੇ ਚਲੇ ਜਾਣਾ ਮੁੜ ਕੇ ਕੋਈ ਯਾਦ ਨਹੀਂ ਰਹਿੰਦਾ ਕਿਹਦੇ ਨਾਲ ਕੀ ਗੱਲ ਹੋਈ ਸੀ ਗੁੱਸੇ ਗਿਲੇ ਸੋ ਜਿੰਨਾ ਸਮਾਂ ਰਹੀਏ ਕਿਸੇ ਹੋਰ ਦੇ ਕੰਮ ਆ ਸਕੀਏ ਆਪਣੀਆਂ ਹੀ ਗੁੰਝਲਾਂ ਨਾ ਸੂਤ ਕਰਦੇ ਲੰਘ ਜੀ ਇੱਥੋਂ ਵੇਲਾ ਵੇਸਟ ਕਰ,
0: ਉਨੀ ਜ਼ਿੰਦਗੀ ਹੋਰ ਔਖੀ ਹੋ ਜਾਂਦੀ ਹੈ, ਉਨੀ ਆਸਾਨੀ ਨਾਲ ਜੀ ਸਕਦੇ ਹੋ ਜਿੰਨਾ ਘੱਟ ਤੁਸੀਂ ਭਾਰ ਬੋਝ ਲੈ ਕੇ ਚੱਲਦੇ ਹੋ। ਜਾਣ ਤੋਂ ਬਾਅਦ ਭੰਗੂ ਸਾਹਿਬ ਬਹੁਤ ਸਾਰੇ ਇੱਦਾਂ ਦੇ ਵੀ ਸ਼ਖਸ਼, ਇੱਦਾਂ ਦੇ ਪਰਿਵਾਰ ਵੀ ਮਿਲਣ ਆਉਂਦੇ ਨੇ ਜਿਹੜੇ ਪਹਿਲਾਂ ਤੁਸੀਂ ਨਹੀਂ ਜਾਣਦੇ ਹੁੰਦੇ
1: ਜੀ,
0: ਅਤੇ ਬੜੀਆਂ ਇੱਦਾਂ ਦੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਆਪਣੇ ਜੀ ਦੇ ਬਾਰੇ, ਵੀ ਤੁਸੀਂ ਹੈਰਾਨ ਹੋ ਜਾਂਦੇ ਹੋ, ਤੁਹਾਨੂੰ ਮਾਣ ਮਹਿਸੂਸ ਹੁੰਦਾ, ਤੁਹਾਨੂੰ ਫਖਰ ਹੁੰਦਾ ਵਾ, ਇੱਦਾਂ ਦੀਆਂ ਕੁਛ ਮਿਲਣੀਆਂ ਹੋਈਆਂ ਹੋਣਗੀਆਂ ਤੁਹਾਡੀਆਂ।
1: ਹਾਂਜੀ ਉਹ ਜਾਰੀ ਨੇ, ਅਸਲ 'ਚ ਤਾਂ ਹੀ ਉਹ ਜਾਰੀ ਨੇ। ਬਹੁਤ ਇੱਦਾਂ ਦੇ ਲੋਕ, ਤੁਸੀਂ ਯਕੀਨ ਮੰਨਿਓ ਜੀ, ਇੱਕ ਚਮਕੌਰ ਸਾਹਿਬ ਦੇ ਵਿੱਚ ਨਾ ਜਿਹੜੀ ਹੱਥ ਨਾਲ ਰੇੜੀ ਨਹੀਂ ਖਿੱਚਦੇ ਹੁੰਦੇ, ਉਹ ਜਦੋਂ ਤੇ ਭਾਰ ਹੁੰਦਾ ਫਿਰ ਉਹ ਚੱਲਦੀ ਤਾਂ ਹੈ ਹੀ ਨਹੀਂ, ਉਹਨੂੰ ਖਿੱਚਣਾ ਹੀ ਪੈਂਦਾ। ਉਹਦਾ ਬੇਟੇ ਦਾ ਚੂੜਾ ਖਰਾਬ ਹੋ ਗਿਆ ਸੀ ਜੀ, ਯੰਗ ਬੱਚੇ ਦਾ, ਉਹਦਾ ਚੂੜਾ ਪਵਾਇਆ ਜੀ ਡੈਡੀ ਹੋਣਾਂ ਨੇ ਚਮਕੌਰ ਸਾਹਿਬ ਤੋਂ। ਇਹਨਾਂ ਨੇ ਫਿਰ ਕਿਸੇ, ਕਿਉਂਕਿ ਉਹ ਹਰ ਵੇਲੇ ਹੀ ਸਮਾਜ ਦੇ, ਉਹ ਬੰਦਾ ਮੈਨੂੰ ਮਿਲਿਆ, ਉਹ ਤੋਂ ਗੱਲ ਨਹੀਂ ਹੋਈ, ਉਹਦਾ ਗੱਚ ਭਰਿਆ ਹੈ, ਉਹ ਤੋਂ ਗੱਲ ਨਹੀਂ ਹੋਈ ਮੇਰੇ ਨਾਲ। ਉਹ ਕਹਿੰਦਾ ਚਮਕੌਰ ਸਾਹਿਬ ਦੀ ਧਰਤੀ ਤੋਂ ਉਹਨੇ ਗੁਰੂਆਂ ਤੋਂ ਗੱਲ ਸ਼ੁਰੂ ਕੀਤੀ ਵੀ ਇੱਥੋਂ ਹੈ ਨਾ ਦਸਵੇਂ ਪਾਤਸ਼ਾਹ ਗਏ ਨੇ, ਇੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ, ਕਹਿੰਦਾ ਇੱਥੇ ਪਤਾ ਹੀ ਨਹੀਂ ਕਿੰਨੀਆਂ ਮੌਤਾਂ ਹੋਈਆਂ ਨੇ ਅਤੇ ਹੋਰ ਪਤਾ ਨਹੀਂ ਕਿੰਨੀਆਂ ਹੋਣੀਆਂ ਨੇ। ਕਹਿੰਦਾ ਆਹ ਖਲਾਅ ਜਿਹੜਾ ਹੁਣ ਮਹਿਸੂਸ ਹੋ ਰਿਹਾ ਨਾ, ਵੀ ਇਹਨੇ ਇਹ ਤਾਂ ਮੇਰੀ ਜ਼ਿੰਦਗੀ 'ਚ ਕਹਿੰਦਾ ਮੈਂ ਮਹਿਸੂਸ ਤਾਂ ਕੀਤਾ ਨਹੀਂ, ਪਹਿਲੀਆਂ ਮੌਤਾਂ ਨੂੰ ਮੈਂ ਜਾਣਦਾ ਨਹੀਂ ਜਿਹੜੀਆਂ ਮੇਰੇ ਜੰਮਣ ਤੋਂ ਪਹਿਲਾਂ ਹੋਈਆਂ, ਮੇਰੇ ਜਿਉਂਦੇ ਜੀ ਕਹਿੰਦਾ ਵੀ ਆਹ ਮੌਤ ਨੇ ਤਾਂ ਮੈਨੂੰ ਭੰਨਤਾ ਅੰਦਰੋਂ। ਮੈਂ ਜਦੋਂ ਵੀ ਬਾਜ਼ਾਰ 'ਚੋਂ ਲੰਘਿਆ ਏ, ਮੈਨੂੰ ਹਰੇਕ ਅੱਖ ਨੇ ਇੱਦਾਂ ਦੇਖਿਆ ਵੀ ਵੀ ਜਿਵੇਂ ਮੈਨੂੰ ਕੁਛ ਕਹਿ ਰਹੇ ਹੋਣ, ਮੇਰੇ ਨਾਲ ਕੋਈ ਗੱਲ ਕਰਨਾ। ਜਿੱਥੇ ਵੀ ਮੈਂ ਖੜਿਆ ਮੈਨੂੰ ਚਾਰ ਬੰਦੇ ਆ ਕੇ ਮਿਲਦੇ ਆ ਵੀ ਤੇਰੇ ਨਾਲ ਆ, ਵੀ ਤੂੰ ਵੀ ਬਹੁਤ ਵੱਡੇ ਮਨੁੱਖ ਦਾ ਪੁੱਤਾਂ ਨੂੰ ਵੀ ਬਹੁਤ ਅਲੱਗ ਸੀ, ਸਾਡੇ ਸਾਡੇ ਸਭ ਤੋਂ ਅਲੱਗ ਸੀ, ਇਹ ਮਹਿਸੂਸ ਕਰਦੇ ਆ ਲੋਕ ਹੈ ਨਾ। ਅਤੇ ਇਹ ਚੀਜ਼ ਰੋਜ਼ ਹੀ ਕਿਸੇ ਵੱਲੋਂ ਮਹਿਸੂਸ ਕਰਾਈ ਜਾਣੀ ਹੈ, ਕੋਈ ਆਮ ਵਰਤਾਰਾ ਤਾਂ ਵੀ ਰਿਹਾ ਨਹੀਂ ਗਾ ਹੈ ਨਾ। ਮੇਰੇ ਮਾਤਾ ਜੀ ਨੇ ਮੈਨੂੰ ਪਤਾ, ਉਹਨਾਂ ਦੀ ਆਹ ਉਮਰ ਦੇ ਵਿੱਚ ਇਹਨਾਂ ਨੇ ਨਾ ਆ ਕੇ ਇੱਕ ਦੂਜੇ ਦਾ ਸਹਾਰਾ ਮੰਨਣਾ ਸੀ, ਇਹਨਾਂ ਨੇ ਸੰਘਰਸ਼ ਗੱਡੀ ਉਮਰ ਦੋਨਾਂ ਜਣਿਆਂ ਨੇ। ਮੇਰੇ ਮੰਮੀ ਨੇ ਜਦੋਂ ਮੈਂ ਸਪੈਸ਼ਲੀ ਡੈਡੀ ਵੀ ਜ਼ਿਕਰ ਕਰਦੇ ਹੁੰਦੇ ਸੀ, ਕਹਿੰਦੇ ਸਵਰਨ ਸਿੰਘ ਭੰਗੂ ਜਦੋਂ ਵੀ ਨਾ ਕੋਈ ਡੈਡੀ ਦੀ ਕੋਈ ਬਾਹਲੀ ਸਿਫਤ ਕਰ ਦਿੰਦਾ ਸੀ ਆ ਕੇ ਅਸੈਂਬਲੀ 'ਚ, ਹੁੰਦੀ ਨਾ ਲੋਕਾਂ ਦੀ ਆਦਤ ਵੀ ਭੰਗੂ ਸਾਹਿਬ ਨੇ ਆਹ ਕੰਮ ਕੀਤਾ ਜੇ ਕੀਤਾ, ਮੰਮੀ ਉੱਥੇ ਬੈਠੇ ਹੁੰਦੇ, ਡੈਡੀ ਕਹਿੰਦੇ ਸਵਰਨ ਸਿੰਘ ਭੰਗੂ ਕੁਛ ਨਹੀਂ ਸੀ ਕਰ ਸਕਦਾ ਜੇ ਘਰ ਦੀ ਔਰਤ ਨਾ ਸਿਆਣੀ ਹੋਵੇ।
0: ਇਹ ਸੱਚ ਹੈ,
1: ਮੇਰੀ ਮੰਮੀ ਵੱਲੋਂ ਇਸ਼ਾਰਾ ਕਰਦੀ, ਜੇ ਗੁਰਪ੍ਰੀਤ ਨਾ ਹੁੰਦੀ ਕਹਿੰਦੇ ਤਾਂ ਸਵਰਨ ਨਾ ਹੁੰਦਾ। ਤੁਸੀਂ ਯਕੀਨ ਮੰਨਿਓ ਵੀਰੇ, ਵੈਸੇ ਤਾਂ ਡੈਡੀ ਦੇ ਹੁੰਦੇ ਸਾਨੂੰ ਬਿਲਕੁਲ ਵੀ ਨਹੀਂ ਸੀ ਪਤਾ ਖਾਤਾ ਕਿੱਥੇ ਹੈ, ਕੋਈ ਕੀ ਏ ਟੀ ਐੱਮ ਕਾਰਡ ਮੇਰੀ ਮੰਮੀ ਨੇ ਕਦੇ ਚਲਾਇਆ ਨਹੀਂ। ਮੇਰੀ ਮੰਮੀ ਨੂੰ ਸੱਚੀ ਨਹੀਂ ਕੁਛ ਪਤਾ, ਉਹਨੇ ਸਰਕਾਰੀ ਜੋਬ ਕਰ ਲਈ ਸੀ, ਉਹ ਫਿਲਮਾਂ 'ਚ ਵੀ ਕੰਮ ਕਰਦੀ, ਉਹਨੂੰ ਕੁਛ ਨਹੀਂ ਪਤਾ ਕੋਈ ਉਹਨਾਂ ਨੂੰ ਰੁਪਈਏ ਨਾਂ ਦੀ ਚੀਜ਼ ਕਿੰਨਾ ਕਿੰਨਾ ਡਿਫਰੈਂਟ ਹੈ ਜੀ ਅੱਜ ਅੱਜ ਕੱਲ੍ਹ ਦੇ ਜ਼ਮਾਨੇ 'ਚ ਹੋਣਾ, ਉਹਨਾਂ ਨੂੰ ਕੁਛ ਕੋਈ ਆਈਡੀਆ ਨਹੀਂ ਉਹਨਾਂ ਨੂੰ।
0: ਸਾਰੇ ਸੁਪਨੇ ਬੰਦੇ ਦੇ ਧਰੇ ਧਰਾਏ ਰਹਿ ਜਾਂਦੇ ਆ ਜੇ ਤੁਹਾਡਾ ਪਾਰਟਨਰ ਸਾਥ ਨਾ ਦੇਵੇ।
1: ਹਾਂਜੀ
0: ਤੁਹਾਨੂੰ
1: ਤੇ ਉਹਨਾਂ ਨੇ ਕਹਿਣਾ, ਕਹਿੰਦੇ ਤੂੰ ਤਾਂ ਗੁਰਪ੍ਰੀਤ ਮੇਰਾ ਏਟੀਐਮ ਆ, ਹੱਸ ਕੇ ਕਹਿੰਦੇ ਹੁੰਦੇ, ਕਿਉਂਕਿ ਮੇਰੀ ਮਾਤਾ ਨੇ ਕਿੰਨੀ ਜਿੰਨੀ ਵੀ ਕਮਾਈ ਕੀਤੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਂਦੇ ਹੋਏ, ਈਵਨ ਬਾਅਦ 'ਚੋਂ ਫਿਲਮਾਂ ਦੇ ਵਿੱਚ ਵੀ ਕੀਤਾ, ਉਹ ਪਤਾ ਹੀ ਨਹੀਂ ਜੀ ਦਾਨ ਕਿੱਧਰ ਕਿੱਧਰ ਕਿਵੇਂ ਲੱਗਿਆ। ਮੇਰੀ ਮੰਮੀ ਸਾਡੀ ਮੇਰਾ ਤਾਂ ਬੱਚਿਆਂ ਦੇ ਵਿੱਚ ਆ ਜਾਂਦੀਆਂ ਨੇ ਉਹ ਗੱਲਾਂ, ਉਹਨਾਂ ਦੇ ਹੱਥਾਂ ਨੇ ਕਿਸੇ ਦਾ ਕੁਛ ਸਵਾਰਿਆ ਹੋਊਗਾ, ਜੇ ਮੇਰੀ ਜ਼ਿੰਦਗੀ 'ਚ ਕੁਛ ਚੰਗਾ ਹੋ ਰਿਹਾ ਮੈਂ ਵੀ ਕ੍ਰੈਡਿਟ ਲਈ ਜਾਵਾਂ, ਮੈਂ ਬਹੁਤ ਮਹਾਨ ਹਾਂ, ਨਹੀਂ ਇਹ ਤਾਂ ਉਹਨਾਂ ਦੀਆਂ ਕੀਤੀਆਂ ਹੋਈਆਂ ਨੇ ਜਿਹੜੀਆਂ ਗਾਹਾਂ ਸਾਡੇ ਬੱਚਿਆਂ 'ਚੋਂ ਆਉਣੀਆਂ ਨੇ। ਇਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਮੈਨੂੰ ਲੱਗਦਾ ਸਫ਼ਰ, ਇਹ ਕਿਸੇ ਇੱਕ ਬੰਦੇ ਨਾਲ ਨਹੀਂ ਮੁੱਕਦਾ, ਮੇਰੇ ਕੀਤੀਆਂ ਹੋਈਆਂ ਗਾਹਾਂ ਆਉਣੀਆਂ ਨੇ ਗਾਹਾਂ ਫਿਰ ਕੇ, ਇਹ ਤਾਂ ਹੋਰ ਚੱਲੀ ਜਾਣਾ ਸਿਸਟਮ।
0: ਬੜਾ ਸਿਸਟਮ ਇਹ ਸਮਝਣ ਵਾਲਾ ਆ, ਬੜਾ ਗੁੰਝਲਦਾਰ ਆ ਕਿ ਇੱਕ ਵਧੀਆ ਕਰਕੇ ਜਾਂਦਾ ਅਤੇ ਆਸ ਪਾਸ ਅੱਗੇ ਵਧੀਆ ਚਾਲ ਚੱਲਦੀ ਹੈ, ਇੱਕ ਜਣਾ ਵਿੱਚ ਕੁਛ ਉੱਦਾਂ ਦਾ ਕਰ ਜਾਂਦਾ ਅਤੇ ਅੱਗੇ ਵੇਖੋ ਤੁਸੀਂ ਫਿਰ ਉਹ ਚਾਲ ਵਿਗੜ ਜਾਂਦੀ। ਸੋ ਇਹ ਬੜਾ ਬਹੁਤ ਜ਼ਰੂਰੀ ਆ ਹਰ ਇੱਕ ਇਨਸਾਨ ਦਾ ਕਿ ਉਹ ਆਪਣੀ ਇਨਸਾਨੀਅਤ ਦਾ ਧਰਮ ਨਿਭਾਉਂਦਾ ਜਾਵੇ। ਚਿੱਠੀਆਂ ਦੀ ਜਾਂ ਫਿਰ ਡੈਰੀ ਦੀ ਤੁਸੀਂ ਭੰਗੂ ਸਾਹਿਬ ਗੱਲ ਕੀਤੀ, ਹੁਣ ਪੜ੍ਹਦੇ ਹੋ ਕਦੀ ਜਾਂ ਜਾਣ ਤੋਂ ਬਾਅਦ ਕਦੀ ਵੇਖਿਆ?
1: ਮੈਂ ਨਾ ਮੇਰਾ ਹੌਸਲਾ ਨਹੀਂ ਪਿਆ ਬਹੁਤ ਜ਼ਿਆਦਾ ਪੜ੍ਹਨ ਦਾ ਤਾਂ, ਪਰ ਮੈਂ ਇੱਕ ਡੈਰੀ ਇੱਕ ਜਿਹੜੀ ਏਸੇ ਉਹਦੀ ਚੱਲ ਰਹੀ ਸੀ 2025 'ਚ ਮੇਰੇ ਕੋਲ ਹੋ ਕੇ ਗਏ ਨੇ ਉਹ 26 'ਚ 10 ਦਿਨ ਲਈ ਮੇਰਾ ਵੀ ਗੇੜਾ ਲੱਗਿਆ ਸੀ ਜਨਵਰੀ ਦੇ ਵਿੱਚ, ਉਦੋਂ ਵੀ ਮੈਂ ਉਹਨਾਂ ਨੂੰ ਜਾ ਕੇ 10 ਦਿਨ ਉਹਨਾਂ ਨਾਲ ਰਿਹਾ। ਅਤੇ 2025 'ਚ ਆਪਣੇ ਕੋਲ ਇੱਥੇ ਮੈਲਬਨ ਸੀ ਉਹ, ਅਤੇ ਅਕਤੂਬਰ ਮਹੀਨੇ 'ਚ ਨਵੰਬਰ 'ਚ ਗਏ ਨੇ, ਉਹੀ ਡੇਢ ਮਹੀਨੇ ਦੇ ਵਿੱਚ ਨਿਊਜ਼ੀਲੈਂਡ ਵੀ ਇੱਕ ਹਫ਼ਤੇ ਲਈ ਜਾਇਆ ਹੈ। ਮੈਂ ਇਹਨਾਂ ਨਾਲ ਜੀ ਡਰਾਈਵ ਕਰਕੇ ਇੱਥੋਂ ਸਿਡਨੀ ਗਿਆ, ਕੁਦਰਤੀ ਏਅਰਬੀਐਨ ਵੀ ਬੁੱਕ ਕੀਤਾ, ਮੈਂ ਇਹਨਾਂ ਨੂੰ ਮੈਨਲੀ ਬੀਚ ਦਿਖਾ ਕੇ ਲਿਆਇਆ, ਇਹਨਾਂ ਨੂੰ ਫੈਰੀ 'ਚ ਘੁਮਾਇਆ, ਅਤੇ ਕੁਦਰਤੀ ਮੈਂ ਉਹ ਨਾ ਯੂਟਿਊਬ ਦੇ ਉੱਤੇ ਵਲੌਗ ਜਿਹਾ ਵੀ ਬਣਾ ਲਿਆ ਉਹਦਾ ਬਿਨਾਂ ਇਹ ਸੋਚੇ ਸਮਝੇ ਕਿ ਜ਼ਿੰਦਗੀ ਦਾ ਇਹ ਕਿਹੋ ਜਿਹਾ ਵਲੌਗ ਹੋਣ ਵਾਲਾ ਮੇਰੇ ਲਈ। ਅਤੇ ਸਿਡਨੀ ਸ਼ਹਿਰ ਅਸੀਂ ਘੁੰਮ ਕੇ ਦੇਖਿਆ ਤੁਰ ਕੇ, ਸੀ ਬੀ ਡੀ ਦੇ ਵਿੱਚ ਅਸੀਂ ਤੁਰੇ ਫਿਰਦੇ ਰਹੇ, ਸਾਨੂੰ ਬੜਾ ਵਧੀਆ ਲੱਗਿਆ। ਹਰਜਿੰਦਰ ਜੌਹਲ ਕੋਲ ਰਾਤ ਰਹੇ ਫਿਰ ਅਸੀਂ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਉਹ ਡਾਇਰੀ ਆ, ਜਦੋਂ ਮੈਂ ਉਹਨੂੰ ਸਪੈਸ਼ਲੀ ਪੜ੍ਹਿਆ ਵੀ ਮੇਰੇ ਕੋਲੋਂ ਆਉਣ ਤੋਂ ਬਾਅਦ ਜਿਹੜਾ ਉਹ ਡੇਢ ਮਹੀਨਾ ਸਾਡੇ ਨਾਲ ਇਹਨਾਂ ਨੇ ਬਿਤਾਇਆ, ਬੱਚਿਆਂ ਨਾਲ ਬਿਤਾਇਆ, ਵੀ ਕੀ ਮਹਿਸੂਸ ਕਰਕੇ ਗਏ ਨੇ, ਵੀ ਉਹ ਸਫ਼ਰ ਇਹਨਾਂ ਦਾ, ਮੈਂ ਕਿਹਾ ਉਹੀ ਓਨਾ ਹੀ ਪੜ੍ਹਦਾ ਹਜੇ ਮੈਂ, ਅਤੇ ਮੈਨੂੰ ਬਹੁਤ ਖੁਸ਼ੀ ਆਈ ਵੀ ਉਹਨਾਂ ਸਾਡੇ ਕੋਲੋਂ ਬਹੁਤ ਖੁਸ਼ ਗਏ ਨੇ, ਬਹੁਤ ਸੈਟਿਸਫਾਈਡ ਗਏ ਨੇ। ਉਹਨਾਂ ਨੂੰ ਇਹ ਗੱਲ ਦੀ ਖੁਸ਼ੀ ਸੀ ਵੀ ਬੱਚੇ ਨਾ ਕਿਸੇ ਹਨੇਰੀ 'ਚ ਨਹੀਂ ਝੁੱਲੇ ਹੋਏ, ਵੀ ਕਿਤੇ ਨਾ ਕਿਤੇ ਇਹਨਾਂ ਦੇ ਮਨ 'ਚ ਨਾ ਥੋੜ੍ਹਾ ਜਿਹਾ ਸਬਰ ਹੈ, ਵੀ ਇਹ ਥੋੜ੍ਹੇ ਜਿਹੇ ਠੀਕ
0: ਮਤਲਬ ਜੋ ਵੇਖਣਾ ਚਾਹੁੰਦੇ ਸੀ
1: ਅਸਲ 'ਚ। ਹਾਂ, ਉਹ ਉਹਨਾਂ ਦੇ ਸ਼ਬਦਾਂ ਨੇ ਨਾ ਮੈਨੂੰ ਇੱਕ ਜਾਨ ਦਿੱਤੀ ਆ, ਨਹੀਂ ਤਾਂ ਉਹ ਕਿਉਂਕਿ ਉਹ ਇੰਨੇ ਇੱਕ ਮਿੱਕ ਸੀ, ਇੰਨੇ ਕਹਿ ਲਓ ਓਨੈਸਟ ਸੀ ਆਪਣੀ ਡੈਰੀ ਨਾਲ, ਜੇ ਬਾਕੀ ਕਿਸੇ ਹੋਰ ਤਰੀਕੇ ਨਾਲ ਵੀ ਜ਼ਿੰਦਗੀ ਜਿਉਂਦਾ ਹੁੰਦਾ ਉਹਨਾਂ ਨੇ ਕੋਈ ਮੇਰੀ ਸਿਫਤ ਥੋੜ੍ਹੀ ਕਰ ਲਈ ਸੀ, ਉਹਨਾਂ ਨੇ ਮੈਨੂੰ ਲਿਖ ਦੇਣਾ ਸੀ ਵੀ ਬਾਕੀ ਵੀ ਉਸ ਹਨੇਰੀ ਦਾ ਹਿੱਸਾ ਬਣਿਆ ਹੈ, ਉਹਨਾਂ ਨੇ ਇੱਦਾਂ ਹੀ ਲਿਖ ਦੇਣਾ ਸੀ ਜੀ। ਪਰ ਉਹ ਸਾਡੇ ਕੋਲੋਂ ਬਹੁਤ ਖੁਸ਼ ਗਏ ਨੇ, ਅਤੇ ਉਹਨਾਂ ਨੇ ਸਗੋਂ ਉਹਨਾਂ ਦੀ ਰੀਝ ਵੀ ਸੀਗੀ ਇਹ ਵੀ ਯਾਰ ਵੀ ਬੱਚੇ, ਕਿਉਂਕਿ ਜਦੋਂ ਮੈਂ ਵੀਰੇ ਪਹਿਲੀ ਵਾਰੀ ਆਸਟ੍ਰੇਲੀਆ ਆਇਆ ਨਾ 2006 ਦੇ ਵਿੱਚ, ਮੇਰੇ ਉਦੋਂ ਚਿੱਠੀ, ਉਦੋਂ ਫੋਨ ਤਾਂ ਇੱਥੇ ਵੀਰੇ ਹੁੰਦੇ ਨਹੀਂ ਸੀਗੇ, ਜੇ ਹੁੰਦੇ ਸੀ ਤਾਂ ਮੇਰੇ ਕੋਲ ਤਾਂ ਚਲੋ ਹੈ ਨਹੀਂ ਸੀ, ਤਾਂ ਮੈਨੂੰ
0: ਟੈਲਸਟ ਵਾਲੇ ਬੜੇ ਬੂਥ ਹੁੰਦੇ ਸੀ, ਉੱਥੋਂ ਜਾ ਕੇ ਕਰੀਦਾ
1: ਵੀਰੇ ਮੈਨੂੰ, ਮੈਂ ਰੌਕਸਵਾ ਪਾਰਕ ਆਇਆ ਸੀ ਆਪਣੇ ਰਿਸ਼ਤੇਦਾਰਾਂ ਕੋਲ ਵੀਰੇ, ਮੈਨੂੰ ਚਿੱਠੀਆਂ ਆਉਂਦੀਆਂ ਸੀਗੀਆਂ ਡੈਡੀ ਦੀ, ਮੈਨੂੰ ਚਿੱਠੀ ਆਈ ਹੈ ਪਹਿਲਾਂ ਡੈਡੀ ਦੀ, ਅਤੇ ਚਿੱਠੀ 'ਚ ਪਹਿਲੀ 'ਚ ਇਹ ਜ਼ਿਕਰ ਸੀ ਵੀ ਜਦੋਂ ਤੂੰ ਘਰੋਂ ਤੁਰਿਆ ਨਾ ਦਿੱਲੀ ਏਅਰਪੋਰਟ ਵੱਲ ਨੂੰ, ਮੈਂ ਬਹੁਤ ਛੋਟੀ ਉਮਰ 'ਚ ਆ ਗਿਆ ਸੀ ਇੱਥੇ, ਤਾਂ ਮੈਨੂੰ ਆਏ ਸੀ ਤੇਰੇ ਪੇਪਰ ਘੱਟ ਪਾਏ ਜਾਣ, ਤੈਨੂੰ ਮੋੜ ਦਿੱਤਾ ਜਾਵੇ ਏਅਰਪੋਰਟ ਤੋਂ, ਪਰ ਕਹਿੰਦੇ ਤੇਰੇ ਪੇਪਰ ਸਹੀ ਸੀ ਅਤੇ ਤੈਨੂੰ ਉਹਨਾਂ ਨੇ ਜਹਾਜ਼ ਚੜ੍ਹਨ ਦਿੱਤਾ। ਇਹ ਪੀੜ ਇਹਨਾਂ ਦੀ ਪਹਿਲੇ ਦਿਨ ਤੋਂ ਆ ਵੀ ਪ੍ਰਵਾਸ ਹੋ ਗਿਆ, ਬੱਚੇ ਦੂਰ ਚਲੇ ਗਏ,
0: ਇਹ ਵਾਪਸ ਆਵੇ
1: ਵੀ, ਇਹ ਵਾਪਸ ਆਉਣਗੇ, ਕਿਵੇਂ ਆਉਣਗੇ, ਕਦੋਂ ਆਉਣਗੇ, ਕਿਹੜਾ ਕਿਹੜਾ ਆਊਗਾ, ਵੀ ਪੰਜਾਬ ਤਾਂ ਮਿੱਟੀ ਤਾਂ ਇਹਨਾਂ ਨੂੰ ਉਡੀਕਦੀ ਆ, ਵੀ ਲੋੜ ਤਾਂ ਦੇਸ਼ ਨੂੰ ਇਹਨਾਂ ਦੀ ਆ, ਪਰ ਕਹਿ ਲਓ ਆ ਗਏ ਹੁਣ ਤਾਂ, ਪਰਿਵਾਰਾਂ ਦੇ ਪਰਿਵਾਰ ਵੱਸ ਗਏ, ਗਾਹਾਂ ਹੋਰ ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ ਸਿਸਟਮ, ਅਤੇ ਪਰ ਉਹਨਾਂ ਦੇ ਰਹਿੰਦੀ ਸੀ ਇਹ ਮਿੱਠੀ ਜਿਹੀ ਚੀਜ਼ ਰਹਿੰਦੀ ਸੀ ਹਮੇਸ਼ਾ
0: ਹਮੇਸ਼ਾ, ਮੈਨੂੰ ਲੱਗਦਾ ਹਰ ਇੱਕ
1: ਹਰੀਕ ਦੀ ਹੁੰਦੀ ਹੈ,
0: ਰਹਿੰਦੀ ਹੋਊਗੀ ਇਹ ਜ਼ਰੂਰ, ਪਰ ਇਹ ਆ ਵੀ ਮਜ਼ਬੂਰੀਆਂ ਨੇ,
1: ਮਜ਼ਬੂਰੀਆਂ
0: ਉਹਦੇ ਪੈਰਲਰ ਮਜ਼ਬੂਰੀਆਂ ਇੰਨੀਆਂ ਕੁ ਭਾਰਿਆ ਪੱਲੜਾ ਕਰ ਦਿੰਦੀਆਂ ਵੀ ਉਹ ਫਿਰ ਦੱਬ ਜਾਂਦੀ ਵਿੱਚ ਗੱਲ
1: ਜੀ, ਘਰ ਨੇ, ਕੰਮ ਨੇ, ਗੱਡੀਆਂ ਨੇ, ਗਾਂ ਹੈ, ਫਿਰ ਬੱਚੇ ਆ, ਫਿਰ ਉਹਨਾਂ ਦੀਆਂ ਪੜ੍ਹਾਈਆਂ ਨੇ, ਫਿਰ ਮੈਨੂੰ ਲੱਗਦਾ ਬੰਦਾ ਹੌਲੀ ਹੌਲੀ ਹੰਭ ਹੀ ਜਾਂਦਾ ਪਿਛਲੇ ਵਾਰ, ਹੈਨਾ, ਪਿਛਲੇ ਰਿਸ਼ਤੇ ਚਲੇ ਜਾਂਦੇ ਨੇ,
0: 20-22 ਸਾਲ ਬਹੁਤ ਹੁੰਦੇ
1: ਪਿੱਛੇ, ਰਿਸ਼ਤੇ ਚਲੇ ਜਾਂਦੇ ਨੇ, ਰਹਿੰਦੇ ਨਹੀਂ ਲੋਕ ਉਹਨਾਂ ਦੇ, ਸ਼ਕਲਾਂ ਚੇਂਜ ਹੋ ਗਈਆਂ ਪਿੱਛੇ,
0: ਤੁਸੀਂ ਇੱਥੇ ਉੱਤੇ ਤੁਹਾਡੇ ਨਾਲ ਹੋਰ ਹਿਸਾਬ ਨਾਲ ਕਿਸੇ ਨੇ ਗੱਲ ਕਰਨੀ, ਜਦੋਂ ਕਿਸੇ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਤਾਂ ਪੱਕਾ ਹੀ ਆ ਗਿਆ, ਉਦੋਂ ਉਹਨੇ ਹੋਰ ਹਿਸਾਬ ਨਾਲ ਗੱਲ ਕਰਨੀ, ਬੜਾ ਬੜਾ ਕੁਛ ਆ। ਚਲੋ ਇਹ ਆ ਵੀ ਉੱਥੇ ਇਕੱਲੇ ਆਪਾਂ ਨਹੀਂ ਨਾ ਆਏ, ਆਂਢ ਗੁਆਂਢ ਆਸ ਪਾਸ ਬਹੁਤ ਕੁਛ ਬੜੇ ਸਾਰੇ ਲੋਕ ਆ ਗਏ ਨੇ। ਸੋ ਗੱਲਾਂ 'ਤੇ ਮੈਨੂੰ ਲੱਗਦਾ ਵੀ ਇਹੋ ਜਿਹੇ ਸ਼ਖਸ ਦੀ ਆਪਾਂ ਜਦੋਂ ਗੱਲਾਂ ਕਰਨ ਬੈਠੇ ਹਾਂ ਤਾਂ ਮੈਨੂੰ ਲੱਗਦਾ ਵੀ ਆਪਾਂ ਵੱਧ ਤੋਂ ਵੱਧ ਗੱਲਾਂ ਦੇ ਜ਼ਰੀਏ ਆਪਾਂ ਸਿੱਖ ਸਕਦੇ ਹੁੰਦੇ ਹਾਂ, ਅਤੇ ਜੀ ਕਰਦਾ ਵੀ ਹੋਰ ਆਪਾਂ ਕਰ ਲਈਏ, ਹੋਰ ਆਪਾਂ ਸਿੱਖ ਲਈਏ। ਇੱਥੇ ਸਮਾਂ ਇਜਾਜ਼ਤ ਨਹੀਂ ਦਿੰਦਾ, ਫਿਰ ਕਿਸੇ ਦਿਨ ਆਪਾਂ ਇਸੇ ਮੋੜ ਤੋਂ ਆਪਾਂ ਅੱਗੇ ਸਫ਼ਰ ਸ਼ੁਰੂ ਕਰਾਂਗੇ। ਜਾਂਦੇ ਜਾਂਦੇ ਇੱਕ ਵਾਰੀ ਫਿਰ ਦੱਸ ਦਿਓ ਵੀ ਕੀ ਆਪਣੇ ਮਨਸੂਬੇ, ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਇਸ ਸੁਪਨੇ ਦੇ ਵਿੱਚ ਕਿੱਦਾਂ ਹਿੱਸੇਦਾਰੀ ਪਾ ਸਕਦੇ ਨੇ। ਵੈਸੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਬਾਕੀ ਭੰਗੂ ਪ੍ਰੋਫੈਸ਼ਨਲੀ ਇਹ ਖੁਦ ਬਹੁਤ ਵਧੀਆ, ਬੜੇ ਪਿਆਰੇ, ਬੜੇ ਸੁਰੀਲੇ ਸਿੰਗਰ ਨੇ, ਅਤੇ ਇਹਨਾਂ ਦੀ ਵੀ ਕਦੀ ਦੌੜ ਉਹੋ ਜਿਹੀ ਨਹੀਂ ਰਹੀ ਵੀ ਹਾਂ ਵੀ ਆਪਾਂ ਜੋ ਅੱਜ ਕੱਲ੍ਹ ਚੱਲਦਾ, ਮੈਂ ਇਨ ਸ਼ੋਰਟ ਇਹ ਕਹੂੰਗਾ ਵੀ ਬੜੇ ਸੋਹਣੇ ਇਹਨਾਂ ਦਾ ਵੀ ਜੀਵਨ ਹੈ, ਅਤੇ ਹਰ ਇੱਕ ਚੀਜ਼ ਦੇ ਵਿੱਚ ਜਿੰਨਾ ਕੁ ਮੈਨੂੰ ਪਤਾ ਵਾ ਅੰਕਲ ਹੋਰਾਂ ਨੇ ਸਪੋਰਟ ਕੀਤਾ, ਅਤੇ ਇਸ ਕੰਮ ਦੇ ਵਿੱਚ ਵੀ ਜਾਂ ਜਿਹੜੇ ਪਾਸੇ ਵੀ ਤੁਸੀਂ ਗਏ ਜਾਂ ਜਾ ਰਹੇ ਹੋ ਉਹਦੇ ਵਿੱਚ ਵੀ ਉਹਨਾਂ ਨੇ ਵੱਧ ਚੜ੍ਹ ਕੇ ਸਪੋਰਟ ਕੀਤਾ, ਅਤੇ ਹੁਣ ਵੀ ਮੈਨੂੰ ਲੱਗਦਾ ਵਾ ਵੀ ਤੁਸੀਂ ਜੋ ਵੀ ਕਰਨਾ ਜਾਂ ਕਰਨ ਜਾ ਰਹੇ ਹੋ ਸਪੋਰਟ ਤਾਂ ਵੱਡਿਆਂ ਦੀ ਆ, ਭਾਵੇਂ ਉਹ ਕਿਤੇ ਵੀ ਬੈਠੇ ਨੇ ਕਿਸੇ ਵੀ ਰੂਪ ਦੇ ਵਿੱਚ ਆਪਾਂ ਮਹਿਸੂਸ ਕਰਦੇ ਹਾਂ, ਹੋਣਾ ਤਾਂ ਉਹੀ ਆ ਜੋ ਰੱਬ ਚਾਹੁੰਦਾ। ਇੱਕ ਵਾਰੀ ਆਪਾਂ ਸ਼ੋਰਟ ਦੇ ਵਿੱਚ ਜਾਂਦੇ ਜਾਂਦੇ ਦੱਸ ਦਈਏ ਕਿ ਕਿੱਦਾਂ ਅਤੇ ਕੀ ਆਪਣੇ ਅੱਗੇ ਪਲੈਨ ਨੇ।
1: ਜੀ ਸਾਰਿਆਂ ਤੋਂ ਪਹਿਲਾਂ ਇਹ ਪਰਿਵਾਰ ਹੀ ਹੈ ਮੇਰਾ ਰੇਡੀਓ, ਹਾਂਜੀ ਪਰਿਵਾਰ, ਮੈਂ ਸ਼ੁਰੂ ਤੋਂ ਪਹਿਲੇ ਦਿਨੋਂ ਹੀ ਜੁੜਿਆ ਹੋਇਆ। ਸੋ ਸਭ ਤੋਂ ਪਹਿਲਾਂ ਸਾਰੇ ਹੁਣ ਤੱਕ ਦੇਖਣ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਜਿਵੇਂ ਤੁਸੀਂ ਇਹ ਜੀਵਨੀ ਮੇਰੇ ਮੂੰਹੋਂ ਜਿੰਨੀ ਮੈਂ ਦੱਸ ਸਕਿਆ ਇਮਾਨਦਾਰੀ ਨਾਲ, ਤੁਸੀਂ ਮੇਰੇ ਡੈਡੀ ਦੇ ਕਹਿ ਲਓ ਬਾ ਵਾਸਤਾ ਹੋਏ ਹੋ ਮੇਰੇ ਸ਼ਬਦਾਂ ਦੁਆਰਾ, ਇਹ ਸੰਸਥਾ ਪਿੰਡ ਬਸੀ ਗੁਜਰਾਂ ਜ਼ਿਲ੍ਹਾ ਰੋਪੜ ਚਮਕੌਰ ਸਾਹਿਬ ਤੋਂ ਸਿਰਫ 4 ਕਿਲੋਮੀਟਰ ਦੇ ਉੱਤੇ ਸਥਿਤ ਆ। ਇਸ ਸੰਸਥਾ ਦੇ ਵਿੱਚ ਤੁਸੀਂ ਆਓ ਜਦੋਂ ਤੁਹਾਡਾ ਸਮਾਂ ਲੱਗਦਾ, ਤੁਹਾਡੇ ਸੁਝਾਅ ਵੀ ਵੈਲਕਮ ਨੇ, ਤੁਸੀਂ ਸਾਨੂੰ ਕੁਛ ਹੋਰ ਚੰਗਾ ਕਰਨ ਲਈ ਵੀ ਪ੍ਰੇਰਿਤ ਕਰ ਸਕਦੇ ਹੋ, ਅਤੇ ਜੋ ਉੱਥੇ ਚੰਗਾ ਹੋ ਰਿਹਾ ਅਸੀਂ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਵੀ ਕੀਤੀ ਆ। ਇੱਕ ਰੈਗੂਲਰ ਪੜ੍ਹਾਈ ਤੋਂ ਹਟ ਕੇ ਬੱਚਿਆਂ ਨੂੰ ਫਿਊਚਰ ਦੇ ਇਨਸਾਨ ਵਜੋਂ ਦੇਖਣਾ, ਜੋ ਮੇਰੇ ਡੈਡੀ ਦੇ ਸੁਪਨੇ ਸੀ, ਬਿਲਕੁਲ ਉਸੇ ਲੀਹ ਦੇ ਉੱਤੇ ਉਸ ਸੰਸਥਾ ਨੂੰ ਤੋਰਨਾ, ਅਤੇ ਫਾਈਨੈਂਸ਼ਲੀ ਉਹ ਬੱਚੇ ਜਿਨ੍ਹਾਂ ਨੂੰ ਅਸੀਂ ਅੱਡ ਅੱਡ ਲੋਕਾਂ ਦੁਆਰਾ ਅਡੋਪਟ ਕਰਵਾਉਂਦੇ ਹਾਂ, ਇਹ ਕਹਿ ਕੇ ਵੀ ਪਲੀਜ਼ ਕਰੋ। ਉਹ 'ਚ ਕੋਈ ਸੰਗ ਸ਼ਰਮ ਨਹੀਂ, ਸਾਨੂੰ ਪੱਲਾ ਅੱਡਦਿਆਂ ਨੂੰ ਕਿਸੇ ਦਾ ਭਲਾ ਹੁੰਦਾ, ਅਸੀਂ ਕਹਿ ਦਿੰਦੇ ਹਾਂ ਕਿ ਫਲਾਣਾ ਬੱਚਾ ਜੀ ਉਹਦੇ ਪੇਰੈਂਟਸ ਨੇ ਅਤੇ ਉਹਦੀ ਫੀਸ ਭਰਨੀ ਆ, ਆਪਾਂ ਐਜੂਕੇਸ਼ਨ 'ਤੇ ਪੈਸੇ ਲੱਗ ਰਹੇ ਨੇ। ਸੋ ਇਹ ਇਹ ਆ। ਅਤੇ ਦੂਜਾ, ਜੇ ਕੋਈ ਡੋਨਰ ਜਿਹੜਾ ਸਾਨੂੰ ਇਸ ਤਰੀਕੇ ਨਾਲ ਜਿਵੇਂ ਰਣਜੋਤ ਵੀਰ ਨੇ ਗੱਲ ਕੀਤੀ ਆ, ਕੋਈ ਵੱਡੀ ਰਾਸ਼ੀ ਦੇ ਰੂਪ 'ਚ ਸਾਡੇ ਨਾਲ ਜੁੜਨਾ ਚਾਹੁੰਦਾ, ਸੋ ਉਹ ਵੀ ਵੈਲਕਮ ਆ, ਅਤੇ ਤੁਹਾਡੇ ਸੁਝਾਅ ਵੀ ਵੈਲਕਮ ਨੇ। ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਜਦੋਂ ਵੀ ਤੁਹਾਡਾ ਗੇੜਾ ਲੱਗਦਾ ਆਪਣੇ ਪਰਿਵਾਰ ਨਾਲ, ਆਪਣੇ ਬੱਚਿਆਂ ਨਾਲ, ਉਸ ਚਾਰ ਦੀਵਾਰੀ 'ਚ ਆਓ, ਆ ਕੇ ਮਹਿਸੂਸ ਕਰੋਗੇ ਤੁਸੀਂ ਉਸ ਐਨਰਜੀ ਨੂੰ, ਅਤੇ ਮਹਿਸੂਸ ਕਰੋਗੇ ਕਿ ਉੱਥੇ ਕਿਸ ਕਿਸਮ ਦੀ ਇੱਕ ਸੰਸਥਾ ਚੱਲ ਰਹੀ ਹੈ, ਕਿਹੜੀ ਸੋਚ ਨਾਲ ਚੱਲ ਰਹੀ ਹੈ। ਬਹੁਤ ਭਰੇ ਭਰੇ ਖੁਸ਼ ਹੋ ਕੇ ਉਸ ਚਾਰ ਦੀਵਾਰੀ 'ਚੋਂ ਤੁਸੀਂ ਜਾਓਗੇ ਜਿੱਥੋਂ ਵੀ ਜਾਣਾਗੇ।
0: ਹਾਂ ਬਿਲਕੁਲ। ਅਤੇ ਜੇ ਤੁਸੀਂ ਮੰਨ ਲਓ ਨਹੀਂ ਵੀ ਤੁਸੀਂ ਮਨ ਬਣਾਉਂਦੇ ਤੁਸੀਂ ਡੋਨੇਸ਼ਨ ਦਾ, ਤਾਂ ਫਿਰ ਵੀ ਜਾ ਕੇ ਜ਼ਰੂਰ ਇੱਕ
1: ਦੇਖੋ।
0: ਹੁਣ ਤਾਂ ਭੰਗੂ ਸਾਹਿਬ ਵੀ ਉੱਥੇ ਹੀ ਤੁਹਾਨੂੰ ਮਿਲਣਗੇ, ਜਿੰਨੇ ਚਿਰ ਨੂੰ ਸ਼ਾਇਦ ਤੁਸੀਂ ਇਹ ਵੇਖ ਰਹੇ ਹੋਵੋਗੇ, ਅਤੇ ਇਸ ਚਿਹਰੇ ਨੂੰ ਤੁਸੀਂ ਉੱਥੇ ਹੀ ਪਾਓਗੇ ਤੁਸੀਂ। ਬਾਕੀ ਸਭ ਤੋਂ ਵੱਡੀ ਜਿਹੜੀ ਇੱਦਾਂ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੂੰ ਲੈ ਕੇ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਵਾ, ਅਤੇ ਹਮੇਸ਼ਾ ਆਉਣਾ ਵੀ ਚਾਹੀਦਾ। ਮੈਂ ਤਾਂ ਕਹਿੰਦਾ ਕਿ ਹਰ ਇੱਕ ਚੀਜ਼ ਜਿਹੜੀ ਹੈ ਜਿੱਥੇ ਆਪਾਂ ਸੋਚ ਸਮਝ ਕੇ ਕਰਦੇ ਹਾਂ, ਅਤੇ ਡੋਨੇਸ਼ਨ ਹੋਰ ਵਧੇਰੇ ਟਾਈਮ 100 ਵਾਰੀ ਸੋਚ ਕੇ ਬੰਦਾ ਕਰੇ। ਸੋ ਤੁਹਾਡੇ ਸਵਾਲ ਜਿਹੜੇ ਨੇ ਉਹ ਵੈਲਕਮ ਨੇ ਇਸ ਸੰਸਥਾ ਦੇ ਲਈ। ਮੈਂ ਪਰਸਨਲੀ ਇਸ ਪਰਿਵਾਰ ਨੂੰ ਮੈਂ ਜਾਣਦਾ, ਅਤੇ ਜਿਹਨੂੰ ਤੁਸੀਂ ਜਾਣਦੇ ਹੁੰਦੇ ਉਹਦਾ ਪਤਾ ਹੁੰਦਾ ਵਾ ਵੀ ਉਹ ਕੀ ਕਰਨ ਜਾ ਰਿਹਾ ਵਾ ਅਤੇ ਕਿੱਦਾਂ ਦਾ ਉਹ ਕਰੂਗਾ। ਸੋ ਤੁਹਾਡੇ ਸਵਾਲ ਵੈਲਕਮ ਨੇ, ਜੋ ਵੀ ਤੁਹਾਨੂੰ ਇਸ ਬਾਬਤ ਤੁਹਾਡੇ ਚਾਹੀਦੇ ਹੋਣ, ਤੁਹਾਨੂੰ ਹੋਰ ਕਲੈਰੀਫਿਕੇਸ਼ਨ, ਉਹ ਤੁਸੀਂ ਇਹਨਾਂ ਅੱਗੇ ਵੱਧ ਤੋਂ ਵੱਧ ਰੱਖੋ। ਹੋ ਸਕਦਾ ਅਸੀਂ ਇਸ ਗੱਲਬਾਤ ਦੇ ਵਿੱਚ ਬਹੁਤੀਆਂ ਚੀਜ਼ਾਂ ਨਾ ਕਵਰ ਕਰ ਸਕੇ ਹੋਈਏ, ਕਿਉਂਕਿ ਮੇਰਾ ਇਹ ਇੱਕ ਤਰ੍ਹਾਂ ਦਾ ਨਾਲ ਪਰਿਵਾਰ ਹੈ। ਪਰਿਵਾਰ ਦੇ ਵਿੱਚ ਬੜੀਆਂ ਚੀਜ਼ਾਂ ਆਪਾਂ ਜਿਹੜੀਆਂ ਨੇ ਉਹ ਬਾਈਪਾਸ ਇੱਦਾਂ ਹੀ ਕਰ ਜਾਂਦੇ ਹਾਂ ਵੀ ਚੱਲ ਆ ਤਾਂ ਪਤਾ ਹੀ ਆ, ਪਰ ਤੁਹਾਨੂੰ ਬਹੁਤ ਸਾਰੀਆਂ ਹੋਰ ਨਹੀਂ ਪਤਾ ਹੋ ਸਕਦੀਆਂ। ਸੋ ਇਸ ਕਰਕੇ ਤੁਹਾਡੇ ਸਵਾਲ ਸਾਰੇ ਵੈਲਕਮ ਨੇ, ਅਤੇ ਜੇ ਫਿਰ ਵੀ ਤੁਹਾਨੂੰ ਵਧੀਆ ਲੱਗੇ ਇਹ ਮਨਸੂਬਾ, ਇਹ ਪ੍ਰੋਜੈਕਟ ਵਧੀਆ ਲੱਗੇ, ਅਤੇ ਇਹਦੇ ਨਾਲ ਜ਼ਰੂਰ ਤੁਸੀਂ ਜੁੜੋ। ਇਹਦੇ ਵਿੱਚ ਕੋਈ ਇਹ ਵੀ ਨਹੀਂ ਹੈ ਕਿ ਤੁਸੀਂ ਇੰਨਾ ਹੀ ਦੇਣਾ ਵਾ, ਜੋ ਵੀ ਤਿਲ ਫੁੱਲ ਯੋਗਦਾਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦਸਵੰਧ ਕੱਢ ਦਿਓ, ਉਹਦੇ ਵਿੱਚੋਂ ਤੁਸੀਂ ਆਪਣੇ ਸੇਵਾ ਭਾਵਨਾ ਦੇ ਨਾਲ ਤੁਸੀਂ ਇੱਧਰ ਵੀ ਜ਼ਰੂਰ ਤੁਸੀਂ ਪਾਇਆ ਕਰੋ। ਅਤੇ ਇੰਨਾ ਕਹਿੰਦੇ ਹੋਏ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਭੰਗੂ ਸਾਹਿਬ ਬਹੁਤ ਬਹੁਤ ਸ਼ੁਕਰੀਆ, ਵਾਹਿਗੁਰੂ ਤੁਹਾਨੂੰ ਇਸ ਤੁਹਾਡੇ ਮਨਸੂਬੇ ਦੇ ਵਿੱਚ ਕਾਮਯਾਬੀਆਂ ਦੇਵੇ, ਅਤੇ ਇਸੇ ਤਰ੍ਹਾਂ ਤੁਸੀਂ ਚੰਗੇ ਚੰਗੇ ਕਾਰਜ ਕਰਦੇ ਰਹੋ ਅਤੇ ਮੁਲਾਕਾਤਾਂ ਹੁੰਦੀਆਂ ਰਹਿਣ, ਵੱਧ ਤੋਂ ਵੱਧ ਲੋਕ ਚੰਗੇ ਕੰਮਾਂ ਦੇ ਨਾਲ ਤੁਹਾਡੇ ਜ਼ਰੀਏ ਚਾਹੇ ਜੁੜਨ, ਅਤੇ ਵਧੀਆ ਲੱਗੂਗਾ ਸਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਪਾਂ ਹੋਰ ਕਿਤੇ ਸਾਲ ਦੋ ਹੀ ਸਾਲੀ ਫਿਰ ਬੈਠੇ ਹੋਵਾਂਗੇ, ਅਤੇ ਆਪਾਂ ਇੱਥੋਂ ਅਗਲੇ ਪੜਾਅ 'ਤੇ ਜਾ ਚੁੱਕੇ ਹੋਵਾਂਗੇ। ਧੰਨਵਾਦ।
1: ਬਿਲਕੁਲ, ਸ਼ੁਕਰੀਆ ਜੀ ਸਾਰਿਆਂ ਦਾ, ਬਹੁਤ ਬਹੁਤ
0: ਜੀ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਗੱਲਬਾਤ ਆਪਾਂ ਕਰ ਰਹੇ ਸਾਂ ਬਾਗੀ ਭੰਗੂ ਦੇ ਨਾਲ, ਇਹਨਾਂ ਦੇ ਪਿਤਾ ਜੀ ਸਰਦਾਰ ਸਵਰਨ ਸਿੰਘ ਭੰਗੂ ਪਿਛਲੇ ਦਿਨੀ ਇਸ ਸੰਸਾਰ ਨੂੰ ਛੱਡ ਕੇ ਤਾਂ ਚਲੇ ਗਏ ਨੇ, ਪਰ ਪਿੱਛੇ ਚੰਗਿਆਈ ਛੱਡ ਗਏ ਨੇ, ਪਿੱਛੇ ਇੱਕ ਜੀਵਨ ਜਾਂਚ ਛੱਡ ਗਏ ਨੇ, ਇੱਕ ਸੰਸਥਾ ਛੱਡ ਗਏ ਨੇ ਜਿਹੜੀ ਆਪਾਂ ਜਿਹਦੇ ਬਾਰੇ ਜੇ ਜਾਣੀਏ ਤਾਂ ਸਾਨੂੰ ਪਤਾ ਲੱਗਦਾ ਕਿ ਕਿਵੇਂ ਦਾ ਸਾਨੂੰ ਕਾਰਜ ਇਸ ਜ਼ਿੰਦਗੀ ਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਬਾਅਦ 'ਚ ਵੀ ਕੋਈ ਸਾਨੂੰ ਯਾਦ ਰੱਖੇ। ਸੋ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਆਪਾਂ, ਆਸ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਸੋਹਣੀ ਵੀ ਲੱਗੀ ਹੋਊਗੀ ਅਤੇ ਇਹਦੇ ਵਿੱਚ ਕੁਛ ਸਿੱਖਣ ਕਰਨ ਨੂੰ ਵੀ ਮਿਲਿਆ ਹੋਊਗਾ। ਧੰਨਵਾਦ।

0: ਕਰੀ ਜਾਵੇ ਨਖਰੇ ਨੱਕ ਜਾ ਚੜਾ ਕੇ, ਕੀ ਚੱਕਰ ਕੀ ਆ ਬਾਈ?
1: ਚੱਕਰ ਤੁਹਾਨੂੰ ਪਤਾ ਫਿਰ ਦਿਨ ਚੜਦੇ ਨਵਾਂ ਤੇ ਨਵਾਂ ਹੀ ਚੱਕਰ ਪੈ ਜਾਂਦਾ।
0: ਵਾਹ ਵਾਹ ਵਾਹ ਵਾਹ, ਕਿਆ ਬਾਤ, ਤੂੰ ਓਸ਼ੋ ਬਣੀ ਜਾਂਦਾ ਮੈਂ ਤੈਨੂੰ।
1: ਓਸ਼ੋ ਬੋਸ਼ੋ
0: ਬੋਸ਼ੋ ਮੀਸ਼ੋ
1: ਕੇਮ ਸ਼ੋ ਤੇ ਹੈਗਾ ਬੰਦਾ ਆਪਣਾ
0: ਕੇਮ ਸ਼ੋ।
1: ਹਾਂਜੀ, ਮਜਾ ਮੈਂ ਭੈਣ ਜੋ ਜੀ ਕਰਦਾ ਕਹਿਣ,
0: ਜੋ ਜੀ ਕਰਦਾ
1: ਪਰ ਸਾਨੂੰ ਪਲੀਜ਼ ਇੱਕ ਵਾਰੀ ਸੁਣ ਲੈਣ।
0: ਕਿਆ ਬਾਤ ਚਾਲ, ਇਸ ਤੋਂ ਬਿਨਾਂ ਕੋਈ ਹੈ ਨੀ। ਮਤਲਬ ਹਰ ਸੈਂਟੈਂਸ ਦੇ ਅੰਦਰ ਇਹ ਚੀਜ਼ ਵਰਤੀ ਜਾਂਦੀ ਹੈ ਕਿ ਯਾਰ ਇਸ ਚੀਜ਼ ਚ ਵਾਈਬ ਹੈ ਨੀ ਯਾਰ, ਅੱਜ ਦੇ ਦਿਨ ਚ ਵਾਈਬ ਹੈ ਨੀ,
1: ਕੱਲ
0: ਜੋਬ ਚ ਵਾਈਬ ਹੈ ਨੀ।
1: ਕੱਲ ਮੈਨੂੰ ਇੱਕ ਚੰਗਾ ਭਲਾ ਰਾਈਟਰ ਮਿਲਿਆ, ਮਤਲਬ ਵਧੀਆ ਸੋਹਣਾ ਰਾਈਟਰ ਮਿਲਿਆ, ਤੇ ਉਹ ਵੀਰ ਕਹਿੰਦਾ ਯਾਰ ਮੈਂ ਵੀ ਵੀਰ ਲਿਖਦਾ ਤੂੰ ਬੜਾ ਸੋਹਣਾ ਵਾ, ਪਰ ਮੈਂ ਚੱਲਣ ਦੇ ਲਈ ਤੁੱਕਾ ਹੀ ਆ। ਉਹ ਕਹਿੰਦਾ ਨਹੀਂ ਮੈਂ ਇੱਦਾਂ ਨਹੀਂ ਤੁੱਕਾ ਹੋ ਸਕਦਾ, ਆਰਟ ਆਏ। ਮੈਂ ਕਿਹਾ ਠੀਕ ਆ, ਆਰਟ ਆ, ਉਹ ਹਰ ਇੱਕ 'ਚ ਹੁੰਦਾ ਕੋਈ ਨਾ ਕੋਈ ਆਰਟ, ਪਰ ਮੈਂ ਕਿਹਾ ਜਿਹਦਾ ਆਰਟ ਸਾਹਮਣੇ ਆਉਂਦਾ ਉਹਦਾ ਤੁੱਕਾ ਹੀ ਲੱਗਦਾ, ਜਿਹੜਾ ਮਰਜ਼ੀ ਅੱਜ ਤੋਂ ਬਾਅਦ ਪਿੱਛੋਂ ਉਹਦੇ ਚੁੱਕ ਕੇ ਵੇਖ ਲਾ,
0: ਇਹ ਫੈਕਟ ਆ।
1: ਹਾਂ, ਤੇ ਕਹਿੰਦਾ ਹਾਂ ਇਹ ਗੱਲ ਤੇ ਕਹਿੰਦਾ ਮੈਨੂੰ ਵੀ ਪਤਾ ਮੇਰੇ ਨਾ ਵਾਈਬ ਜੀ ਨਹੀਂ ਹੈਗੀ ਰਾਈਟਿੰਗ। ਮੈਂ ਬਸ ਮੈਂ ਵਾਈਬ ਲਿਆਓ, ਫਿਰ
0: ਵਾਈਬ ਲੈ ਕੇ ਆਓ,
1: ਤੇ ਉਹੀ ਗੱਲ ਕਿ ਜਿੰਨਾ ਮਰਜ਼ੀ ਜੋ ਮਰਜ਼ੀ ਕੋਈ ਹੋਵੇ, ਪਰ ਅੱਜ ਕੱਲ੍ਹ ਥੋੜ੍ਹੀ ਜਿਹੀ ਵਾਈਬ ਜ਼ਰੂਰ ਚਾਹੀਦੀ ਹਰ ਇੱਕ ਚੀਜ਼ ਦੇ ਵਿੱਚ। ਡਲ ਜੀ ਚੀਜ਼ ਕੋਈ ਵੀ ਨਹੀਂ ਸੁਣਨੂੰ ਕੇ ਜਾਂ ਵੇਖ ਕੇ ਰਾਜੀ।
0: ਹਾਂ, ਮਤਲਬ
1: ਭਾਵੇਂ ਜਿੰਨੀ ਮਰਜ਼ੀ ਚੰਗੀ ਹੋਵੇ ਨਾ, ਪਰ ਜੇ ਉਹ ਡਲ ਆ ਤੇ ਉਹ ਨਹੀਂ ਗੱਲ ਜੀ ਨਹੀਂ ਬਣਦੀ।
0: ਉਹ ਫਿਰ ਤੁਹਾਨੂੰ ਪਤਾ ਹੀ ਆ, ਆਪਾਂ ਮਾੜਾ ਜਿਹਾ ਧਿਆਨ ਦੇ। ਥੈਂਕ ਯੂ। ਆਪਾਂ ਇੱਕ ਚੀਜ਼ ਤਾਂ ਨੋਟਿਸ ਕਰਨ ਵਾਲੀ ਆ ਇਹਦੇ ਅੰਦਰ, ਕਿ ਉਸ ਯੁੱਗ 'ਚ ਰਹਿੰਦੇ ਹਾਂ ਜਿਹਦੇ ਅੰਦਰ 3 ਸੈਕਿੰਡ ਦੇ ਅੰਦਰ, ਹਨਾ, ਤੁਹਾਡੀ ਰੀਲ ਉੱਪਰ ਹੁੱਕੀ ਥੱਲੇ, ਉਹ 3 ਸੈਕਿੰਡ ਜਿਨ੍ਹਾਂ ਨੇ ਦਿੱਤਾ ਉਹ ਕੀ ਪੈਰਾਮੀਟਰ, ਉਹ ਪੈਰਾਮੀਟਰ ਉਹ ਮਿਆਰ ਇਸ ਕਰਕੇ ਸੈੱਟ ਹੋਇਆ 3 ਸੈਕਿੰਡ ਦਾ, ਕਿਉਂਕਿ ਉਹਨੂੰ ਪਤਾ ਕਿ ਹਿਊਮਨ ਮਾਇੰਡ ਹੁਣ ਇੰਨਾ ਜ਼ਿਆਦਾ ਡੋਪਾਮੀਨ ਮੰਗਦਾ, ਵਾਈਬ ਇੱਦਾਂ ਮੰਗਦਾ ਕਿ 3 ਸੈਕਿੰਡ 'ਚ ਹੀ ਉਹਨੇ ਜਾਂ ਯੈਸ ਜਾਂ ਨੋ ਕਰਨੀ, 4th ਸੈਕਿੰਡ ਤੁਹਾਡੀ ਗੱਲ ਨਹੀਂ ਸੁਣਨੀ ਹੈ ਦੇਖਣੀ।
1: ਆ ਡੋਪਾਮੀਨ ਦਾ ਵੀ ਮੈਨੂੰ ਪਿੱਛੇ ਜਿਹੇ ਪਤਾ ਲੱਗਾ ਜਦੋਂ ਗੁਰੂ ਰੰਧਾਵਾ ਦਾ ਗਾਣਾ ਨਹੀਂ ਆਇਆ। ਫਿਰ ਮੈਂ ਸਮਝਿਆ ਹੈਗੀ ਡੋਪਾਮੀਨ, ਸੁਣਿਆ ਨਹੀਂ,
0: ਲਾਵਾਂਗੇ ਅੱਜ ਡੋਪਾਮੀਨ ਹੀ ਲਾਵਾਂਗੇ। ਅਗਲਾ ਵੀ
1: ਕ੍ਰੀਏਟਿਵ ਡਾਇਰੈਕਟਰ ਹੀ ਹੈ।
0: ਨਹੀਂ ਇਹ ਤਾਂ ਹੁੰਦਾ ਪੱਕਾ,
1: ਇਹ ਤਾਂ ਕੋਈ ਗੈਸ ਨਹੀਂ ਕਰ ਸਕਦਾ ਕਿੱਥੇ ਲਿਖਿਆ ਕ੍ਰੀਏਟਿਵ ਡਾਇਰੈਕਟਰ।
0: ਉਹ ਭਰਾ ਮੈਂ ਟੋਪੀ ਪਾਈ ਹੈ ਜਿਹੜਾ ਤਾਂ ਲਿਖਿਆ,
1: ਉਹ ਲੈ
0: ਯਾਰ ਵੀ ਲੋਕਾਂ ਦੇ ਬੰਦੇ
2: ਯਾਰ। ਫਿਰ ਰੇਡੀਓ ਇਜ਼ ਐਨ ਆਡੀਓ ਮੀਡੀਅਮ ਬ੍ਰੋ, ਲੋਕਾਂ ਨੂੰ ਪਤਾ ਨਹੀਂ ਨਾ, ਇਹ ਚੱਕਰ ਆ। ਹੋਰ ਸੁਣਾਓ ਕਿੱਦਾਂ ਚੱਲ ਰਿਹਾ ਸਭ ਕੁਝ?
1: ਟੌਪ ਚੱਲਣ ਦਿਆ ਜੀ ਸਾਰਾ ਕੁਛ, ਵਧੀਆ, ਮੇਰੇ ਬਾਬੇ ਦੀ ਕਿਰਪਾ ਚੱਲਣ ਦੀ ਆ। ਬਸ ਅੱਜ ਕੱਲ ਥੋੜੀ ਜੀ ਹੈਪਨਿੰਗ ਤੇ ਨਹੀਂ ਕਹਿ ਸਕਦੇ, ਥੋੜਾ ਜਿਹਾ ਹੋਣ ਡਿਆ। ਆਪਾਂ ਸੋਚਿਆ ਚਲੋ ਅੱਜ ਆਪਾਂ ਗੱਲਬਾਤ ਹੀ ਉਹਦੇ ਤੇ
0: ਕਰ, ਕਿ ਵਾਈਬ ਜਿਹੜੀ ਚੇਂਜ ਹੋ ਜਾਂਦੀ ਆ,
1: ਆਏ ਹੋਏ
0: ਹੈ, ਹੋ ਜਾਂਦੀ ਨਾ ਚੇਂਜ, ਕਦੋਂ ਹੋ ਜਾਂਦੀ ਹੈ ਚੇਂਜ
1: ਵਾਈਬ? ਵੇਖੋ ਜ਼ਿੰਦਗੀ ਦੇ ਵਿੱਚ ਕੋਈ ਜਦੋਂ ਵੱਡਾ ਚੇਂਜ ਆਉਂਦਾ ਤੇ ਵਾਈਬ ਵੀ ਨਾਲ ਨਾਲ ਚੇਂਜ ਹੋ ਹੀ ਜਾਂਦਾ।
0: ਹਾਂਜੀ ਹਾਂਜੀ, ਜਦੋਂ ਤੁਹਾਡੀ ਲਾਈਫ 'ਚ ਆ ਜਾਏ ਵਾਈਫ, ਚੇਂਜ ਹੋ ਜਾਂਦੀ ਹੈ ਵਾਈਬ,
1: ਆਏ
0: ਇੱਦਾਂ ਹੀ ਆ।
1: ਕੀ ਬਾਤ ਹੈ!
0: ਸੋ ਅੱਜ ਆਪਾਂ ਗੱਲਬਾਤ
1: ਸ਼ੀਲੂ ਸ਼ਾਇਰ,
0: ਸ਼ੀਲੂ ਸ਼ਾਇਰ ਮੈਨੂੰ ਵੀ ਕੋਈ $5,000 ਭੇਜੋ ਬਾਈ, ਇਸ ਰੇਡ ਕਾਹਦੇ
1: ਵਾਸਤੇ,
0: ਇਸ ਰੇਡ ਵਾਸਤੇ, ਰੇਡ ਔਨ ਸ਼ਾਇਰੀ।
1: ਤੁਹਾਡੇ ਕੋਲ 5,000 ਕੋਈ ਲੈਣ ਹੋ ਤਾਂ
0: ਵੇਖੀ, ਤੂੰ ਭਰਾ
1: ਨਾ ਕਰਾ ਲਿਓ।
0: ਨਹੀਂ ਨਹੀਂ ਇਹ ਵੀ ਠੀਕ ਹੈ, ਮੈਂ ਆਪਣੇ ਸ਼ਬਦ ਵਾਪਸ ਲੈਣਾ। ਤੇ ਜੀ ਅੱਜ ਆਪਾਂ ਗੱਲਬਾਤ ਕਰਨੀ ਹੈ,
1: ਨਾਲੇ ਦੱਸ ਦੋ ਸਰੋਤੇ ਨੂੰ ਕਿ ₹5,000 ਦੀ ਗੱਲ ਕਰ ਰਹੇ ਹੋ।
0: ਹਾਂਜੀ ਹਾਂਜੀ,
1: ਪਹਿਲੀ ਵਾਰੀ ਤੇ ਤੁਸੀਂ ਸੋਚ ਨਹੀਂ
0: ਸਕਦੇ, ਇੰਨੇ ਤਾਂ ਹਜੇ ਵੱਡੇ ਹੋਏ ਨੀ ਆਪਾਂ, ਹਜੇ ਨਿੱਕੇ ਕਾਕੇ ਹਜੇ ਬੋਇਜ਼ ਆ ਨਾ।
1: ਹਾਂ,
0: ਬੋਇਜ਼ ਗੱਲ ਕਰਦਾ ਸਾਡਾ ਬਾਈ,
1: ਹਾਂ ਬੋਇਜ਼ ਤੇ ਗੱਲ
0: ਤਗੜੀ ਤੱਕ ਮਾਰੀ, ਅਸੀਂ ਸੁਣਦਾ ਗਾ ਰਹੇ
1: ਹਾਂ, ਇਹ ਗੱਲ ਹੈ,
0: ਅਸੀਂ ਤਾਂ ਚਲੋ ਜੋ ਹੈ ਸੋ ਹੈ। ਪਰ ਖੈਰ ਮੈਂ ਤੀਸਰੀ ਵਾਰੀ ਕੋਸ਼ਿਸ਼ ਕਰਾਂ ਦੱਸਣ ਦੀ,
1: ਕਰੋ ਕਰੋ ਜੀ,
0: ਕਿ ਅੱਜ ਦਾ ਟੌਪਿਕ ਜਿਹੜਾ ਬਲਕੀਰ ਜੀ ਸਾਡੇ ਨਾਲ ਸਾਂਝਾ ਕਰਨ ਲਈ ਲੈ ਕੇ ਆਏ ਨੇ,
1: ਬਲਕੀਰ ਜੀ ਇਕੱਲੇ ਕੋ ਸਾਂਝਾ ਕਰ ਰਹੇ,
0: ਨਹੀਂ ਤਾਂ ਇਕੱਠੇ ਕਰਾਂਗੇ ਨਾ, ਮੈਂ ਆਪਣਾ ਨਾਮ ਥੋੜਾ ਲਊਂਗਾ ਨਾ। ਬੇਵਕੂਫ,
1: ਤੁਸੀਂ ਗੱਲ ਸ਼ੁਰੂ ਹੀ ਨਹੀਂ ਸਹੀ ਕਰ ਰਹੇ,
0: ਫੇਰ ਤਾਂ ਯਾਰ ਤੂੰ ਬੋਲ, ਹੁਣ ਮੈਂ ਬੋਲ ਲੈਣੀ 4 ਵਾਰੀਆਂ, ਮੈਂ
1: ਕਹਿੰਦਾ ਆਇਆ ਜੀ ਸ਼ੁਰੂ ਵਧੀਆ ਕਰੋਗੇ,
0: ਚਲੋ ਠੀਕ
1: ਹੈ, ਟਰਾਈ ਕਰੋ।
0: ਅੱਜ ਅਸੀਂ ਰਲ ਕੇ ਸੋਚ ਕੇ ਤੁਹਾਡੇ ਨਾਲ ਇਹ ਟੌਪਿਕ ਕਰਾਂਗੇ ਡਿਸਕਸ, ਜੇ ਮੌਕਾ ਲੱਗ ਸਕਿਆ ਕਿ ਕਿਸ ਤਰੀਕੇ ਨਾਲ ਨਵੇਂ ਰਿਸ਼ਤੇ ਤੁਹਾਡੀ ਲਾਈਫ 'ਚ ਜਦੋਂ ਆ ਜਾਣ, ਅਤੇ ਪੁਰਾਣੇ ਰਿਸ਼ਤਿਆਂ 'ਚ ਤਬਦੀਲੀ ਆ ਜਾਂਦੀ ਜਾਂ ਫਿਰ ਆਪਾਂ ਸਮਾਂ ਨਹੀਂ ਦੇ ਪਾਉਂਦੇ ਜਾਂ ਫਿਰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਜਾਂ ਫਿਰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਦੋਂ ਤੁਹਾਡਾ ਨਵਾਂ ਨਵਾਂ ਵਿਆਹ ਸ਼ਾਦੀ ਹੋ ਜਾਵੇ ਤਾਂ ਤੁਸੀਂ ਆਪਣੇ ਪੁਰਾਣੇ ਯਾਰ ਮਿੱਤਰਾਂ ਨੂੰ ਬੇਲੀਆਂ ਨੂੰ ਬਹੁਤਾ ਟਾਈਮ ਦੇ ਪਾਉਂਦੇ ਹੋ ਨਹੀਂ ਦੇ ਪਾਉਂਦੇ ਹੋ ਤੇ
1: ਕਿਉਂਕਿ ਕਿਸ ਤਰ੍ਹਾਂ ਦਾ ਫਰਕ ਆ ਜਾਂਦਾ ਨਾ ਸੋਹਣੀਏ ਨੀ ਤੁਸੀਂ ਕੀ ਫੁੱਲ ਲੱਗਦੀ
0: ਬਸ ਫਿਰ ਆ ਚੱਕਰ ਆ ਸੋ ਜੀ ਇਹ ਗੱਲਬਾਤ ਕਰਾਂਗੇ ਸਾਡਾ ਲਾਈਵ ਸਪੋਟ ਚਲਾ ਗਿਆ ਇਸ ਕਰਕੇ ਇਹ ਨਹੀਂ ਕਹਿ ਸਕਦੇ ਤੁਸੀਂ ਸਾਂਝ ਪਾਓ ਠੀਕ ਹੈ ਤੁਸੀਂ ਬਸ ਸੁਣੋ ਸੁਣ ਕੇ ਤੁਸੀਂ ਆਪਣੇ ਮਨ ਚ ਸਾਂਝ ਪਾਓ ਤੁਸੀਂ ਉਹਨਾਂ ਨਾਲ ਸਾਂਝ ਪਾਓ
1: ਤੁਸੀਂ ਸਾਡੇ ਦਿਲਾਂ ਦੀਆਂ ਸਾਂਝਾਂ ਪਾਓ
0: ਜੀ ਸੋ ਮੇਰੇ ਓਸ਼ੋ ਜੀ ਦੱਸੋ ਤੁਹਾਡੀ ਕੀ ਵਿਚਾਰਧਾਰਾ ਹੈ ਤੁਹਾਡੀ ਇਸ ਟੌਪਿਕ ਦੇ ਉੱਪਰ ਵਾਟ ਡੂ ਯੂ ਫੀਲ ਅਬਾਊਟ ਇਟ
1: ਆਈ ਫੀਲ ਟੂ ਮੱਚ ਬ੍ਰੋ ਆਈ ਐਮ ਇਨ ਡਿਪਰੈਸਡ ਫੀਲਿੰਗ
0: ਓਹ ਮਾਈ ਗੋਡ ਫੀਲਿੰਗ ਡਿਪਰੈਸਡ ਵਿਦ 38 ਨਹੀਂ ਯਾਰ ਇਹ ਤੇ
1: ਵੇਖੋ ਹੈਗਾ ਹੀ ਆ ਕੋਈ ਵੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਨਹੀਂ ਕਿ ਵਿਆਹ ਜੇ ਕੋਈ ਵੀ ਮੰਨ ਲਓ ਫਰੈਂਡ ਹੀ ਕੋਈ ਨਵਾਂ ਤੁਹਾਡਾ ਨਾਲ ਐਡ ਆਨ ਹੁੰਦਾ ਤੇ ਓਬਵੀਅਸਲੀ ਤੁਹਾਡੇ ਪੁਰਾਣੇ ਵਾਲਾ ਜਿਹੜਾ ਸਮਾਂ ਆ ਉਹ ਉਹਦੇ ਨਾਲ ਵੀ ਜਾਣਾ ਆ ਤੇ ਉਹ ਕਿਤੇ ਨਾ ਕਿਤੇ ਉਹਨੂੰ ਘੱਟ ਸਮਾਂ ਤੁਹਾਡਾ ਜਾਂਦਾ ਹੀ ਆ ਹੁਣ ਕਈ ਸਾਰੇ ਆਪਾਂ ਕਹਿ ਦਿੰਦੇ ਕਿ ਯਾਰ ਇਹ ਬਦਲ ਗਿਆ ਜੀ ਇਹ ਹੁਣ ਉੱਥੇ ਚੱਲ ਗਿਆ ਤਾਂ ਬਦਲ ਗਿਆ ਇਹਨੇ ਨਵੇਂ ਯਾਰ ਬਣਾ ਲਏ ਤਾਂ ਬਦਲ ਗਿਆ ਵਿਆਹਿਆ ਗਿਆ ਤਾਂ ਬਦਲ ਗਿਆ ਹੁਣ ਸਾਡੇ ਨਾਲ ਗੱਲਬਾਤ ਨਹੀਂ ਕਰਦਾ ਸਾਡੇ ਨਾਲ ਬਹਿੰਦਾ ਖਲੋਂਦਾ ਨਹੀਂ ਘੁੰਮਣ ਫਿਰਨ ਨਹੀਂ ਜਾਂਦਾ ਤੇ ਉਹ ਜ਼ਰੂਰੀ ਵੀ ਆ ਵੇਖੋ ਬਦਲਣਾ ਟਾਈਮ ਦੇ ਹਿਸਾਬ ਨਾਲ ਬਦਲਣਾ ਹਰ ਕਿਸੇ ਨੇ ਬਦਲਣਾ ਤੇ ਬਦਲਣਾ ਜ਼ਰੂਰੀ ਵੀ ਆ
0: ਹਾਂ ਮਤਲਬ
1: ਜੇ ਤੁਸੀਂ ਨਹੀਂ ਬਦਲੋਗੇ ਵੈਸੇ ਵੀ ਮਤਲਬ ਜੇ ਤੁਸੀਂ ਨਹੀਂ ਬਦਲੋਗੇ ਅਗਲਾ ਬਦਲ ਜਾਓ
0: ਬਿਲਕੁਲ ਇਹ ਵੀ ਹੈ ਨਾ ਕਿ ਆਪਾਂ ਚਾਹੁੰਦੇ ਹੋਈਏ ਨਾ ਚਾਹੁੰਦੇ ਹੋਈਏ ਪਰਸਨੈਲਿਟੀ ਸਾਡੀ ਹਮੇਸ਼ਾ ਡਿਵੈਲਪ ਹੁੰਦੀ ਰਹਿੰਦੀ ਹੈ ਬਿਰਤੀ ਸੇਮ ਨਹੀਂ ਰਹਿੰਦੀ ਬੰਦੇ ਦੀ ਪਤਾ ਨਹੀਂ ਲੱਗਦਾ ਕਿ ਅਚਾਨਕ ਹੀ ਇੱਕ ਸੈਕਿੰਡ ਇੱਦਾਂ ਦਾ ਹੁੰਦਾ ਲਾਈਫ ਜਾਂਦਾ ਬੰਦਾ ਕਹਿੰਦਾ ਯਾਰ ਆਹ ਚੀਜ਼ ਹੁਣ ਮੈਨੂੰ ਖਰੀ ਨਹੀਂ ਲੱਗਦੀ ਉਹ ਅਨਕੋਨਸ਼ੀਅਸਲੀ ਜਾਂ ਸਬਕੋਨਸ਼ੀਅਸਲੀ ਕਾਫੀ ਟਾਈਮ ਤੋਂ ਚੱਲ ਰਿਹਾ ਹੁੰਦਾ ਪ੍ਰੋਸੈਸ
1: ਬੈਕ ਆਫ ਦਾ
0: ਮਾਈਂਡ ਹਾਂ ਬੈਕ ਆਫ ਦਾ ਮਾਈਂਡ ਹੈ ਨਾ ਕਿ ਉਹ ਪ੍ਰੋਸੈਸ ਚੱਲ ਰਿਹਾ ਹੁੰਦਾ ਉਹ ਚੀਜ਼ ਤੋਂ ਤੁਹਾਡਾ ਉਖੜਨ ਦਾ ਜਾਂ ਫਿਰ ਉਹ ਆਦਤ ਕਹਿ ਲਓ ਹੋਬੀ ਕਹਿ ਲਓ ਰਿਸ਼ਤਾ ਕਹਿ ਲਓ ਕੰਮ ਕਹਿ ਲਓ ਹੈ ਨਾ ਪਰ ਬੰਦੇ ਨੂੰ ਫੀਲ ਅਚਾਨਕ ਹੀ ਹੁੰਦਾ ਸੋ ਹਾਂ ਯੂ ਆਰ ਰਾਈਟ ਉਹ ਗੱਲ ਸਹੀ ਹੈ ਇੱਕ ਦੇ ਅੰਦਰ ਨਾ ਇਹ ਵੀ ਆ ਜਾਂਦੀ ਗੱਲ ਕਿ ਖਾਸ ਕਰ ਯਾਰੀ ਦੋਸਤੀ ਦੇ ਅੰਦਰ ਐਂਡ ਉਹ ਯਾਰੀ ਦੋਸਤੀ ਦੇ ਅੰਦਰ ਵੀ ਪੁਰਾਣੀ ਯਾਰੀ ਦੋਸਤੀ ਦੇ ਅੰਦਰ ਮੇਨ ਗੱਲ ਇੱਕ ਇਹ ਵੀ ਆ ਜਾਂਦੀ ਹੈ ਕਿ ਯਾਰ ਜੇ ਤੁਸੀਂ ਨਾ ਹਮੇਸ਼ਾ ਔਨ ਸੇਮ ਪੇਜ ਰਹੋ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਮੇਰਾ ਪੁਆਇੰਟ ਇਹਦੇ ਤੋਂ ਇਹ ਹੈ ਕਿ ਸਮਝੋ ਤੁਸੀਂ ਇਕੱਠੇ ਇੱਕੋ ਸਕੂਲ ਪੜ੍ਹੇ ਹੈ ਨਾ ਕਾਲਜ ਵੀ ਚਲੋ ਸੇਮ ਚਲੇ ਗਏ
1: ਜੀ
0: ਹੈ ਨਾ ਪਰ ਫਿਰ ਇੱਕ ਜਣਾ ਬਾਹਰ ਚਲ ਗਿਆ ਇੱਕ ਜਣਾ ਇੰਡੀਆ ਰਹਿ ਗਿਆ ਉਹ ਫਿਰ ਇੱਕ ਸਾਲ ਦੋ ਸਾਲ ਤਿੰਨ ਸਾਲ ਬਾਅਦ ਤੁਹਾਡਾ ਕਿਉਂਕਿ ਰੂਟੀਨ ਵੱਖਰਾ ਤੁਹਾਡੀ ਲਾਈਫ ਸਟਾਈਲ ਵੱਖਰੀ ਆ ਤਾਂ ਫਿਰ ਹੈ ਨਾ ਸੋਚ ਵਿਚਾਰ ਵੀ ਬਦਲਣੇ ਸ਼ੁਰੂ ਹੋ ਜਾਂਦੇ ਆ ਇੱਕ ਇਹ ਵੀ ਆ ਕਈਆਂ ਨਾਲ ਹੁੰਦਾ ਹੋਏਗਾ ਕਈਆਂ ਨਾਲ ਹੁੰਦਾ ਕਈਆਂ ਨਾਲ ਨਹੀਂ ਹੁੰਦਾ ਫਿਰ ਦੂਸਰੇ ਪਾਸੇ ਇੱਕ ਹੋਰ ਹੋ ਜਾਂਦਾ
1: ਕਿ
0: ਉਹਦੇ ਅੰਦਰ ਇਹ ਚੱਕਰ ਇਹ ਆ ਜਾਂਦਾ ਕਿ ਸਮਝੋ ਲੈਟ ਸਪੋਜ਼ ਕਿ ਅਗੇਨ ਆਪਾਂ ਸੇਮ ਸਕੂਲ ਪੜ੍ਹੇ ਹਾਂ ਪਰ ਅਸੀਂ ਕਾਲਜ ਵੱਖੋ ਵੱਖਰੇ ਚਲੇ ਗਏ ਉੱਥੇ ਫਿਰ ਵੱਖੋ ਵੱਖਰੇ ਸਰਕਲ ਬਣ ਗਏ ਹੋ ਸਕਦਾ ਆਪਾਂ ਹੁਣ ਰਹਿੰਦੇ ਮਤਲਬ ਸ਼ਾਮੀ ਆਉਂਦੇ ਆਪਾਂ ਉੱਥੇ ਹੀ ਹੋਈ ਆਪਣੇ ਘਰਾਂ 'ਚ ਹੀ ਪਰ ਸਰਕਲ ਚੇਂਜ ਹੋ ਗਿਆ ਸਰਕਮਸਟਾਂਸ ਚੇਂਜ ਹੋ ਗਏ ਤੁਹਾਡੀ ਸਟ੍ਰੀਮ ਚੇਂਜ ਹੋ ਗਈ ਹੈ ਨਾ
1: ਪ੍ਰਾਇਓਰਟੀਜ਼ ਕਿਸੇ ਵੇਲੇ ਬਦਲ ਜਾਂਦੀਆਂ ਆਪਣੀਆਂ
0: ਤੂੰ ਸਾਇੰਸ
1: ਵੀ ਚਾਹੀਦੀ ਯਾਰ
0: ਹਾਂ ਕਿ ਤੂੰ ਸਾਇੰਸ ਰੱਖ ਲਈ ਮੈਂ ਕਮਰਸ ਰੱਖ ਲਈ ਫਿਰ ਓਬਵੀਅਸ ਜੀ ਗੱਲ ਆ ਟਿਊਸ਼ਨਾਂ ਵੱਖਰੀਆਂ ਹੋ ਗਈਆਂ ਸਰਕਲ ਵੱਖਰਾ ਹੋ ਗਿਆ ਪੜ੍ਹਾਈ ਵੱਖਰੀ ਹੋ ਗਈ
1: ਇਸ ਲਈ ਮੈਂ ਸੋਚਿਆ ਨਾ ਵੀ ਫਿਰ ਸਾਇੰਸ ਵਾਂਗੂ ਆ
0: ਫਿਰ ਅਲਟੀਮੇਟਲੀ ਵਿਆਹ ਵਰਗੀ ਚੀਜ਼ ਵੀ ਇਸ ਤੋਂ ਦੂਰ ਕਿਸ ਤਰ੍ਹਾਂ ਰਹੇਗੀ ਜਦੋਂ ਤੁਸੀਂ ਵਿਆਹ ਜਾਓ ਓਬਵੀਅਸ ਜੀ ਗੱਲ ਅਚਾਨਕ ਇੱਕ ਤਾਂ ਅਚਾਨਕ ਹੀ ਬੰਦੇ ਦੇ ਉੱਪਰ ਜ਼ਿੰਮੇਵਾਰੀ ਤੁਹਾਡੇ ਤੇ ਆ ਜਾਂਦੀ ਅੱਛਾ ਉਹ ਓਬਵੀਅਸ ਜੀ ਗੱਲ ਉਹ ਨਵੇਂ ਤਰ੍ਹਾਂ ਦੀ ਜ਼ਿੰਮੇਵਾਰੀ ਆ ਕਿਉਂਕਿ ਤੁਸੀਂ ਜਦੋਂ ਸਕੂਲ ਗਏ ਹੋ ਛੇਵੀਂ ਦੀ ਜ਼ਿੰਮੇਵਾਰੀ ਤੋਂ ਬਾਅਦ ਅੱਠਵੀਂ ਦੀ ਜ਼ਿੰਮੇਵਾਰੀ ਅੱਠਵੀਂ ਤੋਂ ਬਾਅਦ ਦਸਵੀਂ ਦੀ ਆ ਪਤਾ ਪਤਾ ਜੀ ਹੈ ਜ਼ਿੰਮੇਵਾਰੀ ਹੈ ਨਾ ਇਹ ਥੋੜਾ ਬਿਲਕੁਲ ਹੀ ਨਿਊ ਸਿਲੇਬਸ ਆ ਫਿਰ ਉਹਦੇ ਅੰਦਰ ਮੇਰੇ ਖਿਆਲ ਨਾਲ ਉਹ ਵਾਲੀ ਯਾਰੀਆਂ ਦੋਸਤੀਆਂ ਨੂੰ ਜੇ ਟਾਈਮ ਨਹੀਂ ਦਿੱਤਾ ਜਾਂਦਾ ਤੇ ਤੁਹਾਡਾ ਅੱਗੋ ਜੇ ਕੋਈ ਯਾਰ ਮਿੱਤਰ ਮਾਇੰਡ ਵੀ ਕਰੇ ਉਹ ਸ਼ਾਇਦ ਉਹੀ ਕਰਦੇ ਹੋਣਗੇ ਜਿਹੜੇ ਆਪ ਨਹੀਂ ਹਜੇ ਵਿਆਹੇ ਗਏ ਜਦੋਂ ਉਸਦਾ ਵਿਆਹ ਹੁੰਦਾ ਨਾ ਸਭ ਤੋਂ ਪਹਿਲਾਂ ਉਹ ਗਾਇਬ ਹੁੰਦਾ ਉਹ ਹੁੰਦਾ ਮਿਸਟਰ ਇੰਡੀਆ ਉਹ ਦੱਸਦਾ ਹੀ
1: ਨਹੀਂ ਚੁੱਕਦਾ
0: ਉਹ ਤਾਂ ਭਰਾ ਰੀਲਾਂ ਭੇਜਣ ਤੋਂ ਵੀ ਜਾਂਦਾ ਬੰਦਾ ਕਹਿੰਦਾ ਯਾਰ ਟਾਈਮ ਨਹੀਂ ਲੱਗਦਾ
1: ਨਹੀਂ ਟਾਈਮ ਨਹੀਂ ਉਹਨਾਂ ਨੇ ਕਹਿਣਾ ਹਾਂ ਕੋਈ ਕੰਮ ਆ ਚੋ ਕੰਮ ਆ ਭਲਾ ਰੀਲਾਂ ਭੇਜਣੀਆਂ
0: ਹਾਂ ਹਨਾ ਸੋ ਇਹ ਇਹ ਇਸ਼ੂ ਤੇ ਹੈ
1: ਪਤਾ ਕੀ ਹੁੰਦਾ ਵਾ ਤੁਹਾਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਕਿਉਂਕਿ ਜੇ ਤੁਸੀਂ ਮੈਨੇਜ ਨਹੀਂ ਨਾ ਕਰਦੇ ਫਿਰ ਹੀ ਸਾਰੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਹੁਣ ਜੇ ਤੁਸੀਂ ਕਹਿੰਦੇ ਹੋ ਕਿ ਸਾਡੀਆਂ ਯਾਰੀ ਦੋਸਤੀਆਂ ਪਿੱਛੇ ਪੈਂਦੀਆਂ ਤੇ ਉਹ ਪੈਣਗੀਆਂ ਵਿਆਹ ਤੋਂ ਬਾਅਦ ਜੇ ਮੰਨ ਲਓ ਆਪਾਂ ਗੱਲ ਕਰੀਏ ਤੇ ਉਹ ਜਿਨ੍ਹਾਂ ਦੇ ਟਾਈਮ ਹੋ ਗਿਆ ਵਿਆਹ ਹੋਏ ਨੂੰ ਉਹਨਾਂ ਨੂੰ ਇਹ ਪਤਾ ਹੋਊਗਾ ਕਿ ਉਹਨਾਂ ਦੀਆਂ ਪਈਆਂ ਹੀ ਕਿਸੇ ਟਾਈਮ ਦੇ ਉੱਤੇ
2: ਬਿਲਕੁਲ ਬਿਲਕੁਲ
1: ਠੀਕ ਹੈ ਤੇ ਉਹ ਉਹ ਵੀ ਰਿਲੇਟ ਕਰ ਹੀ ਸਕਦੇ ਕਿਤੇ ਨਾ
2: ਕਿਤੇ ਹਾਂ ਹਾਂ ਸਗੋਂ ਤਾਂ ਇਸ ਚਸ਼ਮੇ ਨਾਲ ਇਸ ਗੱਲ ਨੂੰ ਵੇਖਣਗੇ ਹਨਾ ਕਿ
1: ਉਹ ਇਹ ਵੀ
2: ਹਜੇ ਤੱਕ ਅੱਕਾ ਸਟਾਰਟ ਹੋਏ ਹੋਏ ਤਾਂ ਬੱਚੇ ਨਹੀਂ ਹੋਏ ਹੈ ਤਾਂ ਹਨਾ ਹੋਰ ਪਤਾ ਲੱਗੂਗਾ ਉਹ ਵੀ ਵੇਖ
1: ਸਕਦੇ ਆ ਕਿ ਉਹਨਾਂ ਨੇ ਉਹਨੂੰ ਕੀਤਾ ਕਿੱਦਾਂ ਮੈਨੇਜ ਕਿੱਦਾਂ ਕੀਤਾ ਉਹਨਾਂ ਕੋਲ ਤਾਂ ਚਲੋ ਇਹ ਵੀ ਐਕਸਪੀਰੀਅੰਸ ਹੋਣਗੇ ਬੜੇ ਬੜੇ ਪੁਰਾਣੇ ਪਰ ਗੱਲ ਹੁਣ ਇੱਥੇ ਹੋ ਜਾਂਦੀ ਹੈ ਕਿ ਠੀਕ ਹੈ ਆਟੋਮੈਟਿਕਲੀ ਫਰਕ ਪੈਣਾ ਹੀ ਪੈਣਾ ਵਾ ਹੁਣ ਮੰਨ ਲਓ ਜੇ ਇੱਧਰੋਂ ਤੁਹਾਡੀ ਵਾਈਫ ਕਵੇ ਵੀ ਆਪਾਂ ਘੁੰਮਣ ਜਾਣਾ ਤੇ ਉੱਧਰੋਂ ਤੁਹਾਡੇ ਯਾਰ ਦੋਸਤ ਕਹਿਣ ਵੀ ਆਪਣਾ ਪਲਾਨ ਬਣ ਗਿਆ ਸੈਟਰਡੇ ਦਾ ਜੇ ਤੁਸੀਂ ਯਾਰਾਂ ਨੂੰ ਪਹਿਲਾਂ ਦੱਸਤਾ ਕਿ ਯਾਰ ਇਧਰੋਂ ਵੀ ਤੇਰੀ ਭਾਬੀ ਨਾਲ ਪਲਾਨ ਆ ਉਹ ਤੇ ਉਦਣ ਤੋਂ ਹੀ ਸ਼ੁਰੂ ਹੋ ਜਾਣਾ
2: ਗਿਆ ਬਦਲ ਗਿਆ
1: ਉਹਦਾ ਕੱਢਣੀ ਮੋਟੀ ਜੀ ਤੇ
2: ਗਾਲ
1: ਗਾਲ ਤੇ ਜੇ ਤੁਸੀਂ ਮੰਨ ਲਓ ਇੱਧਰ ਵੋਟੀ ਨੂੰ ਕਹਿਤਾ ਵੀ ਮੇਰਾ ਉਹਨਾਂ ਦੇ ਨਾਲ ਪਲਾਨ ਆ ਫਿਰ ਤੇ ਓਦਾਂ ਹੀ ਤੁਹਾਨੂੰ ਪਤਾ ਹੀ ਆ ਫਿਰ ਤੇ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਵੀ ਕੀ ਹੋਣਾ ਵਾ
2: ਉਹ ਸਾਰਾ ਸਿਲੇਬਸ ਸਾਰਿਆਂ ਨੂੰ ਪਤਾ
1: ਉਹ ਤੁਹਾਨੂੰ ਪਤਾ ਹੈ ਐਵੇਂ ਅਸੀਂ ਟਾਈਮ ਖਰਾਬ ਕਰਾਂਗੇ ਤੁਹਾਨੂੰ ਦੱਸਣਗੇ
2: ਸੁਣਨ ਵਾਲਿਆਂ ਨੂੰ ਸੁਣਾਉਣ ਵਾਲੀਆਂ ਨੂੰ ਸਾਰਿਆਂ ਨੂੰ ਪਤਾ ਹੈ ਆਪਾਂ ਗੱਲ ਕੀ ਕਰ ਰਹੇ ਹਾਂ
1: ਉੱਥੇ ਬੰਦਾ ਫਸ ਜਾਂਦਾ ਕਿ ਦੋਵਾਂ ਚੋਂ ਕਿੱਧਰ ਜਾਵੇ ਜ਼ਿਆਦਾ ਚਾਂਸ ਇਹ ਹੈ ਕਿ ਉਹ ਘਰਵਾਲੀ ਦੇ ਨਾਲ ਹੀ ਜਾਊਗਾ ਜ਼ਿਆਦਾ ਚਾਂਸ ਬਣਦਾ ਵੀ ਹੈ ਯਾਰ ਇਹ ਚ ਮਾੜਾ ਵੀ
2: ਨਹੀਂ ਨਹੀਂ ਇਹ ਠੀਕ ਹੈ ਇਹ ਚ ਮੇਰੇ ਹਿਸਾਬ ਨਾਲ ਕੋਈ
1: ਤੇ ਜੇ ਮੰਨ ਲਓ ਤੁਸੀਂ ਚਲ ਗਏ ਹੋ ਤੇ ਇੱਕ ਬੰਦਾ ਤੁਹਾਡਾ ਖੁਸ਼ ਹੋ ਗਿਆ ਯਾਨੀ ਘਰ ਵਾਲੀ ਤੁਹਾਡੀ ਖੁਸ਼ ਆ ਹਾਲਾਂਕਿ ਖੁਸ਼ ਕਿੰਨੀ ਕਿਆ ਕਿੰਨਾ ਚਿਰ ਰਹੂਗੀ ਇਹ ਸਾਰੀਆਂ ਚੀਜ਼ਾਂ ਡਿਪੈਂਡ ਅਪੋਨ
2: ਤੁਹਾਡੇ ਸੋਚ ਵਿਚਾਰ ਕੇ
1: ਹਾਂਜੀ ਇਹ ਹੋ ਸਕਦਾ ਘਰੋਂ ਹੀ ਤੁਰਨ ਲੱਗੇ ਕੋਈ ਚੱਕਰ ਪੈ ਜੇ ਤੇ ਤੁਸੀਂ ਮੰਨ ਲਓ ਉੱਧਰ ਉਹ ਵੀ ਚੀਜ਼ ਛੱਡੀ ਆ ਤੇ ਇੱਧਰੋਂ ਜਿਹੜੀ ਚੀਜ਼ ਨਾਲ ਤੁਸੀਂ ਕਿਹਾ ਸੀ ਚੱਲ ਇੱਧਰ ਚੱਲਦੇ ਹੋ ਉਹ ਵੀ ਨਹੀਂ ਇੰਨੀ ਵਧੀਆ ਉੱਥੇ ਵੀ ਲੜਾਈ ਹੋ ਗਈ ਕੁਛ ਹੋ ਗਿਆ ਉਹ ਡਿਪੈਂਡ ਅਪੋਨ ਸਿਚੁਏਸ਼ਨ ਹੈ ਨਾ ਉਹ ਆਪਣੇ ਆਪਣੇ ਹਿਸਾਬ ਨਾਲ ਤੁਸੀਂ ਐਡਜਸਟਮੈਂਟ ਕਰਨੀ ਹੈ
2: ਬਿਲਕੁਲ ਠੀਕ
1: ਪਰ ਜੇ ਤੁਸੀਂ ਦੂਜੇ ਪਾਸੇ ਵੇਖੋ ਤੇ ਫਿਰ ਯਾਰਾਂ ਦੋਸਤਾਂ ਦੇ ਮੂੰਹ ਬਣੇ ਆ ਉਹਨਾਂ ਨੇ ਕਹਿਣਾ ਹੀ ਆ ਫੋਨ ਕਰਕੇ ਵੀ ਹਾਂ ਕਰਤੀ ਉਹ ਗੱਲ ਚੱਲ ਗਿਆ ਫਿਰ ਨਹੀਂ ਆਇਆ ਨਾ ਪਤਾ ਹੀ ਤੇਰਾ ਦਿਨ ਨਹੀਂ ਹੁਣ ਹੁਣ ਕਿਤੇ ਆਉਣਾ ਤੂੰ ਹਨਾ ਬਸ ਗੱਲਾਂ ਹੀ ਤੇਰੀਆਂ ਵੀ ਜੋ ਮਰਜ਼ੀ ਹੋ ਜੇ ਭਰਾ ਤੁਹਾਡੇ ਨਾਲ ਖੜਾ ਵਾ ਕੁਝ ਨੀ ਖੜਾ ਹੈ ਉਹ ਜਿਹੀਆਂ ਗੱਲਾਂ ਤੁਸੀਂ ਸੁਣਨੀਆਂ 15-20 ਸੁਣ ਕੇ
2: ਇੱਕ ਇਹਦੇ ਅੰਦਰ ਇਹ ਵੀ ਆ ਜਾਂਦਾ ਨਾ ਬਲਕਿਰਤ ਕਿ ਕਿਉਂਕਿ ਤੁਹਾਡੇ ਕੋਲ ਟਾਈਮ ਤਾਂ ਓਨਾ ਹੀ ਆ ਕੰਮ ਚ ਵੀ ਬੰਦਾ ਓਨਾ ਹੀ ਫਸਿਆ ਪਿਆ
1: ਸੈਟਰਡੇ ਤੇ ਇੱਕ ਹੀ ਹੋਣਾ
2: ਸੈਟਰਡੇ ਇੱਕੋ ਆਣਾ ਇੱਥੇ ਯਾਰ ਇੱਥੇ ਦਾ ਬੜੀ ਇਸ਼ੂ ਆ ਇਹ
1: ਹਾਂ ਵੀ ਸੈਟਰਡੇ ਦੀ ਵੇਟ ਕਰ
2: ਇੰਡੀਆ ਇੰਡੀਆ ਨਾ ਮੈਂ ਉਸ ਦਿਨ ਅਸੀਂ ਚਾਰ ਪੰਜ ਮੁੰਡੇ ਬੈਠੇ ਪਏ ਸੀਗੇ ਦੋ ਮਤਲਬ ਸਾਰੇ ਪੰਜਾਬ ਦੇ ਸੀਗੇ ਆਪਾਂ ਸਾਰੇ ਪੰਜਾਬੀ ਸੋ ਆਪਾਂ ਇਹੀ ਗੱਲ ਅੱਛਾ ਸੀਗੇ ਵੀ ਸਾਰੇ ਛੋਟੇ ਨੋਰਮਲ ਸ਼ਹਿਰਾਂ ਤੋਂ ਹਨਾ ਕੋਈ ਲੁਧਿਆਣਾ ਕਹਿ ਲਓ ਜਾਂ ਚੰਡੀਗੜ੍ਹ ਟਾਈਪ ਨਹੀਂ ਹਨਾ ਮੈਨੂੰ ਪਤਾ ਨਹੀਂ ਵੈਸੇ ਉੱਥੇ ਦਾ ਵੀ ਇੱਧਰ ਹੀ ਕਲਚਰ ਆ ਕਿ ਯਾਰ ਇੰਡੀਆ ਨਾ ਇਸ ਤਰੀਕੇ ਨਾਲ ਡਿਜ਼ਾਈਨਡ ਆ ਕਿ ਦੋ ਤਿੰਨ ਯਾਰ ਦੋ ਸ਼ਾਮ ਨੂੰ ਬੈਠ ਸਕਣ ਡਿਜ਼ਾਈਨਡ ਇਸ ਤਰ੍ਹਾਂ ਜੋਬ ਪ੍ਰੋਫਾਈਲ ਸੜਕਾਂ ਤੁਹਾਡੇ ਬਾਜ਼ਾਰ ਉਹ ਡਿਜ਼ਾਈਨਡ ਇਸ ਤਰ੍ਹਾਂ ਹੈ ਕਿ ਕੋਈ ਦੋ ਤਿੰਨ ਯਾਰ ਦੋਸਤ ਆਪਣੇ ਬਾਈਕ ਤੇ ਬੁਲਟ ਤੇ ਸਕੂਟਰ ਤੇ ਸਕੂਟੀ ਤੇ ਵੈਨ ਚਾਰ ਪੰਜ ਗੇੜੀਆਂ ਸੁੱਟਣ ਫਿਰ ਬਾਅਦ ਚੋਂ ਕਿਤੇ ਬੈਠ ਕੇ ਹਨਾ ਛੋਟਾ ਮੋਟਾ ਕੁਛ ਖਾ ਲਿਆ ਪੀ ਲਿਆ
1: ਸਭ ਤੋਂ ਵੱਡੀ ਤੁਹਾਡੀ ਜਿਹੜੀ ਗੱਲ ਦੀ ਐਗਜ਼ਾਮਪਲ ਇਹ ਆ ਕਿ ਆਪਣੇ ਕਾਫੀ ਸ਼ੁਰੂ ਹੁੰਦੀ ਸਵੇਰੇ 5 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਸ਼ੁਰੂ ਹੁੰਦੀ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ
2: ਹਨਾ
1: ਇਸੇ ਕਰਕੇ ਹੀ ਸ਼ਾਮ ਨੂੰ ਬਹਿ ਸਕਦੇ
2: ਹਾਂ ਕਿ ਲੋਕੀ ਸ਼ਾਮ ਨੂੰ ਕਾਫੀ ਬੇਸਿਕਲੀ ਤਾਂ ਉੱਥੇ ਲਈ ਤਾਂ ਉਹ ਵਾਲਾ ਬੈਵਰੇਜ ਹੀ ਹੈ ਨਾ ਕਿ ਲੋਕੀ ਬਾਹਰ ਜਾ ਕੇ ਬਹਿਣਗੇ ਸਾਡਾ ਪੱਕਾ ਰੂਟੀਨ ਸੀਗਾ 15 ਕੁ ਦੁਕਾਨ ਅੱਗੇ ਮੇਰਾ ਇੱਕ ਮਿੱਤਰ ਸੀਗਾ ਹਨਾ ਉਹਨਾਂ ਦੀ ਦੁਕਾਨ ਸੀ 8 ਵਜੇ ਦੁਕਾਨ ਵਧਾ ਲੈਣੀ
1: ਕੱਪੜਿਆਂ ਦੀ ਉਹਦੀ ਵੀ
2: ਉਹਨਾਂ ਦਾ ਕੰਮ ਹੈਗਾ ਪਰਦਿਆਂ ਪੁਰਦਿਆਂ ਦਾ
1: ਓਕੇ ਓਕੇ
2: ਤੇ ਸਲੀਪ ਵੈਲ ਵਗੈਰਾ ਨਹੀਂ ਕਰ ਲਾਉਣ ਸਲੀਪ ਵੈਲ ਦੇ ਗੱਦੇ ਵਗੈਰਾ
1: ਹਾਂਜੀ ਹਾਂਜੀ ਹਾਂਜੀ
2: ਸੋ ਅਸੀਂ ਇੱਕ ਦੂਸਰੇ ਨੂੰ ਫੋਨ ਕਰ ਲੈਣਾ ਹਾਂ ਤੂੰ ਕਦ ਤੱਕ ਦੁਕਾਨ ਵਧਾ ਲਿਆ
1: ਹਨਾ
2: ਆਸੇ ਪਾਸੇ ਦੁਕਾਨ ਵਧਾ ਲੈਣੀ ਇੱਕ ਹੋਰ ਸਾਡਾ ਮਿੱਤਰ ਆ ਉਹ ਥੋੜਾ ਹੋਰ ਅੱਗੇ ਰਹਿੰਦਾ ਸੀ ਉਹਦਾ ਅਕਾਊਂਟੈਂਟ ਆ ਉਹਦਾ ਤਾਂ ਉਹੀ ਕੰਮ ਨਾ ਕਿ ਆਫਿਸ ਚ ਕਰਦਾ 5-6 ਵਜੇ
1: ਜੀ ਕਰਤਾ ਲੋਜ ਕਰਤਾ ਨਹੀਂ ਤੇ ਕੱਲ ਹੋਊਗਾ
2: ਹਾਂ ਹੋ ਗਿਆ ਨਹੀਂ ਹੋਇਆ ਨਹੀਂ ਵੈਸੇ ਇੱਥੇ ਵੀ ਅਕਾਊਂਟੈਂਟ ਇੱਦਾਂ ਹੀ ਕਰਦਾ ਮੈਂ ਦੇਖਿਆ ਪਰ ਖੈਰ
1: ਨਹੀਂ ਸਾਡਾ ਆਪਣੇ ਵਾਲੇ ਭਾਜੀ ਵਧੀਆ
2: ਹਾਂ ਆਪਣੇ ਭਾਈ ਘੈਂਟ ਨੇ ਹਾਂ ਉਹ ਗੱਲ ਸਹੀ ਆ
1: ਐਵੇਂ ਕਿਤੇ ਸੁਣਦੇ ਹੁਣ ਭਰਾਵਾ
2: ਭਾਈ ਦਾ ਨਾਮ ਤੇ ਲੈ
1: ਉਹਨਾਂ ਨੇ ਮੇਰਾ ਐਵੇਂ ਕੋਈ ਰਜਿਸਟਰ ਕਰ ਦੇਣਾ ਮੁੜ ਕੇ ਉਹਨਾਂ ਨੇ ਕਹਿਣਾ ਤੇਰੀ ਇੰਨੇ ਹੋ ਗਈ ਨਾ ਮੁੜ ਕੇ ਭਰਾਵਾ ਉਹ ਕੈਂਸਲ ਹੁੰਦਾ ਹੀ ਤੇ ਮੈਂ ਨੀ ਭਰਾ ਵਧੀਆ ਭਾਈ ਤੇ
2: ਭਾਈ ਤੁਸੀਂ ਘੈਂਟ ਹੋ ਮੈਂ ਇੰਡੀਆ ਵਾਲੇ ਯਾਰ ਮਿੱਤਰ ਦੀ ਗੱਲ ਕਰ ਲਾ ਤੇ ਤੁਸੀਂ ਫਿਰ ਜਾਣਾ ਕਿੱਥੇ ਆ ਕਾਫੀ ਪੀਣ ਲਈ ਹਨਾ ਫਿਰ
0: ਗੱਲਾਂ ਕੋਈ ਨੀ, ਗੱਲਾਂ ਉਹੀ ਚਾਰ। ਫਿਰ ਉਹ ਸਾਡੇ ਤਿੰਨਾਂ ਚ ਸਭ ਤੋਂ ਪਹਿਲਾਂ ਨਾ ਉਹਦਾ ਵਿਆਹ ਹੋਇਆ ਪੱਕਾ, ਜਿਹੜਾ ਜਿਹੜਾ ਗੰਦੇ ਗੁੱਦੇ ਵੇਚਦਾ ਹੈ ਉਹਦਾ ਤਾਂ ਰੋਕਾ ਹੋਇਆ ਤੇ ਮੁੰਡਾ ਗਵਾਚ ਗਿਆ ਬਈ। ਬੋਂਗੀਆਂ ਮਾਰੀ ਜਾਵਾਂਗੇ ਤੇਰੇ ਸਾਈਡ ਤੇ ਬੈਠੇ, ਤੂੰ ਬਸ ਹਾਂ
1: ਹਾਂ,
0: ਮਾਂ ਨੀ ਹੁੰਦਾ ਭਰਾਵਾਂ ਦੇ, ਪਰ ਨੀ ਉਹ ਨੀ ਮੰਨਦਾ ਸੀਗਾ। ਉਹ ਉਹ ਸ਼ੌਕ ਲੱਗਾ ਸੀ ਮੈਨੂੰ ਉਹ ਵਾਲਾ ਕਿ ਯਾਰ ਮੈਂ ਪੁਲਕਿਤ ਨਾ ਫਿਰ ਆਪਾਂ ਰੋਜ਼ 8 ਵਜੇ ਤੋਂ ਬਾਅਦ ਸੋਚਣਾ ਹੁਣ ਕਰੀਏ ਕੀ, ਅਸੀਂ ਮੰਦਰ ਜਾਣਾ ਸ਼ੁਰੂ ਕਰਤਾ, ਅਸੀਂ ਭਗਤ ਬਣ ਗਏ ਭਰਾ, ਕੁਛ ਕਰਨਾ ਇਸ ਬਹਾਨੇ ਹਨਾ ਬੰਦਾ ਮੱਥਾ, ਚੱਲ ਸੋਮਵਾਰ ਮੱਥਾ ਟੇਕ ਆਇਆ ਕਰਾਂਗੇ, ਬਾਕੀ ਦੇ ਹਫ਼ਤਾ ਕੀ ਕਰੀਏ ਸਮਝ ਹੀ ਨੀ ਆ ਰਿਹਾ। ਫਿਰ ਉਹਦਾ ਮੁੰਡੇ ਦਾ ਨਾਂ ਸੀਗਾ ਸਵੀਟ, ਸਵੀਟ ਭਰਾ ਪਲੀਜ਼ ਮੈਨੂੰ ਤਾਂ ਵਾਲੀ ਗੱਲ ਆ, ਤੂੰ 9:15 ਭਾਬੀ ਨੂੰ ਫੋਨ ਕਰ ਲਿਆ। ਉਹ 6 ਮਹੀਨੇ ਬਾਅਦ ਉਹਦਾ ਵਿਆਹ ਹੋ ਗਿਆ, ਫਿਰ ਤਾਂ ਅਸੀਂ ਇਹ ਕਹਿਣ ਦੀ ਵੀ ਹਿੰਮਤ ਨੀ ਕੀਤੀ ਨਾ ਕਿ ਦੁਕਾਨ ਵਧਾ ਕੇ ਕਾਕਾ ਸਾਡੇ ਕੋਲ,
1: ਮੰਦਰ ਵੀ ਨੀ ਗਏ,
0: ਮੰਦਰ ਤਾਂ ਚਲੋ ਜਿੰਨਾ ਜਾਂਦਾ ਰਹਿੰਦਾ ਚੱਲ ਚੱਲ ਜਾਂਦਾ ਬੰਦਾ, ਪਰ ਉਹੀ ਗੱਲ ਆ। ਅੱਛਾ ਤੁਸੀਂ ਕਹਿ ਨੀ ਸਕਦੇ ਕੁਛ, ਕਿਉਂ ਦੁਕਾਨਦਾਰੀ ਬੰਦਾ 12 ਘੰਟੇ ਕਰ ਰਿਹਾ, ਸਵੇਰੇ 9:30 ਦੁਕਾਨ ਖੋਲੀ ਤੇ ਹਨਾ ਰਾਤ ਨੂੰ 8 ਵਜੇ ਤੁਸੀਂ ਜਾ ਰਹੇ ਹੋ, ਤੁਸੀਂ ਕਹਿ ਹੀ ਨੀ ਸਕਦੇ ਇਸ ਹੱਕ ਨਾਲ ਕਿ ਤੂੰ ਸਾਡੇ ਨਾਲ ਨੀ ਬੈਠੇਗਾ। ਉਹ ਇੱਕ ਸੈਂਸ ਵੀ ਆ ਗਿਆ ਸੀ ਸ਼ਾਇਦ ਕਹਿ ਲਓ ਉਸ ਟਾਈਮ ਤੇ। ਤੇਰਾ ਕੋਈ ਐਕਸਪੀਰੀਅੰਸ ਹੋਵੇ?
1: ਮੇਰਾ ਨਾ ਬਿਲਕੁਲ ਹੀ ਪੁੱਠਾ ਸੀ, ਕਿਉਂਕਿ ਤੁਹਾਡੇ ਚ ਤੇ ਤੁਹਾਡਾ ਪਹਿਲਾ ਉਹ ਦੋਸਤ ਸੀ ਨਾ, ਮੇਰੇ ਟੋਲੇ ਚ ਸਭ ਤੋਂ ਪਹਿਲਾਂ ਮੈਂ ਹੀ ਹਾਂ। ਮੇਰਾ ਇਹ ਹੈ ਕਿ ਮੈਨੂੰ ਦੂਜਿਆਂ ਦਾ ਉਹ ਦੂਜੇ ਉਹ ਕਹਿੰਦੇ ਆ ਤੇ ਮੈਨੂੰ ਵੀ
0: ਤੂੰ ਲੋਕਾਂ ਦਾ ਸਵੀਟ ਆ,
1: ਉਹ ਨਹੀਂ ਭਰਾਵਾ ਹੱਥ ਜੋੜੇ ਮੈਂ ਨੀ ਇੱਦਾਂ ਦਾ ਕੋਈ ਨਾ ਰੱਖਣਾ, ਐਵੇਂ ਮੈਨੂੰ ਸਵੀਟ ਬਣਾ
0: ਭਰਾਵਾ, ਤੂੰ ਸਵੀਟ ਹੀ ਬਣਾ
1: ਭਰਾ, ਸਵੀਟ ਮਿੱਠੇ ਨੂੰ ਕਹਿੰਦੇ ਆ ਤੇ ਮਿੱਠੇ ਦਾ ਮਤਲਬ ਬੜਾ ਗਲਤ ਹੁੰਦਾ ਹੈ,
0: ਉਹ ਮੁੰਡੇ ਦਾ ਨਾਂ ਸਵੀਟ
1: ਉਹਦਾ ਹੋਊਗਾ।
0: ਚੱਲ ਤੂੰ ਤੂੰ ਪਰ ਤੂੰ ਮਤਲਬ
1: ਲੋਕਾਂ ਜਿੱਥੇ
0: ਤੂੰ ਲੋਕਾਂ ਦਾ ਹੁਣ ਉਹ ਬਣ ਗਿਆ, ਬਣੀ ਬਣ ਗਿਆ ਉਹਲਾ ਐਕਸਪੈਰੀਮੈਂਟਲ ਬਣੀ,
1: ਉਹ ਵਾਲਾ ਪਹਿਲਾਂ ਕੱਟ
0: ਦੇ ਨੇ, ਉਹ ਕੈਨਸਲ ਮੈਂ ਕੱਟ ਦੂੰਗਾ, ਰਿਕਾਰਡਿੰਗ ਚ ਕੱਟ ਦੂੰਗਾ।
1: ਥੈਂਕਸ ਬੜੀ, ਇਦਾਂ ਨਹੀਂ ਜੋ ਮਰਜ਼ੀ ਨਾ ਦੇ, ਅੱਜ ਕੱਲ ਮੈਂ ਭਰਾਵਾ ਨੀ ਹੁੰਦਾ,
0: ਨਹੀਂ ਨਹੀਂ ਬੱਚੋ ਬੱਚੋ
1: ਕੀਤਾ ਗਏ ਨੇ ਕੀ ਨਾ ਰੱਖਿਆ,
0: ਨਹੀਂ ਨਹੀਂ ਨਹੀਂ
1: ਕਿਹੜੇ ਹਿਸਾਬ ਨਾਲ ਰੱਖਿਆ,
0: ਨਹੀਂ ਚੱਲ
1: ਨਹੀਂ ਤਾਂ ਦੱਸ ਕਿ ਵੈਸੇ ਉਹਦੇ ਮੈਨੂੰ ਇਹੋ ਹੀ ਆ ਕਿ ਮੇਰੇ ਜਿਹੜੇ ਮੇਰੇ ਯਾਰ ਦੋਸਤ ਸੀ ਉਹ ਮੈਨੂੰ ਹੁਣ ਉਹ ਚੀਜ਼ਾਂ ਕਹਿੰਦੇ ਆ ਤੇ ਮੈਨੂੰ ਮਹਿਸੂਸ ਤੇ ਹੁੰਦੀਆਂ ਹੀ ਆ, ਵੇਖੋ ਯਾਰ ਹੁਣ ਵੱਖਰੀ ਗੱਲ ਨਹੀਂ ਜਾ ਸਕੀਦਾ, ਪਰ ਅੰਦਰ ਅੰਦਰ ਹੀ ਮਹਿਸੂਸ ਤੇ ਹੁੰਦਾ ਹੀ ਯਾਰ ਭਰਾ ਹੈ ਆਪਣੇ ਹਨਾ, ਪਰ ਉਹ ਭਰਾਵਾਂ ਨੂੰ ਹੁਣ ਮੈਨੂੰ ਇਹ ਚੀਜ਼ ਲੱਗਦੀ ਹੈ ਕਿ ਵੇਖੋ ਵੀ ਮੈਂ ਜਿੰਨਾ ਕੁ ਮੈਂ ਮੈਨੇਜ ਕੀਤਾ ਉਹ ਮੈਂ ਦੱਸ ਦਿੰਦਾ ਵਾਂ। ਮੈਂ ਇਹ ਮੈਨੇਜ ਕੀਤਾ ਕਿ ਮੰਨ ਲਓ ਐਰਕੀ ਜੇ ਮੈਂ ਵੋਟੀ ਨੂੰ ਖੁਸ਼ ਕੀਤਾ, ਠੀਕ ਆ, ਤੇ ਯਾਰ ਦੋਸਤ ਨਾਰਾਜ਼ ਹੋਏ ਆ, ਤੇ ਅਗਲੀ ਵਾਰੀ ਫਿਰ ਆਪਾਂ ਕੀ ਕਰਨਾ ਵਾ ਕਿ ਜਦੋਂ ਅਗਲੀ ਵਾਰੀ ਇੱਦਾਂ ਦਾ ਮੌਕਾ ਬਣਿਆ ਫਿਰ ਆਪਾਂ ਯਾਰ ਦੋਸਤ ਖੁਸ਼ ਕਰ ਦੇਣੇ ਆ ਤੇ ਵੋਟੀ ਨਾਰਾਜ਼ ਕਰ ਦੇਣਾ, ਮਤਲਬ ਨਹੀਂ ਜਾਣਾ। ਹੁਣ ਇਹਦੇ ਨਾਲ ਕੀ ਹੈ ਕਿ ਮੈਂ ਨਹੀਂ ਚਾਹੁੰਦਾ ਕਿ ਮੈਂ ਹਰ ਵਾਰ ਇੱਕੋ ਬੰਦੇ ਨੂੰ ਖੁਸ਼ ਕਰੀ ਜਾਵਾਂ, ਵੀ ਮੈਂ ਇੱਕੋ ਬੰਦੇ ਨਾਲ ਜਾਵਾਂ, ਮਤਲਬ ਇੱਕੋ ਬੰਦਾ ਮਤਲਬ ਯਾਰ ਦੋਸਤ ਜਾਂ ਵਾਈਫ, ਇਹਨਾਂ ਦੋਵਾਂ ਦੀ ਗੱਲ ਹੁੰਦੀ ਹੈ, ਹੋਰ ਨਾ ਕਿਸੇ ਪਾਸੇ ਕੋਲ ਲੈ ਜੇ, ਤੇ ਮਤਲਬ ਕਿ ਯਾਰ ਦੋਸਤ ਵੀ ਜ਼ਰੂਰੀ ਨੇ ਤੇ ਉਹ ਤੇ ਚਲੋ ਹੈ ਹੀ ਜ਼ਰੂਰੀ ਹੈ ਨਾ, ਵੋਟੀ ਤੇ ਜ਼ਰੂਰੀ ਆ, ਪਰ ਹੁਣ ਉਹਦੇ ਵਿੱਚ ਕੀ ਹੈ ਕਿ ਇੱਕ ਵਾਰੀ ਉਹਨਾਂ ਨਾਰਾਜ਼ ਕਰ ਲੈਣਾ, ਅਗਲੀ ਵਾਰੀ ਉਹਨਾਂ ਨੂੰ ਖੁਸ਼ ਕਰ ਲੈਣਾ, ਇੱਕ ਵਾਰੀ ਇਹਨੂੰ ਨਾਰਾਜ਼ ਕਰ ਲਓ ਤੇ ਅਗਲੀ ਵਾਰੀ ਉਹਨੂੰ ਖੁਸ਼ ਕਰ ਲਓ ਹੁਣ, ਪਰ ਦੋਵਾਂ ਨੂੰ ਸਮਝਣਾ ਪਊਗਾ ਵੀ ਇੱਕ ਵਾਰੀ ਨਾਰਾਜ਼ ਹੋਣਾ ਹੀ ਪੈਣਾ ਵਾ, ਇਹ ਨਹੀਂ ਹੈਗਾ ਵੀ ਤੁਹਾਨੂੰ ਹਰ ਵਾਰੀ ਖੁਸ਼ ਕਰਦਾ ਰਹੂਗਾ ਬੰਦਾ, ਵੰਡਿਆਣਾ ਮਤਲਬ ਵੰਡਿਆ ਜਾਣਾ ਇੱਕ ਤਰ੍ਹਾਂ ਨਾਲ, ਜਿਹਨੂੰ ਆਪਾਂ ਕਹਿ ਲਈਏ ਬੈਲੈਂਸਿੰਗ
0: ਬੈਲੈਂਸ,
1: ਤੇ ਉਹ ਵਰਕ
0: ਲਾਈਫ ਬੈਲੈਂਸ ਹੁੰਦਾ ਇਸ ਤਰ੍ਹਾਂ, ਇਹ ਲਾਈਫ ਲਾਈਫ ਬੈਲੈਂਸ ਹੋ ਗਿਆ,
1: ਲਾਈਫ ਲਾਈਫ ਬੈਲੈਂਸ ਹੋ ਗਿਆ, ਤੇ
0: ਇਹ ਵੀ ਕਰਨਾ ਪੈਣਾ। ਚਲੋ ਆਪਾਂ ਫੋਰ ਹਨਾ ਸੇਕ ਆਫ ਐਗਜੈਜਰੇਟਿੰਗ ਜਾਂ ਫਿਰ ਫੋਰ ਸੇਕ ਆਫ ਜੋਕਿੰਗ ਥੋੜ੍ਹਾ ਗੱਲ ਨੂੰ ਵਧਾ ਵੀ ਲੈਂਦੇ ਹਾਂ, ਪਰ ਇੱਕ ਇਹ ਵੀ ਹੈ ਗੱਲ ਕਿ ਸਮਝੋ ਟਾਈਮ ਦੇ ਨਾਲ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਨਾ ਕਿ ਕਿਹਦੀ ਕੀ ਬਿਰਤੀ ਆ, ਦੇਰ ਵਿਲ ਕਮ ਅ ਟਾਈਮ ਤੇਰੇ ਯਾਰਾਂ ਦੋਸਤਾਂ ਨੂੰ ਵੀ ਤੇਰੀ ਸਿਚੁਏਸ਼ਨ ਪਤਾ ਹੋਣੀ ਹੈ ਨਾ, ਐਂਡ ਸੇਮ ਗੋਜ਼ ਵਿਦ ਦਾ ਵਾਈਫ ਆਲਸੋ, ਸੇਮ ਗੋਜ਼ ਵਿਦ ਯੂ ਆਲਸੋ, ਤੈਨੂੰ ਵੀ ਪਤਾ ਹੋਏਗਾ। ਕਈ ਵਾਰੀ ਕੀ ਹੁੰਦਾ ਬੰਦਾ ਕਹਿੰਦਾ ਯਾਰ ਨਾ ਤੇਰੇ ਨਾਲ ਹੈਂਗ ਆਊਟ ਕਰਨ ਦਾ ਮਨ ਹੈ ਨਾ, ਮੈਨੂੰ ਆਪਣਾ ਟਾਈਮ ਚਾਹੀਦਾ ਬਈ, ਮੈਂ ਸੋ ਰਿਹਾ ਆਰਾਮ ਨਾਲ ਹੈ ਨਾ। ਸੋ ਇਹ ਠੀਕ ਹੈ, ਸ਼ਾਇਦ ਸਮੇਂ ਦੇ ਨਾਲ ਨਾਲ ਫਰਕ ਪੈ ਜਾਂਦਾ।
1: ਨਹੀਂ ਜ਼ਰੂਰੀ ਹੈ ਯਾਰ, ਮੰਨ ਲਓ ਤੁਹਾਨੂੰ ਬੈਲੈਂਸ ਕਰਨਾ, ਪਰ ਇਹ ਹੈ ਕਿ ਬੰਦਾ ਇੱਕ ਥਾਂ 'ਤੇ ਆ ਕੇ ਨਾ ਡਿਸਟਰਬ ਜਿਹਾ ਹੋ ਜਾਂਦਾ ਕਿ ਯਾਰ ਕਿਉਂ ਇੱਦਾਂ ਆ ਗਿਆ, ਕਿ ਉਹ ਨਾਰਾਜ਼ ਹੋ ਗਏ ਜਾਂ ਇਹ ਨਾਰਾਜ਼ ਹੋ ਗਈ ਆ, ਪਰ ਫਿਰ ਕਿਤੇ ਨਾ ਕਿਤੇ ਇਹ ਵੀ ਮੰਨਣਾ ਪੈਂਦਾ ਵੀ ਯਾਰ ਇੱਦਾਂ ਹੀ ਚੱਲਣਾ ਹੁਣ, ਅਤੇ ਇਹਨੂੰ ਉਸ ਹਿਸਾਬ ਨਾਲ ਢਲ ਜਾਓ ਕਿ ਆਪਣੇ ਹੈਵੀ ਨਾ ਕਰੋ ਆਪਣੇ ਉੱਤੇ ਜ਼ਿਆਦਾ, ਅਤੇ ਥੋੜ੍ਹਾ ਥੋੜ੍ਹਾ ਲਾਈਟ ਲਾਈਟ ਜਿਹਾ ਰੱਖੋ ਅਤੇ ਚੱਲਦੇ ਰਹੋ ਜ਼ਿੰਦਗੀ। ਉਹਨਾਂ ਨੂੰ ਵੀ ਟਾਈਮ ਦਿਓ ਬਣਦਾ, ਅਤੇ ਉਹਨਾਂ ਨੂੰ ਵੀ ਟਾਈਮ ਦਿਓ ਬਣਦਾ, ਕਿਉਂਕਿ ਤੁਸੀਂ ਜੇ ਨਹੀਂ ਯਾਰਾਂ ਦੋਸਤਾਂ ਨਾਲ ਘੁੰਮਣ ਜਾਓਗੇ ਅਤੇ ਇਕੱਲੇ ਉਹ ਹੀ ਨਹੀਂ, ਮੰਨ ਲਓ ਉਹੀ ਨਹੀਂ ਕਮੀ ਮਹਿਸੂਸ ਕਰਨਗੇ, ਤੁਸੀਂ ਆਪ ਵੀ ਮਹਿਸੂਸ
0: ਕਰੋਗੇ ਹਰ ਕਿਉਂਕਿ ਹਰ ਰਿਸ਼ਤੇ ਦੀ ਇੱਕ ਅਹਿਮੀਅਤ ਹੁੰਦੀ ਹੈ
1: ਲਾਈਫ 'ਚ, ਤੇ ਉਹ ਜ਼ਰੂਰੀ ਆ। ਮੰਨ ਲਓ ਹੁਣ ਮੈਂ ਕਹੀ ਜਾਵਾਂ ਵੀ ਨਹੀਂ ਤੂੰ ਤੁਸੀਂ ਨਹੀਂ ਜਾਣਾ ਆਪਣੇ ਫਰੈਂਡਸ ਕੋਲ, ਹੈ ਨਾ, ਤੇ ਉਹ ਸਹੀ ਨਹੀਂ ਆ ਚੀਜ਼। ਤੁਸੀਂ ਜਾਣਾ ਤੁਹਾਡੇ ਯਾਰ ਦੋਸਤ ਨੇ ਯਾਰ, ਸ਼ੁਰੂ ਤੋਂ ਅੱਧੇ ਤੁਹਾਡੇ ਨਾਲ ਨੇ, ਕਿੰਨਾ ਤੁਹਾਡਾ ਉਹਨਾਂ ਨਾਲ ਪਿਆਰ ਆ, ਸੁੱਖ ਦੁੱਖ 'ਚ ਤੁਹਾਡੇ ਨਾਲ ਨੇ, ਤੇ ਤੁਸੀਂ ਉਹਨਾਂ ਨਾਲ ਕਿੱਦਾਂ ਛੱਡ ਸਕਦੇ ਹੋ? ਯੂ ਕਾਂਟ। ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਛੱਡੇ ਵੀ ਹੋਣਗੇ।
0: ਹਾਂ ਇਹ ਹੈ ਕਿ ਹਾਂ ਗੱਲ
1: ਟਾਈਮਲੀ ਹੋ ਸਕਦਾ, ਕੋਈ
0: ਗੱਲ ਆਪਾਂ ਮੈਨੇਜਮੈਂਟ ਦੀ ਤਾਂ ਕਰਦੇ ਬਈ ਕਿ ਮੈਨੇਜ ਕਿਸ ਤਰ੍ਹਾਂ ਕਰਦੇ ਆ, ਕਿ ਮੈਨੇਜ ਕਿੱਦਾਂ ਕੀਤਾ ਜਾ, ਛੱਡਣ ਦੀ ਤਾਂ ਗੱਲ ਨਹੀਂ ਹੁੰਦੀ ਯਾਰਾਂ ਨੂੰ, ਕੋਈ ਛੱਡ ਸਕਦਾ ਯਾਰ?
1: ਹਾਂ ਵੇਖ ਲਓ, ਹਰ ਕੰਮ ਹੀ ਮੈਨੇਜ ਕਰਨਾ ਪੈਂਦਾ, ਹੈ ਨਾ, ਮੈਨੇਜ ਤੋਂ ਬਿਨਾਂ ਕੁਛ ਵੀ ਨਹੀਂ ਹੋਣ।
0: ਮੈਂ ਗੱਲ ਦੱਸਾਂ, ਮੇਰੇ ਤੋਂ ਮੈਨੇਜ ਨਹੀਂ ਹੋ ਰਿਹਾ ਡੋਪਾਮਾਈਨ ਸੁਣੇ ਬਿਨਾਂ।
1: ਕਿਹੜਾ ਤੁਹਾਨੂੰ, ਮੈਨੂੰ ਪਤਾ ਸੀ ਤੈਨੂੰ
0: ਹੈ ਖਰਾ ਗਾਣਾ ਕਿ ਨਹੀਂ, ਇਹ ਦੱਸੋ
1: ਯਾਰ। ਗਾਣਾ ਲਾ ਦਿਓ ਬਸ,
0: ਲਾ ਤਾਂ ਲਓ,
1: ਤੁਸੀਂ ਆਪ ਕਰੇ।

0: ਅਜੰਟਾ ਜਿਹੀ ਸਮਾਈਲ ਆ ਬਾਈ, ਅਜੰਟਾ ਜਿਹੀ
1: ਜਿਹੜੇ ਕੈਰੀ ਬੈਗ ਕਰਦੇ ਆ ਨਾ,
0: ਕਿਆ ਬਾਤ ਹੈ, ਠੀਕ ਗਾਣਾ, ਗੁੱਡ,
1: ਹਾਂ
0: ਇਟਸ ਆਲ ਰਾਈਟ
1: ਯਾਰ. ਆਪਾਂ ਨੂੰ ਤੇ ਵੇਖੋ ਸਿੱਖਣ ਨੂੰ ਕੀ ਮਿਲਿਆ ਗਾਣੇ ਤੋਂ, ਡੋਪਾਮੀਨ ਕੀ ਹੁੰਦਾ. ਨਹੀਂ ਮੈਂ ਇਹੀ ਸਿੱਖਿਆ ਡੋਪਾਮੀਨ ਕਿਨੂੰ, ਮੈਂ ਫਿਰ ਪਤਾ ਕੀਤਾ ਵੀ ਡੋਪਾਮੀਨ ਕੀ ਹੈ, ਤੋਂ ਪਹਿਲਾਂ ਮੈਨੂੰ ਨਹੀਂ ਹੀ ਪਤਾ ਯਾਰ.
0: ਕਿਆ ਬਾਤ ਹੈ, ਗੁਰੂ ਰੰਧਾਵਾ ਸਾਇੰਸ ਦਾ ਟੀਚਰ ਬਣ ਗਿਆ, ਸਾਨੂੰ ਪਤਾ ਨਹੀਂ ਲੱਗਾ. ਹੈ
1: ਇੱਦਾਂ ਹੀ ਆ, ਵੇਖ ਲਓ ਕਿੱਥੋਂ ਕੀ ਸਿੱਖ ਲੈਣਾ ਕਿਸੇ ਨੇ, ਤਾਂ ਹੀ ਤੇ ਸਿਆਣੇ ਕਹਿੰਦੇ ਆ.
0: ਬਾਕੀ ਸਵਾਗਤ ਹੈ ਜੀ ਸਾਰਿਆਂ ਦਾ,
1: ਜੇ ਤੁਸੀਂ
0: ਗਾਣੇ ਦੇ ਵਿੱਚ ਕੀਤਾ ਹੋਵੇ ਜੇ ਜੁਆਇਨ, ਤੇ ਬਸ ਹੁਣ ਇਹ ਕਹਾਂਗੇ ਕਿ ਅਸੀਂ ਜਾ ਨਹੀਂ ਲੱਗੇ ਸੀਗੇ, ਪਰ ਫਿਰ ਵੀ ਹੈਲੋ ਹਾਏ. ਬੋਇਸ ਮੀਟਅਪ ਦਾ ਨਵਾਂ ਐਪੀਸੋਡ ਸੁਣ ਰਹੇ ਹੋ, ਮੈਂ ਹਾਂ ਕ੍ਰਿਸ਼ਨ,
1: ਹੈਲੋ ਹਾਏ ਬਾਏ ਬਾਏ ਕੀਰਤ.
0: ਗੱਲਬਾਤ ਹੋ ਰਹੀ ਹੈ ਜੀ ਕਿ ਕਿਸ ਤਰ੍ਹਾਂ ਮੈਨੇਜ ਕੀਆ ਜਾਏ ਸ਼ਾਦੀ ਔਰ ਯਾਰੀ ਕੋ, ਯਾਰੀ ਦੋਸਤੀਆਂ ਕਿੱਦਾਂ ਨਿਭਾਈਆਂ ਜਾਣ, ਵਿਆਹ ਕਿੱਦਾਂ.
1: ਪਰ ਯਾਰ ਗੱਲਾਂ ਗੱਲਾਂ ਲਾ ਕੇ ਬੜੀਆਂ ਕਹਿੰਦੇ ਆ, ਗੱਲਾਂ ਲਾ ਕੇ ਜਿਹੜੀਆਂ ਕਹਿਣੀਆਂ ਨਾ, ਆਪਾਂ ਵੀ ਬੜੀਆਂ ਕਹੀਆਂ, ਪਰ ਜਦੋਂ ਆਪ ਨੂੰ ਲੱਗਦੀ ਨਾ ਉਦੋਂ ਮਜ਼ਾ ਆਉਂਦਾ ਅਸਲੀ. ਤੁਹਾਨੂੰ ਗੱਲ ਦੱਸਦਾ ਇੱਕ, ਉਹਦਾ ਕੀ ਹੋਇਆ ਵੀ, ਵੈਸੇ ਤਾਂ ਹੁਣ ਵੀ ਚਲੋ ਸੀਜ਼ਨ ਚੱਲ ਨਹੀਂ ਡਿਆ ਸਨੋ ਸਨੋ 'ਤੇ ਜਾਣ ਦਾ. ਅਸੀਂ ਜਦੋਂ ਪਹਿਲਾਂ, ਅੱਜ ਤੋਂ 5-7 ਸਾਲ ਪੁਰਾਣੀ ਗੱਲ ਆ, ਜਦੋਂ ਇਕੱਠੇ ਰਹਿੰਦੇ ਹੁੰਦੇ ਯਾਰ ਦੋਸਤ, 5 ਜਣੇ ਅਸੀਂ ਰਹਿੰਦੇ ਹਾਂ, ਅਤੇ ਅਸੀਂ ਪਲੈਨ ਬਣਾਇਆ ਵੀ ਯਾਰ ਇੰਨਾ ਚਿਰ ਹੋ ਗਿਆ ਆਇਆਂ ਨੂੰ, ਅਤੇ ਕਦੀ ਕਦੇ ਘੁੰਮਣ 'ਤੇ ਗਏ ਨਹੀਂ ਆ, ਵੀ ਕੰਮ ਹੀ ਕਰਦੇ ਰਹੀਦਾ, ਅਤੇ ਘੁੰਮਣ ਦਾ ਪਲੈਨ ਬਣਾਉਂਦੇ ਹਾਂ. ਅਤੇ ਘੁੰਮਣ ਦਾ ਪਲੈਨ ਕੀ ਬਣਾਇਆ ਵੀ, ਬਰਫ਼ 'ਤੇ ਜਾਂਦੇ ਹਾਂ, ਸਨੋਅ ਵੇਖਣੀ ਹੈ ਜੀ. ਅਤੇ ਚਲੋ ਪਹਿਲਾਂ ਤਾਂ ਹਾਸੇ ਠੱਠੇ 'ਚ ਹੀ ਰਿਹਾ, ਕਿਉਂਕਿ ਤੁਹਾਨੂੰ ਪਤਾ ਸੀਰੀਅਸ ਉੱਥੇ ਮਾਹਾ ਹੀ ਤਾਂ ਕੋਈ ਗੱਲ ਜਾ ਕੇ ਸੀਰੀਅਸ ਲੈਂਦਾ ਕੋਈ, ਪਹਿਲਾਂ ਤਾਂ ਐਵੇਂ ਹਾਸੇ ਠੱਠੇ 'ਚ ਨਿਕਲੀ ਜਾਂਦੀਆਂ ਸਾਰੀਆਂ. ਅਤੇ ਉੱਥੇ ਇਹ ਨਿਬੜੀ ਵੀ, ਚਲੋ ਆਪਾਂ ਚੱਲਦੇ ਹਾਂ ਫਿਰ ਘੁੰਮਣ ਫਿਰਨ, ਅਤੇ ਸਾਰੇ ਪਾਉਣਗੇ ਕੰਟਰੀਬਿਊਸ਼ਨ. ਪੈਸੇ ਤਾਂ ਇਕੱਲਾ ਇਕੱਲਾ ਪਾਊਗਾ ਤਾਂ ਫਿਰ ਹੀ ਗੱਲ ਬਣਦੀ ਆ, ਇੱਕ ਜਣੇ ਨੇ ਕਿੱਥੋਂ ਇੰਨਾ ਖਰਚਾ ਚੁੱਕ ਲੈਣਾ. ਕੁਝ ਨਹੀਂ ਪਤਾ ਵੀ ਉੱਥੇ ਕਿੰਨੇ ਪੈਸੇ ਚਾਹੀਦੇ ਹੁੰਦੇ ਆ, ਇਹ ਵੀ ਨਹੀਂ ਪਤਾ ਤੇਲ ਕਿੰਨੇ ਦਾ ਲੱਗੂਗਾ, ਇਹ ਵੀ ਨਹੀਂ ਪਤਾ ਵੀ ਉੱਥੇ ਕੀ ਖਰਚਾ ਹੋਊਗਾ, ਖਾਣ ਪੀਣ ਦਾ ਕੀ ਖਰਚਾ ਹੋਊਗਾ, ਪਾਉਣ ਲਾਉਣ ਦਾ ਕੀ ਖਰਚਾ, ਰਹਿਣ ਦਾ, ਕੁਝ ਕਿਸੇ ਖਰਚੇ ਦਾ ਨਹੀਂ ਪਤਾ, ਕਿਉਂਕਿ ਕਿਤੇ ਗਏ ਹੀ ਨਹੀਂ ਘੁੰਮਣ ਲਈ, ਹੈ ਨਾ, ਉੱਥੋਂ ਘਰੇ ਘਰੇ ਕੰਮ 'ਤੇ. ਚਲੋ ਸਾਰਾ ਕੁਛ ਉਦੋਂ ਉਮਰ ਵੀ ਏਦਾਂ ਦੀ ਹੁੰਦੀ ਸੀ ਵੀ ਸੋਚੀਦਾ ਵੀ ਨਹੀਂ ਹੁੰਦਾ. ਹੁਣ ਮੰਨ ਲਓ ਅੱਜ ਤੁਸੀਂ ਕੁਝ ਕਰਨਾ ਨਾ, ਤੇ ਤੁਹਾਨੂੰ 100 ਵਾਰੀ ਚੀਜ਼ ਤੁਹਾਡੇ ਧਿਆਨ ਚ ਆਉਂਦੀ ਵੀ ਯਾਰ, ਹਨਾ, ਉਦੋਂ ਇਹ ਹੁੰਦਾ ਸੀ ਅੱਛਾ ਕਰਨਾ, ਚਲੋ ਚਲੋ ਕੋਈ ਚੱਕਰ ਹੀ ਨਹੀਂ, ਹੋ ਗਿਆ ਸਮਝੋ ਕਰ ਦਿਆਂਗੇ. ਤੇ ਇਹ ਹੋਇਆ ਕਿ ਚਲੋ ਪਲੈਨ ਬਣਾਉਂਦੇ ਹਾਂ, ਪੈਸੇ ਪਾਓ, ਜਿੰਨੇ ਜਿੰਨੇ ਵੀ ਹੈਗੇ ਪਾ ਦੋ ਪਾ ਦੋ ਪਾ ਦੋ. ਤੇ ਕੀ ਮੰਨ ਲਓ ਹੁਣ ਜਿਹਦੇ ਕੋਲ ਵੱਧ ਹੀ ਉਹਨੇ ਵੱਧ ਪਾ ਦਿੱਤੇ,
0: ਨਹੀਂ ਨਹੀਂ ਸਾਡੇ ਇੱਦਾਂ ਹੀ ਕਿ ਮੰਨ ਲਓ ਵੱਧ, ਮੰਨ ਲਓ ਤੁਹਾਡੇ ਕੋਲ 200 ਆ, ਮੇਰੇ ਤੋਂ 170 ਆ, 150 ਆ, ਫਿਰ ਉਹ ਜਿਹਦੇ ਕੋਲ ਥੋੜੇ ਜਿੱਦਾਂ ਸਾਰਿਆਂ ਕੋਲ ਜਿੰਨੇ ਹੈਗੇ ਆ, ਮੰਨ ਲਓ ਹੁਣ ਮੇਰੇ ਤੋਂ 200 ਨਹੀਂ ਹੈਗਾ, ਤੁਹਾਡੇ ਕੋਲ 200 ਹੀ, ਪਰ ਮੇਰੇ ਤੋਂ 170 ਹੀ ਆ, 170 ਤੇ ਤੁਹਾਡੇ ਕੋਲ ਵੀ ਹੈਗੇ ਆ, ਫਿਰ ਉਹ
1: 170 ਉਹ ਸਾਰਿਆਂ ਨੇ ਕਾਊਂਟਰੀ ਕਰ
0: ਬਸ, ਮੰਨ ਲਓ ਜੇ 200 ਮਿਨੀਮਮ ਆ, 200 ਪਾ ਤਾ, 100 ਆਈ ਥਿੰਕ ਉਦੋਂ 160-170 ਆਪਾਂ ਇੱਕ ਜਣੇ ਨੂੰ ਪਾਏ, ਚਲੋ ਸਾਰਿਆਂ ਨੇ ਪਾ ਪੋ ਕੇ, ਤੇ ਕਰ ਕਰਾ ਕੇ ਤੇ $760 ਬਣੇ, ਹਨਾ, ਟੋਟਲ ਜਿਹੜਾ ਇੱਕ ਥਾਂ ਤੇ ਕੀਤਾ. ਅਸੀਂ ਇੱਕ ਥੋੜਾ ਵੀਰ ਵੱਡਾ ਸੀ ਸਾਡੇ ਚੋਂ, ਤੇ ਅਸੀਂ ਉਹਨੂੰ ਕਹਿਣਾ ਵੀ ਤੇਰੇ ਖਾਤੇ ਚ ਆਉਣਗੇ ਸਾਰੇ ਪੈਸੇ, ਤੇ ਆਈਡੀ ਤੇ ਤੂੰ ਹੀ ਜ਼ਿੰਮੇਵਾਰ ਹੋਏਗਾ, ਉਹ ਪੈਸਿਆਂ ਦਾ ਸਾਰਾ ਖਰਚਾ ਕਰਨਾ ਤੂੰ,
1: ਤੂੰ ਲੰਬੜਦਾਰ
0: ਲੰਬੜਦਾਰ ਬਣਾਤਾ ਵੀ, ਲਾਸਟ ਤੇ ਜਿਹੜੀ ਕੋਈ ਹਿਸਾਬ ਕਿਤਾਬ ਹੋਊਗਾ ਉਹ ਤੂੰ ਸਾਨੂੰ ਦੱਸ ਦੇ ਵੀ ਯਾਰ ਆਹ ਕੱਢਣ ਪਾਉਣ ਨੂੰ ਆਇਆ. ਹੁਣ ਉਹਨੇ ਪੈਸਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਤੇ ਇਹੀ ਗਾ ਕਿ ਤੇਲ ਕਿੰਨੇ ਦਾ ਲੱਗੂ, ਹਨਾ, ਗੱਡੀ ਵੀ ਨਹੀਂ ਚਲੋ ਉਦੋਂ ਇੰਨੀ ਚਾਹੀਦੀ ਹੁੰਦੀ, ਇਹ ਵੀ ਨਹੀਂ ਪਤਾ ਵੀ ਉੱਧਰ ਗੱਡੀ ਵੀ ਚਾਹੀਦੀ ਚਾਹੀਦੀ ਹੈ ਜਾਣ ਨੂੰ, ਕਿਉਂਕਿ ਰਾਹ ਏਦਾਂ ਦੇ ਬਰਫ਼ ਪਈ ਆ,
1: ਗੰਜੇ ਟਾਇਰ ਲੈ ਗਏ,
0: ਇਹ ਨਹੀਂ ਕਿ ਜੋ ਮਰਜ਼ੀ ਲੈ ਆਏ ਉੱਥੇ ਬਰਦੇ ਚੱਲ ਜਾਓ, ਉੱਥੇ ਜਾਣ ਲਈ ਬਰੋ ਤੁਹਾਨੂੰ ਚੀਜ਼ ਵੀ ਚੰਗੀ, ਵਹੀਕਲ ਵਧੀਆ ਚਾਹੀਦਾ. ਚਲੋ ਗੱਡੀ ਇੱਕ ਵੀਰ ਕੋਲ ਕੈਮਰੀ ਸੀ, ਅਸੀਂ ਸੋਚਿਆ ਚਲੋ ਉਹ ਲੈ ਜਾਵਾਂਗੇ, ਪੁਰਾਣੀ ਸੀ ਪਰ ਪਤਾ ਨਹੀਂ ਸੀ ਵੀ ਜਾਊ ਨਹੀਂ, ਅਸੀਂ ਕਿਹਾ ਗੱਡੀ ਨੂੰ ਕੀ ਹੋਇਆ ਵਾ,
1: ਗੱਡੀ ਹੈ
0: ਨਵੀਂ ਤੇ ਗੱਡੀ ਵੀਰ ਦੀ,
1: ਵੀਰ ਨੇ ਤਾਂ ਨਵੀਂ ਖਰੀਦੀ ਆ, ਭਾਵੇਂ ਉਹਨੂੰ 4 ਲੱਖ ਹੋ ਗਏ ਉਹਨੇ ਕਿਲੋਮੀਟਰ, ਵੀਰ ਨੇ ਤਾਂ ਨਵੀਂ ਖਰੀਦੀ,
0: ਆਪਣੇ ਲਈ ਤਾਂ ਟੌਪ ਹੀ ਹੈ ਯਾਰ. ਚਲੋ ਗੱਡੀ ਉਹਦੇ ਕਿਹਾ ਕਿ ਕਿੰਨੇ ਦਾ ਤੇਲ ਆਜੂਗਾ, ਉਹਨਾਂ ਸਲਾਹ ਕੀਤੀ ਵੀ ਤੇਰੀ ਗੱਡੀ ਕਿੰਨੇ ਦਾ ਤੇਲ ਖਾਂਦੀ ਆ, ਉਹ ਕਹਿੰਦਾ ਤੇਲ ਤੇ ਕੁਝ ਵੀ ਨਹੀਂ ਖਾਂਦੀ ਏ, ਮੈਂ ਤੇ ਇੰਨੇ ਤੇਲ ਨਾਲ ਇੰਨੇ ਦਿਨ ਕੱਢ ਲੈਣਾ.
1: ਅੱਛਾ,
0: ਫਿਰ ਤੇ ਮਹਾਂ 150 ਦਾ ਤੇਲ ਖਾ,
1: ਸਰਦਾਰੀ ਆ ਪੂਰੀ,
0: ਮੰਨ ਲਓ ਕੋਈ 8 ਘੰਟੇ ਦੀ ਡਰਾਈਵ ਕਰਕੇ ਜਾਣਾ, ਹਨਾ, ਆਉਣਾ ਵੀ 8 ਘੰਟੇ ਦੀ ਕਰਕੇ, 16 ਘੰਟੇ ਡਰਾਈਵ ਦੇ ਵਿੱਚ ਕਿੰਨਾ ਤੇਲ ਖਾਊਗੀ, ਅਸੀਂ ਹਿਸਾਬ ਕਿਤਾਬ ਲਾਇਆ ਵੀ 150 ਦਾ ਤੇਲ ਖਾ ਜਾਊਗੀ,
1: ਠੀਕ ਹੋ ਗਿਆ,
0: ਇੰਨਾ ਕੁ ਹਿਸਾਬ ਕਿਤਾਬ ਲਾਇਆ, ਹਨਾ, ਕੈਮਰੀ ਦਾ. ਚਲੋ ਕਰ ਕੁਰਕੇ ਵੇਖਿਆ ਵੀ ਠੀਕ ਹੈ ਯਾਰ, ਬਾਕੀ ਲੈ, ਬਾਕੀ ਤੇ 560 ਫੇਰ ਵੀ ਬਜੇ ਪਏ, ਕੋਈ ਚੱਕਰ ਹੀ ਨਹੀਂ, ਪੈਸਾ ਹੀ ਬੜਾ ਵਾ,
1: ਰਲ ਕੇ ਟੋਟਾ ਖਰੀਦ ਲਾ,
0: ਸਾਰੇ ਖੁਸ਼ ਹਨਾ, ਮੰਨ ਲਓ ਆ ਜਾਂਦੇ ਅਗਲੇ ਹਫ਼ਤੇ ਦਾ ਪਲੈਨ ਹੀ,
1: ਠੀਕ,
0: ਸਾਰੇ ਖੁਸ਼, ਇੱਕ ਹਫ਼ਤਾ ਪੂਰਾ ਪੂਰਾ ਐ ਇੱਕ ਦੂਜੇ ਨੂੰ
1: ਜਸ਼ਨ
0: ਤਿਆਰ ਆ, ਰੈਡੀਆਂ ਫਿਰ, ਹਨਾ, ਕੀ ਪਾ ਕੇ ਜਾਣਾ ਫਿਰ, ਹਨਾ, ਨਾਲ ਕੀ ਲੈ ਕੇ, ਐਵੇਂ ਹੀ ਮਤਲਬ ਹਫ਼ਤਾ ਪੂਰੀ, ਹਫ਼ਤਾ ਪੂਰਾ ਐ ਹਵਾ 'ਚ ਹੀ. ਜਿੱਦਣ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਬੈਠੇ ਸ਼ਾਮੀ, ਹਨਾ, ਫਿਰ ਫਾਈਨਲ ਡਿਸਕਸ਼ਨ ਹੋਣ ਡੀ ਵੀ ਕਿੰਨੇ ਕੀ ਲੈ ਕੇ ਜਾਣਾ, ਜਾਂ ਉੱਥੇ ਕਿਹੜੇ ਪਾਸੇ ਜਾਵਾਂਗੇ, ਸਾਰਾ ਵੇਖਣ ਚ ਆਖਣ ਲੱਗੇ। ਫਿਰ ਭਰਾਵਾ ਸਾਹਿਬ ਤਾਬ ਲੱਭਾ ਵੀ ਵੇ ਖਾਣ ਪੀਣ ਤੇ ਵੀ ਪੈਸੇ ਲੱਗਣੇ ਆ, ਰਹਿਣ ਦਾ ਚਲੋ ਇਹ ਹੋ ਗਿਆ ਕਿ ਨਹੀਂ ਰਵਾਂਗੇ ਭਰਾਵਾ, ਵਾਪਸ ਆ ਜਾਂਗੇ, ਰਾਤ ਹੀ ਗੱਡੀ ਖਿੱਚ ਦਾਂਗੇ ਉਹਨੂੰ, ਜੇ ਨਹੀਂ ਬਜਟ ਹੈਗਾ ਤੇ ਰਹਿਣ ਦੋ ਰਹਿਣ
2: ਦੋ, ਤਾਂ ਕੀ ਹੋਇਆ, ਘਰ ਤੇ ਹੈ, ਇੱਥੇ ਤਾਂ ਹੈ, ਵਾਪਸ ਆ ਜਾਂਗੇ,
0: ਵਾਪਸ ਆ ਜਾਂਗੇ। ਠੀਕ ਯਾਰ, ਰਹਿ ਗਈ ਸੋਣਾ, ਕਿੰਨੇ ਸੋਣਾ ਤੁਹਾਡੇ ਚੋਂ, ਚੁੱਪ ਕਰਕੇ ਤੇ ਚਲੋ ਕਿਹੜੇ ਨੀ ਸੋਣਾ,
2: ਠੀਕ ਹੋ ਗਿਆ।
0: ਚਲੋ ਇੱਦਾਂ ਹੋਇਆ, ਖਾਣ ਪੀਣ ਦਾ ਹੋਇਆ ਕਿ ਮਾੜਾ ਮੋਟਾ ਚਲੋ ਹੰਗਰੀ ਜੈਕਸ ਫੜ ਲਾਂਗੇ, ਮੈਕਡੋਨਲਡ ਫੜ ਲਾਂਗੇ, ਵੀ ਕਿੰਨੇ ਕੁ ਦਾ ਆਜੂਗਾ। ਉਦੋਂ ਨਾ ਹੰਗਰੀ ਜੈਕਸ ਦਾ ਸ਼ੇਕ ਐਂਡ ਵਿਨ ਵੀ ਚੱਲਦਾ ਹੁੰਦਾ ਸੀ,
2: ਅੱਛਾ,
0: ਤੇ ਆਪਾਂ ਸੋਚਿਆ ਕਿ ਚਲੋ ਜੇ ਕਿਤੇ ਅੜੀ ਖੜੀ ਰਹੀ ਤੇ ਸ਼ੇਕ ਐਂਡ ਵਿਨ ਤੇ ਕਰਾਂਗੇ ਸਾਰੇ, ਇੱਕ ਇੱਕ ਬਰਗਰ ਖਾਵਾਂਗੇ, ਆਉਂਦੀ ਵਾਰੀ ਫੇਰ ਸ਼ੇਕ ਐਂਡ ਵਿਨ, ਮਤਲਬ ਇੱਦਾਂ ਦੀਆਂ ਸਭ ਤਬਜੀਆਂ ਕਰਦੇ ਰਹੇ ਹਨਾ
2: ਜੀ।
0: ਤੇ ਕਰਾ ਕੇ ਸਾਰੀ ਸੈਟਿੰਗ ਹੋਈ ਤੇ ਫਿਰ ਨਾ ਵੀਰ ਨੂੰ ਫੋਨ ਲਾ ਲਿਆ, ਉਹਦਾ ਕੋਈ ਜਾਣਕਾਰ ਰਿਸ਼ਤੇਦਾਰ, ਉਹਨੇ ਉਹਨੂੰ ਫੋਨ ਲਾ ਲਿਆ, ਆਉਂਦਾ ਵੀ ਮੈਂ ਫੋਨ ਲਾਉਂਦਾ ਵਾਂ, ਵੀਰ ਬੜਾ ਪੁਰਾਣਾ ਇੱਥੇ ਰਹਿੰਦਾ, ਇਹ ਜਾਂਦਾ ਹੀ ਰਹਿੰਦਾ ਆਉਂਦਾ ਰਹਿੰਦਾ, ਤੇ ਇਹਨੂੰ ਪੁੱਛਦੇ ਆ ਬਾਕੀ ਦਾ ਹਿਸਾਬ ਕਿਤਾਬ ਕੀ ਆ, ਫਾਈਨਲ ਇੱਕ ਵਾਰੀ ਟੱਚ ਹੋ ਜਾਈਏ ਸਾਰਾ, ਜਲਣਾ ਹੋਈਏ ਕੱਲ ਨਾ। ਮੈਂ ਹਾਂ ਲਾਓ ਲਾਓ ਫੋਨ ਲਾਓ, ਉਹਨੂੰ ਫੋਨ ਲਾਇਆ ਭਰਾਵਾ, ਉਹ ਆਉਂਦਾ ਵੀ ਵੀਰ $40 ਦੀ ਤੁਹਾਨੂੰ ਉੱਥੋਂ ਪੈਂਟ ਮਿਲਣੀ ਜੇ ਰੈਂਟ ਤੇ, ਜਿਹੜੀ ਤੁਸੀਂ ਉੱਥੇ ਪਾ ਕੇ ਜਾਣੀ ਆ, $40 ਦੇ ਬੂਟ ਮਿਲਣੇ ਜੇ, ਤੇ ਕੋਈ 20-25-30 ਦੇ ਗਲਵਸ ਮਿਲਣੇ ਜੇ, ਇਹ 3-4 ਚੀਜ਼ਾਂ ਤੋਂ ਬਿਨਾਂ ਤੁਹਾਨੂੰ ਕੋਈ ਫਾਇਦਾ ਨਹੀਂ ਉੱਥੇ ਜਾਣ ਦਾ, ਇਹ ਤੇ ਮੰਡੇਟਰੀ ਨੇ। ਆਈ ਥਿੰਕ 3 ਜਾਂ 4 ਪੈਂਟਾਂ ਲੈ ਲਾਂਗੇ, ਇੱਦਾਂ ਕਰਾਂਗੇ ਕਿ ਵਾਰੀ ਵਾਰੀ ਪਾ ਲਾਂਗੇ ਬਜਟ ਦੇ ਹਿਸਾਬ ਨਾਲ। ਫਿਰ ਇੱਕ ਉਹ ਕਹਿੰਦਾ ਕਿ ਚੇਨਾਂ ਵੀ ਲੈ ਕੇ ਜਾਣੀਆਂ ਪੈਂਦੀਆਂ, $50-60 ਉਹਦਾ ਵੀ ਖਰਚਾ ਹੈਗਾ ਜੀ ਯਾਰ, ਸਮਾਨ ਆ ਤੇ 300-400 ਇੱਦਾਂ ਹੀ ਬਣ ਗਿਆ ਆਪਣੇ,
2: ਹੁਣ ਬਚ ਗਿਆ 150,
0: ਹੁਣ ਬਚ ਗਿਆ ਪਿੱਛੇ ਕੁਝ, ਵੈਸੇ ਤੇ ਕੁਝ ਵੀ ਨਹੀਂ ਬਚਣ ਡਿਆ, ਆਪਣੇ ਹਿਸਾਬ ਨਾਲ ਹੀ ਬਚਾਈ ਜਾਂਦੇ। ਤੇ ਭਰਾਵਾ ਫਿਰ ਅਸੀਂ ਸੋਚਿਆ ਕਿ ਇੱਦਾਂ ਕਰਾਂਗੇ, ਚੱਲ 2 ਪੇਅਰ ਬੂਟਾਂ ਦੇ ਲੈ ਲਾਂਗੇ ਹਨਾ, $80 ਦੇ, ਤੇ ਆਪਾਂ ਫਿਰ ਵਾਰੀ ਵਾਰੀ ਵੇਖ ਆਵਾਂਗੇ ਬਰਫ਼ ਗੱਡੀ ਚੋਂ, ਤੇ ਇਹੋ ਹੀ ਹੋ ਸਕਦਾ ਸੀ ਫਿਰ ਬਜਟ ਦੇ ਹੀ ਸੈੱਟ ਹੋਣ ਡਿਆ। ਫਿਰ ਵਿੱਚੋਂ ਇੱਕ ਜਣਾ ਕਹਿੰਦਾ ਵੀ ਨਹੀਂ ਭਰਾਵਾ ਤੁਸੀਂ ਆਪਣੀਆਂ ਕਰੀ ਜਾਓ, ਮੇਰੇ ਪੈਸੇ ਵਾਪਸ ਕੱਢੋ, ਮੈਂ ਨਹੀਂ ਜਾਣਾ। ਉਹਨੂੰ ਸਮਝ ਲੱਗ ਗਈ ਟੌਪ ਆ
2: ਖਰਾਬੀ ਆ ਬਸ,
0: ਉਹਦੇ ਮਗਰ ਲੱਗ ਕੇ ਦੂਜਾ ਕਹਿੰਦਾ ਮੇਰੇ ਪੈਸੇ ਵਾਪਸ ਕਰੋ, ਮੈਂ ਨਹੀਂ ਜਾਣਾ, ਤੁਸੀਂ ਤੇ ਨਹੀਂ ਹੋਇਆ। ਫਿਰ ਭਰਾਵਾ ਇੱਦਾਂ ਹੀ ਫਿਰ ਕਰਦੇ ਕਰਦੇ ਸਾਰਿਆਂ ਨੇ ਆਪਣੇ ਪੈਸੇ ਵਾਪਸ ਲੈ ਲਏ, ਨਹੀਂ ਉਹ ਵਿਚਾਰਾ ਜਾ ਹੀ ਨਹੀਂ ਗਿਆ ਸਨੋ ਤੇ। ਤੇ ਆ ਹੁਣ ਜਦੋਂ ਕਿਤੇ ਜਾਣਾ ਪਿਆ ਨਾ ਵੋਟੀ ਨਾ, ਤੇ ਉਹ ਬੰਦੇ ਫੋਨ ਕਰਨ ਮੈਨੂੰ, ਉਹ ਬੰਦੇ ਫੋਨ ਕਰਕੇ ਉਹਨਾਂ ਨੇ ਉਹ ਗੱਲ ਵਾਈ, ਉਸ ਤੋਂ ਬਾਅਦ ਆਪਾਂ ਇਹ ਪਲਾਨ ਬਣਾਇਆ ਵੀ ਚਲੋ ਯਾਰ ਨਹੀਂ ਜਾਇਆ ਗਿਆ, ਫਿਰ ਕੀ ਹੋ ਗਿਆ, ਅਗਲੀ ਵਾਰੀ ਜਦੋਂ ਜਾਵਾਂਗੇ ਭਰਾ ਭਰਾ ਇਕੱਠੇ ਜਾਵਾਂਗੇ, ਵੀ ਆਪਾਂ ਯਾਦ ਰੱਖਣਾ ਵਾ ਕਿ ਆਪਾਂ ਟ੍ਰਿਪ ਲਾਉਣਾ ਹੀ ਲਾਉਣਾ, ਤੇ ਉਹ ਨਹੀਂ ਲਾਇਆ ਗਿਆ ਸਟਿਲ ਹਾਲੇ, ਤੇ ਉਹ ਹੁਣ ਗਾਣਾ ਹੁੰਦਾ ਹੀ ਹੈ ਯਾਰ ਹੁਣ।
2: ਸਪਨਾ ਟੂਟਾ ਹੈ ਤੋ ਦਿਲ ਕਭੀ ਡਰਤਾ ਹੈ,
0: ਕਿਆ ਬਾਤ ਹੈ ਕ੍ਰਿਸ਼ਨਾ ਜੀ,
2: ਥੋੜਾ ਦਰਦ ਹੁਆ,
0: ਲੇਕਿਨ ਅਫੀਸ਼ੀਅਲੀ ਕਭੀ ਮਤ ਗਾਣਾ,
2: ਪਰ ਚਲਤਾ ਹੈ,
0: ਸਾਡੀ
2: ਕਲਾਸ ਚ ਮੁੰਡਾ ਸੀਗਾ ਉਹਦਾ ਨਾਂ ਸੀਗਾ ਹਿਤੇਸ਼, ਨਾਮ ਰੱਖਿਆ ਅਫੀਸ਼ੀਅਲ ਹਿਤੇਸ਼ ਸ਼ਰਮਾ, ਵਾਹ। ਅਸੀਂ ਕਿਹਾ ਬਈ ਤੇਰੇ ਘਰੇ ਨੇ ਅਫੀਸ਼ੀਅਲ ਕਿੰਨੇ ਨੇ, ਪਤਾ ਉਹ ਤੈਨੂੰ ਲਿਖਣਾ ਪੈ ਗਿਆ ਅਫੀਸ਼ੀਅਲ ਹਿਤੇਸ਼,
0: ਪਤਾ ਹੀ ਨਹੀਂ ਅਫੀਸ਼ੀਅਲ ਹੁੰਦਾ ਕੀ ਆ, ਵੇਖੋ ਕੀ ਲਿਖੀ ਜਾਣਾ।
2: ਐਕਚੁਅਲੀ ਉਦੋਂ ਨਾ ਸਾਰੇ ਆਪਾਂ ਕਿਉਂਕਿ ਇਹ ਸੋਸ਼ਲ ਮੀਡੀਆ ਨਵਾਂ ਨਵਾਂ ਸੀ, ਅਸੀਂ ਤਾਂ ਟਰਾਈਆਂ ਕੀਤੀਆਂ ਕਿ ਆਹ ਕੀ ਸਹੀ ਹੈ, ਵਾਟਸ ਦਾ ਰਾਈਟ ਵੇ, ਫਿਰ 2-4 ਜਿਹੜੇ
0: ਥੋੜੇ ਟ੍ਰੈਂਡ ਬਣੇ ਆ ਫਿਰ ਹੀ ਚੱਲੇਗਾ,
2: 2-4 ਬੰਦੇ ਐਡੀਟਰ ਜੇ ਵੀ ਬਣ ਜਾਂਦੇ ਸੀਗੇ ਹਨਾ,
0: ਫਿਰ ਬਾਇਓ ਚ ਕੀ ਲਿਖਿਆ, ਬਾਇਓ ਚ ਕੀ ਲਿਖਿਆ,
2: ਸਕਿਨ ਟਾਈਟ ਜੀ ਪੈਂਟ ਪਾ ਕੇ, ਖੜੇ ਜੇ ਵਾਲ ਕਰਕੇ ਨਾ,
0: ਉਹਨੂੰ ਪੈਂਸਿਲ ਪੈਂਟ ਪਾ ਕੇ,
2: ਡਾਰਕ ਲਾਈਟ ਜੀ ਸ਼ੇਡ ਮਾਰਦੀ ਫੋਟੋ ਪਾ ਦੇਣੀ, ਸਾਈਡ ਤੇ ਨਾ ਟੁੱਟੇ ਦਿਲ ਦਾ ਬਣਾ ਦੇਣਾ, ਇਹਨਾਂ ਨੇ ਉਹ ਇਮੋਜੀ ਨੀਚੇ ਲਿਖਣਾ ਹਾਰਟਲੈਸ,
0: ਉਹ ਵੱਖਰੇ ਉਹਦੇ ਲਈ ਚੱਲ ਗਏ ਭਰਾਵਾ, ਉਦੋਂ ਤੇ ਸਪੈਸ਼ਲ ਫੋਟੋ ਸ਼ੂਟ ਲਈ ਜਾਂਦੇ ਹੁੰਦੇ ਸੀ,
2: ਆਹੋ
0: ਫੋਟੋ ਪਾਉਣ ਲਈ,
2: ਇਹ ਵੀ ਜਨਤਾ ਹੁੰਦੀ ਹੈ ਨਾ, ਬਹੁਤ ਲੋਕਾਂ ਨੂੰ ਸ਼ੌਂਕ ਹੁੰਦਾ ਸੀ,
0: ਹਾਂ ਬੜਾ ਕੰਮ ਚੱਲਿਆ,
2: ਗੁੱਡ ਯਾਰ ਗੁੱਡ, ਦਿਨ ਚੇਤੇ ਕਰਾਤੇ, ਹੈ
0: ਚੇਤਿਆਂ ਚ ਵੇਖੋ ਸਾਰਾ ਕੁਛ ਹੀ ਆ, ਜਦੋਂ ਜਿਹੜੀ ਜਿਹੜੀ ਚੀਜ਼ ਚੇਤੇ ਕਰਨੀ ਕਰੀ ਜਾਵੇ, ਤੁਹਾਡੀ ਆਪਣੀ ਮਰਜ਼ੀ, ਵਿਹਲੇ ਬੈਠੇ ਚੇਤੇ ਕਰੀ ਜਾਓ,
2: ਅਸੀਂ ਵਿਹਲੇ ਬੈਠੇ ਸੀ ਚੇਤੇ ਕਰ ਲਿਆ।
0: ਬਾਕੀ ਯਾਰ ਤੁਹਾਨੂੰ ਪਤਾ ਹੈ ਕਿੱਦਾਂ, ਤੁਹਾਨੂੰ ਦੱਸਤਾ ਵਾ ਕਿ ਵੇਖੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਦੱਸੀਏ ਤੁਹਾਨੂੰ ਕਿੱਦਾਂ ਮੈਨੇਜ ਕਰਨਾ ਵਾ, ਵੈਸੇ ਏਡੇ ਜੋਗੇ ਅਸੀਂ ਹੈਗੇ ਨਹੀਂ, ਕਿਉਂਕਿ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਹੈ, ਤੁਹਾਡੇ ਵਿਆਹਾਂ ਨੂੰ ਜ਼ਿਆਦਾ ਟਾਈਮ ਹੋ ਗਿਆ, ਪਰ ਜੇ ਕੋਈ ਸਾਡੇ ਵਰਗਾ ਵੀਰ ਭਰਾ ਸਾਨੂੰ ਸੁਣ ਡਿਆ, ਤੇ ਉਹਦੇ ਲਈ ਇਹ ਆ ਵੀ ਵੇਖ ਇੱਕ ਵਾਰੀ ਉਹਨਾਂ ਦਾ ਰਾਜ ਕਰੋ, ਇੱਕ ਵਾਰੀ ਉਹਨਾਂ ਦਾ ਰਾਜ ਕਰੋ, ਇੱਕ ਵਾਰੀ ਉਹਨੂੰ ਖੁਸ਼ ਕਰੋ, ਇੱਕ ਵਾਰੀ ਉਹਨਾਂ ਨੂੰ ਖੁਸ਼ ਕਰੋ, ਇੱਦਾਂ ਚੱਲੋ, ਇੱਦਾਂ ਵਧੀਆ।
2: ਫਿਰ ਸਿੰਪਲ ਇੱਕ ਬਹੁਤ ਸਿੰਪਲ ਜੀ ਗੱਲ ਆ, ਜਦੋਂ ਵਰਡ ਹੀ ਮੈਨੇਜ ਆ ਗਿਆ ਨਾ, ਉਹ ਫਿਰ ਉਹ ਸਾਰੀ ਪਾਰਟੀਆਂ ਨੂੰ ਪਤਾ ਕਿ ਬੰਦਾ ਮੈਨੇਜ ਤਾਂ ਕਰ ਰਿਹਾ, ਮੌਜ ਚ ਰਹੀਦਾ
0: ਓਹੀ ਨਾ ਓਹਨੂੰ ਇੱਕ ਵਾਰੀ ਪਤਾ ਹੋਇਆ ਯਾਰ ਮੈਂ ਪਿਛਲੀ ਵਾਰੀ ਖੁਸ਼ ਹਾਂ ਐਰ ਕੇ ਨਹੀਂ ਗਿਆ ਕੋਈ ਨੀ ਅਗਲੀ ਫੇਰ ਚੱਲ ਜੂਗਾ
2: ਬਾਕੀ ਛੇ ਸੱਤ ਅੱਠ ਦਸ ਮਹੀਨੇ ਬਾਅਦ ਲੋਕਾਂ ਨੂੰ ਆਪ ਹੀ ਆਈਡੀਆ ਲੱਗ ਜਾਂਦਾ ਹਨਾ ਕਿ ਇਹਨੂੰ ਕਿਸ ਚੀਜ਼ ਨੂੰ ਹਾਂ ਕਰਨੀ
0: ਉਹ ਫਿਰ ਤੁਹਾਨੂੰ ਪੁੱਛਣਾ ਉਦਾਂ ਹੀ ਹਟ ਜਾਂਦੇ
2: ਫਿਰ ਆਪੇ ਹਟ ਜਾਂਦੇ ਦਬਾ ਮਾਰੋ ਇਹਨੇ ਮੂਡ ਹੀ ਖਰਾਬ ਕਰਨਾ ਇਹਨੂੰ ਰਹਿਣ ਹੀ ਦੋ ਸਹੀ ਕਿ ਉਹ
0: ਫਿਰ ਤੁਸੀਂ ਆਪਣੀ ਲੱਲੀ ਕਰਾਓ ਜਿੱਦਾਂ ਕਰਾਉਣੀ
2: ਜੀ ਲੱਲੀ ਆ ਗਿਆ ਜੀ ਸ਼ਬਦ ਤੇ ਲੱਲੀ ਜਿਸ ਤਰ੍ਹਾਂ ਮੈਂ ਸੁਣਦਾ ਮੇਰਾ ਮਨ ਕਰਦਾ ਮੈਂ ਸ਼ੋਅ ਕਰਾਂ ਬੰਦ ਤੇ ਮੇਰੇ ਖਿਆਲ ਹੁਣ ਸਾਨੂੰ ਬੰਦ ਕਰ ਦੇਣਾ ਚਾਹੀਦਾ ਚਲੀਏ
0: ਜਾਣਾਗੇ ਦੇਖੋ ਕਮਿਟਮੈਂਟ ਹੈ ਆਪਣੀ
2: ਯੈਸ ਸਾਡੀ ਕਮਿਟਮੈਂਟ ਹੈ ਵੀਰ ਜੀ ਐਕਚੁਅਲੀ ਤੁਹਾਡੀ ਕਮਿਟਮੈਂਟ ਹੈ ਮੇਰੀ ਤਾਂ ਹੈ ਨਹੀਂ ਮੇਰੇ ਵੱਲੋਂ ਭਾਵੇਂ ਘੰਟਾ ਚਲਾਓ
0: ਅੱਛਾ ਜੀ
2: ਯੈਸ
0: ਕੋਈ ਨਹੀਂ ਜਿੱਦਣ ਤੁਹਾਡੀ ਹੋਈ ਤੁਹਾਨੂੰ ਦੱਸਾਂਗੇ ਜਿੱਦਣ ਤੁਹਾਡੀ ਹੋਈ ਤੁਹਾਨੂੰ ਰੋਈ ਛੱਡਣਾ ਸੀ
2: ਆਏ ਓਏ
0: ਕਮਿਟਮੈਂਟਾਂ ਗਾਦੀਆਂ ਯਾਰ
2: ਚਲੋ ਜੋ ਵੀ ਹੈ ਜੋ ਹੈ ਸੋ ਹੈ ਸ਼ੁਕਰ ਆ ਕਰਨੀ ਪੈਂਦੀ ਹੈ ਕਿ ਸਾਨੂੰ ਕਰਨ ਨੂੰ ਮਿਲੀ ਹੈ ਸਹੀ ਕਿ ਨਹੀਂ
0: ਥੈਂਕਸ ਯਾਰ ਤੁਸੀਂ ਮੈਨੂੰ ਇਹ ਗੱਲ ਦੱਸੀ ਅੱਜ
2: ਹੋਰ ਇਸ ਤੋਂ ਬੈਟਰ ਗੱਲਾਂ ਸੁਣਨ ਲਈ ਸੁਣਦੇ ਰਹੋ ਰੇਡੀਓ ਹਾਂਜੀ
0: ਬਾਕੀ ਬਰਫ਼ ਤੇ ਹੋ ਯਾਰ ਜੇ ਜਾਣਾ ਤੇ ਇੱਕ ਦੋ ਹਫ਼ਤੇ ਹੀ ਆ ਤੁਹਾਡੇ ਕੋਲ
2: ਬਸ ਰਹਿ ਗਿਆ ਅਖੀਰ
0: ਜਿੰਨਾ ਚਿਰ ਸਾਡਾ ਸ਼ੋਅ ਹੋਣਾ ਉਹਨਾਂ ਚਿਰ ਭਾਵੇਂ ਉਦਾਂ ਨਾ ਪਵੇ ਪਰ ਇੱਕ ਚੀਜ਼ ਜ਼ਰੂਰ ਯਾਰ ਜੇ ਜਾਣਾ ਨਾ ਤੇ ਕੱਲੀਆਂ ਫੋਟੋਆਂ ਕਰਾ ਕੇ ਨਾ ਆਇਓ ਸਨੋਬੋਰਡ ਸਿੱਖੋ ਕਿੱਦਾਂ ਚਲਾਉਣਾ ਜੇ ਨਹੀਂ ਆਉਂਦਾ ਤੇ ਉਹ ਸਕੀਇੰਗ ਸਿੱਖੋ ਕਿੱਦਾਂ ਕਰਨੀ ਜੇ ਨਹੀਂ ਆਉਂਦੀ ਤੇ ਉਹਨਾਂ ਦੇ ਬਿਨਾਂ ਕੋਈ ਫਾਇਦਾ ਨਹੀਂ ਜੇ ਜਾਣਦਾ ਐਵੇਂ ਫੋਟੋਆਂ ਕਰਵਾਉਣ ਦਾ
2: ਤੇ ਜਿਹੜਾ ਵੀ ਉਹ ਸਾਡਾ ਸਰੋਤੇ ਸੁਣਦੇ ਪਏ ਨਾ ਜਿਹੜੇ ਉਹ ਜਿਹਨਾਂ ਨੇ ਡੇਢ ਡੇਢ ਸੌ ਪਾ ਕੇ ਜਾਣਾ ਉਹ ਯਾਰ ਮੇਰੇ ਭਰਾ ਬਣੀ ਉਹ ਮੇਰੇ ਭਰਾ ਬਣੀ ਦੀ ਖਾਤਰ ਹੋ ਆਇਓ ਯਾਰ ਇੱਕ ਵਾਰੀ
0: ਕੋਈ ਨੀ ਹੋਵਾਂਗੇ ਭਰਾ ਭਰਾ ਹੀ ਜਾਵਾਂਗੇ ਜਦੋਂ ਜਾਵਾਂ
2: ਭਰਾ ਭਰਾ ਹੀ ਜਾਵਾਂਗੇ ਡਨ ਹੋ ਗਿਆ ਇਹ ਮੇਰਾ ਸਮਝ ਗਿਆ ਇੰਨੇ ਪ੍ਰੋਗਰਾਮ ਰੱਖ ਕੇ ਮੇਰੇ ਨਾਲ ਵੀ ਕੈਂਸਲ ਹੀ ਕਰਨਾ ਲੱਗ ਗਿਆ ਮੈਨੂੰ ਆਈਡੀਆ ਲੱਗਦਾ ਜਿਸ ਤਰੀਕੇ ਬੋਲਿਆ ਨਾ ਇਹ ਬੰਦਾ ਮੈਂ ਸਮਝ ਗਿਆ ਇਹਨੂੰ ਇਹ ਨਾ ਇਹ ਮੈਂ ਹਿਸਾਬ ਲਾ ਲਿਆ ਇਹ ਜੇ ਬਣੀ ਦੇ ਉਹ ਪੰਜ ਮਿੱਤਰ ਸੁਣਦੇ ਪਏ ਨਾ ਮੈਂ ਦੱਸ ਦਵਾਂ ਇਹ ਆਪਣੇ ਵੱਲੋਂ ਨਾ ਕਰਦਾ
0: ਭਰਾਵਾ ਮੈਂ ਤੇ ਲਾਸਟ ਤੇ ਪੈਸੇ ਮੰਡਵਾਏ ਸੀ ਮੈਂ ਤੇ ਚਾਹੁੰਦਾ ਹੈ ਜਾਵਾਂ ਭਰਾ ਭਰਾ ਜਾਈਏ ਫੰਡ ਕਰਕੇ ਆਈਏ
2: ਚੱਲ ਆਪਾਂ ਚੱਲਦੇ ਹਾਂ ਫਿਰ ਆਪਾਂ ਬਣਾਈਏ ਪ੍ਰੋਗਰਾਮ ਐਸੇ ਨੈਕਸਟ ਵੀਕ ਦਾ ਬਸ ਅਗਲੇ ਹਫ਼ਤੇ ਤੱਕ ਹੀ ਨਹੀਂ ਤਾਂ ਕੰਮ ਡਨ ਨਾ ਫਿਰ ਤਾਂ ਗੱਲ ਬਣਨੀ
0: ਬਣਾ ਲਓ
2: ਬਾਹੂ ਬਾਹੂ ਕਿ ਬਫਲੋ ਕਿਹੜਾ ਨੇੜੇ ਆ ਜਿਹੜਾ ਨੇੜੇ ਉੱਥੇ ਚੱਲ ਪੈਂਦੇ ਤੇ ਆਪਾਂ ਸਰੋਤਿਆਂ ਨੂੰ ਵੀ ਹੁਣ ਫਿਲਹਾਲ ਬਾਏ ਕਰ ਦਈਏ ਤੇ ਫਿਰ ਆਈਟਨਰੀ ਬਣਾਉਂਦੇ ਆਈਟਨਰੀ ਰੇਡੀਓ ਹਾਂਜੀ 1674 AM

0: ਸ਼ਰਤਾਂ ਲਾਗੂ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
2: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
3: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ਏਟੀਓ ਆਡਿਟਸ, ਟੈਕਸ ਡਿਸਪਿਊਟਸ, ਏਟੀਓ ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਭਾਂਡੇ ਪੂੰਡੇ ਮਾਂਜ ਉਹ ਸੋਰੀ ਸੋਰੀ ਸੋਰੀ ਸੋਰੀ ਗਾਲ ਨੀ।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ ਚਿਜ਼ਮ ਬਿਹਤਰੀ ਲਈ RTO 0260
2: ਕਿੱਥੇ ਵੱਜ ਗਈ ਤੇਰੀ ਗੱਡੀ
3: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

0: ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
1: ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁੰਨਾ ਜੁਲਰਸ 99 ਮੇਨ ਰੋਡ ਵੈਸਟ ਸੇਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2545-45 ਤੇ
2: If you can understand when I start Punjabi vich bolna ta tusi Victoria Police vich naukri karan layi us ton vi vadh yog ho jinna tusi sochde ho Vadhiya shuruati tankha naal shuru karo ate naukri dauran duji bhasha di varto karke patte kamao Victoria Police Recruiting now Authorized by the Victorian Government, Melbourne.

0: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਂਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
3: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com

0: ਓਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰੋਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਸਟੇਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਹਾਂਜੀ ਹਾਂਜੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

0: ਕਿੰਨੇ ਨਿਕਲੇ ਮਹਿੰਦੀ ਲਾ ਕੇ ਅੱਜ ਹੱਥ ਦਿਖਾਓ ਕਿੰਨੇ ਕਿੰਨੇ ਤੇ ਲੱਗੀ
1: ਹੱਥੀ ਮਹਿੰਦੀ ਲਾ ਕੇ ਨਿਕਲੇ ਓ ਨੈਣੀ ਸੁਰ ਬਾਬਾ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਓ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਓਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਂਗ ਫੋਰ ਮੋਰ ਇਨਫੋ ਕਾਲ 0499 2545 ਤੇ 1 2

ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆ।

ਪਰ ਹਾਸੋ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ, ਤੀਰਥ ਨਾਵਾ ਜਿਤ ਸਪਾਵਾ ਵਿਨ ਪਾਣੇ ਕੇ ਨਾਇ ਕਰੀ, ਜੇਤੀ ਸਿਰਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ, ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ, ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ, ਚੰਗਾ ਨਾਉਂ ਰਹਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ, ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰ ਤਵਲ ਆਕਾਸ, ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ, ਨਾਨਕ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ।

ਸਥਾਨ। ਹਿਤਵਾਰ ਨਾ ਜੋਗੀ ਜਾਣੈ, ਰੁਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ। ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ। ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ

ਪਰ ਅੰਤ ਕਾਰਨ ਕੇਤੇ ਬਿਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਕੇਵਲ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕੇਤੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੈ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੈ ਜੋਧ ਮਹਾ ਬਲਸੂਰਾ, ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੈ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਦ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇ ਚਲਾਵੈ,

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ਼, ਕੇਤਿਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂਪ ਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲਸੂਰ, ਤਿਨ ਮੈਂ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਓ ਪਾਂਡਾ ਭਾਓ ਅੰਮ੍ਰਿਤ ਤਿਤ ਤਾਲ ਕੜੀਏ ਸ਼ਬਦ ਸੱਚੀ।

ਬੜੇ ਬੜਿਆਰ ਅਵਚਾਰੀ ਸਾਰ ਕੀ ਧਾਰ ਬਛਈਆ ਤੋਰ ਉਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਣ ਮਲਈਆ ਗਾੜੇ ਗਰਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ ਅੰਤ

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਇ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਤ ਦਿਨ ਹਰ

ਖੇਲ ਲਚਾਇਆ, ਜਾਂਤ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤਰਸਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਦਭਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ।

ਗੁਰੂ ਜੀ ਕੀ ਫਤਿਹ। ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਅੰਦਰ ਜੁੜ ਮਿਲ ਬੈਠੇ ਸਨਿਮਰ ਗੁਰਫਤਿਹ ਪ੍ਰਵਾਨ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਜੋ ਮਹਾਨ ਇਤਿਹਾਸਕ ਦਿਹਾੜਾ ਹੈ ਸਾਡੇ ਸਿੱਖ ਧਰਮ ਦੇ ਵਿੱਚ, ਉਹਨਾਂ ਮਰਜ਼ੀ ਬੜੇ ਗੁਰਸਿੱਖਾਂ ਨੂੰ ਕੁਝ ਸਮਾਂ ਯਾਦ ਕਰੀਏ। ਮੋਰਚਾ ਗੁਰੂ ਕਾ ਬਾਗ ਜਿਸ ਨੂੰ ਯਾਦ ਕੀਤਾ ਜਾਂਦਾ ਹੈ, 18ਵੀਂ ਸਦੀ ਦੇ ਵੇਲੇ ਜਦੋਂ ਸਿੱਖਾਂ ਤੇ ਸਿਰੇ ਦੇ ਦੁੱਖਾਂ ਦੇ ਪਹਾੜ ਟੁੱਟੇ, ਘਰ ਬਾਰ ਲੁੱਟ ਲਏ ਗਏ, ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ, ਸਿੱਖ ਫਿਰ ਨਗਰਾਂ ਬੇਲਿਆਂ ਨੂੰ ਛੱਡ ਕਰਕੇ, ਸ਼ਹਿਰਾਂ ਨੂੰ ਛੱਡ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਲੁੱਕ ਛਿਪ ਕਰਕੇ ਦਿਨ ਕੱਟੀਆਂ ਕਰਦੇ ਰਹੇ। ਉਹਨਾਂ ਬਿਪਤਾ ਭਰੇ ਸਮਿਆਂ ਦੇ ਅੰਦਰ ਜੋ ਸਾਡੇ ਇਤਿਹਾਸਕ ਗੁਰਦੁਆਰੇ ਸਾਹਿਬਾਨ ਸੀ, ਉਹਨਾਂ ਦਾ ਪ੍ਰਬੰਧ ਸਹਿਜੇ ਸਹਿਜੇ ਮਹੰਤਾਂ ਕੋਲ ਆ ਗਿਆ। ਮਹੰਤ ਸੇਵਾ ਸੰਭਾਲ ਗੁਰਦੁਆਰੇ ਸਾਹਿਬਾਨ ਜੀ ਦੀ ਕਰਦੇ ਰਹੇ ਤੇ ਪਹਿਲਾਂ ਪਹਿਲਾਂ ਇਹਨਾਂ ਦਾ ਪ੍ਰਬੰਧ ਵੀ ਬੜਾ ਵਧੀਆ ਸੀ ਤੇ ਭਉ ਭਾਵਨੀ ਵਾਲੇ ਵੀ ਮਹੰਤ ਹੋਏ ਨੇ। ਪਰ ਸਹਿਜੇ ਸਹਿਜੇ ਸਮੇਂ ਨੇ ਕਰਵਟ ਲਈ, ਜਦੋਂ ਅੰਗਰੇਜ਼ੀ ਹਕੂਮਤ ਦਾ ਇੱਥੇ ਕਬਜ਼ਾ ਹੋ ਗਿਆ, ਇਹ ਲੋਕ ਉਹਨਾਂ ਨਾਲ ਰਲ ਕੇ ਚੱਲਣ ਲੱਗ ਪਏ ਤੇ ਫਿਰ ਅੰਗਰੇਜ਼ੀ ਹਕੂਮਤ ਦੀ ਚਾਲ ਸੀ ਪਾੜੋ ਤੇ ਰਾਜ ਕਰੋ। ਉਹਨਾਂ ਨੇ ਮਹੰਤਾਂ ਨੂੰ ਸ਼ਹਿ ਦਿੱਤੀ ਤੇ ਇਹਨਾਂ ਮਹੰਤਾਂ ਨੂੰ ਫਿਰ ਅੱਗੇ ਲਾ ਕਰਕੇ ਸਿੱਖਾਂ ਨਾਲ ਲੜਾਈ ਲੜਨੀ ਸ਼ੁਰੂ ਕੀਤੀ ਤੇ ਫਿਰ ਜਦੋਂ ਇਹਨਾਂ ਨੂੰ ਸਰਕਾਰੀ ਸ਼ਹਿ ਮਿਲ ਗਈ, ਕੁਝ ਇੱਕ ਅੱਧ ਨੂੰ ਛੱਡ ਕੇ ਬਹੁਤੇ ਫਿਰ ਸਿਰੇ ਦੇ ਭ੍ਰਸ਼ਟ, ਸਿਰੇ ਦੇ ਵਿਕਾਰੀ ਹੋ ਗਏ, ਗੁਰਦੁਆਰਿਆਂ ਦੇ ਵਿੱਚ ਉਹ ਕੰਮ ਕਰਨ ਲੱਗ ਪਏ ਜਿਹੜੇ ਘਰਾਂ ਵਿੱਚ ਤੇ ਛੱਡੋ ਕਿਧਰੇ ਜੂਏ ਖਾਨਿਆਂ ਵਿੱਚ ਵੀ ਕਰਨ ਤੋਂ ਮਨੁੱਖ ਗਰੇਜ਼ ਕਰਦਾ, ਇਹਨਾਂ ਨੇ ਗੁਰਦੁਆਰਿਆਂ ਵਿੱਚ ਉਹ ਕੰਮ ਕਰਨੇ ਸ਼ੁਰੂ ਕਰ ਦਿੱਤੇ। ਫਿਰ ਜਿਵੇਂ ਜਿਵੇਂ ਸਮੇਂ ਨੇ ਕਰਵਟ ਲਈ, ਸਿੱਖ ਆਪਣੇ ਘਰਾਂ ਨੂੰ ਪਰਤੇ, ਗੁਰਦੁਆਰਾ ਸੁਧਾਰ ਲਹਿਰ ਨੇ ਜਨਮ ਲਿਆ। ਫਿਰ ਸਹਿਜੇ ਸਹਿਜੇ ਜਦੋਂ ਇਹਨਾਂ ਨੇ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ, ਜਿੱਥੇ ਜਿੱਥੇ ਭ੍ਰਿਸ਼ਟ ਮਹੰਤ ਸਨ ਪੰਥ ਕੋਲ ਲੈਣ ਵਾਸਤੇ ਯਤਨਸ਼ੀਲ ਹੋਏ, ਉਹਨਾਂ ਯਤਨਾਂ ਦੇ ਵਿੱਚੋਂ ਫਿਰ ਬੜਾ ਲੰਮਾ ਇਤਿਹਾਸ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਨੁਮਾਇੰਦਾ ਧਰਮ ਦੀ ਕਮੇਟੀ ਹੈ, ਇਸ ਨੇ ਜਨਮ ਲਿਆ। ਗੁਰਦੁਆਰਾ ਸੁਧਾਰ ਲਹਿਰ ਫਿਰ ਵੀ ਚੱਲ ਰਹੀ ਸੀ, ਕਿਉਂਕਿ ਗੁਰਦੁਆਰਿਆਂ ਦਾ ਪ੍ਰਬੰਧ ਇੱਕ ਇੱਕ ਕਰਕੇ ਪੰਥ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕਰਕੇ ਸੌਂਪਿਆ ਜਾ ਰਿਹਾ ਸੀ। ਸੰਨ 1921 ਦੇ ਵਿੱਚ ਖਬਰ ਮਿਲਦੀ ਹੈ, ਗੁਰਦੁਆਰਾ ਗੁਰੂ ਕਾ ਬਾਗ ਸਾਹਿਬ ਜੋ ਆਪਣੇ ਤੋਂ ਕੋਈ ਬਹੁਤਾ ਦੂਰ ਨਹੀਂ ਹੈ, ਅਜਨਾਲੇ ਵਾਲੀ ਸਾਈਡ ਤੇ ਹੈ, ਪੰਜਵੇਂ ਪਾਤਸ਼ਾਹ ਅਤੇ ਨਾਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਪਾਵਨ ਪਵਿੱਤਰ ਅਸਥਾਨ ਹੈ ਤੇ ਜਿਹੜੀ ਗੁਰਦੁਆਰਾ ਸਾਹਿਬ ਜੀ ਦੇ ਨਾਮ ਜ਼ਮੀਨ ਹੈ, ਸਤਿਗੁਰੂ ਜੀ ਨੇ ਉਸ ਜ਼ਮੀਨ ਵਿੱਚ ਬਾਗ ਲਾਇਆ ਜਿਸ ਤੋਂ ਗੁਰਦੁਆਰੇ ਦਾ ਨਾਮ ਗੁਰੂ ਕਾ ਬਾਗ ਪ੍ਰਸਿੱਧ ਹੋਇਆ। ਹੋਰ ਵੀ ਅਨੇਕਾਂ ਥਾਵਾਂ ਤੇ ਗੁਰੂ ਸਾਹਿਬਾਨ ਜੀ ਨੇ ਬਾਗ ਲਵਾਏ ਜਿਨ੍ਹਾਂ ਨੂੰ ਗੁਰੂ ਕਾ ਬਾਗ ਹੀ ਕਿਹਾ ਜਾਂਦਾ ਹੈ।
ਜਿਵੇਂ ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਹੋਰ ਅਨੇਕਾਂ ਇਤਿਹਾਸਕ ਗੁਰਧਾਮਾਂ ਦੇ। 31 ਜਨਵਰੀ 1921 ਨੂੰ ਇੱਕ ਵਫਦ ਗੁਰਸਿੱਖਾਂ ਦਾ ਮਹੰਤ ਸੁੰਦਰ ਦਾਸ, ਉਸ ਵੇਲੇ ਕਾਬਜ ਸੀ ਗੁਰਦੁਆਰਾ ਗੁਰੂ ਕੇ ਬਾਗ ਉੱਪਰ, ਉਸ ਨੂੰ ਸਮਝਾਉਣ ਜਾਂਦਾ। ਇਹ ਕਾਫਲਾ ਜਦੋਂ ਇੱਥੋਂ ਚੱਲਿਆ ਤੇ ਸਹਿਜੇ ਸਹਿਜੇ ਸੰਗਤਾਂ ਵਿੱਚ ਰੋਹ ਸੀ ਨਾਲ ਰਲਦੇ ਗਏ ਤੇ ਪਹੁੰਚਦਿਆਂ ਗੁਰੂ ਕੇ ਬਾਗ ਸਾਹਿਬ ਤੱਕ ਇੱਕ ਬਹੁਤ ਵੱਡਾ ਕਾਫਲਾ ਬਣ ਗਿਆ ਸੈਂਕੜਿਆਂ ਦੀ ਗਿਣਤੀ ਵਿੱਚ। ਜਦੋਂ ਮਹੰਤ ਨੂੰ ਸਮਝਾਇਆ ਕਿ ਤੇਰੇ ਕੋਲੋਂ ਅਸੀਂ ਪ੍ਰਬੰਧ ਨਹੀਂ ਲੈਂਦੇ, ਪਰ ਤੂੰ ਆਪਣਾ ਆਚਰਣ ਠੀਕ ਕਰ, ਕਿਉਂਕਿ ਇਸ ਨੇ ਕਈ ਇਸਤਰੀਆਂ ਗੁਰਦੁਆਰਾ ਸਾਹਿਬ ਵਿੱਚ ਉਂਝ ਰੱਖੀਆਂ ਸਨ, ਵਿਕਾਰ ਭੋਗਦਾ ਸੀ, ਨਸ਼ੇ ਕਰਦਾ ਸੀ, ਹਰੇਕ ਕੁਕਰਮ ਕਰਦਾ ਸੀ। ਇਸ ਨੇ ਸੰਗਤ ਦਾ ਇਕੱਠ ਵੇਖ ਕੇ ਮੰਨ ਗਿਆ ਕਿ ਮੈਂ ਅੱਗੇ ਤੋਂ ਮਾੜੇ ਕਰਮ ਛੱਡ ਦੇਵਾਂਗਾ। ਇਹ ਵੀ ਜ਼ਿਕਰ ਮਿਲਦਾ ਕਿ ਇਸ ਨੇ ਕੁਝ ਸਮੇਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਆਣ ਕੇ ਅੰਮ੍ਰਿਤ ਛਕ ਲਿਆ। ਪੰਜ ਪਿਆਰੇ ਸਹਿਬਾਨ ਜੀ ਨੇ ਇਸ ਨੂੰ ਨਾਮ ਦਿੱਤਾ ਜੋਗਿੰਦਰ ਸਿੰਘ ਤੇ ਇੱਕ ਬੀਬੀ ਨਾਲ ਇਸ ਨੇ ਆਨੰਦ ਕਾਰਜ ਵੀ ਕਰਵਾ ਲਿਆ, ਬਾਕੀਆਂ ਨੂੰ ਛੱਡ ਦਿੱਤਾ। ਉਸ ਨੂੰ ਵੀ ਅੰਮ੍ਰਿਤ ਛਕਾਇਆ ਇਸ ਨੇ ਆਪਣੇ ਨਾਲ ਹੀ। ਉਸ ਨੂੰ ਨਾਮ ਦਿੱਤਾ ਗਿਆ ਗਿਆਨ ਕੌਰ। ਉਧਰੋਂ ਸਾਕਾ ਨਨਕਾਣਾ ਸਾਹਿਬ ਵਾਪਰਦਾ ਤੇ ਜਦੋਂ ਮਹੰਤਾਂ ਨੂੰ ਅੰਗਰੇਜ਼ੀ ਹਕੂਮਤ ਨੇ ਪੂਰੀ ਸ਼ਹਿ ਦਿੱਤੀ ਸੀ ਕਿ ਤੁਸੀਂ ਜੋ ਅਤਿਆਚਾਰ ਕਰਨਾ ਕਰ ਲਓ, ਗੁਰਦੁਆਰੇ ਦੇ ਕਾਬਜ ਹੋ ਕੇ ਰਹੋ, ਪ੍ਰਬੰਧ ਨਹੀਂ ਛੱਡਣਾ, ਇਹ ਮਹੰਤ ਦੀ ਫਿਰ ਨੀਅਤ ਖਰਾਬ ਹੋ ਗਈ। ਇਹ ਫਿਰ ਉਹੋ ਹੀ ਕੁਕਰਮ ਕਰਨ ਲੱਗ ਪਿਆ। ਓੜਕ ਨੂੰ ਫਿਰ ਇੱਥੋਂ ਇੱਕ ਗੁਰਸਿੱਖਾਂ ਦਾ ਵਫਦ ਜਾਂਦਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤੇ ਇਹ ਫਿਰ ਮਹੰਤ ਦੇ ਕੋਲੋਂ ਪ੍ਰਬੰਧ ਲੈ ਲੈਂਦੇ ਨੇ ਗੁਰਦੁਆਰਾ ਸਾਹਿਬ ਜੀ ਦਾ। ਪਰ ਜਿਹੜੀ ਗੁਰਦੁਆਰਾ ਸਾਹਿਬ ਜੀ ਦੀ ਜ਼ਮੀਨ ਸੀ ਜਿੱਥੇ ਗੁਰੂ ਕਾ ਬਾਗ ਸੀ, ਉਹ ਕਬਜ਼ਾ ਇਹਦੇ ਕੋਲ ਹੀ ਰਹਿੰਦਾ। ਜਦੋਂ ਗੁਰਸਿੱਖ, ਕਿਉਂਕਿ ਉਸ ਵੇਲੇ ਅੱਜ ਵਰਗੇ ਪ੍ਰਬੰਧ ਨਹੀਂ ਸਨ, ਲੰਗਰਾਂ ਦੇ ਵਿੱਚ ਬਾਲਣ ਹੀ ਬਲਦਾ ਸੀ ਤੇ ਗੁਰੂ ਕੇ ਬਾਗ ਦੇ ਵਿੱਚੋਂ ਜਿਹੜੇ ਸੁੱਕੇ ਦਰਖਤ ਆ ਉਹਨਾਂ ਤੋਂ, ਦਰਖਤਾਂ ਤੋਂ ਟਾਹਣੀਆਂ ਵੱਢ ਕੇ ਦਰਖਤ ਲਿਆ ਕਰਕੇ ਗੁਰੂ ਕਾ ਲੰਗਰ ਤਿਆਰ ਕੀਤਾ ਜਾਂਦਾ ਸੀ। ਜਦੋਂ ਲੰਗਰ ਵਾਸਤੇ ਬਾਲਣ ਲੈਣ ਜਾਂਦੇ ਨੇ ਪੰਜ ਗੁਰਸਿੱਖ ਤੇ ਇਹ ਮਹੰਤ ਅੰਗਰੇਜ਼ੀ ਹਕੂਮਤ ਕੋਲ ਸ਼ਿਕਾਇਤ ਕਰਦਾ, ਮਿਲੀ ਜੁਲੀ ਸਾਜ਼ਿਸ਼ ਸੀ ਅੰਗਰੇਜ਼ੀ ਹਕੂਮਤ ਦੀ ਤੇ ਮਹੰਤ ਸੁੰਦਰ ਦਾਸ ਦੀ। ਉਹਨਾਂ ਪੰਜਾਂ ਦੇ ਉੱਪਰ ਫਿਰ ਪਰਚਾ ਕੀਤਾ ਜਾਂਦਾ, 6-6 ਮਹੀਨੇ ਦੀ ਕੈਦ, 50-50 ਰੁਪਈਏ ਜੁਰਮਾਨਾ, ਦੂਰ ਦਰੇਡੇ ਲਾਹੌਰ ਵੱਲ ਜੇਲ੍ਹਾਂ ਵਿੱਚ ਭੇਜ ਦਿੱਤਾ ਜਾਂਦਾ। ਇਸੇ ਤਰ੍ਹਾਂ ਕੁਝ ਹੋਰ ਗੁਰਸਿੱਖਾਂ ਉੱਪਰ ਵੀ ਪਰਚੇ ਕਰਾਏ ਗਏ। ਓੜਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਇੱਕ ਪੰਥ ਦੀ ਇਕੱਤਰਤਾ ਹੁੰਦੀ ਹੈ, ਇਕੱਤਰਤਾ ਹੀ ਹੋ ਰਹੀ ਸੀ ਤੇ ਇਸ ਦੇ ਵਿੱਚ ਉਸ ਵੇਲੇ ਦਾ ਅੰਗਰੇਜ਼ੀ ਸਰਕਾਰ ਦਾ ਜਿਹੜਾ ਡਿਪਟੀ ਕਮਿਸ਼ਨਰ ਸੀ ਇੱਥੋਂ ਦਾ, ਇੱਕ ਚਿੱਠੀ ਭੇਜਦਾ। ਉਸ ਚਿੱਠੀ ਵਿੱਚ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਤੇ ਨੇ ਤੇ 6 ਹੋਰ ਮੈਂਬਰਾਂ ਉੱਪਰ ਪਰਚਾ ਦਰਜ ਕੀਤਾ ਹੁੰਦਾ, ਉਹ ਪਰਚੇ ਦੀ ਨਕਲ ਭੇਜ ਦਿੰਦਾ। ਇੱਥੋਂ ਫਿਰ ਪੰਥ ਰੋਹ ਵਿੱਚ ਆ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜਥੇ ਜਾਣੇ ਸ਼ੁਰੂ ਹੁੰਦੇ ਨੇ, 5-5, 10-10 ਦਾ ਵੀ, ਵਾਧੀ 100 ਤੱਕ ਚਲੀ ਗਈ। ਪਰ ਇਹ ਗੁਰਮਤਾ ਹੋਇਆ ਸੀ ਕਿ ਸ਼ਾਂਤਮਈ ਜਥੇ ਜਾਣਗੇ, ਬੇਸ਼ੱਕ ਅੰਗਰੇਜ਼ੀ ਹਕੂਮਤ ਦੀ ਪੁਲਿਸ ਕੁੱਟੇ ਵੀ ਮਾਰੇ ਵੀ, ਪਰ ਕਿਸੇ ਨੇ ਹੱਥ ਨਹੀਂ ਚੁੱਕਣਾ। ਇਤਿਹਾਸਕਾਰਾਂ ਜ਼ਿਕਰ ਕੀਤਾ, ਇਹ ਗੁਰੂ ਕੇ ਬਾਗ ਦਾ ਮੋਰਚਾ 2 ਸਾਲ ਤੋਂ ਵੀ ਵੱਧ ਸਮਾਂ ਚੱਲਦਾ ਰਿਹਾ। ਜਥੇ ਜਾਣੇ, ਰਸਤੇ ਵਿੱਚ ਸੰਗਤਾਂ ਨੇ ਸਤਿਕਾਰ ਕਰਨਾ, ਪਤਾ ਸੀ ਉੱਥੇ ਜਦੋਂ ਜਾਣਗੇ ਇਹਨਾਂ ਨੂੰ ਸਿਰੇ ਦੀ ਮਾਰ ਪੈਣੀ ਆ, ਸਿਰੇ ਦਾ ਤਸ਼ੱਦਦ ਹੋਣਾ। ਪਰ ਜਥਿਆਂ ਦੀ ਗਿਣਤੀ ਦੇ ਵਿੱਚ ਗਿਣਤੀ ਵੱਧਦੀ ਗਈ, 5-10 ਦੀ, 20-50, 100 ਘਟੀ ਨਾ, ਵੱਧਦੀ ਗਈ। ਓੜਕ ਨੂੰ ਅੰਗਰੇਜ਼ੀ ਹਕੂਮਤ ਮਾਰਦੀ ਮਾਰਦੀ ਪੁਲਿਸ ਥੱਕ ਗਈ। ਉਸ ਵੇਲੇ ਜ਼ਿਕਰ ਮਿਲਦਾ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਵੀ ਪੱਤਰਕਾਰ ਆਏ
ਇਸ ਮੋਰਚੇ ਦਾ ਇਹਨਾਂ ਪ੍ਰਭਾਵ ਦੇਸ਼ਾਂ ਪ੍ਰਦੇਸ਼ਾਂ ਵਿੱਚ ਪਿਆ। ਉਹਨਾਂ ਨੇ ਆਣ ਕੇ ਕਵਰੇਜ ਵੀ ਕੀਤੀ, ਅੰਗਰੇਜ਼ੀ ਸਰਕਾਰ ਨੂੰ ਤਸ਼ੱਦਦ ਨੇ ਸਿਰੇ ਦਾ ਕੀਤਾ, ਪਰ ਨਮੋਸ਼ੀ ਬਹੁਤ ਝੱਲਣੀ ਪਈ। ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜੀ ਦਾ ਸਾਕਾ ਵੀ ਇਸੇ ਵਿੱਚੋਂ ਜਨਮ ਲੈਂਦਾ। ਕੁਝ ਸਿੰਘਾਂ ਨੂੰ ਮਾਰ ਕੁੱਟ ਕੇ ਸੁੱਟ ਦੇਣਾ, ਇੱਥੋਂ ਜਾਣਾ ਗੁਰਸਿੱਖਾਂ ਨੇ ਲਾਰੀਆਂ ਵਿੱਚ ਲੈ ਆਉਣਾ, ਇਲਾਜ ਕਰਵਾਉਣਾ। ਕਈਆਂ ਨੂੰ ਅੰਗਰੇਜ਼ੀ ਹਕੂਮਤ ਨੇ ਗ੍ਰਿਫਤਾਰ ਕਰਕੇ ਵੱਖ ਵੱਖ ਜੇਲ੍ਹਾਂ ਵਿੱਚ ਭੇਜ ਦਿੱਤਾ। ਇਵੇਂ ਇੱਥੋਂ ਮਾਰ ਕੁਟਾਈ ਕਰਕੇ ਇੱਕ ਵਾਰ ਅਨੇਕਾਂ ਗੁਰਸਿੱਖਾਂ ਨੂੰ ਰੇਲ ਗੱਡੀ ਰਾਹੀਂ ਲਾਹੌਰ ਅਟਕ ਜੇਲ੍ਹ ਵਿੱਚ ਕੈਦ ਕਰਨ ਵਾਸਤੇ ਭੇਜਿਆ ਜਾ ਰਿਹਾ ਸੀ ਤੇ ਜਦੋਂ ਉਧਰ ਲਾਹੌਰ ਵਸਦੇ ਗੁਰਸਿੱਖਾਂ ਨੂੰ ਖ਼ਬਰ ਮਿਲਦੀ ਹੈ ਤੇ ਸ੍ਰੀ ਪੰਜਾ ਸਾਹਿਬ ਜੀ ਰੇਲਵੇ ਸਟੇਸ਼ਨ ਸੀ, ਉਹਨਾਂ ਨੇ ਉੱਥੋਂ ਦੇ ਮਾਸਟਰ ਨੂੰ ਬੇਨਤੀ ਕੀਤੀ ਕਿ ਤੁਸੀਂ ਰੇਲ ਗੱਡੀ ਰੋਕ ਦਿਓ, ਅਸੀਂ ਕੇਵਲ ਗੁਰਸਿੱਖਾਂ ਨੂੰ ਪ੍ਰਸ਼ਾਦਾ ਹੀ ਛਕਾਉਣਾ, ਉਸ ਤੋਂ ਬਾਅਦ ਤੁਸੀਂ ਜਿੱਥੇ ਜੇਲ੍ਹ ਵਿੱਚ ਲੈ ਕੇ ਜਾਣਾ ਲੈ ਕੇ ਚੱਲੇ ਜਾਇਓ। ਪਰ ਉਸ ਨੇ ਵੀ ਆਪਣੀ ਅਸਮਰੱਥਾ ਜ਼ਾਹਰ ਕੀਤੀ ਕਿ ਮੈਨੂੰ ਇਹ ਹੁਕਮ ਨਹੀਂ, ਮੈਂ ਰੇਲ ਗੱਡੀ ਰੋਕ ਸਕਾਂ। ਓੜਕ ਨੂੰ ਭਾਈ ਕਰਮ ਸਿੰਘ, ਭਾਈ ਪ੍ਰਤਾਪ ਸਿੰਘ ਜੀ ਦੀ ਅਗਵਾਈ ਵਿੱਚ ਫਿਰ ਰੇਲ ਗੱਡੀ ਦੇ ਅੱਗੇ ਛਾਤੀਆਂ ਡਾਹ ਕਰਕੇ ਲੰਮੇ ਪੈ ਕਰਕੇ ਰੇਲ ਗੱਡੀ ਲੋਕੀ ਜਾਂਦੀ ਹੈ ਤੇ ਪ੍ਰਸ਼ਾਦਾ ਛਕਾਇਆ ਜਾਂਦਾ ਸਿੰਘਾਂ ਨੂੰ। ਪਰ ਉਹ ਗੁਰਸਿੱਖ ਮਹਾਨ ਸਨ, ਕੁਰਬਾਨੀ ਵਾਲੇ ਸਨ, ਜਜ਼ਬੇ ਵਾਲੇ ਸਨ। ਅੱਜ ਆਪਾਂ ਨਿਖੇਧੀ ਕਰਨ ਵਾਲੇ ਗੁਰਸਿੱਖ ਰਹਿ ਗਏ, ਕੁਰਬਾਨੀ ਦਾ ਜਜ਼ਬਾ ਸਾਡੇ ਵਿੱਚੋਂ ਜਾਂਦਾ ਰਿਹਾ। ਮੇਰੇ ਮਨ ਵਿੱਚ ਵਿਚਾਰ ਆਈ, ਜੇ ਅੱਜ ਵਰਗੇ ਸਾਡੇ ਵਰਗੇ ਨਾਮ ਧਰੀਕ ਸਿੱਖ ਹੁੰਦੇ ਤੇ ਜਦੋਂ ਉਹਨਾਂ ਨੇ ਕਿਹਾ ਸੀ ਨਾ ਸਟੇਸ਼ਨ ਮਾਸਟਰ ਨੂੰ ਵੀ ਗੱਡੀ ਰੋਕ ਦੇ ਤੇ ਉਹਨੇ ਨਹੀਂ ਸੀ ਰੋਕੀ ਤੇ ਲੰਗਰ ਲੈ ਆਉਣਾ ਸੀ ਸਟੇਸ਼ਨ ਤੇ, ਵੱਡੀ ਗਿਣਤੀ ਵਿੱਚ ਇਕੱਠ ਹੋ ਜਾਣਾ ਸੀ, ਲੀਡਰਾਂ ਨੇ ਵੀ ਆ ਜਾਣਾ ਸੀ, ਮੀਡੀਆ ਵੀ ਸੱਦ ਲਿਆ ਜਾਣਾ ਸੀ ਤੇ ਗੱਡੀ ਤੋਂ ਪਰਾਂ ਹੀ ਖਲੋਤੇ ਰਹਿਣਾ ਸੀ, ਗੱਡੀ ਨੇ ਲੰਘ ਜਾਣਾ ਸੀ। ਉਸ ਤੋਂ ਬਾਅਦ ਫਿਰ ਮੀਡੀਆ ਵਿੱਚ ਬਿਆਨ ਦਿੱਤੇ ਜਾਣੇ ਸਨ ਬਾਈ ਨੇਮ ਕਿ ਮੈਂ ਫਲਾਣਾ ਗੁਰੂ ਪੰਥ ਦਾ ਦਾਸ ਸਰਕਾਰ ਦੀ ਸ਼ਕਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਕਿ ਭੁੱਖਣ ਭਾਣੇ ਗੁਰਸਿੱਖਾਂ ਨੂੰ ਲੰਗਰ ਛਕਾਉਣ ਵਾਸਤੇ ਰੇਲ ਨਹੀਂ ਰੋਕੀ ਗਈ। ਇਸ ਤਰ੍ਹਾਂ ਫਿਰ ਵੱਖ ਵੱਖ ਆਪੋ ਆਪਣੇ ਨੰਬਰ ਬਣਾਉਣ ਵਾਸਤੇ ਨਿਖੇਧੀ ਦੇ ਇਸ਼ਤਿਹਾਰ ਆ ਜਾਣੇ ਸਨ, ਮੀਡੀਆ ਵਿੱਚ ਦੇ ਦਿੱਤੇ ਸਾਣੇ ਸਨ ਤੇ ਉਹੀ ਪ੍ਰਸ਼ਾਦਾ ਸਾਰਿਆਂ ਨੇ ਛਕ ਕੇ ਤੇ ਆਪੋ ਆਪਣੇ ਘਰਾਂ ਵਿੱਚ ਜਾ ਕੇ ਆਰਾਮ ਨਾਲ ਸੌਂ ਜਾਣਾ ਸੀ। ਪਰ ਉਹ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨਾਲ ਹੋਰ ਗੁਰਸਿੱਖ ਜਿਹੜੇ ਨਿਖੇਧੀ ਕਰਨ ਵਾਲੇ ਨਹੀਂ ਸਨ, ਕੁਰਬਾਨੀ ਕਰਨ ਵਾਲੇ ਗੁਰਸਿੱਖ ਸਨ, ਉਹਨਾਂ ਨੇ ਲੰਮੇ ਪੈ ਕਰਕੇ ਰੇਲ ਗੱਡੀ ਅੱਗੇ ਰੇਲ ਰੋਕੀ। ਸ਼ਹੀਦ ਭਾਈ ਕਰਮ ਸਿੰਘ, ਸ਼ਹੀਦ ਭਾਈ ਪ੍ਰਤਾਪ ਸਿੰਘ, ਇਹਨਾਂ ਦੀ ਸ਼ਹੀਦੀ ਹੁੰਦੀ ਹੈ। ਓੜਕ ਨੂੰ ਇੱਥੇ ਜਦੋਂ ਲੰਮਾ ਸਮਾਂ ਅਤਿਆਚਾਰ ਜ਼ੁਲਮ ਤਸ਼ੱਦਦ ਸਿੰਘਾਂ ਤੇ ਹੁੰਦਾ ਰਿਹਾ ਤੇ 1921 ਦਾ ਸ਼ੁਰੂ ਹੋਇਆ, 1922 ਆ ਗਈ। ਅੰਗਰੇਜ਼ ਸਰਕਾਰ ਨੂੰ ਜਦੋਂ ਬਹੁਤ ਨਮੋਸ਼ੀ ਝੱਲਣੀ ਪਈ, ਸਤੰਬਰ 1922 ਦੇ ਵਿੱਚ ਇਹਨਾਂ ਨੇ ਆਪਣਾ ਇੱਕ ਬੰਦਾ ਖੜਾ ਕੀਤਾ, ਸਰ ਗੰਗਾ ਰਾਮ। ਉਸ ਨੂੰ ਕਿਹਾ ਕਿ ਤੂੰ ਮਹੰਤ ਕੋਲੋਂ ਇਹ ਜਿਹੜੀ ਜ਼ਮੀਨ ਹੈ ਪਟੇ ਤੇ ਲੈ ਲੈ। ਉਸ ਨੇ ਪਟੇ ਤੇ ਲਈ, ਮਾਇਆ ਮਹੰਤ ਸੁੰਦਰਦਾਸ ਨੂੰ ਦਿੱਤੀ ਤੇ ਫਿਰ ਉਸ ਨੇ ਇਹ ਐਲਾਨ ਵੀ ਕਰ ਦਿੱਤਾ, ਲਿਖਤੀ ਵੀ ਦੇ ਦਿੱਤਾ ਕਿ ਮੈਨੂੰ ਕੋਈ ਇਤਰਾਜ਼ ਨਹੀਂ, ਜਿਹੜਾ ਗੁਰਸਿੱਖ ਮਰਜ਼ੀ ਆਵੇ ਗੁਰੂ ਕੇ ਲੰਗਰਾਂ ਵਾਸਤੇ ਇੱਥੋਂ ਬਾਲਣ ਲੈ ਜਾਵੇ ਤੇ ਜਿੱਤ ਖਾਲਸੇ ਦੀ ਹੋਈ। ਇਹ ਮੋਰਚਾ ਫਤਿਹ ਹੋਇਆ। 5556-6000 ਤੱਕ ਗ੍ਰਿਫਤਾਰੀਆਂ ਹੋਈਆਂ ਸਿੰਘਾਂ ਦੀਆਂ, ਪਤਾ ਨਹੀਂ ਕਿੰਨੀਆਂ ਕਿਹਦੀਆਂ ਲੱਤਾਂ ਬਾਹਾਂ ਆਰੀ ਹੋ ਗਈਆਂ ਤਸ਼ੱਦਦ ਰਾਹੀਂ। ਭਾਈ ਤਾਰਾ ਸਿੰਘ, ਭਾਈ ਭਗਤ ਸਿੰਘ, ਦੋ ਪਿਓ ਪੁੱਤਰ, ਉਹਨਾਂ ਦੀਆਂ ਸ਼ਹਾਦਤਾਂ ਵੀ ਹੋਈਆਂ, ਹੋਰ ਵੀ ਅਨੇਕਾਂ ਸ਼ਹਾਦਤਾਂ ਹੋਈਆਂ, ਪਰ ਇਹ ਗੁਰੂ ਕੇ ਬਾਗ ਦਾ ਮੋਰਚਾ ਫਤਿਹ ਹੋਇਆ। ਪ੍ਰਬੰਧ ਸਿੱਖ ਪੰਥ ਕੌਲ ਆਇਆ। ਅੱਜ ਉਹਨਾਂ ਮਹਾਨ ਗੁਰਸਿੱਖਾਂ ਮਰਜੀਵੜਿਆਂ ਨੂੰ ਆਪਾਂ ਯਾਦ ਕਰਦੇ ਹਾਂ ਜਿਨ੍ਹਾਂ ਨੇ ਕੁਰਬਾਨੀ ਕੀਤੀ, ਗੱਲਾਂ ਨਹੀਂ ਕੀਤੀਆਂ, ਜਾਨਾਂ ਹੋਲ ਕੇ ਕੁਰਬਾਨੀਆਂ ਕੀਤੀਆਂ।
ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਪੰਥ ਸਾਹਿਬ ਜੀ ਨੂੰ ਸਮਰਪਿਤ ਹੋ ਕਰਕੇ ਉਹਨਾਂ ਗੁਰਸਿੱਖਾਂ ਦੀ ਘਾਲਣਾ ਨੂੰ, ਕਰਨੀ ਨੂੰ, ਕਥਨੀ ਨੂੰ, ਸ਼ਹਾਦਤ ਨੂੰ ਕੋਟਾਨ ਕੋਟ ਨਮਸਕਾਰ ਹੈ। ਆਓ ਜੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਸ੍ਰੀ ਮੁਖਵਾਕ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਇਤਿਹਾਸ ਤੇ ਬਹੁਤ ਲੰਬੇਰਾ ਸੀ ਤੇ ਮਨ ਸੀ, ਪਰ ਜੋ ਗੁਰੂ ਦਾ ਹੁਕਮ ਹੈ, ਗੁਰੂ ਦੇ ਚਾਹਿਆ ਕਿ ਤੁਸੀਂ ਹੁਕਮਨਾਮਾ ਸਾਹਿਬ ਨੂੰ ਵੱਧ ਸਮਾਂ ਦਿਓ, ਸਤਿਗੁਰੂ ਜੀ ਨੇ ਬਖਸ਼ਿਸ਼ ਵੱਡੀ ਕਰ ਦਿੱਤੀ। ਹੁਕਮਨਾਮਾ ਸਾਹਿਬ ਬਹੁਤ ਰਹਿਮਤਾਂ ਭਰਿਆ, ਸਤਿਗੁਰੂ ਜੀ ਨੇ ਵੱਡਾ ਬਖਸ਼ਿਸ਼ ਕੀਤਾ। ਆਓ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਸਮੇਂ ਦੀ ਸੀਮਾ ਵਿੱਚ ਰਹਿ ਕੇ ਅੱਖਰੀ ਅਰਥ ਕਰਨ ਦਾ ਯਤਨ ਕਰੀਏ। ਇੱਕ ਵਾਰੀ ਸਮੂਹ ਮਾਈ ਭਾਈ ਦੋਵੇਂ ਹੱਥ ਜੋੜ ਕੇ ਆਖੋ ਜੀ।

0: ਰਾਗ ਅੰਦਰ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਦੁਆਰਾ ਇਹ ਸ਼ਬਦ ਉਚਾਰਨ ਕੀਤਾ ਗਿਆ ਹੈ। ਘਰ ਪਹਿਲਾ ਪਹਿਲੇ ਸੁਰ ਘਰ ਤਾਲ ਵਿੱਚ ਇਹ ਸ਼ਬਦ ਗਾਇਨ ਕਰਨ ਦੀ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ। ਅਸ਼ਟਪਦੀਆਂ ਦਾ ਅੱਖਰੀ ਅਰਥ ਤੇ ਹੁੰਦਾ ਜੀ ਅੱਠ ਪਦਿਆਂ ਵਾਲਾ ਸ਼ਬਦ, ਪਰ ਅਸਲ ਦੇ ਵਿੱਚ ਪਰਮੇਸ਼ਰ ਸਮਰੱਥ ਹੈ, ਗੁਰੂ ਉਸ ਦਾ ਸਰਗੁਣ ਸਰੂਪ ਹੈ, ਉਹ ਵੀ ਸਮਰੱਥ ਹੈ, ਤੇ ਫਿਰ ਉਹਨਾਂ ਦੇ ਬਚਨ ਵੀ ਅਗਾਧ ਬੋਧ ਹੈ ਜੋ ਮਨੁੱਖੀ ਸਮਝ ਤੋਂ ਭਰੇ ਨੇ। ਜੇ ਆਪਾਂ ਕਥਨ ਕਰ ਦਿੱਤੇ ਤੇ ਫਿਰ ਤੇ ਗੁਰੂ ਦੇ ਬਰਾਬਰ ਹੀ ਹੋ ਗਏ ਨਾ। ਅਸਲ ਦੇ ਵਿੱਚ ਆਪਾਂ ਕਥਨ ਕਰਦੇ ਹਾਂ, ਪਰ ਕਥਨ ਕਰ ਕਰਕੇ ਇਹ ਸਮਝ ਪੈ ਜਾਂਦੀ ਹੈ ਕਿ ਉਹ ਅਕਥ ਹੈ। ਸ਼ਬਦ ਵਿੱਚ ਵੀ ਸਤਿਗੁਰਾਂ ਨੇ ਕਿਹਾ ਭਾਵ ਕਥਨ ਤੇ ਕੀਤਾ, ਪਰ ਆਪਣੇ ਆਪ ਨੂੰ ਇਹ ਸਮਝ ਲੱਗ ਪਈ ਲੱਗ ਗਈ ਕਿ ਜੋ ਮੈਂ ਕਥਨ ਕੀਤਾ ਉਹ ਤੇ ਤਿਲ ਮਾਤਰੀ ਆ, ਉਹ ਤੇ ਅਕਥ ਹੈ, ਉਹ ਮੇਰੀ ਸਮਝ ਤੋਂ ਮੇਰੀ ਸੂਝ ਬੂਝ ਤੋਂ ਪਰੇ ਤੋਂ ਪਰੇ। ਹੁਣ ਅਸ਼ਟਪਦੀਆਂ ਦਾ ਅੱਖਰੀ ਭਾਵ ਤੇ ਅੱਠ ਪਦਿਆਂ ਵਾਲਾ ਸ਼ਬਦ ਹੈ, ਪਰ ਇਸ ਦੇ ਹੇਠਾਂ ਜੋ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਉਹ ਨੌ ਪਦੇ ਨੇ। ਹਰੇਕ ਪਦੇ ਵਿੱਚ ਚਾਰ ਤੁਕਾਂ ਤੇ ਦੋ ਤੁਕਾਂ ਰਹਾਉ ਦੀਆਂ ਵੱਖਰੀਆਂ, ਨੌ ਚੌਕਾ 36 ਤੇ ਦੋ ਤੁਕਾਂ ਰਹਾਉ ਦੀਆਂ 38 ਤੁਕਾਂ ਨੇ। ਅਸਲ ਦੇ ਵਿੱਚ ਕਥਨ ਕਰ ਕਰਕੇ ਕਥਨ ਕਰ ਕਰ ਕਰਕੇ ਆਪਣਾ ਜਨਮ ਤੇ ਸਫਲਾ ਕੀਤਾ ਜਾ ਸਕਦਾ, ਉਸ ਦੇ ਵਿੱਚ ਅਭੇਦ ਤੇ ਹੋਇਆ ਜਾ ਸਕਦਾ, ਪਰ ਸੱਚਾਈ ਹੈ ਉਸ ਬੇਅੰਤ ਦਾ ਇਹ ਜੀਵ ਆਤਮਾ ਅੰਤ ਨਹੀਂ ਪਾ ਸਕਦੀ। ਅਸ਼ਟਪਦੀਆਂ ਦੇ ਸਿਰਲੇਖ ਹੇਠ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ,
0: ਇੱਕ ਅਦਵੈਤ ਬ੍ਰਹਮ ਸਰੂਪ ਪਰਮੇਸ਼ਰ, ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ, ਸਮੁੱਚੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਲੈਤਾ ਕਰਨ ਵਾਲਾ, ਐਸੇ ਮਹਾਨ ਪਰਿਪੂਰਨ ਪਰਮਾਤਮਾ ਨੂੰ ਮਿਲਣਾ, ਮਿਲਣ ਦਾ ਵਸੀਲਾ ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਕਹੀਏ ਕਿਰਪਾ ਦੁਆਰਾ ਮਿਲਦਾ ਹੈ।
1: ਸਭ ਜਗ ਜਿਨਹਿ ਉਪਾਇਆ ਪਾਈ,
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਇਹ ਸਾਰਾ ਸੰਸਾਰ ਜਿਸ ਪਰਿਪੂਰਨ ਪਰਮਾਤਮਾ ਨੇ ਪੈਦਾ ਕੀਤਾ ਹੈ। ਹੇ ਭਾਈ,
1: ਕਰਨ ਕਾਰਨ ਸਮਰੱਥ,
0: ਇਹ ਪੈਦਾ ਤਾਂ ਹੀ ਕਰ ਸਕਿਆ, ਉਹ ਸਾਰੇ ਕਾਰਨਾਂ ਨੂੰ ਪੈਦਾ ਕਰਨ ਦੇ ਸਮਰੱਥ ਹੈ, ਸਮਰੱਥਾ ਰੱਖਦਾ, ਕਿਉਂਕਿ ਪੰਜਾਂ ਤੱਤਾਂ ਦਾ ਸਰੀਰ ਬਣਦਾ, ਪੰਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ। ਆਪਾਂ ਤੇ ਸੇਵਾ ਤੱਤ ਹੀ ਨਹੀਂ ਬਣਾ ਸਕਦੇ, ਪੰਜਾਂ ਤੱਤਾਂ ਨੂੰ ਬਣਾਉਣ ਦੀ ਤੇ ਗੱਲ ਛੱਡੋ, ਆਪਾਂ ਕਿਸੇ ਤੱਤ ਦਾ ਪੂਰਨ ਤੌਰ ਤੇ ਉਹਦਾ ਸੁਭਾਅ ਉਹਦੇ ਗੁਣ ਇਹੋ ਹੀ ਕਥਨ ਨਹੀਂ ਕਰ ਸਕਦੇ। ਇਸ ਕਰਕੇ ਉਸ ਨੇ ਪੰਜ ਤੱਤ ਬਣਾਏ, ਪੰਜਾਂ ਤੱਤਾਂ ਤੋਂ ਫਿਰ ਸ੍ਰਿਸ਼ਟੀ ਪੈਦਾ ਕੀਤੀ, ਉਹ ਸਾਰੇ ਹੀ ਕਾਰਨਾਂ ਨੂੰ ਪੈਦਾ ਕਰਨ ਵਾਲਾ ਜੋ ਕਰਨ ਕਾਰਨ ਪਰਿਪੂਰਨ ਪਰਮਾਤਮਾ ਹੈ ਉਹ ਸਮਰੱਥ ਹੈ।
1: ਜੀਓ ਪਿੰਡ ਜਿਨ ਸਾਜਿਆ ਪਾਈ,
0: ਫਿਰ ਉਹਨਾਂ ਪੰਜਾਂ ਤੱਤਾਂ ਤੋਂ ਉਸ ਨੇ ਪਿੰਡ ਕਹੀਏ ਸਰੀਰ ਬਣਾਇਆ ਮਾਤਾ ਦੇ ਗਰਭ ਵਿੱਚ, ਤੇ ਉਸ ਗਰਭ ਦੇ ਵਿੱਚ ਮਾਤਾ ਦੇ ਸਰੀਰ ਦੇ ਵਿੱਚ ਫਿਰ ਉਸ ਨੇ ਜੀਓ ਜਿੰਦ ਪਾਈ।
1: ਦੇ ਕਰ ਆਪਣੀ ਵੱਥ,
0: ਇਹ ਉਸਨੇ ਆਪਣੀ ਸਮਰੱਥਾ ਆਪਣੀ ਸ਼ਕਤੀ ਆਪਣੀ ਰਹਿਮਤ ਦੇ ਨਾਲ ਇਹ ਸਾਰਾ ਕੁਝ ਵਰਤਾਰਾ, ਮਾਤਾ ਦੇ ਗਰਭ ਵਿੱਚ ਪਿੰਡ ਸਾਜਿਆ, ਸਰੀਰ ਬਣਾਇਆ ਤੇ ਜੀਵ ਆਤਮਾ ਨੂੰ ਫਿਰ ਉਸ ਦੇ ਵਿੱਚ ਪਾਉਣਾ ਕੀਤਾ।
1: ਕਿਨ ਕਹੀਐ ਕਿਉਂ ਦੇਖੀਐ ਭਾਈ,
0: ਇਸ ਲਈ ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਹੇ ਭਾਈ, ਐ ਜਗਿਆਸੂ, ਐ ਗੁਰਸਿੱਖ, ਕੌਣ ਹੈ ਜੋ ਉਸ ਦੇ ਇਹਨਾਂ ਕਰਮਾਂ ਨੂੰ ਕਥਨ ਕਹੀ ਕਹੀ ਐ ਕਥਨ ਕਰ ਸਕੇ, ਕਿਨ कौन कौन कथन कर सकता कि वह की करन दे समर्थ है। आपां ते एक अद्धे गुण नूं ही वख्यान कर सकते हैं ना, पर समग्र नहीं वख्यान कर सकते। ते क्यों देखिए वह करते रहा पर आपां देखते नहीं रहे, आपां नूं दिखाई नहीं दिंदा। नानक से अखड़ियां बयान जिन्हें दिसंदो मापिरी, ਉਹ ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ ਹੈ।
1: ਕਰਤਾ ਏਕ ਅਕਥ,
0: ਪਰ ਇਹ ਗੱਲ ਪੂਰੀ ਹੈ ਕਿ ਉਹ ਪਰਿਪੂਰਨ ਪਰਮਾਤਮਾ ਜੋ ਕਰਤਾ ਪੁਰਖ ਹੈ ਉਹ ਇੱਕ ਹੈ ਤੇ ਅਕਥ ਹੈ, ਕਥਨ ਤੋਂ ਪਰੇ ਹੈ।
1: ਗੁਰੂ ਗੋਬਿੰਦ ਸਲਾਹੀਐ ਭਾਈ,
0: ਬਸ ਇਹ ਜਗਿਆਸੂ ਇਹ ਜੀਵ ਇੱਕ ਕੰਮ ਕਰ ਸਕਦਾ, ਗੁਰ ਜੋ ਸਰਗੁਣ ਸਰੂਪ ਹੈ, ਨਿਰਗੁਣ ਪਰਿਪੂਰਨ ਪਰਮਾਤਮਾ ਦਾ, ਜੋ ਸਮੇਂ ਸਮੇਂ ਤੇ ਅਵਤਾਰ ਧਾਰ ਕੇ ਇਸ ਧਰਤੀ ਤੇ ਆਉਂਦਾ, ਉਸ ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਸ਼ਬਦ ਦੇ ਰਾਹੀਂ ਗੋਵਿੰਦ ਸਲਾਹੀਐ। ਗੋ ਕਹੀਏ ਵੇਦ ਤੇ ਵਿੰਦ ਕਹੀਏ ਜੋ ਵੇਦਾਂ ਦੁਆਰਾ ਜਾਣਿਆ ਜਾਂਦਾ, ਗੋ ਕਹੀਏ ਪ੍ਰਿਥਵੀ ਤੇ ਵਿੰਦ ਕਹੀਏ ਜੋ ਪਾਲਣਾ ਕਰਨ ਵਾਲਾ। ਉਹ ਪਰਿਪੂਰਨ ਪਰਮਾਤਮਾ ਨੂੰ ਕੇਵਲ ਗੁਰੂ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਸਲਾਹਿਆ ਜਪਿਆ ਜਾ ਸਕਦਾ ਹੈ ਭਾਈ।
1: ਜਿਸ ਤੇ ਜਾਪੈ ਤਥ,
0: ਗੁਰੂ ਦੇ ਉਪਦੇਸ਼ ਦੁਆਰਾ ਕਥਨ ਕਰ ਕਰਕੇ, ਕਥਨ ਕਰ ਕਰਕੇ ਸਿਧਾਂਤ ਦੀ ਥੋੜੀ ਬਹੁਤ ਸੋਝੀ ਪੈਂਦੀ ਹੈ।
1: ਮੇਰੇ ਮਨ ਜਪੀਐ ਹਰ ਭਗਵੰਤਾ,
0: ਆਪਾਂ ਉਸ ਦੇ ਅੰਤ ਪਾਉਣ ਵਾਲੇ ਨਹੀਂ ਜਾਣਾ, ਆਪਾਂ ਤੇ ਕੇਵਲ ਆਪਣਾ ਜਨਮ ਸਫਲਾ ਕਰਨਾ ਤੇ ਉਹ ਕਿਵੇਂ ਹੋਣਾ। ਐ ਮੇਰੇ ਮਨ ਉਸ ਪਰਿਪੂਰਨ ਪਰਮਾਤਮਾ ਨੂੰ ਜਪਣਾ ਕਰ, ਉਸ ਦੇ ਨਾਮ ਨੂੰ ਧਿਆਉਣਾ ਕਰ।
1: ਨਾਮ ਦਾਨ ਦੇ ਜਨ ਆਪਣੇ,
0: ਜਿਨ੍ਹਾਂ ਦੇ ਉੱਪਰ ਉਹ ਰਹਿਮਤ ਕਰ ਦਿੰਦਾ, ਗੁਰੂ ਦੁਆਰਾ ਨਾਮ ਦਾ ਦਾਨ ਦੇ ਦਿੰਦਾ, ਜਿਨ੍ਹਾਂ ਨੂੰ ਉਹ ਆਪਣੇ ਜਨ ਬਣਾ ਲੈਂਦਾ ਹੈ।
1: ਦੁੱਖ ਦਰਦ ਕਾ ਹੰਤਾ,
0: ਜਦੋਂ ਉਹ ਨਾਮ ਜਪਦੇ ਨੇ ਤੇ ਉਹਨਾਂ ਦੇ ਇਸ ਮਾਤ ਲੋਕ ਦੇ ਉਸ ਪਰਲੋਕ ਦੇ ਸਾਰੇ ਹੀ ਦੁੱਖਾਂ ਦਲਿੱਦਰਾਂ ਕਲੇਸ਼ਾਂ ਦਾ ਹੰਤਾ ਕਹੀਏ ਨਾਸ ਕਰ ਦਿੰਦਾ ਹੈ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ।
1: ਜਾ ਕੇ ਘਰ ਸਭ ਕਿਛ ਹੈ ਭਾਈ,
0: ਇੰਨਾ ਸਮਰੱਥ ਹੈ ਉਸ ਦੇ ਘਰ ਵਿੱਚ ਸਭ ਕਿਛ ਹੈ। ਤੇ ਇਹ ਵੀ ਨਹੀਂ ਕਿ ਜੇ ਉਹ ਦਾਤਾਂ ਦੇਈ ਜਾਂਦਾ ਵੰਡੀ ਜਾਂਦਾ ਤੇ ਉਹਦੇ ਖਜ਼ਾਨੇ ਕਿਧਰੇ ਮੁੱਕ ਜਾਂਦੇ ਆ ਤੇ ਉਹ ਫੇਰ ਲਿਆਉਂਦਾ ਫੇਰ ਖਜ਼ਾਨੇ ਭਰਦਾ ਨਹੀਂ, ਸਮਾਂ ਸਾਥ ਨਹੀਂ ਦਿੰਦਾ। ਸ੍ਰੀ ਜਪਜੀ ਸਾਹਿਬ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਇੱਕ ਵਾਰ। ਉਸ ਨੇ ਖਜ਼ਾਨੇ ਬਣਾ ਲਏ, ਭੰਡਾਰੇ ਭਰ ਲਏ, ਸ੍ਰਿਸ਼ਟੀ ਪੈਦਾ ਕੀਤੀ, ਬਸ ਉਹ ਵੰਡੀ ਜਾ ਰਿਹਾ। ਪਰ ਉਸ ਦੇ ਘਰ ਵਿੱਚੋਂ ਕੋਈ ਪਦਾਰਥ, ਕੋਈ ਦਾਤ, ਕੋਈ ਵਸਤੂ ਘਟਦੀ ਨਹੀਂ। ਉਸ ਦੇ ਘਰ ਵਿੱਚ ਸਭ ਕਿਛ ਹਰ ਵੇਲੇ ਖਜ਼ਾਨੇ ਭਰੇ ਹਨ।
1: ਨਾਉ ਨਿਤ ਭਰੇ ਭੰਡਾਰ,
0: ਇੱਕ ਇੱਕ ਦਾਤ ਲਈ ਆਪਾਂ ਦੁਨਿਆਵੀ ਜੀਵ ਤਰਲੇ ਮਾਰਦੇ ਫਿਰਦੇ ਆ, ਲੀਲੜੀਆਂ ਕੱਢਦੇ ਫਿਰਦੇ ਆ। ਮਾਇਆ ਮਿਲ ਜਾਏ, ਪਦਾਰਥ ਮਿਲ ਜਾਏ, ਪੁੱਤਰ ਮਿਲ ਜਾਏ, ਧੀ ਮਿਲ ਜਾਏ, ਉਹਦੇ ਘਰ ਤੇ ਨੌ ਨਿਧੀਆਂ ਦੇ ਖਜ਼ਾਨੇ ਭੰਡਾਰ ਭਰੇ ਪਏ ਹਨ। ਲੱਭਾ ਲੱਭ
1: ਇਸ ਕੀ ਕੀਮਤ ਨਾ ਪਵੇ ਭਾਈ,
0: ਇਹ ਭਾਈ ਕੌਣ ਹੈ ਜੋ ਉਸ ਦੀ ਕੀਮਤ ਪਾ ਸਕੇ। ਆਪਾਂ ਤੇ ਉਸ ਦੇ ਖਜ਼ਾਨਿਆਂ ਦੀ, ਉਸ ਦੇ ਦਾਤਾਂ ਦੀ ਗਿਣਤੀ ਨਹੀਂ ਕਰ ਸਕਦੇ।
1: ਉੱਚਾ ਅਗਮ ਅਪਾਰ,
0: ਉਹ ਇੰਨਾ ਉੱਚਾ ਸਾਡੀ ਸਮਝ ਤੋਂ ਸਾਡੀ ਨਿਗਾਹ ਤੋਂ ਵੀ ਵੱਡਾ। ਅਗਮ ਹੈ ਉਹ ਸਾਡੇ ਮਨ ਦੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਤੇ ਅਪਾਰ ਹੈ ਉਹ ਪਾਰਾਵਾਰ ਤੋਂ ਰਹਿਤ ਹੈ। ਨਾ ਉਹ ਕਿੰਨਾ ਉੱਚਾ ਆਪਾਂ ਵੇਖ ਸਕਦੇ ਹਾਂ, ਨਾ ਉਸ ਦਾ ਅੰਤ ਪਾ ਸਕਦੇ ਹਾਂ, ਨਾ ਉਸ ਦਾ ਆਦਿ ਤੇ ਨਾ ਅੰਤ, ਪਾਰਾਵਾਰ ਪਾ

0: ਕਿ ਉਸ ਨੇ ਪੈਦਾ ਕੀਤੀਆਂ ਜੂਨੀਆਂ ਸਾਰਿਆਂ ਦੀ ਪ੍ਰਤ ਪਾਲਣਾ ਕਰਦਾ ਰਿਜਕ ਦਿੰਦਾ ਹੈ।
1: ਨਿਤ ਨਿਤ ਕਰਦਾ ਸਾਰ,
0: ਇਹ ਨਹੀਂ ਕਿ ਉਸ ਨੇ ਅੱਜ ਰਿਜਕ ਦੇ ਦਿੱਤਾ ਤੇ ਮੁੜ ਕੇ ਸਾਰੀ ਉਮਰ ਵੇਖਿਆ ਹੀ ਨਾ ਜੀ ਜਨਤਾ ਵੱਲ। ਨਿਤ ਨਿਤ ਕਰਦਾ ਸਾਰ, ਉਹ ਨਿਤਾ ਪ੍ਰਤੀ ਇੱਕ ਇੱਕ ਜੀ ਦੀ ਇੱਕ ਇੱਕ ਜੰਤ ਦੀ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਅੱਗੇ ਕਰ ਧਰਿਆ। ਉਹ ਤੇ ਪੱਥਰਾਂ ਦੇ ਵਿੱਚ ਜਿਹੜੇ ਉਸ ਨੇ ਕਿਰਮ ਪੈਦਾ ਕੀਤੇ ਉਹਨਾਂ ਦਾ ਵੀ ਖਿਆਲ ਰੱਖਦਾ ਹੈ।
1: ਸਤਿਗੁਰ ਪੂਰਾ ਭੇਟੀਐ ਭਾਈ,
0: ਪਰ ਜੇ ਗੁਰੂ ਮਿਹਰ ਕਰੇ ਤੇ ਪੂਰਾ ਭੇਟੀਐ ਭੇਟੀਐ ਤੋਂ ਭਾਵ ਮਿਲ ਪਏ। ਜੇ ਸਮਰੱਥ ਸਤਿਗੁਰੂ ਸੱਚਾ ਗੁਰੂ ਮਿਲ ਪਵੇ
1: ਸ਼ਬਦ ਮਿਲਾਵਨ ਹਾਰ,
0: ਗੁਰੂ ਜਦੋਂ ਫਿਰ ਸ਼ਬਦ ਦੀ ਦਾਤ ਦਿੱਤਾ ਦਿੰਦਾ ਨਾਮ ਦੀ ਦਾਤ ਦਿੰਦਾ, ਉਸ ਨਾਮ ਦੀ ਜਦੋਂ ਫਿਰ ਜਗਿਆਸੂ ਕਮਾਈ ਕਰਦਾ ਤੇ ਮਿਲਾਵਨ ਹਾਰ, ਉਹ ਫਿਰ ਸ਼ਬਦ ਇੰਨੀ ਪਾਵਰ ਰੱਖਦਾ ਉਹ ਪਰਮੇਸ਼ਰ ਦੇ ਵਿੱਚ ਇਸ ਜੀਵ ਆਤਮਾ ਨੂੰ ਮਿਲਾ ਦਿੰਦਾ ਹੈ।
1: ਸੱਚੇ ਚਰਨ ਸਰੇ ਵੀ ਹੈ ਭਾਈ,
0: ਸੱਚੇ ਚਰਨ, ਸੱਚੇ ਚਰਨ ਕੀ ਹੈ? ਉਸ ਪਰਮੇਸ਼ਰ ਦਾ ਨਾਮ ਤੇ ਸਰੇ ਵੀ ਹੈ ਸਿਮਰਨਾ ਕਰੀਏ, ਉਸ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕਰੀਏ। ਹੇ ਭਾਈ ਜੀਓ,
1: ਭ੍ਰਮ ਭਉ ਹੋਵੈ ਨਾਸ,
0: ਜੋ ਸਾਡੇ ਮਨਾਂ ਵਿੱਚ ਭਰਮ ਪਿਆ ਹੋਇਆ ਕਿ ਪਤਾ ਨੀ ਰੱਬ ਹੈ ਕਿ ਰੱਬ ਨਹੀਂ ਹੈ ਨੀ, ਤੇ ਭਉ ਜੋ ਅਸੀਂ ਰੱਬ ਦਾ ਭਉ ਛੱਡ ਕੇ ਦੁਨਿਆਵੀ ਜੀਵਾਂ ਦੇ ਭਉ ਵਿੱਚ ਪਏ ਹਾਂ, ਪੰਜ ਪ੍ਰਕਾਰ ਦਾ ਭਰਮ, ਸੱਤ ਪ੍ਰਕਾਰ ਦਾ ਭਉ, ਇਹ ਸਾਰੇ ਨਾਸ ਹੋ ਜਾਂਦੇ ਹਨ।
1: ਮਿਲ ਸੰਤ ਸਭਾ ਮਨ ਮਾਂਜੀਐ ਭਾਈ,
0: ਗੁਰੂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਇਸ ਮਨ ਨੂੰ ਜੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਇਆ ਸਿਆਹੋ, ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦੇ ਸ਼ਬਦ ਦੀ ਸਾਧਨਾ ਦੁਆਰਾ, ਸਿਮਰਨ ਦੁਆਰਾ ਇਹ ਮਨ ਮਾਂਜਿਆ ਜਾਂਦਾ, ਮੈਲ ਉਤਰ ਜਾਂਦੀ ਹੈ।
1: ਹਰਿ ਕੈ ਨਾਮ ਨਿਵਾਸ,
0: ਤੇ ਫਿਰ ਪਰਿਪੂਰਨ ਪਰਮਾਤਮਾ ਦਾ ਜੋ ਨਾਮ ਹੈ ਨਾ ਉਹ ਹਿਰਦੇ ਵਿੱਚ ਵਸ ਜਾਂਦਾ ਹੈ।
1: ਮਿਟੈ ਅੰਧੇਰਾ ਅਗਿਆਨਤਾ ਭਾਈ,
0: ਗੁਰੂ ਦੇ ਸ਼ਬਦ ਨੂੰ ਜਪਣ ਦੇ ਨਾਲ ਹੀ ਅਗਿਆਨਤਾ ਦਾ ਜੋ ਹਨੇਰਾ, ਜੋ ਅਵਿਦਿਆ ਦਾ ਹਨੇਰਾ ਹੈ ਨਾ ਉਹ ਹਿਰਦੇ ਵਿੱਚੋਂ ਦੂਰ ਹੋ ਜਾਂਦਾ ਹੈ।
1: ਕਮਲ ਹੋਵੇ ਪਰਗਾਸ,
0: ਇਹ ਹਿਰਦਾ ਕਮਲ ਫਿਰ ਖਿੜ ਜਾਂਦਾ ਕਿਉਂਕਿ ਭਰਿਆ ਪਿਆ ਸੀ ਕੁੱਪ ਅੰਧੇਰੇ ਦੇ ਨਾਲ, ਹੁਣ ਚਾਨਣ ਹੀ ਚਾਨਣ, ਵਿਗਾਸ ਹੀ ਵਿਗਾਸ ਹੋ ਗਿਆ ਹੈ।
1: ਗੁਰ ਬਚਨੀ ਸੁਖ ਉਪਜੈ ਭਾਈ,
0: ਜਿਹੜਾ ਮਨੁੱਖ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ, ਬਾਣੀ ਪੜਦਾ, ਸਿਮਰਨ ਕਰਦਾ, ਨਾਮ ਅਭਿਆਸ ਕਰਦਾ, ਸੁਖ ਉਪਜੈ, ਉਸ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
1: ਸਭ ਫਲ ਸਤਿਗੁਰ ਪਾਸ,
0: ਉਸ ਨੂੰ ਫਿਰ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈਐ, ਉਸ ਨੂੰ ਫਿਰ ਸਾਰੇ ਹੀ ਸੁਖ, ਪ੍ਰਮੁੱਖ ਤੌਰ ਤੇ ਫਿਰ ਦੋ ਨੇ ਲੋਕ ਅਤੇ ਪਰਲੋਕ, ਇਹ ਸਫਲੇ ਹੋ ਜਾਂਦੇ ਨੇ। ਉਂਜ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਪ੍ਰਮੁੱਖ ਤੌਰ ਤੇ ਚਾਰ ਪਦਾਰਥਾਂ ਦੀ ਗੱਲ ਵੀ ਕੀਤੀ ਹੈ, ਧਰਮ, ਅਰਥ, ਕਾਮ, ਮੋਖ, ਇਹ ਸਾਰੇ ਪਦਾਰਥ ਗੁਰੂ ਕੋਲੋਂ ਮਿਲਦੇ ਨੇ। ਧਰਮ, ਧਰਮ ਦੇ ਨਿਯਮਾਂ ਵਿੱਚ ਪੱਕੇ ਰਹਿਣਾ, ਜਿਵੇਂ ਆਪਾਂ ਅੰਮ੍ਰਿਤ ਛਕਣਾ, ਰਹਿਤ ਰੱਖਣੀ, ਬਾਣੀ ਦਾ ਅਭਿਆਸ ਕਰਨਾ, ਸੇਵਾ ਕਰਨੀ, ਸਿਮਰਨ ਕਰਨੀ, ਇਹ ਸਾਰੇ ਧਰਮ ਦੇ ਪਦਾਰਥ ਨੇ। ਅਰਥ, ਜੋ ਸਾਡੀਆਂ ਆਰਥਿਕ ਲੋੜਾਂ, ਜੋ ਮਾਇਆਵੀ ਲੋੜਾਂ, ਧਰਮ, ਅਰਥ ਤੇ ਕਾਮ, ਜੋ ਸਾਡੀਆਂ ਕਾਮਨਾਵਾਂ, ਜੋ ਸਾਡੀਆਂ ਇਛਾਵਾਂ, ਜੋ ਮਨ ਕਰਦਾ, ਤੇ ਕਾਮ ਤੇ ਮੋਖ, ਫਿਰ ਮੁਕਤੀ ਅਭੇਦਤਾ ਦੀ ਦਾਤ, ਇਹ ਸਾਰੇ ਹੀ ਫਲ ਸਤਿਗੁਰੂ ਕੋਲੋਂ ਪ੍ਰਾਪਤ ਹੁੰਦੇ ਹਨ।
1: ਮੇਰਾ ਤੇਰਾ ਛੋਡੀਐ ਭਾਈ,
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਖਾਲੀ ਹੱਥ ਆਏ ਖਾਲੀ ਹੱਥ ਜਾਣਾ, ਐਵੇਂ ਐ ਮੇਰਾ ਐ ਤੇਰਾ ਐ ਮੇਰਾ, ਇਸ ਵਿੱਚ ਸਮਾਂ ਨਾ ਬਰਬਾਦ ਕਰ, ਉਸ ਪਰਮੇਸ਼ਰ ਨੂੰ ਯਾਦ ਕਰਕੇ ਇਸ ਸਮੇਂ ਨੂੰ ਸਫਲਾ ਕਰ।
1: ਸਭ ਕੀ ਧੂਰ,
0: ਮੇਰਾ ਮੇਰਾ ਕਰਕੇ ਹੰਕਾਰ ਨਾਲ ਅੰਦਰ ਨਾ ਭਰ, ਧੂਰ ਤੋਂ ਭਾਵ ਨਿਮਰਤਾ ਵਿੱਚ ਰਹਿ। ਇਸ ਦੁਨੀਆਂ ਤੇ ਚਾਰ ਦਿਨਾਂ ਦਾ ਮੇਲਾ ਅੱਜ ਹਾਂ,

0: ਘਟਾਂ ਘਟਾਂ ਦੇ ਵਿੱਚ ਹਰੇਕ ਦਿਲਾਂ ਦਿਲਾਂ ਦੇ ਵਿੱਚ ਹਿਰਦਿਆਂ ਹਿਰਦਿਆਂ ਦੇ ਵਿੱਚ ਉਹ ਬ੍ਰਹਮ ਪਸਰਿਆ ਹੋਇਆ ਹੈ।
1: ਵੇਖਾ ਸੁਣਾ ਹਜੂਰ,
0: ਇਹ ਨਹੀਂ ਕਿ ਤੂੰ ਕਿਸੇ ਨਾਲ ਅਨਿਆ ਕਰ ਰਿਹਾ, ਕਿਸੇ ਨਾਲ ਧੱਕਾ ਕਰ ਰਿਹਾ, ਕਿਸੇ ਦਾ ਤੂੰ ਹੱਕ ਮਾਰ ਰਿਹਾ ਤੇ ਉਹਨੂੰ ਪਤਾ ਹੀ ਨਹੀਂ ਲੱਗਦਾ। ਉਹ ਤੇ ਹਜੂਰ ਹਾਜ਼ਰ ਨਾਜ਼ਰ ਹੈ, ਹਰ ਵੇਲੇ ਨਾਲ ਹੈ ਤੇ ਉਹ ਪੇਖ ਹੈ, ਉਹ ਤੈਨੂੰ ਵੇਖ ਰਿਹਾ। ਤੂੰ ਜੋ ਵੀ ਕਰ ਰਿਹਾ ਨਾ, ਚੰਗਾ ਕਰ ਰਿਹਾ ਮਾੜਾ ਕਰ ਰਿਹਾ, ਉਹ ਤੈਨੂੰ ਵੇਖ ਰਿਹਾ ਤੇ ਸੁਣ। ਤੇ ਜੇ ਤੂੰ ਮੂੰਹ ਦੁਆਰਾ ਕਿਸੇ ਦੀ ਨਿੰਦਿਆ ਕਰ ਰਿਹਾ ਤੇ ਉਹ ਸੁਣ ਰਿਹਾ ਵੀ ਤੂੰ ਕੀ ਕਰਮ ਕਰ ਰਿਹਾ, ਤੇ ਜੇ ਤੂੰ ਬਾਣੀ ਪੜ੍ਹ ਰਿਹਾ ਸਿਮਰਨ ਕਰ ਰਿਹਾ ਉਹ ਤਾਂ ਵੀ ਸੁਣ ਰਿਹਾ। ਉਹ ਸਾਧ ਹਜੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਭਇਓ ਦੁਰਾਈ। ਸਤਿਗੁਰੂ ਜੀ ਸਮਝਾਉਣਾ ਇਹ ਚਾਹੁੰਦੇ ਨੇ ਕਿ ਪ੍ਰਭਤਾ ਵਿੱਚ ਆਉਣ ਕੇ, ਮਾਣ ਵਿੱਚ ਆਉਣ ਕੇ, ਪਦਾਰਥਾਂ ਦੀ ਬਹੁਤਾਤ ਵਿੱਚ ਆਉਣ ਕੇ ਜੇ ਤੂੰ ਕਿਸੇ ਨਾਲ ਧੱਕਾ ਕਰਦਾ, ਕਿਸੇ ਦਾ ਹੱਕ ਮਾਰਦਾ, ਮਾੜੇ ਕਰਮ ਕਰਦਾ ਨਾ, ਉਹ ਹਰ ਵੇਲੇ ਤੇਰੇ ਨਾਲ ਚੱਲ ਰਿਹਾ, ਤੈਨੂੰ ਵੇਖ ਵੀ ਰਿਹਾ ਤੇ ਤੈਨੂੰ ਸੁਣ ਵੀ ਰਿਹਾ ਹੈ।
1: ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ।
0: ਸਤਿਗੁਰੂ ਜੀ ਬਖਸ਼ਿਸ਼ ਕਰਦੇ ਉਸ ਨਾਲ ਇੰਨੀ ਮੁਹੱਬਤ ਕਰ, ਜਿਸ ਦਿਨ ਤੈਨੂੰ ਉਹ ਵਿਸਰ ਜਾਵੇ, ਉਹ ਪਰਿਪੂਰਨ ਪਰਮਾਤਮਾ ਆਖਾਂ ਜੀਵਾਂ ਵਿਸਰੈ ਮਰ ਜਾਓ, ਤੇਰੀ ਇਹ ਅਵਸਥਾ ਹੋਵੇ।
1: ਤਿਤ ਦਿਨ ਮਾਰੀਆ ਚੂਰ,
0: ਉਸ ਦਿਨ ਤੈਨੂੰ ਇੰਜ ਮਹਿਸੂਸ ਹੋਵੇ ਮੇਰੇ ਪ੍ਰਾਣ ਨਿਕਲ ਜਾਣੇ ਹਨ, ਤੈਨੂੰ ਝੋਰਾ ਤੇ ਹੋਵੇ ਕਿ ਅੱਜ ਦਾ ਦਿਨ ਵਿਅਰਥ ਚਲਾ ਗਿਆ ਹੈ।
1: ਕਰਨ ਕਰਾਵਨ ਸਮਰਥੋ ਭਾਈ,
0: ਸਾਰੇ ਹੀ ਕਾਰਨਾਂ ਨੂੰ ਕਰਨ ਵਾਲਾ ਤੇ ਸਮਰੱਥ ਪਰਮੇਸ਼ਰ ਹੈ।
1: ਸਰਬ ਕਲਾ ਭਰਪੂਰ,
0: ਸਰਬ ਸ਼ਕਤੀਆਂ ਦਾ ਮਾਲਕ ਹੈ ਤੇ ਭਰਪੂਰ ਹਰ ਥਾਂ ਰਮਿਆ ਹੋਇਆ ਹੈ।
1: ਪ੍ਰੇਮ ਪਦਾਰਥ ਨਾਮ ਹੈ ਭਾਈ,
0: ਜੇ ਕੋਈ ਪ੍ਰੇਮ ਨਾਲ ਉਸ ਨੂੰ ਯਾਦ ਕਰਦਾ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ, ਤੇ ਉਸ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਅਥਵਾ ਜੇ ਕੋਈ ਨਾਮ ਜਪਦਾ ਭਾਵਨਾ ਦੇ ਨਾਲ ਤੇ ਉਸ ਦੇ ਹਿਰਦੇ ਦੇ ਵਿੱਚ ਹੇ ਭਾਈ ਪਰਮੇਸ਼ਰ ਦੇ ਨਾਲ ਪ੍ਰੇਮ ਪੈਦਾ ਹੋ ਜਾਂਦਾ ਹੈ, ਤੇ ਜਦੋਂ ਪ੍ਰੇਮ ਪੈਦਾ ਹੋ ਜਾਂਦਾ ਫਿਰ ਉਸ ਨੂੰ ਕੀ ਮਿਲਦਾ ਹੈ।
1: ਮਾਇਆ ਮੋਹ ਵਿਨਾਸ਼,
0: ਜੋ ਮਾਇਆ ਦਾ ਮੋਹ ਹੈ ਨਾ, ਇਹ ਪਰਿਵਾਰ ਮੇਰਾ, ਇਹ ਪਦਾਰਥ ਮੇਰੇ, ਇਹ ਸੰਸਾਰ ਮੇਰਾ, ਇਹ ਸਾਰਾ ਜੋ ਮੋਹ ਹੈ ਨਾ ਝੂਠਾ, ਇਹ ਵਿਨਾਸ਼ ਕਹੀਏ ਨਾਸ ਹੋ ਜਾਂਦਾ ਹੈ।
1: ਇਸ ਭਾਵੈ ਤਾਂ ਮੇਲ ਲਏ ਭਾਈ,
0: ਜਦੋਂ ਇਹ ਜੀਵ ਨਾਮ ਜਪਦਾ ਨਾ ਤੇ ਜਦੋਂ ਉਹ ਤਰਸ ਦੇ ਘਰ ਮੇਰ ਦੇ ਘਰ ਵਿੱਚ ਆਉਂਦਾ ਨਾ ਤੇ ਉਹ ਪ੍ਰਵਾਨ ਕਰ ਲੈਂਦਾ ਜਪਿਆ ਹੋਇਆ ਨਾਮ, ਤੇ ਹੇ ਭਾਈ ਫਿਰ ਇਸ ਜੀਵ ਆਤਮਾ ਨੂੰ ਆਪਣੇ ਨਾਲ ਮੇਲ ਲੈਂਦਾ ਹੈ।
1: ਹਿਰਦੈ ਨਾਮ ਨਿਵਾਸ,
0: ਜਿੰਨਾ ਚਿਰ ਜੀਵ ਆਤਮਾ ਸਰੀਰ ਵਿੱਚ ਵਿਚਰਦਿਆਂ ਹੋਇਆ ਇਸ ਧਰਤੀ ਤੇ ਵੀ ਵਿਚਰ ਰਿਹਾ ਨਾ, ਜਿੰਨੇ ਸਾਹ ਨੇ ਉਹ ਹਿਰਦੇ ਦੇ ਵਿੱਚ ਸਾਕਸ਼ਾਤ ਪ੍ਰਗਟ ਹੋ ਜਾਂਦਾ ਹੈ।
1: ਗੁਰਮੁਖ ਕਮਲ ਪ੍ਰਗਾਸੀਐ ਭਾਈ,
0: ਮੁਖੀ ਗੁਰਾਂ ਦੀ ਸੰਗਤ ਕਰਕੇ, ਮੁਖੀ ਗੁਰਾਂ ਦੇ ਉਪਦੇਸ਼ ਤੇ ਚੱਲ ਕੇ ਜੋ ਹਿਰਦਾ ਕਮਲ ਮੂਧਾ ਪਿਆ ਹੋਇਆ ਨਾ, ਇਹ ਖਿੜ ਜਾਂਦਾ ਜਦੋਂ ਗੁਰੂ ਦੇ ਬਖਸ਼ੇ ਵਿਵੇਕ ਦੀ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਭਾਈ।
1: ਹਿਰਦੈ ਹੋਵੈ ਪ੍ਰਗਾਸ,
0: ਹਿਰਦੇ ਵਿੱਚ ਚਾਨਣੀ ਚਾਨਣ ਹੋ ਜਾਂਦਾ, ਹੱਥ ਪਹਿਲਾਂ ਬਾਅਦ ਵਿੱਚ ਅੱਗੇ ਵੱਧਦੇ ਨੇ ਮਾੜੇ ਕੰਮ ਨੂੰ, ਅੰਦਰੋਂ ਆਵਾਜ਼ ਆ ਜਾਂਦੀ ਹੈ ਕੰਮ ਮਾੜਾ। ਜੀਵ ਬੋਲਣ ਵਾਸਤੇ ਤਿਆਰ ਹੁੰਦੀ ਹੈ, ਕਿਸੇ ਦੀ ਨਿੰਦਿਆ ਕਰਨ ਵਾਸਤੇ ਅੰਦਰੋਂ ਆਵਾਜ਼ ਆ ਜਾਂਦੀ ਹੈ ਕਰਮ ਮਾੜਾ ਕਰਨ ਲੱਗਾ। ਕੰਨ ਕਿਸੇ ਦੀ ਜਦੋਂ ਨਿੰਦਿਆ ਚੁਗਲੀ ਸੁਣ ਲੱਗਦੇ ਹੈ, ਅੰਦਰੋਂ ਫਿਰ ਆਵਾਜ਼ ਆਉਂਦੀ ਹੈ, ਕਿਉਂਕਿ ਉਹ ਅੰਦਰ ਪ੍ਰਗਟ ਹੋ ਗਿਆ, ਕਹਿੰਦਾ ਨਾ ਸੁਣੀ ਨਿੰਦਿਆ, ਨਾ ਸੁਣੀ ਕਈ ਘੰਟੇ ਦੀ ਬੰਦਗੀ, ਇਹ ਕੁਝ ਨਿਮਖਾਂ ਦੀ ਸੁਣੀ ਹੋਈ ਨਿੰਦਿਆ ਨੇ ਵਿਅਰਥ ਗਵਾ ਦੇਣੀ ਹੈ। ਇਹ ਜਦੋਂ ਹਿਰਦੈ ਹੋਵੇ ਪ੍ਰਗਾਸ, ਜਦੋਂ ਅੰਦਰ ਚਾਨਣ ਹੋ ਜਾਂਦਾ ਫਿਰ ਮਾੜੇ ਕੰਮਾਂ ਤੋਂ ਇਸ ਜੀਵ ਆਤਮਾ ਨੂੰ ਅੰਦਰੋਂ ਪਰਮੇਸ਼ਰ ਆਵਾਜ਼ ਦੇ ਕੇ ਵਰਜਦਾ ਹੈ।
1: ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ।
0: ਉਸ ਪਰਿਪੂਰਨ ਪਰਮਾਤਮਾ ਦਾ ਜੋ ਤੇਜ ਪ੍ਰਤਾਪ ਹੈ ਨਾ, ਉਹ ਸਾਰੇ ਸੰਸਾਰ ਵਿੱਚ ਪ੍ਰਤੱਖ ਪ੍ਰਗਟ ਹੈ, ਆਪਾਂ ਨੂੰ ਦਿਖਾਈ ਨਹੀਂ ਸਮਝ ਨਹੀਂ ਦਿੰਦਾ ਭਾਈ।
1: ਮੌਲਿਆ ਧਰਤ ਆਕਾਸ਼,
0: ਬਨਸਪਤੀ ਮੌਲ ਰਹੀ ਹੈ, ਹਰਿਆਵਲ ਹੈ, ਕਈ ਦਰਖਤ ਸੁੱਕੇ ਵੇਖੀ ਦੇ ਨੇ ਜਿਨ੍ਹਾਂ ਦੀ ਮੁੱਕ ਜਾਂਦੀ ਹੈ ਆਰਜੂ, ਇਹ ਮੌਲੇ ਹੋਏ ਨੇ, ਹਰੀ ਭਰੀ ਹੈ ਤੇ ਉਸ ਦਾ ਪ੍ਰਤਾਪ ਹੀ ਹੈ ਨਾ, ਇਹ ਆਕਾਸ਼ ਟਿਕਿਆ ਹੋਇਆ ਤੇ ਉਸ ਦੇ ਤੇਜ ਪ੍ਰਤਾਪ ਦਾ ਕਰਕੇ ਹੀ ਟਿਕਿਆ ਹੈ।
1: ਪੂਰਾ ਸੰਤੋਖਿਆ ਭਾਈ,
0: ਜਿਨ੍ਹਾਂ ਉੱਪਰ ਪੂਰੇ ਗੁਰੂ ਨੇ ਮਿਹਰ ਕੀਤੀ, ਜਦੋਂ ਉਹਨਾਂ ਜਿਨ੍ਹਾਂ ਜਗਿਆਸੂਆਂ ਨੇ ਪੂਰੇ ਗੁਰੂ ਦਾ ਨਾਮ ਜਪਿਆ, ਅੰਦਰ ਸੰਤੋਖ ਆ ਗਿਆ।
1: ਅਹਿਨਿਸ ਲਾਗਾ ਭਾਓ,
0: ਉਹ ਫਿਰ ਦਿਨ ਰਾਤ ਉਸ ਨਾਲ ਪ੍ਰੇਮ ਕਰਦੇ ਹਨ, ਇਹ ਕਹੀਏ ਦਿਨ ਨਿਸ ਕਹੀਏ ਰਾਤ ਉਸ ਨੂੰ ਯਾਦ ਕਰਦੇ ਹਨ।
1: ਰਸਨਾ ਰਾਮ ਰਵੈ ਸਦਾ ਭਾਈ,
0: ਉਹਨਾਂ ਜੀਵਾਂ ਦੀ ਜੀਵ ਰਸਨਾ ਕਹੀ ਹੈ, ਜੀਵ ਤੇ ਰਾਮ ਰਵੇ ਉਸ ਰਾਮ ਨੂੰ ਯਾਦ ਕਰਦੀ ਹੈ ਭਾਈ।
1: ਸਾਚਾ ਸਾਧ ਸੁਆਓ,
0: ਉਹਨਾਂ ਦੇ ਅੰਦਰ ਫਿਰ ਨਾਮ ਦਾ ਜੋ ਸੱਚਾ ਰਸ ਹੈ ਨਾ, ਉਹ ਸੁਆਓ ਆਉਣਾ ਸ਼ੁਰੂ ਹੋ ਜਾਂਦਾ ਹੈ।
1: ਕਰਨੀ ਸੁਣ ਸੁਣ ਜੀਵ ਆ ਭਾਈ,
0: ਕਰਨੀ ਕਹੀਏ ਕੰਨਾਂ ਦੁਆਰਾ ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਨਾਮ ਸੁਣ ਸੁਣ ਕੇ ਇਹ ਜੀਵਨ ਨੂੰ ਜਿਉਣਾ ਕੀਤਾ ਹੈ।
1: ਨਹ ਚਲ ਪਾਇਆ ਥਾਓ,
0: ਉਹਨਾਂ ਨੂੰ ਫਿਰ ਨਿਹ ਚੱਲ ਜੋ ਚਲਾਏ ਮਨ ਨਹੀਂ, ਚਲਾਏ ਮਨ ਕੌਣ ਨਹੀਂ, ਪਰਮੇਸ਼ਰ ਥਾਉ, ਉਸ ਪਰਮੇਸ਼ਰ ਵਿੱਚ ਥਾਂ ਭਾਵ ਅਭੇਦਤਾ ਮਿਲ ਜਾਂਦੀ ਹੈ।
1: ਜਿਸ ਪ੍ਰਤੀਤ ਨਾ ਆਵਾਈ ਭਾਈ,
0: ਜਿਨ੍ਹਾਂ ਨੂੰ ਭਰੋਸਾ ਹੀ ਨਹੀਂ ਆਉਂਦਾ ਪਰਮੇਸ਼ਰ ਦੇ ਉੱਤੇ ਭਾਈ ਜੀਓ,
1: ਸੋ ਜੀਅੜਾ ਜਲ ਜਾਓ,
0: ਉਹ ਹਿਰਦੇ ਫਿਰ ਵਿਸ਼ੇ ਵਿਕਾਰਾਂ ਅੰਦਰ ਵਿਅਰਥ ਫੁਰਨਿਆਂ ਅੰਦਰ ਸੜਦੇ ਰਹਿੰਦੇ ਹਨ।
1: ਬਹੁ ਗੁਣ ਮੇਰੇ ਸਾਹਿਬ ਭਾਈ,
0: ਪਰਮੇਸ਼ਰ ਬੇਅੰਤ ਗੁਣ

0: ਤੇ ਉਹ ਗੁਣਾ ਔਗੁਣਾ ਦੀ ਚਿਤਾਰਦਾ ਨਹੀਂ। ਉਹ ਨਿਰਗੁਣੀ ਆਇਆਂ ਨੂੰ ਵੀ ਰੱਬ ਭੋਜਨ ਦਿੰਦਾ ਹੈ, ਪ੍ਰਤ ਪਾਲਣਾ ਕਰਦਾ ਹੈ।
1: ਦੇ ਨਿਥਾਵੇ ਥਾਉ
0: ਮੇਰ ਦੇ ਘਰ ਵਿੱਚ ਆਵੇ ਤੇ ਨਿਥਾ

0: ਰਿਹਾ ਬਾਹਰ ਜਾ ਰਿਹਾ ਪਦਾਰਥ ਛਕ ਰਹੇ ਨੇ ਪਰ ਉਹ ਆਪਣੀ ਜ਼ਿੰਮੇਵਾਰੀ ਸਾਰਿਆਂ ਨੂੰ ਰਿਜਕ ਦੇ ਰਿਹਾ ਹੈ
1: ਗੂੜਾ ਜਾ ਕਾ ਨਾਮ
0: ਉਸਦਾ ਨਾਮ ਬਹੁਤ ਗੂੜਾ ਹੈ ਬਹੁਤ ਸਮਰੱਥਾ ਵਾਲਾ ਹੈ
1: ਜਿਸ ਗੁਰ ਸਾਚਾ ਭੇਟੀਐ ਭਾਈ
0: ਜਿਨ੍ਹਾਂ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ
1: ਪੂਰਾ ਤਿਸ ਕਰਮਾਓ
0: ਬਸ ਉਹਨਾਂ ਦੇ ਭਾਗ ਖੁੱਲ ਗਏ ਉਹਨਾਂ ਦਾ ਪੂਰਨ ਕਰਮ ਹੈ
1: ਤਿਸ ਬਿਨ ਘੜੀ ਨਾ ਜੀਵੀਐ ਭਾਈ
0: ਇੱਕ ਘੜੀ ਵੀ ਉਸ ਤੋਂ ਬਿਨਾਂ ਨਹੀਂ ਜੀਉਣਾ ਚਾਹੀਦਾ ਉਸ ਦੀ ਯਾਦ ਤੋਂ ਬਿਨਾਂ ਭਾਈ
1: ਸਰਬ ਕਲਾ ਭਰਪੂਰ
0: ਸਰਬ ਕਲਾ ਸਮਰੱਥ ਤੇ ਪੂਰਿਆ ਹੋਇਆ ਹੈ ਹਰ ਜਰਰੇ ਜਰਰੇ ਵਿੱਚ
1: ਸਾਸ ਗਿਰਾਸ ਨਾ ਵਿਸਰੈ ਭਾਈ
0: ਸਾਹ ਅੰਦਰ ਆਉਂਦਿਆਂ ਸਾਹ ਬਾਹਰ ਜਾਂਦਿਆਂ ਸਾਹ ਲੈਂਦਿਆਂ ਪਦਾਰਥ ਛਕਦਿਆਂ ਉਹ ਨਹੀਂ ਵਿਸਰਨਾ ਚਾਹੀਦਾ
1: ਵੇਖੋ ਸਦਾ ਹਜੂਰ
0: ਅੰਦਰ ਇਹ ਭਾਵਨਾ ਰੱਖਣੀ ਚਾਹੀਦੀ ਹੈ ਕਿ ਉਹ ਹਾਜ਼ਰ ਨਾਜ਼ਰ ਨਾਲ ਹੈ
1: ਸਾਧੂ ਸੰਗ ਮਿਲਾਇਆ ਭਾਈ
0: ਜਿਨ੍ਹਾਂ ਨੂੰ ਬੰਦਗੀ ਵਾਲੇ ਸਤ ਪੁਰਖਾਂ ਦਾ ਸੰਗ ਮਿਲਾ ਦਿੱਤਾ ਗੁਰੂ ਦਾ ਸੰਗ ਉਸ ਪਰਮੇਸ਼ਰ ਨੇ ਮਿਲਾ ਦਿੱਤਾ
1: ਸਰਬ ਰਹਿਆ ਭਰਪੂਰ
0: ਉਹਨਾਂ ਨੂੰ ਫਿਰ ਇਹ ਭਾਵਨਾ ਬਣ ਆਉਂਦੀ ਹੈ ਕਿ

0: ਸੰਸਾਰਕ ਝੰਬੇਲਿਆਂ ਦੁੱਖਾਂ ਵਿੱਚ ਝੂਰ ਝੂਰ ਕੇ ਮਰਦੇ ਹਨ।
1: ਅੰਚਲ ਲਾਏ ਤਰਾਇਆ ਭਾਈ,
0: ਜਿਨ੍ਹਾਂ ਨੂੰ ਉਸ ਪਰਮੇਸ਼ਰ ਨੇ ਆਪਣੇ ਅੰਚਲ ਨਾਲ ਆਪਣੇ ਨਾਮ ਰੂਪੀ ਪੱਲਾ ਫੜਾ ਦਿੱਤਾ।
1: ਭਉ ਜਲ ਦੁੱਖ ਸੰਸਾਰ,
0: ਉਹਨਾਂ ਨੂੰ ਇਸ ਜੋ ਭੈ ਦਾ ਜਲ ਨਾਲ ਭਰਿਆ ਹੋਇਆ, ਭਉ ਜਲ ਦੁੱਖਾਂ ਦਾ ਜਿਸ ਵਿੱਚ ਜਲ ਭਰਿਆ ਹੋਇਆ, ਭਉ ਦੇਣ ਵਾਲਾ ਜੋ ਸੰਸਾਰ ਹੈ, ਉਸ ਨਾਮ ਰੂਪੀ ਪੱਲੇ ਦੁਆਰਾ ਪਾਰ ਕਰ ਦਿੱਤਾ।
1: ਕਰ ਕਿਰਪਾ ਨਦਰ ਨਿਹਾਲਿਆ ਭਾਈ,
0: ਜਿਨ੍ਹਾਂ ਉੱਪਰ ਉਸ ਨੇ ਮਿਹਰ ਕੀਤੀ, ਕਿਰਪਾ ਕਰ ਦਿੱਤੀ, ਉਹਨਾਂ ਨੂੰ ਨਿਹਾਲ ਕਰ ਦਿੱਤਾ।
1: ਕੀ ਤੋਨ ਅੰਗ ਅਪਾਰ,
0: ਉਹਨਾਂ ਨੂੰ ਫਿਰ ਉਹਨਾਂ ਦਾ ਪੱਖ ਕਰਦਾ, ਅੰਗ ਕਹੀਏ ਉਹ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਉਹਨਾਂ ਦਾ ਪੱਖ ਕਰਦਾ, ਉਹਨਾਂ ਦੇ ਫਿਰ ਲੇਖੇ ਪਾੜ ਦਿੰਦਾ ਹੈ।
1: ਮਨ ਤਨ ਸੀਤਲ ਹੋਇਆ ਭਾਈ,
0: ਉਹਨਾਂ ਦਾ ਫਿਰ ਮਨ ਵੀ ਤੇ ਤਨ ਵੀ ਠੰਡਾ ਠਾਰ, ਵਿਸ਼ੇ ਵਿਕਾਰਾਂ ਵਿਸ਼ਿਆਂ ਨੂੰ ਭੋਗਣ ਤੋਂ ਸ਼ਾਂਤ ਹੋ ਜਾਂਦਾ ਹੈ।
1: ਭੋਜਨ ਨਾਮ ਆਧਾਰ,
0: ਜਿਨ੍ਹਾਂ ਨੇ ਕੇਵਲ ਨਾਮ ਦਾ ਹੀ ਆਧਾਰ ਭੋਜਨ ਕਰਨਾ ਕੀਤਾ।
1: ਨਾਨਕ ਤਿਸ ਸਰਨਾਗਤੀ ਭਾਈ,
0: ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਹਨ। ਅਸੀਂ ਐਸੇ ਪਰਿਪੂਰਨ ਪਰਮਾਤਮਾ ਦੀ ਸ਼ਰਨ ਵਿੱਚ ਹਾਂ। ਹੇ ਭਾਈ, ਤੁਸੀਂ ਵੀ ਅਜਿਹੇ ਮਿਹਰਾਂ ਰਹਿਮਤਾਂ ਦੇ ਮਾਲਕ ਪਰਮੇਸ਼ਰ ਦੀ ਸ਼ਰਨ ਵਿੱਚ ਰਹਿਣਾ ਕਰੋ।
1: ਜੇ ਕਿਲ ਬਿਖ ਕਾਟਨ ਹਾਰ,
0: ਕੀਤੇ ਗੁਨਾਹਾਂ ਨੂੰ ਮੇਟਣ ਦੀ ਸਮਰੱਥਾ ਰੱਖਦਾ, ਜੋ ਜਾਣੇ ਅਣਜਾਣੇ ਵਿੱਚ ਪਾਪ ਹੋ ਗਏ, ਜੋ ਉਹਨਾਂ ਨੂੰ ਬਖਸ਼ ਦੇਣ ਦੀ ਸਮਰੱਥਾ ਰੱਖਦਾ, ਜੋ ਕਿਸੇ ਵੀ ਗੁਨਾਹ ਨੂੰ ਵੱਡੇ ਤੋਂ ਵੱਡੇ ਗੁਨਾਹ ਨੂੰ ਸ਼ਰਨ ਜੋ ਉਹਦੀ ਆ ਜਾਂਦਾ, ਉਸ ਦੇ ਗੁਨਾਹਾਂ ਨੂੰ ਬਖਸ਼ ਦੇਣ ਦੀ ਸਮਰੱਥਾ ਰੱਖਦਾ, ਉਸ ਦੀ ਸ਼ਰਨ ਚਰਨ ਸ਼ਰਨ ਵਿੱਚ ਰਹਿਣਾ ਕਰੀਏ। ਹੁਕਮਨਾਮਾ ਲੰਬੇਰਾ ਸੀ, ਅਖਰੀ ਅਰਥੀ ਆਪ ਸੰਗਤਾਂ ਨਾਲ ਸਾਂਝੇ ਕੀਤੇ, ਕਿਉਂਕਿ ਜਿਹੜਾ ਅਗਲਾ ਪ੍ਰਕਰਣ ਸੀ ਉਹ ਵੀ ਅੱਜ ਕੁਝ ਸਮਾਂ ਮੰਗਦਾ ਸੀ। ਆਓ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਨਾਲ ਜੁੜਨਾ ਕਰੀਏ ਜੀਓ।
1: ਵੇ ਦਸ ਮਾਹ ਰੁੱਤੀ ਥਿੱਤੀ ਵਾਰ ਪਲੇ,
0: ਵੇ ਦਸ ਮਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਤੁਖਾਰੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਬਾਰਾਂ ਮਾਹ, ਜੋ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਤੇ ਰੋਜ਼ ਆਪਾਂ ਵਿਦਵਾਨਾਂ ਕੋਲੋਂ, ਸਿੰਘ ਸਾਹਿਬਾਨ ਜੀ ਕੋਲੋਂ ਸਰਵਣ ਕਰਦੇ ਆ ਰਹੇ ਨੇ। ਬਾਰਾਂ ਮਾਹ ਤੁਖਾਰੀ ਰਾਗ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ ਤੇ ਸੰਪਰਦਾਇ ਵਿਦਵਾਨਾਂ ਮਹਾਂਪੁਰਖਾਂ ਦਾ ਇਹ ਮੰਨਣਾ, ਇਹ ਜਿਹੜੀ ਰਚਨਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਰੀਰਕ ਹਯਾਤੀ ਵਿੱਚ ਆਖਰੀ ਰਚਨਾ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਸਤਿਗੁਰਾਂ ਕੀਤੀ ਹੈ। ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਸੱਚਖੰਡ ਨੂੰ ਚਲੇ ਗਏ। ਬਾਰਾਂ ਮਾਹ ਮਾਝ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਬਾਰਾਂ ਮਾਹ ਉਚਾਰਨ ਕੀਤਾ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੀ ਬਾਰਾਂ ਮਾਹ ਉਚਾਰਨ ਕੀਤਾ। ਅਸਲ ਦੇ ਵਿੱਚ ਗੁਰੂ ਸਾਹਿਬਾਨ ਜੀ ਨੇ ਹਰ ਵੇਲਾ, ਹਰ ਘੜੀ, ਹਰ ਦਿਨ, ਹਰ ਵਾਰ, ਹਰ ਮਹੀਨਾ ਕਿਵੇਂ ਜਿਉਣਾ, ਹਰੇਕ ਮੋੜ ਤੇ ਸਾਨੂੰ ਸਿੱਖਿਆ ਦਿੱਤੀ ਹੈ। ਵੀ ਜੇ ਕੋਈ ਮਹੀਨੇ ਦੁਆਰਾ ਸਿੱਖਿਆ ਲੈਣੀ ਚਾਹੁੰਦਾ ਉਹ ਵੀ ਦਿੱਤੀ ਹੈ, ਥਿੱਤਾਂ ਦੁਆਰਾ ਵੀ, ਵਾਰਾਂ ਦੁਆਰਾ ਵੀ। ਸਤਿਗੁਰੂ ਜੀ ਨੇ ਸਿੱਖਿਆ ਦਿੱਤੀ ਹੈ ਕਿ ਤੂੰ ਕਿਸੇ ਮੋੜ ਤੇ ਵੀ ਖਲੋਤਾ, ਗੁਰੂ ਦੀ ਸਿੱਖਿਆ ਲੈ ਲੈ, ਤੇਰਾ ਜਨਮ ਸਫਲ ਹੋ ਜਾਵੇਗਾ। ਇਸ ਬਾਰਾਂ ਮਾਹਾਂ ਦੇ ਵਿੱਚ ਪਹਿਲੇ ਜਿਹੜੇ ਚਾਰ ਪਦੇ ਨੇ ਮੰਗਲਾ ਚਰਨ ਕੀਤਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ। ਚਾਰ ਮੰਗਲਾ ਚਰਨ ਦੇ ਪਦੇ ਉਚਾਰਨ ਤੋਂ ਬਾਅਦ ਫਿਰ ਬਾਰਾਂ ਮਹੀਨਿਆਂ ਦਾ ਇੱਕ ਇੱਕ ਪਦਾ, ਬਾਰਾਂ ਤੇ ਚਾਰ ਸੋਲਾਂ, ਤੇ ਅੱਜ ਸਤਾਰਵਾਂ ਪਦਾ, ਅੱਜ ਇਸ ਬਾਰਾਂ ਮਾਹਾਂ ਦੀ ਸੰਪੂਰਨਤਾ। ਅਸਲ ਦੇ ਵਿੱਚ ਜੇ ਆਪਾਂ ਗੁਰੂ ਦੇ ਉਪਦੇਸ਼ ਤੇ ਚੱਲੀਏ, ਕਮਾਈ ਕਰੀਏ ਨਾ, ਸੰਗਰਾਂਦਾਂ ਤੇ ਗੁਰਮੁਖੋਂ ਪਤਾ ਨਹੀਂ ਇਸ ਜ਼ਿੰਦਗੀ ਵਿੱਚ ਕਿੰਨੀਆਂ ਕੁ ਗੁਰੂ ਘਰ ਆਏ, ਕਿੰਨੇ ਕੁ ਹੁਕਮਨਾਮੇ ਸੰਗਰਾਂਦਾਂ ਦੇ ਸੁਣੇ। ਚੱਲੇ ਆਪਾਂ ਕੋਈ ਨਾ, ਜੇ ਚੱਲੇ ਹੁੰਦੇ ਨਾ ਜੀ सच मुच कमाया हुंदा उपदेश दा रूप हो जांदे ते फिर ते 12 महीनियां दे उपदेश विच ही गल बन जानी सी। असल दे विच जीव आत्मा ने परमात्मा तक किवें पहुंचना ये पड़ा दर्शाए ने सतगुरु ने, चेत तो शुरू कीता ते फगण तक भी तू चल ते सही। जे चलिया ना चेत दे महीने नू गुरद्वारे आया ते निठ के कमाई कर चेत द्वारा तेनू सतगुरां ने कहा कि याद कर उन्नू ते याद उन्नू करीदा जिन्हू भुले बैठे आ, चेते च ही नहीं रब भी कोई है उन्नू याद भी करना। पहलों ते यह एहसास होवे अंदर उस तो विछड़े आ। जे अंदर बिरहों का एहसास ही नहीं, विछोड़े की तड़पी काई नहीं, फिर चलांगे की हुण? बिना तड़प तो बिना एहसास तो गुरमुखो उठा नहीं जाता सवेर वेले। बिना तड़प तो बिना एहसास तो संगत विच आया नहीं जाता, काम ते नहीं मुकदे बंदा मुक जाता। जिदों तक प्यार ही नहीं गुरु नाल, मुहब्बत ही नहीं, चेता ही नहीं आया भी पता ही नहीं बहुत जन्म बिछड़े थे माधो, ये जन्म तुम्हारे लेके भी विछड़े हैं। जिदों विछोड़े दा साल ही नहीं अंदर, याद उन्हों कित्थों करांगे? ते जे याद नहीं करांगे ते फिर मलाप किवें करांगे? सतगुरां ने चेत महीने तो शुरू किया भी तू याद ते करना जिद तो विछड़ गया। ये याद करना शुरू करेगा ते विसाख आना अगे। इसे 12 माह दे विच विसाख दे महीने विच सतगुरु जी ने कहा विसाख भला शाखा वेश करे, तन देखे हर द्वार आवो दया करे। अज ते मुहब्बत मुक गई रूहां दियां भी, पुरातन समय हुंदे सन घर वाले ने घर ना आना, मैं कोलो नहीं कह रहा, धन गुरु नानक पातशाह जी ने उदाहरण दित्ती। ते पति व्रता इस्त्री ने बूहे दियां गेट दियां दरवाजे दियां बरूहां विच तकना भी घर वाला घर नूं नहीं आया, तन देखे हरिद्वार आवो दया करे। उदाहरण सतगुरां जी ने बारी दित्ती है कि घर वाला घर नहीं आया ते घर वाली अंदर सुती नहीं, तन देखे हर द्वार, वो बाहरले दरवाजे की दहलीज विच रस्ता तक रही है भी जे पति नहीं आया तो मैं अंदर जाके सोवां किवें, नींद नहीं पैंदी। इवें सतगुरु कहिंदे तैनू कई जन्मां तो तेरा खसम विछड़िया रब, तू कहिंदा मैनू सवेरे जाग ही नहीं आउंदी, तू कहिंदा मन ही नहीं लगदा। एक पति व्रता इस्ती वर वेख, सवेरे घर वाला गया ना, संध्या हो गई घर नहीं आया, बरूहां विच खलोती उहदा राह तक रही है ते तू ते पता ही नहीं कई जन्म पए कीट पतंगा, कई जन्म गज मीन कुरंगा, तेनू ते पता ही नहीं युग बीत गए विछड़े नू, तेरे अंदर कोई एहसास ही नहीं, तेरे अंदर कोई तड़पी नहीं। सतगुरां फिर दूजी होर उदाहरण दित्ती है, बनस्पति वल वेख, ठंड पई कक्कर पिया, ये रुख अडोल खरोते रहे भी कोई नहीं, जे पत चढ़ाई है कक्कर दी रोताई है ते पुंगराले दी बार भी बसंत भी आएगी। वैसाख भला साखा वेश करे, तन देखे हर द्वार आवो दया करे, कर आओ प्यारे दुत्तर तारे, तुद बिन अड न मोलो। सतगुरु कहन लगे बनस्पति ने हौसला रखिया, करुंबणा फुट आईया, पत चढ़ाया दिल नहीं छड़िया, तू विछड़ गया ना दिल ना छड़, पत चढ़ाई है ना विछड़ गया, बसंत आनी है, पर तू कुछ करना, कुछ उठ उठ उन्हों याद ते करना, वाहिगुरु वाहिगुरु जप ते सही ना, नितनेम कर ते सही ना, अंदरों जदों करुंबल फुटेगी ना वो दे प्यार दी, ते उस करुंबल ने वड्डी होना, उन्हों फुल लगना, उन्हों फल लगना, वो फल की है, वह मिलाप है। वैसाख दे महीने विच जदों याद करना शुरू किया जीव आत्मा ने, ते विसाख दे महीने फिर अंदर तड़प पैदा हुई भी करिए कुछ, पर जो तड़प पैदा हुई ते जेठ दा महीना इन्नी गर्मी, विषय वकारा ने अग ला दित्ती, रब ही भुली जांदा, ਕਦੀ ਰੂਪ ਵੇਖ ਕੇ ਮੋਹ ਧੋਈ ਜਾਂਦਾ, ਕਦੀ ਪਦਾਰਥ ਵੇਖ ਕੇ ਇਹ ਜੀਵ ਮੋਹ ਧੋਈ ਜਾਂਦਾ। ਤਿਹਾੜ ਹੋਰ ਸਿਖਰ ਤੇ ਆ ਗਏ ਵਿਸ਼ੇ ਵਿਕਾਰ, ਕਿਉਂਕਿ ਜਿਸ ਚੀਜ਼ ਦਾ ਨਾਸ ਹੋਣਾ ਉਹ ਅੱਤ ਚੁੱਕਦਾ। ਦੁਨਿਆਵੀ ਤੌਰ ਤੇ ਵੀ ਕੋਈ ਮਨੁੱਖ ਨੂੰ ਜਦੋਂ ਪ੍ਰਭਤਾ ਮਿਲਦੀ, ਜਦੋਂ ਉਹ ਅੱਤ ਚੁੱਕੇਗਾ, ਸਮਝ ਲੈਣਾ ਉਸ ਦਾ ਨਾਸ ਨੇੜੇ ਹੈ। ਐਵੇਂ ਜਦੋਂ ਬੰਦਗੀ ਦੇ ਨਾਲ ਅੰਦਰੋਂ ਵਿਸ਼ੇ ਵਿਕਾਰ ਅੱਤ ਚੁੱਕਦੇ ਨੇ ਤੇ ਉਹ ਮਰਨ ਦੇ ਕਿਨਾਰੇ ਆਏ ਹੁੰਦੇ ਨੇ, ਫਿਰ ਹੱਥ ਪੈਰ ਮਾਰਦੇ ਨੇ, ਤੇ ਜਿਹੜੀ ਜੀਵ ਆਤਮਾ ਟਿੱਕੀ ਰਹੀ, ਬੰਦਗੀ ਕਰਦੀ ਰਹੀ, ਆ ਗਿਆ ਸੌਣ ਦਾ ਮਹੀਨਾ, ਝੜੀ ਲੱਗ ਗਈ, ਜਿਵੇਂ ਤਪੀ ਹੋਈ ਧਰਤੀ ਨੂੰ ਝੜੀ ਲੱਗਦੀ, ਠੰਡ ਮਿਲਦੀ ਹੈ ਨਾ, ਐਵੇਂ ਫਿਰ ਜਦੋਂ ਬੰਦਗੀ ਨਾ ਛੱਡੀ ਇਸ ਜੀਵ ਆਤਮਾ ਨੇ, ਸੌਣ ਦਾ ਮਹੀਨਾ ਆ ਗਿਆ, ਅੰਦਰ ਨਾਮ ਦੀਆਂ ਅੰਮ੍ਰਿਤ ਦੀਆਂ ਬੂੰਦਾਂ ਝਰੀਆਂ, ਉਹਨੇ ਕਾਮ ਵੀ ਠੰਡਾ ਕਰ ਦਿੱਤਾ, ਉਹਨੇ ਕ੍ਰੋਧ ਵੀ ਠੰਡਾ ਕਰ ਦਿੱਤਾ, ਉਹਨੇ ਲੋਭ ਵੀ ਠੰਡਾ ਕਰ ਦਿੱਤਾ। ਇਹ ਉਤਰਾਅ ਚੜਾਅ ਆਉਂਦੇ ਰਹਿਣੇ ਨੇ, ਸਤਿਗੁਰੂ ਜੀ ਨੇ ਤਾਂ ਉਹਦੇ ਉਦੇਸ਼ ਦਿੱਤੇ ਨੇ। ਪਰ ਵੇਖ ਲਓ, ਝੜੀ ਲੱਗ ਗਈ, ਅੰਮ੍ਰਿਤ ਦੀਆਂ ਬੂੰਦਾਂ ਝਰ ਵੀ ਗਈਆਂ, ਪਰ ਫਿਰ ਡਿੱਕੋ ਡੋਲੇ ਭਾਦੋਂ ਦਾ ਮਹੀਨਾ ਆ ਗਿਆ। ਕਦੀ ਜੁੜ ਗਿਆ ਮਨ, ਕਦੀ ਟੁੱਟ ਗਿਆ, ਕਦੀ ਜੁੜ ਗਿਆ, ਕਦੀ ਟੁੱਟ ਗਿਆ, ਪਰ ਜਿਹੜੀ ਜੀਵ ਆਤਮਾ ਜੁੜੀ ਰਹੀ ਨਾ, ਉਹਨੂੰ ਫਿਰ ਅੱਸੂ ਦਾ ਮਹੀਨਾ ਆ ਗਿਆ, ਅਸਨ। ਫਿਰ ਉਸ਼ਾਹ, ਜਿਵੇਂ ਹੜ੍ਹ ਦਾ ਪਾਣੀ ਜਦੋਂ ਬੰਨ ਟੁੱਟਦਾ ਨਾ ਤੇ ਇੱਕਦਮ ਚੱਲਦਾ, ਐਵੇਂ ਫਿਰ ਉਛਾਲ ਆਇਆ ਵੀ ਹੁਣ ਨਹੀਂ ਪਰਵਾਹ ਕਰਨੀ ਦੁਨੀਆਂ ਦੀ, ਪਰਵਾਹ ਨਹੀਂ ਕਰਨੀ ਮੇਰੇ ਕੋਲ ਕੀ ਹੈ, ਮੈਂ ਕਮਾ ਕੀ ਲਿਆ, ਮੈਂ ਜੋੜ ਕੀ ਲਿਆ, ਮੈਂ ਨਾਮ ਧਨ ਇਕੱਠਾ ਕਰਨਾ। ਫਿਰ ਜਦੋਂ ਉਹ ਉਤਸ਼ਾਹ ਅੰਦਰ ਚੱਲਦਾ ਨਾ ਤੇ ਫਿਰ ਮੱਘਰ ਦੇ ਮਹੀਨਾ ਆਉਂਦਾ ਤੇ ਜੀਵ ਆਤਮਾ ਉਸਦੇ ਕੋਲ ਬਿਲਕੁਲ ਲਾਗੇ ਪਹੁੰਚ ਜਾਂਦੀ ਹੈ, ਲਾਗੇ ਪਹੁੰਚਦੀ ਹੈ, ਪਰ ਠੰਡਕ ਵੜੀ ਹੈ ਪੋਹ ਦਾ ਮਹੀਨਾ। ਇਹ ਸਾਰੇ ਮਹੀਨੇ ਅਹਿਸਾਸ ਦਿਵਾਉਂਦੇ ਨੇ ਵੀ ਜੇ ਤੂੰ ਗਰਮੀ ਚ ਯਾਦ ਨਹੀਂ ਕੀਤਾ ਤੇ ਪੋਹ ਦੇ ਮਹੀਨੇ ਵਿੱਚ ਰਜਾਈ ਘੁੱਟ ਕੇ ਗੁਰੂ ਗੁਰੂ ਜਪੀ ਜਾ। ਗਰਮੀ ਚ ਤੂੰ ਕਿਹਾ ਗਰਮੀ ਬੜੀ ਲੱਗਦੀ ਹੈ, ਪੋਹ ਚ ਕਵੇਂਗਾ ਠੰਡ ਬੜੀ ਲੱਗਦੀ ਹੈ, ਫਿਰ ਉਹਨੂੰ ਯਾਦ ਕਿਹੜੀ ਕਿਹੜੇ ਜਨਮ ਚ ਕਰੇਗਾ। ਸਤਿਗੁਰੂ ਕਹਿੰਦੇ ਪੋਹ ਲੰਘ ਗਿਆ ਤੇ ਜੇ ਨਿੰਮੀ ਨਿੰਮੀ ਪੌਣ ਚੱਲੀ ਝੜੀਆਂ ਲੱਗੀਆਂ ਨਾ, ਪੋਹ ਵਿੱਚ ਵੀ ਉਹਨੂੰ ਯਾਦ ਕਰ, ਜੇ ਸੌਣ ਵਿੱਚ ਸੌਣ ਦੀਆਂ ਝੜੀਆਂ ਨੇ ਠੰਡਾ ਕਰ ਦਿੱਤਾ ਹਿਰਦਾ, ਪੋਹ ਵਿੱਚ ਯਾਦ ਕਰ ਤੇ ਮਾਘ ਦਾ ਮਹੀਨਾ ਮਿਲਾਪ ਦਾ ਮਹੀਨਾ ਆ ਜਾਣਾ। ਤੇ ਜਦੋਂ ਮਿਲਾਪ ਦਾ ਮਹੀਨਾ ਆਇਆ ਤੇ ਫਿਰ ਫਲ ਗੁਣ ਮਨ ਰਹਿਸੀ ਪ੍ਰੇਮ ਸੁਭਾਇਆ ਫਲ ਲੱਗ ਗਿਆ, ਇਹ ਥਾਏ ਪੈ ਗਈ ਘਾਲਣਾ, ਇਹ ਜੀਵ ਆਤਮਾ ਪਹੁੰਚ ਗਈ, ਕਿਸ ਦੇ ਕੋਲ ਕਿਨੂੰ ਮਿਲ ਗਈ, ਜਿਹਨੂੰ ਜੁੱਗਾਂ ਤੋਂ ਇਹ ਉਡੀਕ ਰਹੀ ਸੀ, ਉਸ ਵਿਛੜ ਗਏ ਆਪਣੇ ਖਸਮ ਨੂੰ ਇਹ ਮਿਲ ਪਈ, ਪਰ ਮਿਲੀ ਤੇ ਉਹ ਨਾ ਜਿਹੜੀ ਚੱਲੀ, ਜਿਹਨੇ ਗੱਲਾਂ ਬਾਤਾਂ ਕਰ ਛੱਡੀਆਂ ਜਾਂ ਆਪਣਾ ਖਸਮ ਛੱਡ ਕੇ ਦੂਸਰੇ ਵੱਲ ਤੱਕ ਛੱਡਿਆ, ਉਹਨੂੰ ਆਪਣੇ ਪਤੀ ਦਾ ਪਿਆਰ ਮਿਲਾਪ ਹਾਸਲ ਨਹੀਂ ਆਉਣਾ। ਅੱਜ ਸਤਿਗੁਰੂ ਜੀ ਇਹ ਬਾਰਾਂ ਮਾਹਾਂ ਦੀ ਸੰਪੂਰਨਤਾ ਤੇ, ਕਿਉਂਕਿ ਸਤਿਗੁਰੂ ਨੇ ਤੇ ਉਪਦੇਸ਼ ਦੇ ਦਿੱਤਾ, ਜਗਿਆਸੂ ਨੇ ਚੱਲਣਾ, ਜਿਹੜਾ ਫਿਰ ਫਲ ਗੁਣ ਜਿਹਨੂੰ ਪ੍ਰਾਪਤੀ ਹੋ ਗਈ ਨਾ, ਉਸ ਪ੍ਰਾਪਤੀ ਵਾਲੇ ਦੀ ਬਖਸ਼ਿਸ਼ ਦਾ ਸਤਿਗੁਰੂ ਜ਼ਿਕਰ ਕਰ ਰਹੇ ਨੇ। ਬੇ ਦਸ ਮਾਹ, ਬੇ ਕਹੀਏ ਦੋ, ਦਸ ਕਹੀਏ ਦਸ, ਦਸ ਤੇ ਦੋ ਬਾਰਾਂ ਤੇ ਮਾਹ। ਸਤਿਗੁਰੂ ਜੀ ਕਹਿੰਦੇ ਉਸ ਜੀਵ ਆਤਮਾ ਦੇ ਬਾਰਾਂ ਮਹੀਨੇ ਤੇ ਰੁੱਤੀ, ਛੇ ਰੁੱਤਾਂ ਨੇ ਜੀ। ਚੇਤ ਤੇ ਵਿਸਾਖ ਦੀ ਰੁੱਤ ਨੂੰ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਰਾਗ ਰਾਮ ਕਲੀ ਵਿੱਚ ਬਸੰਤ ਰੁੱਤ ਕਿਹਾ। ਜੇਠ ਤੇ ਹਾੜ ਦੇ ਦੋ ਮਹੀਨਿਆਂ ਨੂੰ ਗ੍ਰੀਖਮ ਰੁੱਤ ਕਿਹਾ ਤੇ ਸੌਣ ਤੇ ਭਾਦੋਂ ਦੇ ਮਹੀਨਿਆਂ ਨੂੰ ਸਤਿਗੁਰੂ ਜੀ ਨੇ ਵਰਸ਼ਾ ਰੁੱਤ ਪਾਵਸ ਰੁੱਤ ਕਿਹਾ। ਅੱਸੂ ਤੇ ਕੱਤੇ ਦੇ ਦੋ ਮਹੀਨਿਆਂ ਨੂੰ ਸਤਿਗੁਰੂ ਜੀ ਨੇ ਸਰਦ ਰੁੱਤ ਕਿਹਾ ਤੇ ਪੋਹ ਤੇ ਮਾਘ ਦੇ ਮਹੀਨਿਆਂ ਨੂੰ ਸਤਿਗੁਰੂ ਜੀ ਨੇ ਸਿਸੀਅਲ ਰੁੱਤ ਕਿਹਾ ਤੇ ਮਾਘ ਅਤੇ ਫੱਗਣ, ਇਹਨਾਂ ਛੇ ਰੁੱਤਾਂ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ। ਦੋ ਦੋ ਮਹੀਨਿਆਂ ਦੀ ਇੱਕ ਰੁੱਤ ਸਤਿਗੁਰੂ ਜੀ ਹੁਣ ਜ਼ਿਕਰ ਕਰਦੇ ਪਏ ਨੇ, ਜਿਹਨੂੰ ਫਲ ਲੱਗ ਗਿਆ, ਜਿਹਨੂੰ ਮਿਲ ਗਿਆ ਪਤੀ, ਸਦੀਆਂ ਤੋਂ ਮਿਲਿਆ। ਕਿਤੇ ਵਿਸਾਖ ਦਾ ਮਹੀਨੇ ਦਾ ਜਿਹੜਾ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਨਾ ਬਾਰਾਂ ਮਾਹਾਂ ਵਿੱਚ, ਉਹ ਟੁੰਬਦਾ ਸਤਿਗੁਰੂ ਜੀ। ਕਹਿੰਦੇ ਤੂੰ ਕਹਿੰਦਾ ਨੀਂਦ ਨਹੀਂ ਆਉਂਦੀ, ਇੱਕ ਪਤੀਵ੍ਰਤਾ ਇਸਤਰੀ ਨੀਂਦ ਬੜੀ ਆਉਂਦੀ ਹੈ, ਜਾਗ ਨਹੀਂ ਆਉਂਦੀ। ਪਤੀਵ੍ਰਤਾ ਇਸਤਰੀ ਕਹਿੰਦੀ ਹੈ ਘਰ ਵਾਲਾ ਘਰ ਨਹੀਂ, ਮੇਰਾ ਦਲੀਜ ਤੂੰ ਅੰਦਰ ਜਾਣ ਨੂੰ ਮਨ ਨਹੀਂ ਕਰਦਾ, ਤੂੰ ਕਿਵੇਂ ਸੰਗਤ ਵਿੱਚੋਂ ਉੱਠ ਕੇ ਚਲਾ ਗਏ, ਕਿਵੇਂ ਨਿਤਨੇਮ ਛੱਡ ਦਿੱਤਾ, ਕਿਵੇਂ ਸੇਵਾ ਛੱਡ ਦਿੱਤੀ। ਇਹਦਾ ਮਤਲਬ ਤੈਨੂੰ ਅੰਦਰ ਪਲਾ ਮਿਲਾਪ ਦੀ ਤਾਂ ਵੀ ਕੋਈ ਨਹੀਂ। 12 ਮਹੀਨੇ 6 ਰੁੱਤਾਂ ਤੇ ਥਿੱਤੀ ਮੱਸਿਆ ਤੋਂ ਜਿਹੜੇ ਅਗਲੇ ਦਿਨ ਨੇ ਉਹ ਵਧੀ ਅਖਵਾਉਂਦੇ ਨੇ ਪੁੰਨਿਆਂ ਤੱਕ, ਪੁੰਨਿਆਂ ਤੋਂ ਅਗਲੇ ਦਿਨ ਮੱਸਿਆ ਤੱਕ ਜਿਹੜੇ ਵਧੀ ਅਖਵਾਉਂਦੇ ਨੇ। ਇਹ 15-15 ਥਿੱਤਾਂ ਤੇ ਵਾਰ 7 ਵਾਰ ਇਹ ਸਾਰੇ ਹੀ ਉਸ ਜੀਵ ਆਤਮਾ ਦੇ ਭਲੇ ਹਨ।
1: ਘੜੀ ਮੂਰਤ ਪਲ ਸਾਚੇ,
0: ਅੱਖ ਨੂੰ ਇੱਕ ਵਾਰ ਝਮਕਣ ਤੇ ਵਿਦਵਾਨਾਂ ਨੇ ਨਿਮਕ ਕਿਹਾ, ਵਿਸਾ ਕਿਹਾ। 15 ਵਿਸਿਆਂ ਦਾ ਇੱਕ ਪਲ ਇੱਕ ਚੱਸਾ ਬਣਦਾ ਜੀ, 33 ਚੱਸਿਆਂ ਦਾ ਇੱਕ ਪਲ ਬਣਦਾ, 60 ਪਲਾਂ ਦੀ ਇੱਕ ਘੜੀ ਬਣਦੀ ਆ, 7.5 ਘੜੀਆਂ ਦਾ ਇੱਕ ਪਹਿਰ ਬਣਦਾ, 4 ਪਹਿਰਾਂ ਦਾ ਦਿਨ, 4 ਪਹਿਰਾਂ ਦੀ ਰਾਤ, 8 ਪਹਿਰਾਂ ਦਾ ਦਿਨ ਤੇ ਰਾਤ, ਤੇ 8 ਪਹਿਰਾਂ ਦਾ ਦਿਨ ਤੇ ਰਾਤ ਤੇ 7 ਦਿਨ ਤੇ ਰਾਤ ਹੋਣ ਤੇ 1 ਹਫ਼ਤਾ ਬਣਦਾ, 4 ਹਫ਼ਤੇ ਹੋਣ 1 ਮਹੀਨਾ, ਤੇ 12 ਮਹੀਨਿਆਂ ਦਾ 1 ਸਾਲ, 1 ਸਾਲ ਦੀਆਂ 6 ਰੁੱਤਾਂ। ਘੜੀ ਮੂਰਤ ਪਲ ਸਾਚੇ, ਸਤਿਗੁਰੂ ਕਹਿੰਦੇ ਉਹਨਾਂ ਦੀਆਂ ਘੜੀਆਂ, 2 ਘੜੀਆਂ ਦਾ 1 ਮੂਰਤ ਬਣਦਾ ਜੀ, ਘੜੀਆਂ ਵੀ ਮੂਰਤ ਵੀ ਪਲ ਵੀ ਸਭ ਸੱਚੇ ਹਨ।
1: ਆਏ ਸਹਿਜ ਮਿਲੇ,
0: ਜਿਨ੍ਹਾਂ ਨੂੰ ਫਲਗੁਣ ਦੀ ਪ੍ਰਾਪਤੀ ਹੋ ਗਈ, ਮਿਲਾਪ ਹੋ ਗਿਆ,
1: ਪ੍ਰਭ ਮਿਲੇ ਪਿਆਰੇ ਕਾਰਜ ਸਾਰੇ,
0: ਜਿਨ੍ਹਾਂ ਨੂੰ ਉਹ ਪਰਮੇਸ਼ਰ ਮਿਲ ਗਿਆ ਉਹਨਾਂ ਦੇ ਲੋਕ ਪਰਲੋਕ ਦੇ ਕਾਰਜ ਸਫਲੇ ਹੋ ਗਏ, ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਗਏ।
1: ਕਰਤਾ ਸਭ ਵਿਧ ਜਾਣੈ,
0: ਵਿਧੀ ਵਿਧਾਨ ਸਾਰਾ ਕਰਤਾ ਜਾਣਦਾ, ਪਰਮੇਸ਼ਰ ਜਾਣਦਾ, ਕਿਨੂੰ ਕਦੋਂ ਮਿਲਾਪ ਦੇਣਾ, ਕਿਨੂੰ ਕਦੋਂ ਮਿਲਾਪ ਦੇਣਾ। ਇਹ ਨਹੀਂ ਕਿ ਮੈਂ ਕਵਾਂ ਮੈਂ ਪਹਿਲੋਂ ਦਾ ਚੱਲਿਆ ਮੈਨੂੰ ਕਿਉਂ ਨਹੀਂ ਮਿਲਾਇਆ, ਦੂਜਾ ਕੱਲ ਆਇਆ ਉਹਨੂੰ ਬਖਸ਼ਿਸ਼ ਹੋ ਗਈ। ਆਪਾਂ ਵੇਖਦੇ ਹਾਂ ਨਾ, ਕਿਸੇ ਨੂੰ ਹਫ਼ਤੇ ਬਾਅਦ ਹੀ ਰਹਿਮਤਾਂ ਵਾਪਰਨ ਲੱਗ ਪੈਂਦੀਆਂ, ਕਈ ਮੇਰੇ ਵਰਗੇ ਮਾਰੇ ਵਿਕਾਰਾਂ ਦੇ ਵਰ੍ਹਿਆਂ ਵਧੀ ਤੁਰੇ ਫਿਰਦੇ ਨੇ, ਖੁਸ਼ਕ ਅੰਦਰ ਰਾਸੀ ਕੋਈ ਨਹੀਂ। ਇਹ ਉਹ ਪਰਮੇਸ਼ਰ ਸਾਰਾ ਵਿਧੀ ਵਿਧਾਨ ਜਾਣਦਾ, ਕਿਨੂੰ ਕਦੋਂ ਥਾਏ ਪਾਉਣਾ, ਕਿਸ ਦੀ ਘਾਲਣਾ ਨੂੰ ਕਦੋਂ ਫਲ ਲਾਉਣਾ ਹੈ।
1: ਜਿਨ ਸਿਧਾਰੀ ਤਸਹਿ ਪਿਆਰੀ,
0: ਜਿਸ ਨੇ ਇਹ ਜੀਵ ਆਤਮਾ ਨੂੰ ਕਰਮ ਧਰਮ ਦੇ ਸ਼ਿੰਗਾਰ ਦਿੱਤੇ, ਜਿਸ ਨੇ ਉਹ ਕਰ ਲਏ, ਤੇ ਜਿਹੜੀ ਜੀਵ ਆਤਮਾ ਉਸ ਨੂੰ ਪਿਆਰੀ ਲੱਗ ਪਈ,
1: ਮੇਲ ਪਿਆ ਰੰਗ ਮਾਣੈ,
0: ਜੀਵ ਆਤਮਾ ਨੂੰ ਉਸ ਨੇ ਮਿਲਾ ਲਿਆ ਤੇ

0: ਦੇ ਰੂਪੀ ਜਿਹੜੀ ਘਰ ਦੀ ਸੇਜਾ ਸੁਹਾਵੀ ਹੈ, ਜਿਵੇਂ ਪਤੀ ਵਰਤਾ ਇਸਤਰੀ ਦਾ ਘਰ ਸੋਭਦਾ, ਪੁੱਤ ਘਰ ਬੈਠੇ ਹੋਣ ਧੀਆਂ ਵੱਡਾ ਪਰਿਵਾਰ, ਜੇਠ ਸੱਸ ਸਹੁਰੇ, ਪਰ ਵਿਹੜੇ ਵਿੱਚ ਪਤੀ ਨਾ ਹੋਵੇ ਵਿਹੜਾ ਸੁੰਜਾ ਜਾਪਦਾ। ਇਵੇਂ ਹਿਰਦੇ ਦੇ ਵਿੱਚ ਕਾਮ ਕ੍ਰੋਧ ਲੋਭ ਮੋਹੰਕਾਰ ਜੋ ਮਰਜ਼ੀ ਬੈਠਾ, ਇਹ ਹਿਰਦਾ ਰੂਪੀ ਵਿਹੜਾ ਉਦੋਂ ਤੱਕ ਸੁੰਜਾ ਹੀ ਆ ਜਦੋਂ ਤੱਕ ਰੱਬ ਆਣ ਕੇ ਨਹੀਂ ਬਹਿੰਦਾ। ਪਰ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਘਰ ਸੇਜ ਸੁਹਾਵੀ ਜਾਂ ਫਿਰ ਰਾਵੀ, ਜਿਨ੍ਹਾਂ ਉੱਪਰ ਬਖਸ਼ਿਸ਼ ਹੋ ਗਈ ਫਲਗੁਣ ਵਿੱਚ ਪਹੁੰਚ ਗਏ, ਉਹਨਾਂ ਦਾ ਹਿਰਦਾ ਰੂਪੀ ਸੇਜਾ ਸੋਭ ਹੋ ਗਿਆ ਜਾਂ ਫਿਰ ਰਾਵੀ, ਜਦੋਂ ਪਰਮੇਸ਼ਰ ਦਾ ਮਿਲਾਪ ਹੋ ਗਿਆ।
1: ਗੁਰਮੁਖ ਮਸਤਕ ਭਾਗੋ,
0: ਇਹ ਤੇ ਗੁਰਮੁਖ ਮੁਖੀ ਗੁਰਾਂ ਦੇ ਮਿਲਾਪ ਨੇ ਮੱਥੇ ਦੇ ਭਾਗ ਉਘੇੜ ਦਿੱਤੇ, ਜਾਗ ਦਿੱਤੇ।
1: ਨਾਨਕ ਅਹਿਨ ਸਰਾਵੈ ਪ੍ਰੀਤਮ,
0: ਫਿਰ ਰੱਬ ਮਿਲ ਪਿਆ। ਜੁਗਾਂ ਤੋਂ ਵਿਛੜੇ ਆ ਉਸ ਰੱਬ ਨਾਲੋਂ, ਜਿਵੇਂ ਪਤੀ ਵਰਤਾ ਇਸਤਰੀ ਨੂੰ ਵਰਿਆਂ ਤੋਂ ਵਿਛੜਿਆ ਹੋਇਆ ਦਾ ਪਤੀ ਮਿਲਦਾ ਉਹਦੀ ਖੁਸ਼ੀ ਉਹੀ ਦੱਸ ਸਕਦੀ ਹੈ। ਇਵੇਂ ਹੀ ਜੁਗਾਂ ਜੁਗਾਂਤਰਾਂ ਤੋਂ ਇਹ ਜੀਵ ਆਤਮਾ ਉਸ ਪਰਮੇਸ਼ਰ ਨਾਲੋਂ ਵਿਛੜੀ ਹੈ। ਜਦੋਂ ਮਿਲਦੀ ਹੈ ਨਾ ਜੀਵ ਆਤਮਾ, ਫਿਰ ਅਹਿਨਿਸ ਰਾਵੇ ਪ੍ਰੀਤਮ, ਇਹ ਦਿਨ ਰਾਤ ਉਸ ਦੇ ਮਿਲਾਪ ਦਾ ਆਨੰਦ ਮਾਣਦੀ ਹੈ।
1: ਹਰ ਵਾਰ ਥਿਰ ਸੋਹਾਗੋ,
0: ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ। ਫਿਰ ਜਿਨ੍ਹਾਂ ਨੂੰ ਉਹ ਖਸਮ ਉਹ ਮਿਲ ਪੈਂਦਾ ਜਿਨ੍ਹੇ ਮਰਨਾ ਨਹੀਂ, ਉਹ ਨਾ ਵਿਧਵਾ ਹੁੰਦੀਆਂ ਤੇ ਨਾ ਛੁੱਟੜ ਹੁੰਦੀਆਂ, ਉਹ ਸਦਾ ਸੁਹਾਗਵੰਤੀਆਂ ਰਹਿੰਦੀਆਂ। ਜਿਨ੍ਹਾਂ ਨੂੰ ਪਰਮੇਸ਼ਰ ਮਿਲ ਪੈਂਦਾ, ਭਾਗਾਂ ਵਾਲੇ ਜਿਨ੍ਹਾਂ ਨੂੰ ਇਸ ਮਨੁੱਖਾ ਜਨਮ ਦੇ ਵਿੱਚ ਚੇਤ ਤੋਂ ਚੱਲੇ ਫਲ ਗੁਣ ਦੀ ਪ੍ਰਾਪਤੀ ਹੋ ਗਈ, ਆਪਾਂ ਵੀ ਅਰਦਾਸ ਕਰੀਏ ਸਤਿਗੁਰੂ ਅੱਗੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਗੇ ਸਤਿਗੁਰੂ, ਚੱਲੇ ਤੇ ਅਸੀਂ ਵੀ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਨੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਪਰ ਸਾਨੂੰ ਝਲਕਾਰਾ ਨਹੀਂ ਵੱਜਿਆ, ਅਸੀਂ ਨਹੀਂ ਪਹੁੰਚੇ, ਜਿਹੜੇ ਪਹੁੰਚ ਗਏ ਉਹਨਾਂ ਦੇ ਧੰਨ ਭਾਗ। ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਨੂੰ ਉਹ ਪਰਮਾਤਮਾ ਉਹ ਖਸਮ ਮਿਲ ਪਿਆ, ਥਿਰ ਸੁਹਾਗੋ, ਉਹ ਨਾ ਮਰਦਾ ਤੇ ਨਾ ਉਹਨਾਂ ਨੇ ਵਿਧਵਾ ਹੋਣਾ। ਇੱਥੇ ਹੀ ਸਮੇਂ ਦੀ ਸਮਾਪਤੀ ਹੈ, ਤੁਖਾਰੀ ਰਾਗ ਦੇ ਬਾਰਾਂ ਮਾਹਾਂ ਦੀ ਸਮਾਪਤੀ ਹੈ, ਜ਼ਿੰਦਗੀ ਦਾ ਸਾਰ ਅੰਸ਼ ਹੈ। ਜੇ ਚੇਤ ਤੋਂ ਚੱਲਾਂਗੇ, ਯਾਦ ਤੋਂ ਚੱਲਾਂਗੇ, ਫਲ ਦੀ ਪ੍ਰਾਪਤੀ ਹੋਵੇਗੀ। ਗੁਰੂ ਕਿਰਪਾ ਕਰੇ, ਕਥਾ ਵਿਚਾਰ ਗੁਰ ਇਤਿਹਾਸ ਦੀ ਕਥਾ ਕਰਦਿਆਂ ਬੇਅੰਤ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਗੁਰਮੁਖੋਂ ਬੋਲਣ ਵਾਲਾ ਓੜਕ ਨੂੰ ਮਨੋਖੀ ਹੈ, ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ, ਭੁੱਲਾਂ ਮੇਰੀਆਂ ਚਿਤਾਰਨਾ ਨਾ ਮੇਰੀ ਝੋਲੀ ਵਿੱਚ ਵਾਪਸ ਪਾ ਦੇਣੀਆਂ, ਉਪਦੇਸ਼ ਗੁਰੂ ਦਾ ਗ੍ਰਹਿਣ ਕਰਨਾ, ਤੁਹਾਡਾ ਵੀ ਮੇਰਾ ਵੀ ਜਨਮ ਸਫਲਾ ਹੋਵੇ ਜਾਂ ਹੋਵੇਗਾ। ਭੁੱਲਾਂ ਚੁੱਕਾਂ ਦੀ ਖਿਮਾ ਸੰਗਤ ਦਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀ।

ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ.ਜੇ. ਸਟੋਨ ਮੇਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਆਪ ਸੁਣ ਰਹੇ ਹੈਂ ਪੁਨਿਆ ਦਰਸ਼ਨ।
3: श्री राम चंद्र आश्रित पारिजात है।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tyreforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅਤੇ ਦੋਸਤੋ ਹੁਣ ਗੱਲਬਾਤ ਆਪਾਂ ਕਰਾਂਗੇ ਹਰਮਿੰਦਰ ਢਿੱਲੋਂ ਜੀ ਦੇ ਨਾਲ, ਅਤੇ ਗੱਲਾਂ ਬਾਤਾਂ ਸਾਡੀਆਂ ਵਿਸ਼ਾ ਹੁੰਦਾ ਵਾ ਸਾਡਾ ਵਾਤਾਵਰਣ ਕੀ ਇਸ ਟਾਈਮ ਦੇ ਉੱਤੇ ਚੱਲ ਰਿਹਾ ਵਾ ਅਤੇ ਕੀ ਹੁਣ ਦੇ ਅਸਾਰ ਨੇ ਅਤੇ ਕੀ ਤੁਸੀਂ ਯੋਗਦਾਨ ਪਾ ਸਕਦੇ ਹੋ। ਸੋ ਇਸ ਹਫ਼ਤੇ ਕਿਹੜੀ ਗੱਲਬਾਤ ਆਪਾਂ ਕਰਨੀ ਆ, ਕਿਹੜੇ ਪਾਸੇ ਨੂੰ ਲੈ ਕੇ ਜਾਣੀ ਡਾਇਰੈਕਸ਼ਨ ਆ, ਉਹ ਪਹਿਲਾਂ ਆਪਾਂ ਜੀ ਆਇਆਂ ਆਖਦੇ ਹਾਂ। ਭਾਈ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਤੁਹਾਨੂੰ ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ
0: ਜੀ। ਥੈਂਕ ਯੂ ਭਾਜੀ। ਕੀ ਚੱਲ ਰਿਹਾ ਤੁਹਾਡੇ ਦੇਸ਼ ਦੇ ਵਿੱਚ?
1: ਸਾਡੇ ਦੇਸ਼ ਦੇ ਵਿੱਚ ਦੇਖੋ ਜੀ, ਪਹਿਲਾਂ ਇੱਥੇ ਸਾਡੇ ਅੱਗ ਲੱਗੀ ਹੋਈ ਸੀ ਕੁਬੈਕ ਦੇ ਵਿੱਚ, ਤੇ ਉਹਦਾ ਧੂੰਆਂ ਨਿਊਯਾਰਕ ਪਹੁੰਚ ਗਿਆ। ਉਹਦੇ ਨਾਲ ਟਰੰਪ ਸਾਹਿਬ ਬੜੇ ਨਾਰਾਜ਼ ਹੋਏ, ਉਹ ਕਹਿੰਦੇ ਅਸੀਂ ਕੇਸ ਕਰਨਾ ਕੈਨੇਡਾ ਤੇ। ਤੇ ਅੱਜ ਅਮਰੀਕਾ ਚ ਬਹੁਤ ਅੱਗ ਲੱਗੀ ਹੋਈ ਆ, ਤੇ ਉਹਦਾ ਧੂੰਆਂ ਕੈਨੇਡਾ ਵੱਲ ਆਇਆ ਹੋਇਆ, ਤੇ ਹੁਣ ਕੈਨੇਡਾ ਵਾਲੇ ਦਬਾਅ ਕਰ ਰਹੇ ਵੀ ਹੁਣ ਸਾਨੂੰ ਵੀ ਕੇਸ ਕਰ ਦੇਣਾ ਚਾਹੀਦਾ ਟਰੰਪ ਦੇ ਉੱਤੇ। ਤੇ ਚੱਲ ਰਿਹਾ, ਤੇ ਜਿਹੜੀਆਂ ਅੱਗਾਂ ਲੱਗੀਆਂ ਨੇ ਆਪਾਂ ਅਗਲੀ ਵਾਰੀ ਉਹਦੇ ਬਾਰੇ ਵੀ ਗੱਲ ਕਰਾਂਗੇ ਵੈਸੇ। ਤੇ ਇੱਕ ਇਹਨਾਂ ਦੀ ਸਟੇਟ ਹੈ ਵਾਸ਼ਿੰਗਟਨ ਸਟੇਟ, ਤੇ ਉਹਦਾ ਸ਼ਹਿਰ ਹੈ ਸਪੋਕਨ। ਮੇਰੇ ਰਿਸ਼ਤੇਦਾਰ ਰਹਿੰਦੇ ਨੇ ਉੱਥੇ, ਮੈਂ ਹੁਣੇ ਅਸਲ ਫੋਨ ਕਰਕੇ ਹਟਿਆ, ਤੇ ਉਹਨਾਂ ਨੂੰ ਵੀ ਵੈਕੂਏਸ਼ਨ ਦੇ ਆਰਡਰ ਸੀ। ਤੇ ਉਸ ਸ਼ਹਿਰ ਦੇ ਵਿੱਚ 700 ਘਰ ਜਿਹੜਾ ਸੀ ਉਹ ਇਸ ਅੱਗ ਵਿੱਚ ਜਲ ਗਿਆ। ਤੇ ਤੁਸੀਂ ਜੇ ਗੂਗਲ ਤੇ ਸਰਚ ਕਰੋ, ਤੁਹਾਨੂੰ ਫੜੀਆਂ ਕਾਰਾਂ ਤੇ ਘਰ ਤੇ ਪੂਰੀ ਦੀ ਪੂਰੀਆਂ ਸਬ ਡਿਵੀਜ਼ਨਾਂ ਚੜੀਆਂ ਹੋਈਆਂ ਜਿਹੜੀਆਂ ਨੇ ਉਹ ਹੈ। ਇਹ ਕਿਉਂ ਤੇ ਕਿਵੇਂ ਆ ਆਪਾਂ ਅਗਲੀ ਵਾਰੀ ਇਹਦੇ ਬਾਰੇ ਛੂਵਾਂਗੇ। ਤੇ ਕਿਉਂਕਿ ਸਾਰੇ ਦਾ ਸਾਰਾ ਜਿਹੜਾ ਇਹ, ਚਾਹੇ ਉਹ ਪੰਜਾਬ ਚ ਫੋਕਾ ਪੈ ਰਿਹਾ ਜਾਂ ਪੰਜਾਬ ਚ ਜਿਹੜੇ ਹੜ ਆਏ ਸੀ ਜਾਂ ਫਿਰ ਆਉਣਗੇ, ਤੇ ਜਾਂ ਇਹ ਵਾਸ਼ਿੰਗਟਨ ਦੀਆਂ ਅੱਗਾਂ ਨੇ, ਤੇ ਜਾਂ ਕੁਝ ਸਾਲਾਂ ਬਾਅਦ ਜਿਹੜੀਆਂ ਅੱਗਾਂ ਲੱਗੀਆਂ ਸੀ ਆਸਟ੍ਰੇਲੀਆ ਦੇ ਵਿੱਚ, ਇਹ ਸਾਰੀਆਂ ਇੱਕੋ ਹੀ ਲੜੀ ਦੀਆਂ ਕੜੀਆਂ ਨੇ। ਤੇ ਉਹ ਲੜੀ ਜਿਹਨੂੰ ਆਪਾਂ ਜਲਵਾਯੂ ਤਬਦੀਲੀ, ਕਲਾਈਮੇਟ ਚੇਂਜ ਜਾਂ ਗਲੋਬਲ ਵਾਰਮਿੰਗ, ਆਲਮੀ ਤਪਸ਼ ਕਹਿੰਦੇ ਹਾਂ। ਤੇ ਉਹ ਵੱਖ ਵੱਖ ਰੂਪ ਦੇ ਵਿੱਚ ਇਹ ਸਾਨੂੰ ਦੇਖਣ ਨੂੰ ਮਿਲਦੀ ਹੈ। ਤੇ ਆਪਾਂ ਮਤਲਬ ਕਰ ਕੀ ਸਕਦੇ ਹਾਂ ਨਾ, ਆਪਾਂ ਅਕਸਰ ਇਹੀ ਸਵਾਲ ਹੁੰਦਾ ਵੀ ਜੇ ਇੰਨੇ ਹਾਲਾਤ ਖਰਾਬ ਨੇ ਤੇ ਫਿਰ ਕੀ ਕੀਤਾ ਜਾ ਸਕਦਾ।
0: ਤੇ ਇਹ ਵੱਡਾ ਮਸਲਾ ਹੈ।
1: ਹਾਂ, ਕਿਉਂਕਿ ਆਪਾਂ ਜੇ ਸਿਰਫ ਜਿਹੜਾ ਮਸਲਾ ਉਹਦੀ ਗੱਲ ਕਰਦੇ ਰਹਾਂਗੇ ਤੇ ਉਹਦੇ ਨਾਲ ਕਈ ਵਾਰੀ ਨਿਰਾਸ਼ਾ ਪੈਦਾ ਹੁੰਦੀ ਆ, ਲੋਕ ਆਫੀਨ ਹੋ ਜਾਂਦੇ ਆ ਵੀ ਹੁਣ ਤਾਂ ਕੁਛ ਹੋ ਨਹੀਂ ਸਕਦਾ। ਬਹੁਤ ਕੁਛ ਹੋ ਸਕਦਾ, ਜੇ ਅਸੀਂ ਇਕੱਠੇ ਰਲ ਕੇ ਕਰਾਂਗੇ ਤਾਂ ਬਹੁਤ ਕੁਛ ਕੀਤਾ ਜਾ ਸਕਦਾ, ਇਹਨੂੰ ਮੋੜਾ ਪਾਇਆ ਜਾ ਸਕਦਾ। ਤੇ ਇੱਕ ਜਿਹੜਾ ਸਭ ਤੋਂ ਵੱਡਾ ਟੂਲ ਆ ਸਾਡੇ ਕੋਲ ਉਹ ਇਹ ਹੈ ਕਿ ਅਸੀਂ ਆਪਾਂ ਕਾਰਬਨ ਡਾਈਆਕਸਾਈਡ ਮਿਸ਼ਨ ਘਟਾਉਣੇ ਨੇ। ਤੇ ਕਾਰਬਨ ਡਾਈਆਕਸਾਈਡ ਮਿਸ਼ਨ ਦਾ ਇੱਕ ਬਹੁਤ ਚੋਖਾ ਹਿੱਸਾ ਆਸਟ੍ਰੇਲੀਆ ਵਿੱਚ ਖਾਸ ਕਰਕੇ ਉਹ ਸਾਡੀ ਬਿਜਲੀ ਨਾਲ ਜੁੜਿਆ ਹੋਇਆ, ਕਿਉਂਕਿ ਆਸਟ੍ਰੇਲੀਆ ਵਿੱਚ ਜਿਹੜੀ ਬਿਜਲੀ ਹੈ ਉਹ ਜ਼ਿਆਦਾਤਰ ਕੋਲੇ ਤੋਂ, ਆਸਟ੍ਰੇਲੀਆ ਦਾ ਕੋਲੇ ਦਾ ਇੰਨਾ ਉਤਪਾਦਨ ਕਰਦਾ, ਦੂਜੇ ਮੁਲਕਾਂ ਨੂੰ ਕੋਲਾ ਵੇਚਦਾ, ਚਾਈਨਾ ਨੂੰ ਵੇਚਦਾ। ਤੇ ਇਹਨਾਂ ਦੀ ਜਿਹੜੀ ਬਿਜਲੀ ਆ ਉਹ ਕੁਝ ਸਾਲ ਤੱਕ ਤਕਰੀਬਨ ਪਹਿਲਾਂ ਤੱਕ ਸਾਰੀ ਦੀ ਸਾਰੀ ਕੋਲੇ ਤੋਂ ਬਣਦੀ ਸੀ। ਤੇ ਉਹਦੇ ਵਿੱਚ ਜਦੋਂ ਅਸੀਂ ਕੋਲਾ ਬਾਲਦੇ ਹਾਂ ਉਹ ਚੋਂ ਕਾਰਬਨ ਡਾਈਆਕਸਾਈਡ ਮਿਸ਼ਨ ਨਿਕਲਦੇ ਨੇ, ਤੇ ਉਹ ਫਿਰ ਗਲੋਬਲ ਵਾਰਮਿੰਗ, ਆਲਮੀ ਤਪਸ਼ ਜਿਹਨੂੰ ਕਹਿੰਦੇ ਆ ਜਾਂ ਜਲਵਾਯੂ ਤਬਦੀਲੀ, ਉਹਦਾ ਕਾਰਨ ਬਣਦੀ ਹੈ। ਤੇ ਜਦੋਂ ਦੀ ਤੁਹਾਡੇ ਨਵੀਂ ਸਰਕਾਰ ਆਈ ਹੈ ਲੇਬਰ ਪਾਰਟੀ ਦੀ, ਉਹਨਾਂ ਨੇ ਤੇ ਬਹੁਤ ਕੰਮ ਕੀਤਾ। ਜਿਹੜੀ ਪਿਛਲੀ ਸਰਕਾਰ ਸੀ ਉਹ ਤਾਂ ਮਜ਼ਾਕ ਕਰਦੇ ਸੀ ਇਹਦੇ ਲਈ, ਤੁਹਾਨੂੰ ਯਾਦ ਹੋਣਾ ਕਿ ਜਦੋਂ ਜਿਹੜੇ ਲੋਕਾਂ ਨੇ ਕਿਹਾ ਵੀ ਕੋਲੇ ਨੂੰ ਸਾਨੂੰ ਘਟਾਉਣਾ ਪੈਣਾ, ਤੇ ਉਹਨਾਂ ਦਾ ਇੱਕ ਮਿਨਿਸਟਰ ਫਿਰ ਕੋਲੇ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਆਪਣੀ ਪਾਰਲੀਮੈਂਟ ਚ ਆ ਗਿਆ, ਉਹਨੇ ਉਹਨੂੰ ਚੁੰਮਿਆ, ਕਹਿੰਦਾ ਦੇਖੋ ਜੀ ਇਹ ਤਾਂ ਮੈਨੂੰ ਦੰਦੀਆਂ ਨੀ ਵੱਢਦਾ, ਤੁਹਾਨੂੰ ਦੰਦੀਆਂ ਕਿਉਂ ਵੱਢਦਾ, ਮਤਲਬ ਮਜ਼ਾਕ ਕਰ ਰਿਹਾ ਸੀ ਨਾ। ਤੇ ਦੁਨੀਆਂ ਜਿਹੜੀ ਹੈ ਬਰਬਾਦੀ ਦੇ ਕੰਢੇ ਤੇ ਖੜੀ, ਤੇ ਉਹਨੂੰ ਮਜ਼ਾਕ ਲੈਂਦੇ ਸੀ। ਸੋ ਪਰ ਨਵੀਂ ਜਿਹੜੀ ਸਰਕਾਰ ਆਈ ਇਹਨਾਂ ਨੇ ਬੜਾ ਕੀਤਾ। ਤੇ ਅੱਜ ਜਿਹੜੀ ਆਸਟ੍ਰੇਲੀਆ ਦੀ ਆਸਟ੍ਰੇਲੀਆ ਹੈ ਇਹ ਦੁਨੀਆਂ ਦੇ ਵਿੱਚ ਸੋਲਰ ਲਗਾਉਣ ਦੇ ਵਿੱਚ ਜਿਹੜੇ ਲੀਡਰ ਨੇ, ਇਹਨਾਂ 6-5 ਸਾਲਾਂ ਦੇ ਵਿੱਚ ਇੰਨੀ ਵੱਡੀ ਤਬਦੀਲੀ ਆਈ। ਤੇ ਤਕਰੀਬਨ ਹਰ 10 ਘਰਾਂ ਵਿੱਚੋਂ ਆਸਟ੍ਰੇਲੀਆ ਚੋਂ 4 ਘਰਾਂ ਦੇ ਉੱਤੇ ਹੁਣ ਰੂਫ ਟਾਪ ਸੋਲਰ ਪੈਨਲ ਲੱਗੇ ਹੋਏ ਨੇ, ਛੱਤਾਂ ਦੇ ਉੱਤੇ ਲੱਗੇ ਹੋਏ ਨੇ। ਤੇ ਤਕਰੀਬਨ ਉਹ 4.5 million 45 lakh ਜਿਹੜੇ ਘਰ ਨੇ ਆਸਟ੍ਰੇਲੀਆ ਦੇ, ਉਹਨਾਂ ਦੇ ਵਿੱਚ ਸੋਲਰ ਪੈਨਲ ਲੱਗੇ ਹੋਏ ਨੇ। ਤੇ ਰੇਸ਼ੋ ਜਿਹੜੀ ਆ ਦੁਨੀਆਂ ਦੀਆਂ ਸਭ ਤੋਂ ਵੱਧ ਰੇਸ਼ੋ ਦੇ ਵਿੱਚ ਹੈ। ਤੇ ਜਿਹੜੇ ਸੋਲਰ ਪੈਨਲ ਨੇ ਉਹ ਬਿਜਲੀ ਪੈਦਾ ਕਰਦੇ ਨੇ, ਇਨਫੈਕਟ ਇੰਨੀ ਜ਼ਿਆਦਾ ਬਿਜਲੀ ਪੈਦਾ ਕੀਤੀ ਆਸਟ੍ਰੇਲੀਆ ਨੇ ਬਈ ਇਹਨਾਂ ਕੋਲ ਦੁਪਹਿਰ ਵੇਲੇ ਜਦੋਂ ਸੂਰਜ ਪੂਰੀ ਸਿਖਰ ਤੇ ਹੁੰਦਾ ਉਹ ਫਾਲਤੂ ਹੋ ਗਈ ਤੇ ਉਹਨਾਂ ਨੇ ਹੁਣ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ 2 ਜਾਂ 3 ਘੰਟੇ ਬਿਜਲੀ ਫਰੀ ਕੀਤੀ ਆ ਜਿੱਥੇ ਤੁਸੀਂ ਉਹ ਮੈਨੂੰ ਇੱਥੇ ਪਤਾ ਨੀ ਮੈਲਬੋਰਨ ਹੁੰਦੀ ਕਿ ਨਹੀਂ ਤੇ ਤੁਹਾਡੇ ਹੁੰਦੀ ਹੈ ਫਰੀ ਦਾ ਉਹ
0: ਹਾਂਜੀ
1: ਤੁਹਾਡੇ ਦੁਪਹਿਰ ਨੂੰ ਬਿਜਲੀ ਦਾ ਫਰੀ ਜਿਹੜਾ ਤੁਹਾਡੇ ਇਲਾਕੇ ਚ ਵੀ ਆ ਉਹ ਕਿ ਨਹੀਂ ਹਾਲੇ
0: ਨਹੀਂ ਇਹ ਸਾਡੇ ਜਿਹਦੇ 'ਤੇ ਸੋਲਰ ਲੱਗੇ ਨੇ ਜੀ ਉਹਨਾਂ ਦਾ ਇਹ ਹੁੰਦਾ ਆ ਕਿ ਤੁਸੀਂ ਜਿਹੜੀ ਜਿਹੜੀ ਬਣ ਰਹੀ ਆ ਉਹ ਤੁਸੀਂ ਨਾਲ ਦੀ ਨਾਲ ਵਰਤ ਲਈ ਅਤੇ ਜਿਹੜੀ ਵਾਪਸ ਜਾਂਦੀ ਆ ਉਹਦਾ ਤੁਹਾਨੂੰ ਬਹੁਤ ਉਹ ਵੀ ਰੌਲਾ ਰੱਪਾ ਚਲੋ ਆਸਟ੍ਰੇਲੀਆ ਦੇ ਪਿਆਬ ਦੇ ਨਾਲ ਕਾਫੀ ਪਿਆ ਸੀ ਇੱਥੇ ਲੋਕਾਂ ਦਾ ਕਿ ਉਹਦਾ ਪਹਿਲਾਂ ਵਧੀਆ ਪੈਸੇ ਦਿੰਦੇ ਸੀ ਹੁਣ ਉਹਦਾ ਨਾ ਮਾਤਰ ਜਿਹਾ ਦਿੰਦੇ ਆ ਅਤੇ ਹੁਣ ਅੱਗੇ ਰੌਲਾ ਇਹ ਵੀ ਪੈਣਾ ਸ਼ੁਰੂ ਹੋ ਗਿਆ ਕਿ ਜਿਹੜੀ ਵਾਪਸ ਵੀ ਜਾਂਦੀ ਆ ਜਿਹੜੀ ਤੁਹਾਡੀ ਜਿਹੜੀ ਤੁਸੀਂ ਵਰਤੋਂ 'ਚ ਨਹੀਂ ਆਉਂਦੀ ਵਾਪਸ ਦੇਣੀ ਆ ਉਹਦਾ ਹੁਣ ਇਹ ਰੌਲਾ ਪੈ ਰਿਹਾ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਤੁਹਾਨੂੰ ਉਹਦੇ ਪੈਸੇ ਜਿਹੜੇ ਉਹ ਪੱਲਿਓਂ ਦੇਣੇ ਪੈਣ ਅਤੇ ਇਹ ਹੋ ਗਿਆ ਇੱਕ ਪੱਖ ਅਤੇ ਦੂਸਰਾ ਪੱਖ ਇਹ ਆ ਕਿ ਜਿੱਦਾਂ ਜੇ ਤੁਸੀਂ ਉਹਦੇ ਬਾਰੇ ਪੁੱਛ ਰਹੇ ਹੋ ਵੀ ਜਿਹਦੇ ਸੋਲਰ ਲੱਗਾ ਹੀ ਨਹੀਂ ਆ ਅਤੇ ਉਹਦੇ ਔਫ ਪੀਕ ਅਤੇ ਔਨ ਪੀਕ ਦੇ ਰੇਟ ਥੋੜ੍ਹੇ ਵੱਖਰੇ ਹੁੰਦੇ ਆ
1: ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੁਪਹਿਰ ਨੂੰ ਇੰਨੀ ਜ਼ਿਆਦਾ ਹੁਣ 3 ਘੰਟੇ ਜਿਹੜੀ ਆ ਫਰੀ ਦੇ ਵਿੱਚ ਦੇ ਰਹੇ ਆ ਬਿਜਲੀ ਵੀ ਜਿੰਨੀ ਤੁਸੀਂ ਬਿਜਲੀ ਖਪਤ ਕਰੋਗੇ ਦੁਪਹਿਰ ਦੇ 3 ਘੰਟੇ ਤੇ ਉਹ ਉਹਨੂੰ ਫਰੀ ਦੇਣਗੇ ਉਹ ਤੇ
0: ਇਹ ਹੋ ਸਕਦਾ ਕਿਸੇ ਹੋਰ ਇਲਾਕੇ ਦੇ ਵਿੱਚ ਹੋਵੇ ਮਤਲਬ ਮੈਂ ਇੱਥੇ ਵਿਕਟੋਰੀਆ ਚ ਫਿਰ ਇਹ ਚੀਜ਼ ਨਹੀਂ ਵੇਖੀ ਸੁਣੀ
1: ਓਕੇ ਚਲੋ ਮੈਂ ਉਹ ਚੈੱਕ ਕਰਕੇ ਦੱਸਾਂਗਾ ਸੋ ਬਹੁਤ ਵੱਡੇ ਇਸ ਵਿੱਚ ਦੇ ਰਹੇ ਨੇ ਉਹ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ ਤੇ ਨਾਲ ਹੀ ਕਿਉਂਕਿ ਹੁਣ ਜਦੋਂ ਤੁਸੀਂ ਘਰ ਬਿਜਲੀ ਘਰ ਆਪਣੇ ਰੂਫਟੋਪ ਤੇ ਪੈਦਾ ਹੁੰਦੀ ਦੁਪਹਿਰ ਨੂੰ ਲੋਕ ਘਰਾਂ ਚ ਨਹੀਂ ਹੁੰਦੇ ਸੋ ਬਿਜਲੀ ਦੀ ਖਪਤ ਬੜੀ ਘੱਟ ਹੁੰਦੀ ਆ ਸੋ ਉਹਨੂੰ ਤੇ ਉਦੋਂ ਉਹਨਾਂ ਦੇ ਕੋਲ ਇਨਫੈਕਟ ਹੁਣ ਜਿਹੜੀ ਸਰਪਲਸ ਹੋ ਜਾਂਦੀ ਗ੍ਰਿਡ ਦੇ ਵਿੱਚ ਬਿਜਲੀ ਤੇ ਉਹਨੂੰ ਕਰਨ ਲਈ ਫਿਰ ਉਹਨਾਂ ਨੇ ਘਰਾਂ 'ਚ ਬੈਟਰੀਆਂ ਲਗਾਉਣ ਤੇ ਬਹੁਤ ਰਿਬੇਟ ਦਿੱਤੀ ਤੇ ਆਸਟ੍ਰੇਲੀਆ ਦੇ ਵਿੱਚ ਹੁਣ ਤਕਰੀਬਨ 4,20,000 ਘਰਾਂ ਦੇ ਵਿੱਚ ਉਹਨਾਂ ਨੇ ਬੈਟਰੀਆਂ ਲਗਾਈਆਂ ਨੇ ਤਾਂ ਕਿ ਜਿਹੜੀ ਉਹ ਵਾਧੂ ਬਿਜਲੀ ਆ ਉਹ ਉਹਨੂੰ ਉੱਥੇ ਸਟੋਰ ਕਰ ਸਕਣ ਤੇ ਸ਼ਾਮ ਨੂੰ ਜਦੋਂ ਸੂਰਜ ਛਿਪ ਜਾਂਦਾ ਉਹ ਤੋਂ ਬਾਅਦ ਜਿਹੜੀ ਤੁਹਾਡੀ ਬਿਜਲੀ ਦੀ ਖਪਤ ਹੈ ਪਹਿਲਾਂ ਤੁਸੀਂ ਉਹ ਬੈਟਰੀ 'ਚੋਂ ਲਾਓ ਤੇ ਮੁੜ ਕੇ ਫਿਰ ਤੁਹਾਨੂੰ ਗ੍ਰਿਡ ਤੋਂ ਮਿਲੇਗੀ ਸੋ ਤਾਂ ਕਿ ਜਿਹੜਾ ਤੁਹਾਡੀ ਜਿਹੜੀ ਵਾਧੂ ਦੀ ਬਿਜਲੀ ਆ ਉਹ ਵਿਅਰਥ ਵੀ ਨਹੀਂ ਹੁੰਦੀ ਤੇ ਨਾਲ ਤੁਹਾਨੂੰ ਜਿਹੜੀ ਆ ਸ਼ਾਮ ਦੀ ਬਿਜਲੀ ਜਿਹੜੀ ਆ ਉਹਦੇ ਵਿੱਚ ਉਹਨੂੰ ਤੁਹਾਨੂੰ ਬੱਚਤ ਹੋ ਜਾਂਦੀ ਆ ਸੋ ਕੁੱਲ ਮਿਲਾ ਕੇ ਹੁਣ ਆਸਟ੍ਰੇਲੀਆ ਦੇ ਵਿੱਚ ਕਿਸੇ ਵੀ ਦਿਨ ਵਿੱਚ ਡਿਪੈਂਡ ਕਰਦਾ ਮੌਸਮ ਕਿਹੋ ਜਿਹਾ ਕਿਹੜਾ ਟਾਈਮ ਹੈ ਤੇ 18-30% ਜਿਹੜੀ ਬਿਜਲੀ ਹੈ ਉਹ ਤਕਰੀਬਨ ਇਕੱਲੀ ਸੋਲਰ ਪੈਦਾ ਕਰਦਾ ਪੂਰੇ ਆਸਟ੍ਰੇਲੀਆ ਦੇ ਵਿੱਚ ਤੇ ਜਿਹੜੀ 64% ਬਿਜਲੀ ਆ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ ਸੋ ਇੱਕ ਦਿਨ ਜਿਹੜਾ ਕੋਲੇ ਵਾਲਾ ਨੰਬਰ ਹੈ 0 ਤੇ ਆਉਣਾ ਤੇ ਜਿਹੜੀ ਸਾਰੀ ਦੌੜ ਹੈ ਇਹ ਇਹੀ ਹੈ ਪਰ ਆਸਟ੍ਰੇਲੀਆ ਨੇ ਜਿਹੜੀ ਇਹ ਇੰਨੀ ਜ਼ਿਆਦਾ ਤਰੱਕੀ ਕੀਤੀ ਹੈ ਪਿਛਲੇ 3-4 ਸਾਲਾਂ ਦੇ ਵਿੱਚ ਹੀ ਉਹ ਇੱਕ ਆਪਣੇ ਆਪ ਦੇ ਵਿੱਚ ਰਿਕਾਰਡ ਹੈ ਸੋ ਹੁਣ ਟੋਟਲ ਜੇ ਆਪਾਂ ਪੂਰੇ ਸਾਲ ਦਾ ਵੇਖੀਏ ਤਾਂ 36% ਜਿਹੜੀ ਬਿਜਲੀ ਆ ਉਹ ਆਸਟ੍ਰੇਲੀਆ ਦੀ ਜਿਹਨੂੰ ਆਪਾਂ ਕਲੀਨ ਕਹਿੰਦੇ ਸਾਫ਼ ਕਹਿੰਦੇ ਹਾਂ ਉਹ ਪਾਣੀ ਤੋਂ ਹਵਾ ਤੋਂ ਅਤੇ ਸੋਲਰ ਤੋਂ ਬਣਦੀ ਹੈ ਅਤੇ 64% ਜਿਹੜੀ ਹੈ ਉਹ ਹਾਲੇ ਵੀ ਕੋਲੇ ਤੋਂ ਬਣਦੀ ਆ ਸੋ ਇਹ ਜਿੱਥੇ ਤੁਸੀਂ ਰਹਿੰਦੇ ਹੋ ਹਾਲੇ ਵੀ ਸਬਸਿਡੀ ਚੱਲ ਰਹੀਆਂ ਨੇ ਪੂਰੇ ਆਸਟ੍ਰੇਲੀਆ 'ਚ ਸੋ ਜੇ ਤੁਸੀਂ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਮੈਂ ਕੀ ਕਰ ਸਕਦਾ ਤੇ ਇੱਕ ਉਹਦਾ ਤਰੀਕਾ ਜ਼ਰੀਆ ਇਹ ਹੈ ਵੀ ਤੁਸੀਂ ਆਪਣੇ ਘਰ ਦੇ ਉੱਤੇ ਆਪਣੇ ਦਫ਼ਤਰ ਦੇ ਉੱਤੇ ਜਾਂ ਆਪਣਾ ਤੁਹਾਡਾ ਬਿਜ਼ਨਸ ਹੈ ਉਹਦੇ ਉੱਤੇ ਤੁਸੀਂ ਰੂਫਟੋਪ ਸੋਲਰ ਲਗਾਓ ਉਹਦੇ ਨਾਲ ਤੁਹਾਡਾ ਬਿਜਲੀ ਦਾ ਬਿੱਲ ਵੀ ਘਟੇਗਾ ਅਤੇ ਉਹਦੇ ਨਾਲ ਤੁਹਾਡੀ ਜਿਹੜੀ ਕੋਲੇ ਦੀ ਬਿਜਲੀ ਦੀ ਜਿਹੜੀ ਲੋੜ ਹੈ ਉਹ ਵੀ ਘਟੇਗੀ ਉੱਨੀ ਫਿਰ ਤੁਹਾਨੂੰ ਉਹ ਸਰਕਾਰ ਨੂੰ ਘੱਟ ਬਣਾਉਣੀ ਪਏਗੀ ਸੋ ਇੱਕ ਤਾਂ ਸਭ ਤੋਂ ਵੱਡਾ 5G ਟੂਲ ਜਿਹੜਾ ਖਾਸ ਕਰਕੇ ਆਸਟ੍ਰੇਲੀਆ 'ਚ ਕਿਉਂਕਿ ਹਾਲੇ ਇੱਥੇ 65% ਬਿਜਲੀ ਜਿਹੜੀ ਹੈ ਉਹ ਕੋਲੇ ਤੋਂ ਬਣਦੀ ਹੈ ਸੋ ਤੁਹਾਡਾ ਤੁਸੀਂ ਇਹ ਮੰਨ ਲਓ ਵੀ ਤੁਹਾਡਾ ਬਾਕੀ ਗੱਲਾਂ ਛੱਡ ਵੀ ਦਈਏ ਬਿਜਲੀ ਦਾ ਕਾਰਬਨ ਫੁੱਟਪ੍ਰਿੰਟ 65% ਹਾਲੇ ਵੀ ਕੋਲੇ ਤੋਂ ਹੈ
0: ਜੀ ਸੋ ਇੱਥੇ ਕਾਫੀ ਇਸ ਚੀਜ਼ ਨੂੰ ਧਿਆਨ ਦਿੱਤਾ ਜਾ ਰਿਹਾ ਵਾ ਕਾਫੀ ਇਸ ਪਾਸੇ ਨੂੰ ਜਿਹੜਾ ਹੁਣ ਇੱਕ ਕਦਮ ਅੱਗੇ ਵੀ ਵੱਧ ਗਿਆ ਵਾ ਹੁਣ ਇਸ ਟਾਈਮ ਦੇ ਉੱਤੇ ਜਿਹੜੀਆਂ ਨੇ ਇਹ ਬੈਟਰੀਆਂ ਦਿੱਤੀਆਂ ਜਾ ਰਹੀਆਂ ਨੇ ਯਾਨੀ ਕਿ ਇਨਵਰਟਰ ਦਿੱਤੇ ਜਾ ਰਹੇ ਨੇ ਜਿਹਦੇ ਵਿੱਚ ਕਿ ਤੁਸੀਂ ਆਪਣੇ ਘਰ ਦੀ ਬਿਜਲੀ ਸਟੋਰ ਕਰ ਸਕਦੇ ਹੋ ਪਹਿਲਾਂ ਤੱਕ ਕਾਫੀ ਲੋਕ ਜਿਹੜੇ ਆ ਨਹੀਂ ਸੀ ਇੰਨਾ ਇੰਟਰਸਟ ਸ਼ੋਅ ਕਰ ਰਹੇ ਘੱਟ ਲੋਕਾਂ ਨੇ ਲਵਾਈ ਸੀ ਕਿਉਂਕਿ ਖਰਚਾ ਕਾਫੀ ਹੋ ਜਾਂਦਾ ਸੀ ਹੁਣ ਸਰਕਾਰ ਨੇ ਉਹਦੇ ਵਿੱਚ ਵੀ ਸਬਸਿਡੀ ਦਿੱਤੀ ਹੈ ਅਤੇ ਜਿੱਦਾਂ ਲਗਾਤਾਰ ਆਪਾਂ ਰੇਡੀਓ ਰਾਹੀਂ ਵੀ ਦੱਸਦੇ ਰਹਿੰਦੇ ਹਾਂ ਆਪਣੇ ਲੋਕਾਂ ਨੂੰ ਕੁਛ ਇੱਕ ਜਿਹੜੇ ਆਪਣੇ ਭਾਈਚਾਰੇ ਦੇ ਵਿੱਚੋਂ ਲੋਕ ਨੇ ਇਸ ਕਿੱਤੇ ਦੇ ਵਿੱਚ ਜਿੱਦਾਂ ਕਿ ਸਨ ਕਰੰਟ ਇਹਦੇ ਵਿੱਚ ਦੇ ਰਿਹਾ ਵਾ ਤੁਹਾਨੂੰ ਇਹ ਸਰਵਿਸਿਜ਼, ਸੋ ਉਹਨਾਂ ਦੇ ਮਾਧਿਅਮ ਰਾਹੀਂ ਕਾਫੀ ਲੋਕ ਲਵਾ ਵੀ ਚੁੱਕੇ ਨੇ। ਸੋ ਹੁਣ ਜਿਹੜਾ ਹੌਲੀ ਹੌਲੀ ਬੈਟਰੀਆਂ 'ਤੇ ਉੱਤੇ ਪਹੁੰਚ ਗਿਆ ਅਤੇ ਆਸਟ੍ਰੇਲੀਆ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਕਹਿ ਲਓ ਕਿ ਪਹਿਲਕਦਮੀ ਕਰ ਰਿਹਾ ਕਿ ਵੱਧ ਤੋਂ ਵੱਧ ਘਰ ਜਿਹੜੇ ਨੇ ਉਹ ਸੋਲਰ ਪੈਨਲ ਲਵਾਉਣ ਅਤੇ ਉਸ ਤੋਂ ਬਾਅਦ ਫਿਰ ਉਸ ਬਿਜਲੀ ਨੂੰ ਸਟੋਰ ਕਰਕੇ ਰੱਖ ਕੇ ਉਹਨੂੰ ਵਰਤਣ ਅਤੇ ਉਹਦੇ ਲਈ ਉਹ ਬੈਟਰੀ ਲਵਾਉਣ। ਸੋ ਉਹਦੇ ਵਿੱਚ ਕਾਫੀ ਲੋਕ ਵੱਧ ਚੜ੍ਹ ਕੇ ਹਿੱਸਾ ਇਸ ਕਰਕੇ ਵੀ ਲੈ ਰਹੇ ਨੇ ਕਿਉਂਕਿ ਸਰਕਾਰ ਮਦਦ ਕਰ ਵੀ ਰਹੀ ਹੈ ਕਾਫੀ।
1: ਹਾਂਜੀ, ਮੈਂ ਹੁਣੇ ਤੁਸੀਂ ਬੋਲੇ ਸੀ ਤੇ ਮੈਂ ਉਹਨੂੰ ਗੂਗਲ ਕੀਤਾ, ਤੁਹਾਡੇ ਵਿਕਟੋਰੀਆ ਦੇ ਵਿੱਚ ਇਹ ਪ੍ਰੋਗਰਾਮ ਅਕਤੂਬਰ 1 ਤੋਂ ਸ਼ੁਰੂ ਹੋ ਰਿਹਾ। ਜਿਹੜੇ ਵੀ ਘਰ ਐਲੀਜੀਬਲ ਹੋਣਗੇ ਉਹਦਾ ਕ੍ਰਾਈਟੇਰੀਆ ਕੀ ਆ ਉਹ ਚੈੱਕ ਕਰਨਾ ਪਏਗਾ, ਤੇ ਉਹ ਸਮਾਰਟ ਮੀਟਰ ਚਾਹੀਦਾ ਤੁਹਾਨੂੰ, ਤੇ ਤਕਰੀਬਨ 2.6 million ਵਿਕਟੋਰੀਆ ਦੇ ਘਰਾਂ 'ਚੋਂ ਲੱਗੇ ਹੋਏ ਨੇ। ਸੋ ਜਿੱਥੇ ਵੀ ਸੋਲਰ ਲੱਗਾ ਹੋਇਆ, ਬੈਟਰੀ ਲੱਗੀ ਹੋਈ ਆ, ਉੱਥੇ ਉਹ ਹੋਣਗੇ। ਤੇ ਸੋ 1 October 2026 ਤੋਂ ਬਾਅਦ ਤੁਹਾਨੂੰ ਵਿਕਟੋਰੀਆ ਦੇ ਵਿੱਚ ਜਿੱਥੇ ਸਮਾਰਟ ਮੀਟਰ ਲੱਗੇ ਆ ਉੱਥੇ ਸਵੇਰੇ 11 ਤੋਂ ਲੈ ਕੇ ਤੇ ਬਾਅਦ ਦੁਪਹਿਰ 2 ਤੱਕ ਜਿਹੜੀ ਬਿਜਲੀ ਉਹ ਫ੍ਰੀ ਹੋਏਗੀ। ਤੇ ਸੋ ਤੁਸੀਂ ਕਿਉਂਕਿ ਤੁਹਾਡੀ ਉਹ ਗਰਮੀ ਤੇ ਸਰਦੀ ਦੀ ਰੁੱਤ ਸਾਡੇ ਤੋਂ ਉਲਟੀ ਹੁੰਦੀ ਨਾ, ਸਾਡੇ ਤੁਹਾਡੀ ਗਰਮੀ ਦੀ ਰੁੱਤ ਹਲੇ ਆਣੀ ਹੈ, ਸਾਡੇ ਜਾ ਰਹੀ ਹੈ। ਤੇ ਸੋ ਜੇ ਤੁਸੀਂ ਨਹੀਂ ਹਲੇ ਲਵਾਇਆ ਸਮਾਰਟ ਮੀਟਰ, ਜੇ ਤੁਸੀਂ ਹਲੇ ਸੋਲਰ ਪੈਨਲ ਨਹੀਂ ਲਵਾਏ, ਤੁਸੀਂ ਉਹ ਉਦੋਂ ਤੱਕ ਲਵਾ ਲਓ। ਫਿਰ ਤੁਹਾਨੂੰ ਦਿਨ ਦੇ ਵਿੱਚ 3 ਫ੍ਰੀ ਬਿਜਲੀ ਹੋਏਗੀ। ਉਹ ਕਿੰਨੀ ਖਪਤ ਕਰਦੇ ਆ ਉਹ ਲਿਮਿਟ ਨਹੀਂ ਹੈ, ਜਿੰਨੀ ਵੀ ਕਰੋਗੇ ਉਹ 3 ਫ੍ਰੀ ਹੋਏਗੀ। ਸੋ ਜੇ ਕਿ ਤੁਹਾਡੇ ਕੋਲ ਕਾਰ ਹੈ ਤੇ ਉਹ ਟਾਈਮ 'ਚ ਤੁਸੀਂ ਕਾਰ ਚਾਰਜ ਕਰ ਸਕਦੇ ਹੋ, ਤੁਸੀਂ ਆਪਣੀ ਕਾਰ ਨੂੰ ਚਾਰਜ ਕਰ ਸਕਦੇ ਹੋ।
0: ਬਿਲਕੁਲ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਰਾਂ ਦੇ ਲਈ ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਲਈ ਕਰ ਰਹੇ ਨੇ। ਫਿਲਹਾਲ ਜਿਹੜੇ ਇਸ ਟਾਈਮ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ, ਜਿੰਨਾ ਕਿ ਮੈਂ ਵੀ ਵੇਖ ਰਿਹਾ, ਨਿਊ ਸਾਊਥ ਵੇਲ ਅਤੇ ਜਿਹੜਾ ਕੁਈਨਜ਼ਲੈਂਡ ਦਾ ਸਾਊਥ ਈਸਟ ਵਾਲਾ ਹਿੱਸਾ ਵਾ ਉੱਧਰ, ਅਤੇ ਸਾਊਥ ਆਸਟ੍ਰੇਲੀਆ 'ਚ ਚੱਲ ਰਿਹਾ, ਅਤੇ ਜਿੱਦਾਂ ਤੁਸੀਂ ਦੱਸ ਰਹੇ ਹੋ 1 October ਤੋਂ ਇਹ ਵਿਕਟੋਰੀਆ ਦੇ ਵਿੱਚ ਸ਼ੁਰੂ ਹੋਣਾ। ਪਰ ਇਹਦੇ ਵਿੱਚ ਥੋੜ੍ਹਾ ਜਿਹਾ ਸਾਡੇ ਸਮਝਣ ਵਾਲੀ ਚੀਜ਼ ਇਹ ਵੀ ਹੈ, ਜਿਹੜੇ ਸਾਡੇ ਸੁਣਨ ਵਾਲੇ ਨੇ ਕਿ ਜਿਨ੍ਹਾਂ ਨੇ ਸੋਲਰ ਆਲਰੇਡੀ ਲਵਾਏ ਨੇ ਉਹਨਾਂ ਦੇ ਘਰ ਦੀ ਅਤੇ ਆਪਣੀ ਬਿਜਲੀ ਜਿਹੜੀ ਆ, ਮਸਲਾ ਇਹ ਆ ਕਿ ਪਿੱਛੇ ਸਟੋਰ ਕਰਨ ਦੀ ਸਰਕਾਰ ਦੇ ਕੋਲ ਸਮੱਸਿਆ ਆ ਰਹੀ ਆ ਹੁਣ ਬਿਜਲੀ ਦੀ, ਇਸ ਵਜ੍ਹਾ ਦੇ ਕਰਕੇ ਇਹ ਪਲਾਨ ਲੈ ਕੇ ਆਉਂਦੇ ਗਏ ਕਿ ਇਹਨੂੰ ਵਾਪਸ ਜਿਹੜਾ ਵਾ ਉਹ ਵਰਤ ਲਿਆ ਜਾਵੇ। ਸੋ ਹੁਣ ਜਿਨ੍ਹਾਂ ਦੇ ਘਰ ਦੇ ਵਿੱਚ ਸੋਲਰ ਲੱਗੇ ਨੇ, ਡਿਪੈਂਡ ਕਰਦਾ ਤੁਹਾਡੀ ਕਿੰਨੀ ਕੁ ਕੰਜਮਸ਼ਨ ਹੈ, ਸੋ ਉਹ ਤਾਂ ਉਸੇ ਤਰੀਕੇ ਦੇ ਨਾਲ ਉਹਨੂੰ ਵਰਤ ਲੈਣਗੇ, ਅਤੇ ਜਿਹੜੀ ਵੱਧ ਬਿਜਲੀ ਉਹਨਾਂ ਨੇ ਲੈਣੀ ਹੈ ਉਹ ਡਿਊਰਿੰਗ ਦਾ ਡੇ ਇਹ ਵਾਲੀ ਵਰਤੀ ਜਾ ਸਕਦੀ ਹੈ। ਪਰ ਜਿਹੜੀ ਆਲਰੇਡੀ ਵੱਧ ਪ੍ਰੋਡਿਊਸ ਕਰ ਰਹੇ ਨੇ, ਜਿਨ੍ਹਾਂ ਨੂੰ ਪਿੱਛੇ ਭੇਜਣ ਦੀ ਦਿੱਕਤ ਹੈ, ਉਹਨਾਂ ਦੇ ਲਈ ਸ਼ਾਇਦ ਇਹ ਪ੍ਰੋਗਰਾਮ ਲਾਹੇਵੰਦ ਨਹੀਂ ਹੋਊਗਾ। ਬਾਕੀ ਜਿੱਦਾਂ ਜਿੱਦਾਂ ਇਹ ਅੱਗੇ ਆਉਂਦਾ ਵਾ ਉਦਾਂ ਉਦਾਂ ਇਸ ਪ੍ਰੋਗਰਾਮ ਬਾਰੇ ਵਧੇਰੇ ਆਪਾਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਪਰ ਸੋਹਣੀ ਗੱਲ ਇਹ ਕਿ ਹੁਣ ਇਹਦਾ ਮਤਲਬ ਕਿ ਵੱਧ ਬਿਜਲੀ ਪੈਦਾ ਹੋ ਰਹੀ ਆ, ਪਰ ਮਾੜੀ ਗੱਲ ਇਹ ਕਿ ਉਸ ਚੀਜ਼ ਨੂੰ ਸਟੋਰ ਕਰਨ ਦੇ ਲਈ ਜਿਹੜੇ ਪਲਾਂਟ ਪਿੱਛੇ ਲੱਗਣੇ ਹੀ, ਇੱਕ ਚੀਜ਼ ਜਦੋਂ ਲੋੜ ਤੋਂ ਵੱਧ ਪ੍ਰੋਡਕਸ਼ਨ ਬਣ ਰਹੀ ਆ ਤਾਂ ਫਿਰ ਉਹਨੂੰ ਹੁਣ ਸਟੋਰ ਕਰਕੇ ਰੱਖਣ ਦੇ ਵਿੱਚ ਵੀ ਸਮੱਸਿਆ ਆਉਣ ਦੇ ਕਰਕੇ ਹੁਣ ਅਲੱਗ ਅਲੱਗ ਢੰਗ ਤਰੀਕੇ ਅਜਮਾਏ ਜਾ ਰਹੇ ਨੇ। ਸੋ ਫਿਲਹਾਲ ਵਿਕਟੋਰੀਆ ਦੇ ਵਿੱਚ 1 October 2026 ਤੋਂ ਇਹ ਵਾਲਾ ਜਿਹੜਾ ਲਾਹਾ ਇਹ ਤੁਸੀਂ ਲੈ ਸਕਦੇ ਹੋ।
1: ਹਾਂਜੀ, ਜਿਹੜੀ ਬੈਟਰੀ ਨੇ ਬਾਈ ਜੀ, ਉਹ ਇਸੇ ਕਰਕੇ ਉਹਨਾਂ ਨੇ ਸਬਸਿਡੀ ਦਿੱਤੀ, ਉਹਨਾਂ ਕੋਲ ਫੁੱਲ ਪ੍ਰੋਡਕਸ਼ਨ ਇੰਨੀ ਜ਼ਿਆਦਾ ਹੋ ਰਹੀ ਹੈ ਅਤੇ ਉਹ ਤੁਹਾਨੂੰ ਉਹਨਾਂ ਨੇ ਜਿਹੜੇ 4,20,000 ਘਰਾਂ 'ਚ ਉਹਨਾਂ ਨੇ ਲਗਾਈ ਹੈ, ਤਾਂ ਕਿ ਤੁਸੀਂ ਉਹ ਬੈਟਰੀ 'ਚ ਆਪਣੀ 'ਚ ਸਟੋਰ ਕਰ ਸਕਦੇ ਹੋ ਜਦੋਂ ਤੁਹਾਡੇ ਕੋਲ ਵਾਧੂ ਪਾਵਰ ਹੋਵੇ
0: ਜੀ। ਸੋ ਇੱਥੇ ਇਹ ਚੀਜ਼ ਜਿਹੜੀ ਆ, ਬਾਹਰ ਬੈਠੇ ਹਾਂ ਕਿਉਂਕਿ ਆਪਾਂ ਹੁਣ ਇੱਥੇ ਬੈਠੇ ਆਸਟ੍ਰੇਲੀਆ ਦੇ ਵਿੱਚ, ਜਦੋਂ ਗੱਲ ਕਰਦੇ ਹਾਂ ਤਾਂ ਬੜੀਆਂ ਚੀਜ਼ਾਂ ਦਾ ਸਾਨੂੰ ਧਿਆਨ ਨਹੀਂ ਰਹਿੰਦਾ, ਜਾਂ ਫਿਰ ਉਹ ਆਉਂਦੇ ਹੁੰਦੇ ਆ ਵੀ ਘਰ ਦਾ ਜੋ ਕਿ ਜੋਗੜਾ ਹੁੰਦਾ, ਇਹੋ ਹੀ ਚੀਜ਼ਾਂ ਜਦੋਂ ਹੁਣ ਕੋਈ ਬਾਹਰੋਂ ਬੈਠਾ ਦੁਨੀਆ ਦੇ ਵਿੱਚੋਂ ਵੇਖ ਰਿਹਾ, ਜਾਂ ਫਿਰ ਹੁਣ ਤੁਸੀਂ ਜਿੱਦਾਂ ਕੈਨੇਡਾ 'ਚ ਬੈਠੇ ਜਾਂ ਫਿਰ ਦੁਨੀਆ ਦੇ ਕਿਸੇ ਕੋਨੇ 'ਚ ਕੋਈ ਬੈਠਾ ਬੰਦਾ ਇਹ ਗੱਲ ਸੁਣ ਰਿਹਾ ਜਾਂ ਕਹਿ ਰਿਹਾ, ਤਾਂ ਤੁਹਾਡੀ ਕੀ ਅੰਡਰਸਟੈਂਡਿੰਗ ਹੈ ਇਸ ਚੀਜ਼ ਨੂੰ ਲੈ ਕੇ, ਤੁਸੀਂ ਕਿਵੇਂ ਭਾਈ ਸੋਚਦੇ ਹੋ ਉੱਥੇ ਬੈਠੇ?
1: ਬਿਲਕੁਲ ਜੀ, ਇਹ ਰਿਮਾਰਕੇਬਲ ਅਸਲ 'ਚ ਕਾਮਯਾਬੀ ਹੈ। ਪੂਰੀ ਦੁਨੀਆ ਵਾਲੇ ਇਹਨੂੰ ਸਟੱਡੀ ਕਰ ਰਹੇ ਨੇ ਵੀ ਇਹਨਾਂ ਨੇ ਕਿਵੇਂ ਹੈਂਡਲ ਕੀਤਾ ਇੰਨੀ ਜਲਦੀ। ਆਲਮੋਸਟ 500,000 ਉਹ ਬੈਟਰੀਆਂ ਲਗਾਉਣਾ, ਇਹ ਖਾਲਾ ਜੀ ਦਾ ਵਾੜਾ ਨਹੀਂ ਇੰਨੇ ਛੋਟੇ ਸਮੇਂ 'ਚ। ਇਨਫੈਕਟ ਮੈਂ ਜਿਹੜਾ ਕੈਨੇਡਾ ਦੀ ਕਲਾਈਮੇਟ ਚੇਂਜ ਮਿਨਿਸਟਰ ਹੈ, ਮੇਰੀ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਅਤੇ ਮੈਂ ਉਹਨਾਂ ਨੂੰ ਇਹੀ ਕਹਿ ਰਿਹਾ ਸੀ ਵੀ ਤੁਸੀਂ ਹੋਰ ਨਹੀਂ ਤਾਂ ਘੱਟੋ ਘੱਟ ਆਸਟ੍ਰੇਲੀਆ ਦੀ ਜਿਹੜੀ ਐਗਜ਼ਾਮਪਲ ਆ ਉਹਨੂੰ ਫੋਲੋ ਕਰੋ, ਅਤੇ ਧੜਾ ਧੜ ਤੁਸੀਂ ਸੋਲਰ ਲਵਾਓ, ਅਤੇ ਉਹਦੇ ਲਈ ਤੁਸੀਂ ਲੋਨ ਪ੍ਰੋਗਰਾਮ ਦਿਓ, ਸਬਸਿਡੀ ਦਿਓ, ਅਤੇ ਨਾਲ ਬੈਟਰੀਜ਼ ਦਿਓ। ਕਿਉਂਕਿ ਸਾਡੇ ਜਿਹੜੇ ਇੱਥੇ ਜਿੱਥੇ ਮੈਂ ਰਹਿੰਦਾ ਅੰਟੈਰੀਓ ਦੇ 'ਚ, ਸਾਡੇ ਇੱਥੇ ਨਵੰਬਰ ਤੋਂ ਲੈ ਕੇ ਫਰਵਰੀ 4 ਬਹੁਤ ਘੱਟ ਧੁੱਪ ਨਿਕਲਦੀ ਹੈ, ਅਤੇ ਪਰ ਜਿਹੜਾ ਸਾਡਾ ਕੁਝ ਹਿੱਸਾ ਜਿਹੜਾ ਅਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਜਿਹਨੂੰ ਪ੍ਰੇਰੀਸ ਕਹਿੰਦੇ ਨੇ, ਉੱਥੇ ਧੁੱਪ ਪੂਰਾ ਸਾਰ ਨਿਕਲਦੀ ਆ, ਹਾਲਾਂਕਿ ਠੰਡ ਬਹੁਤ ਪੈਂਦੀ ਆ, ਪਰ ਉੱਥੇ ਠੰਡ ਦੇ ਵਿੱਚ ਵੀ ਜਿਹੜੀ ਧੁੱਪ ਹੈ ਬਹੁਤ ਜ਼ਿਆਦਾ ਹੁੰਦੀ ਆ, ਅਤੇ ਉੱਥੇ ਤੁਸੀਂ ਜਿਹੜੀ ਉਹਨਾਂ ਦੀ ਬਿਜਲੀ ਦੇ ਰੇਟ ਸਭ ਤੋਂ ਮਹਿੰਗੇ ਨੇ, ਕਿਉਂਕਿ ਉੱਥੇ ਸਾਰੀ ਬਿਜਲੀ ਹਾਲੇ ਵੀ ਕੋਲੇ ਤੋਂ ਬਣਦੀ ਆ ਅਤੇ ਗੈਸ ਤੋਂ ਬਣਦੀ ਆ। ਸੋ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਹ ਕਹਿ ਰਿਹਾ ਸੀ, ਸੋ ਜੋ ਕੁਛ ਵੀ ਆਸਟ੍ਰੇਲੀਆ ਗਵਰਨਮੈਂਟ ਨੇ ਕੀਤਾ ਇੱਕ ਬਹੁਤ ਵੱਡੀ ਇਹ ਰਿਮਾਰਕੇਬਲ ਚੀਜ਼ ਹੈ, ਕਿਉਂਕਿ ਜਿਹੜਾ ਇੰਨੇ ਥੋੜ੍ਹੇ ਸਮੇਂ ਦੇ ਵਿੱਚ, ਕਿਉਂਕਿ ਸਾਡੇ ਕੋਲ ਕਲਾਈਮੇਟ ਚੇਂਜ ਕਰਕੇ ਟਾਈਮ ਬੜਾ ਘੱਟ ਹੈ, ਅਤੇ ਉਹਨਾਂ ਨੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਇੱਕ ਦੁਨੀਆ ਭਰ ਦੇ ਲਈ ਮਿਸਾਲ ਕਾਇਮ ਕੀਤੀ ਹੈ, ਅਤੇ ਇਹ ਜਿਹੜਾ ਇਹਨੂੰ ਬਾਕੀ ਦੇ ਕੰਟਰੀ ਸਗੋਂ ਸਟੱਡੀ ਕਰ ਰਹੇ ਨੇ।
0: ਨਹੀਂ ਇਹੀ ਹੈ ਨਾ ਜੀ, ਇੱਥੇ ਇੱਕ ਤਾਂ ਵੇਖੋ ਇਹ ਆ ਇਹਦੀ ਬੈਸਟ ਚੀਜ਼ ਕਿ ਇੱਥੇ ਧੁੱਪ ਬਹੁਤ ਸੋਹਣੀ ਲੰਮਾ ਸਮਾਂ ਧੁੱਪ ਰਹਿੰਦੀ ਹੈ ਦਿਨ ਦੇ ਵਿੱਚ ਬਹੁਤੀਆਂ ਸਟੇਟਸ ਦੇ ਵਿੱਚ, ਅਤੇ ਦੂਸਰਾ ਇਹ ਆ ਕਿ ਆਬਾਦੀ ਘੱਟ ਆ, ਇਹ ਆ ਵੀ ਜਗ੍ਹਾ ਬਹੁਤ ਬਾਹਰਲੇ ਪਾਸੇ ਵਿਹਲੀ ਪਈ ਹੈ ਅਤੇ ਉਹਨੂੰ ਵੀ ਸ਼ਾਇਦ ਵਰਤੋਂ ਦੇ ਵਿੱਚ ਲੈ ਕੇ ਆਉਂਦਾ ਗਿਆ, ਪਰ ਜਿੱਥੇ ਜਿੱਥੇ ਫਿਰ ਹੁਣ ਆਪਾਂ ਵੇਖਦੇ ਹਾਂ ਵੀ ਆਬਾਦੀ ਬਹੁਤ ਜ਼ਿਆਦੀ ਆ, ਉਹ ਚੀਜ਼ਾਂ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਸਰਕਾਰ ਮੈਨੇਜ ਕਰੂਗੀ, ਸ਼ਾਇਦ ਇਹ ਵੱਡੇ ਦੇਸ਼ਾਂ ਦੇ ਲਈ ਇੱਕ ਸਮੱਸਿਆ ਵੀ ਰਹੂਗੀ।
1: ਹਾਂਜੀ ਬਿਲਕੁਲ, ਇਹ ਰਹੇਗੀ, ਜ਼ਰੂਰ ਰਹੇਗੀ, ਅਤੇ ਪਰ ਜਿਹੜੀ ਇਹ ਤਬਦੀਲੀ ਹੈ ਇਹ ਪਹਿਲੀ ਵਾਰੀ ਹੈ ਸਾਨੂੰ, ਇਹ ਟੈਕਨੋਲੋਜੀ ਹੈ ਕਿ ਅਸੀਂ ਆਪਣੀ ਬਿਜਲੀ ਆਪ ਪੈਦਾ ਕਰ ਸਕਦੇ ਹਾਂ, ਤੁਸੀਂ ਆਪਣੇ ਘਰ 'ਚ ਜਿਹੜਾ ਪੈਟਰੋਲ ਨਹੀਂ ਬਣਾ ਸਕਦੇ, ਡੀਜ਼ਲ ਨਹੀਂ ਬਣਾ ਸਕਦੇ, ਗੈਸ ਨਹੀਂ ਪੈਦਾ ਕਰ ਸਕਦੇ, ਕੋਲਾ ਨਹੀਂ ਪੈਦਾ ਕਰ ਸਕਦੇ, ਇੱਕੋ ਇੱਕ ਜਿਹੜੀ ਇਹ ਫੁੱਲ ਐਨਰਜੀ ਹੈ, ਤੁਸੀਂ ਦੁਨੀਆ ਜਿੱਥੇ ਮਰਜ਼ੀ ਰਹਿੰਦੇ ਹੋਵੋ ਹਰ ਥਾਂ 'ਤੇ ਸੂਰਜ ਨਿਕਲਦਾ ਅਤੇ ਹਰ ਥਾਂ 'ਤੇ ਹਵਾ ਚੱਲਦੀ ਹੈ, ਕਿਉਂਕਿ ਜੇ ਸੂਰਜ ਨਾ ਨਿਕਲੇ ਉੱਥੇ ਬੰਦਾ ਜਿਉਂ ਨਹੀਂ ਸਕਦਾ, ਉੱਥੇ ਸਾਡੀਆਂ ਫਸਲਾਂ ਦਾ, ਸਬਜ਼ੀਆਂ ਦਾ ਫਲ ਨਹੀਂ ਉੱਗ ਸਕਦੇ, ਸੋ ਇਹ ਜਿੱਥੇ ਬੰਦਾ ਰਹੇਗਾ ਉੱਥੇ ਇਹ ਦੋ ਚੀਜ਼ਾਂ ਹੋਣਗੀਆਂ ਹੋਣਗੀਆਂ, ਤੀਜਾ ਪਾਣੀ। ਅਤੇ ਅਸੀਂ ਅਲਟੀਮੇਟਲੀ ਕੈਲੀਫੋਰਨੀਆ ਦੇ ਸਭ ਤੋਂ ਅੱਗੇ ਆ, ਕੈਲੀਫੋਰਨੀਆ ਤਕਰੀਬਨ ਆਪਣੀ ਜਿਹੜੀ ਉਹ ਗੈਸ ਉੱਥੇ ਕੋਲਾ ਹੈ ਨਹੀਂ, ਪਰ ਉੱਥੇ ਗੈਸ ਤੋਂ ਬਣਾਉਂਦੇ ਜਿਹੜੀ ਨੈਚੁਰਲ ਗੈਸ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤਕਰੀਬਨ ਉਹਨਾਂ ਨੇ ਘਟਾ ਕੇ ਕੋਈ 25% 'ਤੇ ਲੈ ਆਉਂਦੀ ਹੈ, ਅਤੇ ਉਹ ਮੇਰੇ ਖਿਆਲ 20-30 ਤੋਂ ਪਹਿਲਾਂ ਉਹ ਪੂਰੀ ਦੀ ਪੂਰੀ ਜਿਹੜੀ ਕਲੀਨ ਐਨਰਜੀ ਹੋ ਜਾਏਗੀ, ਜਿਹੜੀ ਸਾਰੀ ਦੀ ਸਾਰੀ ਹਵਾ ਤੋਂ, ਸੂਰਜ ਤੋਂ ਅਤੇ ਪਾਣੀ ਤੋਂ ਬਣੂਗੀ, ਜਾਂ ਥੋੜ੍ਹਾ ਬਹੁਤ ਉਹਨਾਂ ਕੋਲ ਨਿਊਕਲੀਅਰ ਹੋਏਗਾ ਜਾਂ ਜੀਓਥਰਮਲ ਹੋਏਗੀ। ਸੋ ਇਹ ਬਹੁਤ ਵੱਡੀ ਮਨੁੱਖਤਾ ਦੇ ਇਤਿਹਾਸ ਦੇ ਵਿੱਚ, ਸਾਡੀ ਇੰਡਸਟਰੀਅਲ ਰੈਵੋਲਿਊਸ਼ਨ ਦੇ ਇਤਿਹਾਸ 'ਚ ਬਹੁਤ ਵੱਡੀ ਡਿਵੈਲਪਮੈਂਟ ਹੈ।
0: ਸੋ ਅਲਟੀਮੇਟਲੀ ਆਪਾਂ ਕੀ ਵੇਖਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਹੀ ਬਾਕੀ ਦੁਨੀਆਂ ਨੂੰ ਵੀ ਇਸੇ ਰਾਹ ਜਾਣਾ ਪਊਗਾ, ਇਹੋ ਹੀ ਕਰਨਾ ਪਊਗਾ।
1: ਬਿਲਕੁਲ ਜੀ, ਕੋਈ ਹੋਰ ਚਾਰਾ ਨਹੀਂ ਹੈ ਸਾਡੇ ਕੋਲ, ਚਾਹੇ ਉਹ ਪੰਜਾਬ ਹੈ, ਚਾਹੇ ਆਸਟ੍ਰੇਲੀਆ, ਚਾਹੇ ਚਾਈਨਾ। ਚਾਈਨਾ ਇਕੱਲਾ ਦੁਨੀਆ ਵਿੱਚ ਜਿੰਨੀ ਫੁੱਲ ਲਗਾਉਂਦਾ ਉਹ ਬਾਕੀ ਸਾਰੀ ਦੁਨੀਆ ਰਲਾ ਕੇ ਵੀ ਉਨੀ ਨਹੀਂ ਲਗਾਉਂਦੀ, ਅਤੇ ਪਾਕਿਸਤਾਨ ਨੇ ਇੰਨਾ ਫੁੱਲ ਲਗਾਇਆ ਪਿਛਲੇ 3 ਸਾਲਾਂ ਦੇ ਵਿੱਚ ਕਿ ਉਹਨਾਂ ਦੇ ਉੱਥੇ ਡੀਜ਼ਲ ਦੀ ਖਪਤ 35% ਘੱਟ ਗਈ, 35% ਪੂਰੇ ਦੇਸ਼ ਦੀ, ਇੱਕ ਰਿਮਾਰਕੇਬਲ ਹੈ, ਕਦੇ ਸੋਚਿਆ ਨਹੀਂ ਸੀ ਹੋ ਸਕਦਾ। ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਬਿਜਲੀ ਬਣਾਉਂਦੇ ਆ ਉਹ ਕਤਰ ਵਗੈਰਾ ਤੋਂ ਉਹ ਗੈਸ ਖਰੀਦਦੇ ਆ, ਹੈ ਨਾ, LNG ਇਹਨੂੰ ਕਹਿੰਦੇ ਆ, ਲਿਕੁਈਫਾਈਡ ਨੈਚੁਰਲ ਗੈਸ, ਅਤੇ ਉਹਨਾਂ ਨੇ ਉਹਦੇ ਕੋਂਟਰੈਕਟ ਜਿਹੜੇ ਸੀ ਕੈਂਸਲ ਕਰਤੇ ਕਿ ਉਹਨਾਂ ਨੂੰ ਲੋੜ ਨਹੀਂ ਸੀ, ਕਿਉਂਕਿ ਪਾਕਿਸਤਾਨ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਦੁਪਹਿਰ ਨੂੰ ਜਦੋਂ ਸੂਰਜ ਪੂਰਾ ਹੁੰਦਾ ਉੱਥੇ ਜਿਹੜੀ ਗ੍ਰਿੱਡ ਹੈ ਉਹਦੇ 'ਤੇ ਡਿਮਾਂਡ ਨੈਗੇਟਿਵ ਹੋ ਜਾਂਦੀ ਆ। ਤੁਸੀਂ ਇਹ ਕਹਿ ਲਓ ਵੀ ਉਹ ਫੁੱਲ ਦਿਨਾਂ ਇੰਨੀ ਪੈਦਾ ਕਰ ਰਹੇ, ਉਹਨਾਂ ਨੂੰ ਮੁਸ਼ਕਿਲ ਆ ਰਹੀ ਆ, ਉਹ ਮਤਲਬ ਕੰਟਰੀ ਜਿੱਥੇ ਲੋਕਾਂ ਦੇ ਇੰਨੇ ਇੰਨੇ ਘੰਟਿਆਂ ਦੇ ਕੱਟ ਲੱਗਦੇ ਸੀ, ਉਹਨਾਂ ਕੋਲ ਹੁਣ ਜਿਹੜੀ ਸਰਪਲਸ ਬਿਜਲੀ ਹੋ ਗਈ ਇੰਨੇ ਥੋੜ੍ਹੇ ਸਮੇਂ ਜੀ।
0: ਸੋ ਇਹ ਖਾਸ ਤੌਰ ਦੇ ਉੱਤੇ ਉਹ ਦੇਸ਼ ਜਿਨ੍ਹਾਂ ਦੇ ਵਿੱਚ ਧੁੱਪ ਜਿਹੜੀ ਆ ਜ਼ਿਆਦਾ ਸਮਾਂ 'ਚ ਰਹਿੰਦੀ ਹੈ। ਹੁਣ ਜਿੱਦਾਂ ਤੁਹਾਡੇ ਕੈਨੇਡਾ ਦੇ ਜਿਹੜੇ ਕਈ ਹਿੱਸੇ ਨੇ ਜਿੱਥੇ ਕਿ ਬਰਫ਼ ਜ਼ਿਆਦਾ ਪੈਂਦੀ ਆ ਜਾਂ ਫਿਰ ਜਿਹਨਾਂ ਇਲਾਕਿਆਂ 'ਚ ਠੰਡ ਹੈ, ਕੀ ਉੱਥੇ ਵੀ ਇਹ ਕਾਮਯਾਬ ਨੇ ਸਿਸਟਮ?
1: ਬਿਲਕੁਲ ਜੀ, ਮੇਰੇ ਘਰ ਲੱਗਾ ਹੋਇਆ, ਮੈਂ ਮਤਲਬ ਦੇਖੋ ਚਲੋ ਸਾਡਾ ਮੌਸਮ ਵੱਖਰਾ, ਸਾਡੇ ਘਰ 'ਚ ਸਾਡੇ ਕੋਲ 3 ਇਲੈਕਟ੍ਰਿਕ ਕਾਰਾਂ ਨੇ, ਸੋ ਮੈਨੂੰ ਇਲੈਕਟ੍ਰਿਕ ਕਾਰ ਮੈਂ ਪਹਿਲੀ 2012 'ਚ ਲਈ ਸੀ, 14 ਸਾਲ ਹੋ ਗਏ, ਸੋ ਅਸੀਂ ਤਿੰਨੇ ਆਪਣੀ ਕਾਰਾਂ ਜਿਹੜੀਆਂ ਘਰ ਚਾਰਜ ਕਰਦੇ ਹਾਂ, ਸੋ ਮੇਰਾ ਪੈਟਰੋਲ ਪੰਪ ਦਾ ਖਰਚਾ ਬੰਦ, ਅਤੇ ਜਿਹੜਾ ਸਾਡੇ ਘਰ 'ਚ ਇਹਨੂੰ ਠੰਡਾ ਕਰਨ ਲਈ ਅਤੇ ਇਹ ਗਰਮ ਕਰਨ ਲਈ ਸਰਦੀਆਂ ਦੇ ਵਿੱਚ ਇਹਨੂੰ, ਉਹਨੂੰ ਹੀਟ ਪੰਪ ਲੱਗਾ ਹੋਇਆ, ਉਹ ਵੀ ਬਿਜਲੀ ਨਾਲ ਚੱਲਦਾ, ਜਿਹੜਾ ਸਾਡਾ ਪਾਣੀ ਹੀਟਰ ਆ ਕਰਨ ਵਾਲਾ ਵਾਟਰ ਹੀਟਰ ਆ ਉਹ ਵੀ ਹੀਟ ਪੰਪ ਹੈ, ਉਹ ਵੀ ਬਿਜਲੀ ਨਾਲ ਚੱਲਦਾ, ਸਾਡਾ ਸਟੋਵ ਵੀ ਇੰਡਕਸ਼ਨ ਸਟੋਵ ਹੈ, ਸੋ ਸਾਡੇ ਘਰ 'ਚ ਗੈਸ ਦਾ ਕੋਈ ਕਨੈਕਸ਼ਨ ਨਹੀਂ, ਸੋ ਫਿਰ ਸਾਰਾ ਬਿਜਲੀ 'ਤੇ ਚੱਲਦਾ, ਅਤੇ ਨਾਲ ਸੋਲਰ ਪੈਨਲ ਲੱਗੇ ਹੋਏ ਨੇ। ਤੋ ਪਿਛਲੇ ਪੂਰੇ ਸਾਲ 'ਚ 1 ਜਨਵਰੀ 2025 ਤੋਂ ਲੈ ਕੇ 31 ਦਸੰਬਰ 2025 ਤੱਕ ਪੂਰੇ ਸਾਲ 'ਚ ਜਿਹੜਾ ਮੇਰਾ ਐਨਰਜੀ ਸੀ, ਕਾਰਾਂ ਦੀ, ਘਰ ਦੀ, ਏਸੀ ਦੀ, ਸਾਰੇ ਕਾਫੀ ਦਾ ਜਿਹੜਾ ਖਰਚਾ ਸੀ ਉਹ ਮੈਨੂੰ ਐਵਰੇਜ ਪਿਆ ਜੀ $90 ਇੱਕ ਮਹੀਨੇ ਦੇ, ਤੋ $90 ਦੇ ਵਿੱਚੋਂ $30 ਸਾਡਾ ਜਿਹੜਾ ਉਹ ਕਨੈਕਸ਼ਨ ਫੀਸ ਹੈ ਜਿਹੜੀ ਲੱਗਣੀ ਲੱਗਣੀ ਹੈ, ਚਾਹੇ ਤੁਸੀਂ ਬਿਜਲੀ ਖਪਤ ਕਰੋ ਨਾ ਕਰੋ, ਉਹ ਮੇਰੀ ਬਿਜਲੀ ਦਾ ਬਿੱਲ ਜਿਹੜਾ ਸੀ ਉਹ ਕੇਵਲ $5 ਸੀ, ਜਿਹੜੇ ਕਿ ਸਾਡੇ ਇੱਥੇ ਕੌਫੀ ਦਾ ਇੱਕ ਕੱਪ ਬਣਦਾ
0: ਜੀ।
1: ਸੋ ਇਹ ਬਹੁਤ ਵਧੀਆ, ਬਹੁਤ ਹੀ ਵਧੀਆ ਹੈਗਾ
0: ਜੀ। ਨਹੀਂ ਇਹ ਹੌਲੀ ਹੌਲੀ ਇਹ ਵੇਖੀਏ ਆਪਾਂ ਤੇ ਇਹ ਚੀਜ਼ਾਂ ਕਾਫੀ ਫਾਇਦੇਮੰਦ ਨੇ, ਜਿੱਥੇ ਵਾਤਾਵਰਨ ਦਾ ਫਾਇਦਾ ਕਰ ਰਹੀਆਂ ਨੇ ਉੱਥੇ ਸਾਡੀ ਜੇਬ ਦਾ ਵੀ ਫਾਇਦਾ ਕਰ ਰਹੀਆਂ, ਕਿਉਂਕਿ ਵੈਸੇ ਵੇਖਿਆ ਜਾਵੇ ਤਾਂ ਇਹ ਖਰਚੇ ਫਿਰ ਦਿਨੋਂ ਦਿਨ ਵੱਧ ਹੀ ਰਹੇ ਸੀ ਅਤੇ ਇਹ ਹੋਰ ਵੀ ਅੱਗੇ ਚੱਲ ਕੇ ਵਧਣੇ ਸੀ। ਸੋ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ। ਕੁਛ ਸਾਡੇ ਜਿਹੜੇ ਇਸ ਟਾਈਮ ਸੁਣਨ ਵਾਲੇ ਨੇ ਉਹ ਮੈਸੇਜਿਸ ਉੱਤੇ ਕਨਫਰਮ ਵੀ ਕਰ ਰਹੇ ਨੇ ਕਿ ਹਾਂ ਇਹ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਇਲੈਕਟ੍ਰੀਸਿਟੀ 11 ਵਜੇ ਤੋਂ ਲੈ ਕੇ ਅਤੇ 2 ਵਜੇ ਤੱਕ, ਪਰ ਜਿੰਨਾ ਕੁ ਮੈਂ ਵੇਖੋ ਲੱਭ ਕੇ ਜਿਹੜਾ ਵੇਖ ਰਿਹਾ ਇੰਟਰਨੈਟ ਤੋਂ, ਇਹ ਕੁਛ ਸਿਰਫ 2 ਕੰਪਨੀਆਂ ਨੇ ਜਿਹੜੀਆਂ ਇਸ ਟਾਈਮ ਦੇ ਉੱਤੇ ਵਿਕਟੋਰੀਆ ਦੇ ਵਿੱਚ ਜਿਹੜੀਆਂ ਦੇ ਰਹੀਆਂ ਨੇ, ਪਰ ਉਹਨਾਂ ਦਾ ਵੀ ਜੇ ਆਪਾਂ ਵੇਖੀਏ ਅੱਗੇ ਟਰੈਕ ਜਾਂ ਫਿਰ ਲੋਕਾਂ ਦੇ ਰੁਝਾਨ ਵੇਖੀਏ ਤਾਂ ਉਹਨਾਂ ਦਾ ਵੀ ਰੌਲੇ ਰੁਪਏ ਹੈਗੇ ਆ ਵੀ 19 ਕਸਰ ਵੇਖੋ ਜੀ ਉੱਧਰੋਂ ਕੱਢੀ ਜਾਂਦੇ ਆ ਇਹ ਇੱਦਾਂ। ਪਰ ਹਾਲੇ ਫਿਲਹਾਲ 1 ਅਕਤੂਬਰ ਤੋਂ ਜਿਹੜਾ ਉਹ ਸਾਰੀਆਂ ਕੰਪਨੀਆਂ ਦੇਣਗੀਆਂ, ਪਰ ਉਸ ਤੋਂ ਪਹਿਲਾਂ ਤੱਕ ਤੁਸੀਂ ਆਪਣੇ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ, ਕਿਉਂਕਿ ਇੱਥੇ ਪ੍ਰੋਵਾਈਡਰਸ ਦਾ ਵੀ ਫਰਕ ਪੈ ਜਾਂਦਾ, ਅਤੇ ਤੁਸੀਂ ਬਿਹਤਰ ਆ ਕਿ ਪਹਿਲਾਂ ਕੰਪਨੀਆਂ ਆਪਣੇ ਇਲਾਕੇ ਦੇ ਹਿਸਾਬ ਦੇ ਨਾਲ ਤੁਸੀਂ ਚੈੱਕ ਕਰ ਲਓ ਕੁਛ ਕੀ ਕੰਪਨੀਆਂ ਨੇ ਜਿਹੜੀਆਂ ਤੁਹਾਨੂੰ ਇਸ ਟਾਈਮ ਦੇ ਉੱਤੇ ਇਹ ਦੇ ਰਹੀਆਂ ਨੇ, ਜੋ ਮੈਂ ਇਸ ਟਾਈਮ ਪੜ੍ਹ ਪਾ ਰਿਹਾ ਵਾਂ ਇਹਨਾਂ ਦੀ ਵੈਬਸਾਈਟ ਤੋਂ, ਜਿੱਦਾਂ ਕਿ OVO ਐਨਰਜੀ ਆ ਅਤੇ ਫਲੋ ਪਾਵਰ ਆ, ਸ਼ਾਇਦ ਮੈਂ ਕਦੀ ਇਹ ਨਹੀਂ ਸੁਣੀਆਂ, ਪਰ ਇਹ ਕਹਿੰਦੇ ਨੇ ਕਿ ਵਿਕਟੋਰੀਆ ਦੇ ਵਿੱਚ ਦੇ ਰਹੀਆਂ ਨੇ, ਅਤੇ ਬਾਕੀ ਜਿੱਦਾਂ ਸਟੇਟਸ ਦੀ ਆਪਾਂ ਪਹਿਲਾਂ ਗੱਲ ਕੀਤੀ ਆ ਉਹਨਾਂ ਦੇ ਵਿੱਚ ਪਹਿਲਾਂ ਤੋਂ ਇਹ ਪ੍ਰੋਗਰਾਮ ਚੱਲ ਰਿਹਾ, ਨਿਊ ਸਾਊਥ ਵੇਲ, ਕੁਈਨਜ਼ਲੈਂਡ ਦੇ ਕੁਛ ਹਿੱਸੇ ਅਤੇ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜਾ ਵਾ 12 ਤੋਂ ਲੈ ਕੇ 3 ਦੇ ਦਰਮਿਆਨ ਇਹ ਦਿੱਤੀ ਜਾ ਰਹੀ ਹੈ ਪਾਵਰ। ਪਰ ਸਭ ਤੋਂ ਇੰਪੋਰਟੈਂਟ ਇਹ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੋਲਰ ਪਾਵਰ ਲਵਾ ਸਕਦੇ ਹੋ। ਇਸ ਤੋਂ ਇਲਾਵਾ ਕੁਛ ਕੁ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਆਪਾਂ ਇਹ ਸਾਂਝੀਆਂ ਕਰ ਸਕਦੇ ਹਾਂ ਕਿ ਇਹਦੇ ਵਿੱਚ ਜੇ ਤੁਸੀਂ ਵਿਕਟੋਰੀਆ 'ਚ ਰਹਿ ਰਹੇ ਹੋ ਤਾਂ ਸੋਲਰ ਹੋਮ ਪ੍ਰੋਗਰਾਮ ਦੇ ਤਹਿਤ ਤੁਸੀਂ ਇੰਟਰਸਟ ਫਰੀ ਲੋਨ ਵੀ ਜਿੱਥੇ ਤੁਹਾਨੂੰ ਮਿਲਦਾ ਵਾ, ਸਬਸਿਡੀ ਵੀ ਤੁਹਾਨੂੰ ਮਿਲਦੀ ਆ। ਸ਼ਰਤ ਸਿਰਫ ਇਹ ਆ ਕਿ ਤੁਹਾਡੀ 1.5 ਲੱਖ ਤੋਂ ਇਨਕਮ ਜਿਹੜੀ ਉਹ ਘੱਟ ਹੋਣੀ ਚਾਹੀਦੀ ਹੈ। 4 ਦੇ ਵਿੱਚ ਤੁਸੀਂ ਯਾਨੀ ਕਿ 48 ਦੇ ਵਿੱਚ ਤੁਸੀਂ ਪੈਸੇ ਵਾਪਸ ਕਰਨੇ, ਮੰਥਲੀ ਇੰਸਟਾਲਮੈਂਟਸ ਨੇ ਅਤੇ 0 ਜਿਹੜਾ ਉਹ ਇੰਟਰਸਟ ਹੈ। ਸੋ ਇਸ ਦਾ ਤੁਸੀਂ ਫਾਇਦਾ ਲੈ ਸਕਦੇ ਹੋ। ਅੱਜ ਕੱਲ੍ਹ ਜਿਹੜੀਆਂ ਸੋਲਰ ਵਾਲੀਆਂ ਪਲੇਟਾਂ ਨੇ ਉਹ ਕਾਫੀ ਪਹਿਲਾਂ ਦੇ ਨਾਲੋਂ ਵੀ ਕਾਫੀ ਜ਼ਿਆਦਾ ਵਧੀਆ ਆ ਗਈਆਂ ਨੇ ਹੁਣ, ਅਤੇ ਉਹ ਸੋਲਰ ਹੋਰ ਵੀ ਜ਼ਿਆਦਾ ਵਧੀਆ ਬਣਾਉਂਦੀਆਂ ਨੇ। ਬਾਕੀ ਕੋਈ ਵਧੇਰੇ ਜਾਣਕਾਰੀ ਆ ਤਾਂ ਉਹ ਤੁਸੀਂ ਸਨ ਕਰੰਟ ਵਾਲਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਹੋਰ ਵਧੇਰੇ ਜਾਣਕਾਰੀ ਇਸ ਵਿਸ਼ੇ ਦੇ ਉੱਤੇ ਤੁਹਾਨੂੰ ਦੇ ਦਿੰਦੇ ਆ। ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਧੰਨਵਾਦ ਤੁਹਾਡਾ। ਰੋਮੀ ਜੀ, ਬੇਨਤ ਜੀ ਤੁਹਾਡਾ ਧੰਨਵਾਦ। ਸੁਪ੍ਰੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਮੈਸੇਜ ਭੇਜਣ ਦੇ ਲਈ, ਕੰਫਰਮ ਕਰਨ ਦੇ ਲਈ 1 ਅਕਤੂਬਰ ਵਾਲਾ ਮਸਲਾ। ਅਤੇ ਭਾਈ ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਸਮਾਂ ਦੇਣ ਦੇ ਲਈ।
1: ਹਾਂਜੀ ਬਾਈ ਜੀ, ਬਹੁਤ ਬਹੁਤ ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਆਪਾਂ, ਅਤੇ ਇਹਨਾਂ ਕਹਿੰਦੇ ਹੋਏ ਕਿ ਆਪਣਾ ਖਿਆਲ ਰੱਖੋ, ਆਪਣੇ ਆਲੇ ਦੁਆਲੇ ਦਾ ਖਿਆਲ ਰੱਖੋ, ਵਾਤਾਵਰਨ ਦਾ ਖਿਆਲ ਰੱਖੋ, ਅਤੇ ਜੋ ਸਰਦਾ ਬੰਦਾ ਯੋਗਦਾਨ ਹੈ ਉਹ ਜ਼ਰੂਰ ਪਾਉਂਦੇ ਰਹੋ। ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਡਾਕਟਰ ਸਾਹਿਬ ਨੂੰ ਅੱਜ ਫਿਰ ਇੱਕ ਕਾਲ ਆਈ ਹੈ, ਇੱਕ ਪਹਿਲੀ ਵਾਰ ਨਹੀਂ ਹੈ। ਬੇਟੀ ਨੇ ਫੋਨ ਕੀਤਾ ਕਿ ਮੰਮੀ ਦੀ ਤਬੀਅਤ ਕੁਛ ਖਰਾਬ ਹੈ। ਵੈਸੇ ਤਾਂ ਇਸ ਉਮਰ ਦੇ ਵਿੱਚ ਤਬੀਅਤ ਖਰਾਬ ਹੀ ਰਹਿੰਦੀ ਹੈ, ਪਰ ਅਜੇ ਕਰ ਫਿਰ ਤੋਂ ਸਾਰਾ ਟੱਬਰ ਡਰ ਗਿਆ। ਡਾਕਟਰ ਸਾਹਿਬ ਨੇ ਘਰ ਆ ਕੇ ਸਾਰਾ ਚੈੱਕਅਪ ਕੀਤਾ ਅਤੇ ਫਿਰ ਉਹੀ ਸਲਾਹ ਦਿੱਤੀ ਹੈ, ਤੁਸੀਂ ਸੋਚਿਆ ਘੱਟ ਕਰੋ, ਤੁਸੀਂ ਕਿਸੇ ਗੱਲ ਦੀ ਬੀਜੀ ਚਿੰਤਾ ਬਹੁਤ ਕਰਦੇ ਹੋ, ਇਸ ਵਜ੍ਹਾ ਕਰਕੇ ਵਾਰ ਵਾਰ ਤੁਸੀਂ ਬਿਮਾਰ ਹੁੰਦੇ ਹੋ। ਚਾਹ ਪਾਣੀ ਪੀਂਦਿਆਂ ਕਹਿਣ ਲੱਗੇ, ਇੱਕ ਤਾਂ ਤੁਸੀਂ ਦੱਸਦੇ ਵੀ ਕੁਛ ਨਹੀਂ, ਕਈ ਬਿਮਾਰੀਆਂ ਇੱਦਾਂ ਦੀਆਂ ਹੁੰਦੀਆਂ ਨੇ ਉਹ ਦੱਸਿਆ ਉਹਨਾਂ ਦਾ ਇਲਾਜ ਹੋ ਜਾਂਦਾ, ਜਾਂ ਤਾਂ ਪਈ ਆਪਣਾ ਢਿੱਡ ਕਿਸੇ ਦਿਨ ਮੇਰੇ ਨਾਲ ਫੁੱਲੋ ਅਤੇ ਮੈਂ ਸ਼ਾਇਦ ਉਹਦਾ ਕੋਈ ਇਲਾਜ ਦੱਸ ਸਕਾਂ, ਨਹੀਂ ਤਾਂ ਫਿਰ ਮੈਂ ਤੁਹਾਨੂੰ ਇਹੋ ਹੀ ਸਲਾਹ ਦੇ ਸਕਦਾ ਕਿ ਬਹੁਤੀ ਚਿੰਤਾ ਨਾ ਕਰਿਆ ਕਰੋ। ਇਹ ਚਿੰਤਾ ਤੁਹਾਡੇ ਲਈ ਇਸ ਉਮਰ ਦੇ ਵਿੱਚ ਚੰਗੀ ਨਹੀਂ, ਤੁਹਾਡੀ ਸਿਹਤ ਨੂੰ ਹੋਰ ਵੀ ਵਿਗਾੜਦੀ ਹੈ। ਬਿਮਾਰੀਆਂ ਬਿਮਾਰੀਆਂ ਦੀਆਂ ਭੈਣਾਂ ਹੁੰਦੀਆਂ ਅਤੇ ਦਿਮਾਗੀ ਜੇਕਰ ਆਪਾਂ ਕੁਛ ਸੋਚਦੇ ਹਾਂ, ਦਿਮਾਗ ਦੇ ਉੱਤੇ ਬਹੁਤਾ ਬੋਝ ਪਾਉਂਦੇ ਹਾਂ ਅਤੇ ਫਿਰ ਸਾਰੇ ਦਾ ਸਾਰਾ ਇਹ ਸਾਡਾ ਇੰਜਣ ਹੀ ਖੜਨਾ ਪੈਂਦਾ। ਕੋਲ ਬੈਠੀ ਬੇਟੀ ਨੂੰ ਵੀ ਹਦਾਇਤਾਂ ਦੇ ਰਹੇ ਨੇ, ਕੋਸ਼ਿਸ਼ ਕਰਿਓ ਕਿ ਇਹ ਖੁਸ਼ ਰਹਿਣ, ਥੋੜ੍ਹੀ ਬਹੁਤੀ ਸੈਰ ਕਰਦੇ ਰਹਿਣ ਅਤੇ ਕਿਸੇ ਦੇ ਨਾਲ ਆਪਣਾ ਇਹ ਢਿੱਡ ਸਾਂਝਾ ਕਰਨ। ਇੱਦਾਂ ਦੀਆਂ ਹਦਾਇਤਾਂ ਦੇ ਕੇ ਜਾਣ ਲੱਗੇ ਤਾਂ ਅੱਜ ਬੇਟੀ ਦੇ ਕੋਲੋਂ ਰਿਹਾ ਨਹੀਂ ਗਿਆ। ਕਹਿਣ ਲੱਗੀ ਡਾਕਟਰ ਸਾਹਿਬ ਇਹਨਾਂ ਨੂੰ ਹੁਣ ਕੌਣ ਦੱਸੇ ਕਿ ਇਹ ਚਿੰਤਾ ਇਹਨਾਂ ਦੀ ਸਿਹਤ ਦੇ ਲਈ ਕਿੰਨੀ ਮਾੜੀ ਹੈ। ਮਾਂ ਦੀਆਂ ਅੱਖਾਂ ਧੀ ਵੱਲ ਘੁੰਮੀਆਂ, ਸ਼ਾਇਦ ਉਹ ਇਹ ਕਹਿ ਰਹੀ ਸੀ ਕਿ ਤੂੰ ਕੁਛ ਦੱਸਣਾ ਨਹੀਂ, ਪਰ ਅੱਜ ਧੀ ਦੇ ਕੋਲੋਂ ਰਿਹਾ ਨਹੀਂ ਗਿਆ। ਕਹਿਣ ਲੱਗੀ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਦੀ ਹਾਂ ਇਹ ਕਿਹੜੀ ਚੀਜ਼ ਦੀ ਚਿੰਤਾ ਲਾ ਕੇ ਬੈਠੇ ਨੇ। ਮੇਰੀ ਵੱਡੀ ਭੈਣ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾ ਲਿਆ ਸੀ, ਉਹਨੇ ਲਵ ਮੈਰਿਜ ਕਰਵਾਈ ਸੀ। ਬਸ ਸਾਰੇ ਪਰਿਵਾਰ ਨੇ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਉਹ ਸਾਡੇ ਲਈ ਮਰ ਗਈ। ਬਸ ਉਸ ਦਿਨ ਤੋਂ ਕਹਿ ਲਓ ਕਿ ਮੇਰੀ ਭੈਣ ਇਸ ਘਰ ਦੇ ਲਈ ਮਰੀ ਹੈ, ਨਾ ਕੋਈ ਉਧਰੋਂ ਆਵੇ ਅਤੇ ਨਾ ਆਪਾਂ ਕਵਾਈਏ ਬੁਲਾਈਏ। ਪਰ ਅੰਦਰੋਂ ਥੋੜ੍ਹੀ ਇਹ ਚੀਜ਼ਾਂ ਜਾਂਦੀਆਂ, ਸ਼ਾਇਦ ਸਾਰਿਆਂ ਦੇ ਦਿਲ 'ਚ ਝੋਰਾ। ਬੰਦੇ ਤਾਂ ਬਾਹਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਬੋਝ ਨੂੰ ਥੋੜ੍ਹਾ ਮੈਨੇਜ ਕਰ ਆਉਂਦੇ ਆ, ਪਰ ਜ਼ਿਆਦਾ ਭਾਰ ਸਾਡੀ ਮਾਂ ਆਪਣੇ ਦਿਲ 'ਤੇ ਲਾ ਬੈਠੀ ਹੈ। ਇੱਕ ਉਮਰ ਆਉਂਦੀ ਹੈ ਜਦੋਂ ਤੁਹਾਨੂੰ ਇਹ ਗੱਲਾਂ ਜ਼ਿਆਦਾ ਸਤਾਉਂਦੀਆਂ ਨੇ। ਹੁਣ ਤੁਸੀਂ ਦੱਸੋ ਅਜਿਹੇ ਦੇ ਵਿੱਚ ਕੀ ਕਰ ਸਕਦੇ ਹਾਂ, ਕਿੱਦਾਂ ਕਹਿ ਦਈਏ ਕਿ ਤੂੰ ਆਪਣੀ ਧੀ ਨੂੰ ਯਾਦ ਨਾ ਕਰਿਆ ਕਰ, ਕਿੱਦਾਂ ਕਹਿ ਦਈਏ ਕਿ ਤੂੰ ਉਹਨੂੰ ਮਿਲੇ ਤੋਂ ਬਗੈਰ ਹੀ ਮਰ ਜਾਣਾ। ਹੁਣ ਦੱਸੋ ਇਸ ਚਿੰਤਾ ਦਾ ਕੀ ਹੱਲ ਹੈ। ਮੈਂ ਨਹੀਂ ਚਾਹੁੰਦੀ ਮੇਰੀ ਮਾਂ ਨੂੰ ਕੁਛ ਹੋਵੇ। ਡਾਕਟਰ ਨੇ ਕਿਹਾ ਜੇਕਰ ਬੇਟਾ ਜੀ ਤੁਸੀਂ ਆਪਣੇ ਦਿਲ ਦੀ ਗੱਲ ਮੇਰੇ ਨਾਲ ਸਾਂਝੀ ਕਰਨ ਹੀ ਲੱਗੇ ਹੋ ਤੇ ਫਿਰ ਇੰਨਾ ਵੱਡਾ ਵੀ ਕੀ ਹੋ ਗਿਆ, ਅੱਜ ਕੱਲ੍ਹ ਸਾਰੇ ਵਿਆਹ ਕਰਾਉਂਦੇ ਨੇ। ਮੈਨੂੰ ਲੱਗਦਾ ਤੁਹਾਨੂੰ ਇਸ ਤਰੀਕੇ ਦੇ ਨਾਲ ਗੰਢ ਨਹੀਂ ਮਾਰਨੀ ਚਾਹੀਦੀ, ਤੁਹਾਡੀ ਧੀ ਵੀ ਤਾਂ ਤੁਹਾਨੂੰ ਯਾਦ ਕਰਦੀ ਹੋਊਗੀ ਨਾ। ਤੇ ਬਸ ਹੁਣ ਸਬਰ ਦਾ ਬੰਨ ਟੁੱਟ ਗਿਆ, ਅੱਖਾਂ ਚੋਂ ਅੱਥਰੂ ਸੁੱਟਦਿਆਂ ਮਾਂ ਬੋਲੀ, ਮੇਰੀ ਪਰਵਰਿਸ਼ 'ਚ ਹੀ ਕੋਈ ਫਰਕ ਰਹਿ ਗਿਆ ਹੋਊਗਾ ਡਾਕਟਰ ਸਾਹਿਬ, ਧੀਆਂ ਪੁੱਤਾਂ 'ਤੇ ਕਾਹਦਾ ਦੋਸ਼। ਇਹਨਾਂ ਕਹਿੰਦੇ ਅੱਖਾਂ ਦੇ ਵਿੱਚੋਂ ਤ੍ਰਿਪ ਤ੍ਰਿਪ ਅੱਥਰੂ ਵਗਣ ਲੱਗ ਪਏ। ਧੀ ਨੇ ਮਾਂ ਦਾ ਹੱਥ ਘੁੱਟਦਿਆਂ ਕਿਹਾ, ਨਹੀਂ ਬੀਜੀ ਤੁਸੀਂ ਤਾਂ ਬਹੁਤ ਸੋਹਣੀ ਤਰਬੀਅਤ ਦਿੱਤੀ ਹੈ, ਮੈਨੂੰ ਬਹੁਤ ਸੋਹਣੀ ਤਰਬੀਅਤ ਦਿੱਤੀ ਹੈ, ਤੁਸੀਂ ਭੈਣ ਨੂੰ ਬੜੀ ਸੋਹਣੀ ਤਬੀਅਤ ਕੀਤੀ ਸੀ, ਬੜਾ ਸੋਹਣਾ ਪਾਲਣ ਪੋਸ਼ਣ ਕੀਤਾ ਤੁਸੀਂ, ਅਤੇ ਡਾਕਟਰ ਨੇ ਵੀ ਇਸ ਚੀਜ਼ ਦੇ ਵਿੱਚ ਹਾਮੀ ਭਰੀ। ਕਹਿਣ ਲੱਗਾ, ਮੈਨੂੰ ਇੰਨੇ ਦਿਨ ਹੋ ਗਏ ਤੁਹਾਡੇ ਘਰ ਆਉਂਦਿਆਂ, ਇੰਨੇ ਸਮੇਂ ਤੋਂ ਮੈਂ ਇਹੋ ਜਿਹਾ ਕੁਛ ਨਹੀਂ ਵੇਖਿਆ ਜਿੰਨਾ ਆਨੰਦ, ਜਿੰਨਾ ਆਪਣਾਪਨ ਤੁਹਾਡੇ ਬੱਚਿਆਂ ਨੂੰ ਮਿਲ ਕੇ, ਤੁਹਾਡੇ ਘਰ ਆ ਕੇ, ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਮਿਲਦਾ, ਸ਼ਾਇਦ ਕਿਸੇ ਵਿਰਲੇ ਘਰ ਦੇ ਵਿੱਚ ਹੀ ਮਿਲਦਾ ਹੋਵੇ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਕੀ ਮੈਂ ਜਾਣ ਸਕਦਾ ਤੁਹਾਡੀ ਬੇਟੀ ਕਿਹੜੇ ਸ਼ਹਿਰ ਵਿਆਹੀ ਹੈ? ਧੀ ਕਹਿਣ ਲੱਗੀ, ਡਾਕਟਰ ਸਾਹਿਬ ਸ਼ਾਇਦ ਤੁਸੀਂ ਮੁੰਡੇ ਨੂੰ ਜਾਣਦੇ ਹੋ, ਤੁਹਾਡੇ ਹੌਸਪੀਟਲ ਦੇ ਵਿੱਚ ਉਹ ਬਤੌਰ ਡਾਕਟਰ ਕੰਮ ਕਰਦਾ, ਉਹਦਾ ਨਾਮ ਮਨਦੀਪ ਸਿੰਘ ਹੈ। ਅਤੇ ਡਾਕਟਰ ਇੱਕਦਮ ਹੈਰਾਨ ਹੋ ਕੇ ਕਹਿਣ ਲੱਗਾ, ਜੇ ਮੈਂ ਠੀਕ ਸਮਝਿਆ ਤਾਂ ਉਹ ਤਾਂ ਮੇਰਾ ਸਟੂਡੈਂਟ ਵੀ ਰਿਹਾ, ਮੇਰੇ ਹੇਠਾਂ ਹੀ ਉਹਨੇ ਕੰਮ ਸਿੱਖਿਆ, ਉਹ ਤਾਂ ਬਹੁਤ ਚੰਗਾ ਮੁੰਡਾ, ਬਲਕਿ ਮੈਂ ਤਾਂ ਇੱਦਾਂ ਕਹਾਂਗਾ ਉੱਦਾਂ ਦੇ ਮੁੰਡੇ ਅੱਜ ਕੱਲ੍ਹ ਲੱਭਦੇ ਹੀ ਨਹੀਂ, ਸ਼ਾਇਦ ਤੁਸੀਂ ਉਹਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਮੈਂ ਹੈਰਾਨ ਹਾਂ ਕਿ ਗਲਤੀ ਰਹਿ ਕਿੱਥੇ ਗਈ, ਮੈਨੂੰ ਇੱਥੋਂ ਤੱਕ ਵੀ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂ ਕਿ ਜੇਕਰ ਮੇਰੀ ਧੀ ਹੋਵੇ ਤਾਂ ਮੈਂ ਮਿੰਟ ਨਾ ਲਾਵਾਂ ਉਹਦੇ ਨਾਲ ਵਿਆਹਣ ਲੱਗਾ, ਇੰਨਾ ਮਿਹਨਤੀ ਮੁੰਡਾ, ਮੈਂ ਆਪਣੀ ਅੱਖੀਂ ਵੇਖਿਆ ਉਹਨੂੰ ਮਿਹਨਤ ਕਰਦਿਆਂ, ਮੈਂ ਜਾਣਦਾ ਹਾਂ, ਅਤੇ ਸ਼ਾਇਦ ਮੈਂ ਤੁਹਾਡੀ ਧੀ ਨੂੰ ਵੀ ਇੱਕ ਦੋ ਵਾਰੀ ਮਿਲਿਆ, ਵੇਖੋ ਕਿੱਡਾ ਛੋਟਾ ਸੰਸਾਰ ਹੈ, ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਇਸ ਘਰ ਦੀ ਧੀ ਹੈ। ਮਾਤਾ ਜੀ ਦਾ ਹੱਥ ਘੁੱਟ ਕੇ ਡਾਕਟਰ ਸਾਹਿਬ ਨੇ ਜੋ ਕਿਹਾ, ਸ਼ਾਇਦ ਉਹ ਸੁਣ ਕੇ ਬੀਜੀ ਦੇ ਮਨ ਤੋਂ ਸ਼ਾਇਦ ਚਿਰਾਂ ਦਾ ਭਾਰ ਲੈ ਗਿਆ ਹੋਵੇ। ਕਹਿਣ ਲੱਗੇ, ਬੀਜੀ ਹੁਣ ਤਾਂ ਮੈਂ ਹੋਰ ਪੁਖਤਾ ਕਹਿ ਸਕਦਾ ਕਿ ਤੁਹਾਡੀ ਤਰਬੀਅਤ ਦੇ ਵਿੱਚ ਕੋਈ ਨੁਕਸ ਨਹੀਂ, ਜਿਹੜੇ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬੱਚੀਆਂ ਦਾ ਪਾਲਣ ਪੋਸ਼ਣ ਕੀਤਾ ਤੁਹਾਨੂੰ ਉਹਦੇ 'ਤੇ ਮਾਣ ਹੋਣਾ ਚਾਹੀਦਾ। ਚੰਗੀ ਤਰਬੀਅਤ ਸਿਰਫ ਤਾਂ ਸਿਰਫ ਇਹ ਨਹੀਂ ਹੁੰਦੀ ਕਿ ਸਾਰਾ ਕੁਛ ਤੁਹਾਡੇ ਉਹ ਕਹਿਣ ਮੁਤਾਬਕ ਹੀ ਕਰਨ, ਕਈ ਵਾਰੀ ਆਪਾਂ ਉਸ ਅੱਖ ਦੇ ਨਾਲ ਚੀਜ਼ਾਂ ਨੂੰ ਨਹੀਂ ਵੇਖ ਸਕਦੇ। ਕੋਈ ਚੰਗਾ ਜੀਵਨ ਸਾਥੀ ਲੱਭ ਲੈਣਾ ਇਹ ਵੀ ਤਾਂ ਉਸੇ ਤਰਬੀਅਤ ਦਾ ਹਿੱਸਾ ਹੋ ਸਕਦਾ। ਮਾੜੀ ਤਰਬੀਅਤ ਤਾਂ ਮੰਨੀਏ, ਜੇ ਧੀ ਪੁੱਤ ਕੋਈ ਗਲਤ ਡਿਸੀਜ਼ਨ ਲੈ ਲਵੇ, ਐਵੇਂ ਕਿਸੇ ਦੇ ਨਾਲ ਅਜਾਈ ਰਾਹ ਜਾਂਦੇ ਦੇ ਨਾਲ ਚਲਿਆ ਜਾਵੇ, ਫਿਰ ਤਾਂ ਆਪਾਂ ਮੰਨੀਏ ਕਿ ਉਹਦੀ ਤਰਬੀਅਤ ਤੁਸੀਂ ਸਹੀ ਨਹੀਂ ਕੀਤੀ। ਤੁਹਾਡੀ ਤਰਬੀਅਤ ਦਾ ਹੀ ਸ਼ਾਇਦ ਇਹ ਸਿੱਟਾ ਕਿ ਤੁਹਾਡੀ ਬੇਟੀ ਨੇ ਬਹੁਤ ਵਧੀਆ ਜਵਾਈ ਲੱਭਿਆ, ਬਹੁਤ ਵਧੀਆ ਘਰ ਵਾਲਾ ਲੱਭਿਆ, ਸ਼ਾਇਦ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਂ ਮਨਦੀਪ ਦੇ ਨਾਲ ਗੱਲ ਕਰੂੰਗਾ। ਆਖਿਰਕਾਰ ਕਦੋਂ ਕੁ ਤੱਕ ਆਪਣੇ ਮਨ ਦੇ ਉੱਤੇ ਭਾਰ ਪਾ ਕੇ ਫਿਰੋਗੇ? ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਸਰਦਾਰ ਸਾਹਿਬ ਨਾਲ ਵੀ ਗੱਲ ਕਰੂੰਗਾ। ਕਈ ਵਾਰੀ ਆਪਾਂ ਸਾਰੀ ਉਮਰ ਆਪਣੇ ਮਨ ਨੂੰ ਗੰਢਾਂ ਬੰਨ੍ਹ ਕੇ, ਆਪਣੇ ਮਨ ਦੇ ਉੱਤੇ ਭਾਰ ਪਾ ਕੇ, ਆਪਣੇ ਆਪ ਨੂੰ ਬਿਮਾਰੀਆਂ ਲਾ ਕੇ ਇਸ ਦੁਨੀਆਂ ਤੋਂ ਚਲੇ ਜਾਂਦੇ, ਅਸੀਂ ਆਪਣਿਆਂ ਨੂੰ ਤਰਸਦੇ ਰਹਿੰਦੇ ਹਾਂ, ਸਾਡੇ ਆਪਣੇ ਸਾਨੂੰ ਤਰਸਦੇ ਰਹਿੰਦੇ ਆ, ਅਤੇ ਕਈ ਵਿੱਚ ਵਿਚਾਲੇ ਵਾਲੇ ਜਿਹੜੇ ਤੁਹਾਨੂੰ ਜਾਣਦੇ ਆ, ਜਿਹੜੇ ਦੋਵਾਂ ਧਿਰਾਂ ਨੂੰ ਸਾਂਝਾ ਜਾਣਦੇ ਆ, ਉਹ ਵੀ ਇਸ ਦੇ ਸਾਰੇ ਕੁਛ ਦੇ ਵਿੱਚ ਪਿਸਦੇ ਰਹਿੰਦੇ। ਗਲਤ ਤੁਸੀਂ ਵੀ ਕੁਛ ਨਹੀਂ ਕੀਤਾ, ਤੁਸੀਂ ਆਪਣੇ ਸਮੇਂ ਦੇ ਹਾਣੀ ਹੋ, ਧੀਆਂ ਪੁੱਤ ਆਪਣੇ ਸਮੇਂ ਦੇ ਹਾਣੀ ਨੇ। ਪਰ ਜਾਂਦੇ ਜਾਂਦੇ ਇੱਕ ਗੱਲ ਫੇਰ ਕਹਿ ਦਿਆਂ, ਤੁਹਾਡੀ ਤਰਬੀਅਤ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਆ, ਤੁਹਾਡੀ ਧੀ ਨੇ ਬਹੁਤ ਵਧੀਆ ਸਾਥ ਲੱਭਿਆ, ਅਤੇ ਮੈਂ ਦਾਅਵੇ ਨਾਲ ਕਹਿੰਦਾ ਉਹ ਆਪਣੇ ਘਰ ਬਹੁਤ ਖੁਸ਼ ਹੈ। ਜੇ ਕਿਸੇ ਚੀਜ਼ ਦੀ ਉਹਨੂੰ ਘਾਟ ਰੜਕਦੀ ਹੋਈ ਨਾ, ਤਾਂ ਉਹ ਇਹ ਹੋਊਗੀ ਕਿ ਉਹ ਆਪਣੇ ਮਾਂ ਪਿਓ ਨੂੰ, ਆਪਣੀ ਭੈਣ ਨੂੰ ਮਿਲ ਨਹੀਂ ਸਕਦੀ, ਉਹ ਘਾਟ 'ਤੇ ਤੁਹਾਨੂੰ ਵੀ ਰੜਕ ਰਹੀ। ਬੜੀ ਵਾਰੀ ਇੱਦਾਂ ਹੁੰਦਾ ਬੜੇ ਮਾਂ ਪਿਓ ਆਪਣੇ ਆਪ ਨੂੰ ਸ਼ਾਇਦ ਇਸ ਚੀਜ਼ ਦੇ ਲਈ ਦੁਖੀ ਮੰਨਦੇ ਨੇ ਕਿ ਉਹ ਆਪਣੇ ਬੱਚਿਆਂ ਦਾ ਸਹੀ ਪਾਲਣ ਪੋਸ਼ਣ ਨਹੀਂ ਕਰ ਪਾਏ। ਅਜੋਕੇ ਸਮੇਂ ਦੇ ਵਿੱਚ ਜ਼ਰੂਰਤ ਇਸ ਗੱਲ ਦੀ ਮੰਨੀ ਜਾ ਰਹੀ ਹੈ ਕਿ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਹ ਦੱਸੀਏ ਕਿ ਉਹਨਾਂ ਦਾ ਦਾਇਰਾ ਕੀ ਹੈ, ਉਹਨਾਂ ਦੀ ਤਰਬੀਅਤ ਦਾ ਇਹ ਹਿੱਸਾ ਬਣਾਈਏ ਕਿ ਉਹਨਾਂ ਨੇ ਕੀ ਨਹੀਂ ਲੱਭਣਾ, ਕੀ ਲੱਭਣਾ ਇੰਨੀ ਸੋਝੀ ਸ਼ਾਇਦ ਰੱਬ ਨੇ ਹਰ ਇੱਕ ਇਨਸਾਨ 'ਚ ਪਾ ਕੇ ਭੇਜੀ। ਕਈ ਚੀਜ਼ਾਂ ਪੁਰਾਣੇ ਖਿਆਲਾਂ ਦੇ ਨਾਲ ਨਵੇਂ ਸਮੇਂ ਦੀਆਂ ਬੰਨਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ। ਸਮਾਂ ਇੰਨੀ ਤੇਜ਼ੀ ਦੇ ਨਾਲ ਬਦਲ ਰਿਹਾ ਕਿ ਸ਼ਾਇਦ ਸਾਡੇ ਕਈ ਫੈਸਲੇ ਗਲਤ ਹੋ ਜਾਣਗੇ ਨਵੀਂ ਪੀੜ੍ਹੀ ਦੇ ਲਈ। ਅਤੇ ਵੈਸੇ ਵੀ ਅੱਜ ਕੱਲ੍ਹ ਸੁਖਾਵਾਂ ਮਾਹੌਲ ਇਹੋ ਮੰਨਿਆ ਜਾ ਰਿਹਾ ਕਿ ਨਵੇਂ ਅਤੇ ਪੁਰਾਣੇ ਦਾ ਸੋਹਣਾ ਸੁਮੇਲ ਹੋਵੇ, ਪੁਰਾਣੇ ਦਾ ਤਜਰਬਾ ਹੋਵੇ, ਉਹਨੂੰ ਨਵੇਂ ਦੇ ਵਿੱਚ ਘੋਲਿਆ ਜਾਵੇ ਅਤੇ ਫਿਰ ਜਿਹੜੀ ਰੈਸਪੀ ਤਿਆਰ ਹੁੰਦੀ ਹੈ ਉਹਦੇ ਨਾਲ ਦੋਵੇਂ ਪਰਿਵਾਰ ਖੁਸ਼ ਰਹਿੰਦੇ ਨੇ, ਦੋਵੇਂ ਪੀੜ੍ਹੀਆਂ ਖੁਸ਼ ਰਹਿੰਦੀਆਂ। ਕੋਸ਼ਿਸ਼ ਕੀਤੀ ਜਾਵੇ ਕਿ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਹ ਦੱਸੀਏ ਕਿ ਉਹਨਾਂ ਦਾ ਦਾਇਰਾ ਕੀ ਹੈ, ਉਹ ਕਿਸ ਹੱਦ ਤੱਕ ਜਾ ਸਕਦੇ ਨੇ, ਕਿਹੜੇ ਦਾਇਰੇ ਤੋਂ ਉਹਨਾਂ ਨੇ ਬਾਹਰ ਨਹੀਂ ਜਾਣਾ। ਸ਼ਾਇਦ ਇੱਕ ਚੰਗੀ ਤਰਬੀਅਤ ਹੋਏਗੀ ਅੱਜ ਦੇ ਹਿਸਾਬ ਦੇ ਨਾਲ, ਨਾ ਕਿ ਇਹ ਕਹਿਣਾ ਕਿ ਨਹੀਂ ਤੁਸੀਂ ਆਹ ਕਰ ਹੀ ਨਹੀਂ ਸਕਦੇ। ਇਸ ਚੀਜ਼ ਤੋਂ ਸ਼ਾਇਦ ਬੜੇ ਧੀਆਂ ਪੁੱਤ ਬਾਗੀ ਹੋ ਜਾਂਦੇ ਨੇ, ਪਰ ਉਹਦਾ ਮਤਲਬ ਇਹ ਨਹੀਂ ਕਿ ਤੁਹਾਡੀ ਤਰਬੀਅਤ ਦੇ ਵਿੱਚ ਕੋਈ ਕਮੀ ਪੇਸ਼ੀ ਹੈ। ਤੁਹਾਡੀ ਤਰਬੀਅਤ ਦੇ ਵਿੱਚ ਕਮੀ ਪੇਸ਼ੀ ਤਾਂ ਗਿਣੀ ਜਾਵੇਗੀ ਜੇਕਰ ਉਹ ਕੁਛ ਗਲਤ ਲੱਭ ਲੈਣ। ਲੋੜ ਹੈ ਉਹਨਾਂ ਨੂੰ ਚੰਗਾ ਮਾੜਾ ਚੰਗੀ ਤਰ੍ਹਾਂ ਦੇ ਨਾਲ ਸਮਝਾਉਣ ਦੀ, ਉਹਨਾਂ ਦੇ ਨਾਲ ਹੋ ਕੇ ਚੱਲਣ ਦੀ, ਤਾਂ ਕਿ ਉਹ ਵੀ ਤੁਹਾਡੇ ਨਾਲ ਹੋ ਕੇ ਚੱਲ ਸਕਣ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
2: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596 ਗਰੇਵਾਲ ਵੀਜ਼ਾ ਸੋਲਿਊਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਕੀ ਤੁਸੀਂ ਐਸੀ ਥਾਂ ਲੱਭ ਰਹੇ ਹੋ ਜੋ ਤੁਹਾਨੂੰ ਤੁਹਾਡੇ ਲਈ ਅਹਿਮ ਚੀਜ਼ਾਂ ਨਾਲ ਜੋੜੀ ਰੱਖੇ? ਪੇਸ਼ ਹੈ ਸਿਲਵਰ ਬਰੁਕ ਮਾਊਂਟ ਡੁਨੀਡ ਵਿੱਚ ਇੱਕ ਨਵੀਂ ਕਮਿਊਨਿਟੀ ਜਿੱਥੇ ਹੁਣ ਵਿਕਰੀ ਚੱਲ ਰਹੀ ਹੈ। ਵੌਨ ਪੌਂਸ ਰੇਲਵੇ ਸਟੇਸ਼ਨ, ਸ਼ਾਪਿੰਗ, ਸਕੂਲ, ਪਾਰਕਾਂ ਅਤੇ ਆਉਣ ਵਾਲਾ ਖੇਡ ਕੰਪਲੈਕਸ ਸਿਰਫ ਥੋੜੀ ਦੂਰੀ ਤੇ ਹਨ। ਨਾਲ ਹੀ ਜਿਲੋਂਗ, ਮੈਲਬਰਨ ਅਤੇ ਸਰਫ ਕੋਸਟ ਵੀ ਬਿਲਕੁਲ ਨੇੜੇ ਹਨ। ਡਿਵੈਲਪਮੈਂਟ ਵਿਕਟੋਰੀਆ ਵੱਲੋਂ ਵਿਕਸਿਤ ਸਿਲਵਰ ਬਰੁਕ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ ਦਾ ਭਰੋਸਾ ਲੈ ਕੇ ਆਉਂਦਾ ਹੈ ਜੋ ਅਜਿਹੀਆਂ ਕਮਿਊਨਿਟੀਜ਼ ਤਿਆਰ ਕਰ ਰਿਹਾ ਹੈ ਜਿੱਥੇ ਲੋਕ ਫਲ ਫੁੱਲ ਸਕਣ। ਹੋਰ ਜਾਣਕਾਰੀ ਲਈ silverbrookmtdunedd.com.au ਤੇ ਜਾਓ ਜਾਂ ਸਿਲਵਰਬਰੁਕ ਮਾਊਂਟ ਡੁਨੀਡ ਸਰਚ ਕਰੋ।
1: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

0: ਰੇਡੀਓ ਹਾਂ ਜੀ 1674 ਐਮ ਦੋਸਤੋ, ਤੁਸੀਂ ਟਿਊਨ ਇਨ ਕਰ ਚੁੱਕੇ ਹੋ ਅੱਜ ਸ਼ਾਮ ਮੰਗਲਵਾਰ ਦੀ 6:20 ਹੋ ਚੁੱਕੇ ਨੇ ਮੈਲਬਨ ਦੇ ਵਿੱਚ, ਅਤੇ ਜੇ ਤੁਸੀਂ ਰਿਪੀਟ ਸੁਣ ਰਹੇ ਹੋ ਤਾਂ ਫਿਰ ਆਪਣੇ ਹਿਸਾਬ ਨਾਲ ਸਮਾਂ ਅਤੇ ਡੇਟ ਜਿਹੜੀ ਆ ਉਹ ਤੁਸੀਂ ਐਡਜਸਟ ਕਰ ਲਿਓ। ਪਰ ਹੁਣ ਤੁਸੀਂ ਸਾਨੂੰ ਟਿਕਟੋਕ ਦੇ ਉੱਤੇ ਲਾਈਵ ਵੇਖ ਰਹੇ ਹੋ, ਯਾਦ ਰੱਖਿਓ ਜੇ ਰਿਪੀਟ ਸੁਣ ਰਹੇ ਹੋ ਫਿਰ ਨਹੀਂ ਹੋਵਾਂਗੇ ਟਿਕਟੋਕ 'ਤੇ ਲਾਈਵ। ਅਤੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਨੇ ਮਨੀਸ਼ਾ ਬੁਟਾਨੀ ਜੀ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਸਾਂਝ ਪਾਉਣਗੇ ਕੀ ਨਵੀਆਂ ਅਪਡੇਟਸ ਨੇ, ਕੀ ਚੱਲ ਰਿਹਾ ਸਟੂਡੈਂਟਸ ਨੂੰ ਲੈ ਕੇ, ਜਾਂ ਫਿਰ ਉਸ ਤੋਂ ਅੱਗੇ ਵਧੀਏ ਜਿਹੜੀ ਲਾਈਫ ਆ, ਜਿਨ੍ਹਾਂ ਦੇ ਵਿੱਚੋਂ ਕਿੰਨੇ ਸਾਰੇ ਵੀਜ਼ੇ ਨਿਕਲਦੇ ਨੇ, 189 ਹੋ ਗਿਆ ਜਾਂ ਫਿਰ 482-407, ਕੀ ਚੱਲ ਰਿਹਾ ਅੱਜ ਕੱਲ੍ਹ, ਕਿਹੜਾ ਰਿਫਿਊਜ਼ ਹੋ ਰਿਹਾ ਵਾ, ਕਿਹੜਾ ਗ੍ਰਾਂਟ ਹੋ ਰਿਹਾ ਵਾ, ਕਿਹੜੀ ਚੀਜ਼ ਕਿਹੜੇ ਪਾਸੇ ਨੂੰ ਜਾਣ ਦੀ ਹੈ, ਇਹ ਸਾਰਾ ਕੁਝ ਸਾਨੂੰ ਦੱਸਣਗੇ। ਆਓ ਇਹਨਾਂ ਦਾ ਸਵਾਗਤ ਕਰਦੇ ਹਾਂ। ਮਨੀਸ਼ਾ ਜੀ ਵੈਲਕਮ, ਕਿੱਦਾਂ ਹਾਲ ਚਾਲ, ਠੀਕ ਠਾਕ ਜੀ?
1: ਬਿਲਕੁਲ ਠੀਕ ਹੈ ਬਲਕਿਰਤ। ਤੇ ਹੁਣ ਕਰੰਟ ਅਪਡੇਟ,
0: ਸੋਰੀ ਮੈਂ ਹਿੰਦੀ ਚ ਵੈਲਕਮ ਕਰਨਾ ਹੈ, ਮੈਂ ਭੁੱਲ ਗਿਆ,
1: ਇਹ ਮਿਕਸ ਹੀ ਰਹਿਣਾ, ਹਿੰਦੀ ਪੰਜਾਬੀ ਮਿਕਸ ਸੈਸ਼ਨ ਚੱਲਣਾ, ਤੇ ਸਾਰਿਆਂ ਨੂੰ ਸਮਝ ਆ ਜਾਣੀ ਹੈ ਮੈਂ ਕੀ ਕਹਿ ਰਹੀ ਹਾਂ, ਵਿੱਚੋਂ ਵਿੱਚੋਂ ਇੰਗਲਿਸ਼ ਵੀ ਆ ਜਾਏਗੀ ਆਟੋਮੈਟਿਕਲੀ, ਤੇ ਸਭ ਨੂੰ ਸਮਝ ਆ
0: ਜਾਣੀ,
1: ਹਾਂ ਤੇ ਸਭ ਨੂੰ ਸਮਝ ਆ ਜਾਣੀ ਹੈ, ਮੈਂ ਜੋ ਵੀ ਦੱਸਣਾ ਹੈ ਇਹਨਾਂ ਨੂੰ ਹਿੰਦੀ ਪੰਜਾਬੀ ਇੰਗਲਿਸ਼ ਸਭ ਸਮਝ ਆ ਜਾਣੀ ਹੈ,
0: ਫੇਰ ਹੀ ਫਾਇਦਾ, ਸਮਝ ਜੇ ਆਣਗੇ ਤੇ ਫੇਰ ਹੀ ਦੱਸਣ ਦਾ ਫਾਇਦਾ ਨਾ।
1: ਬਿਲਕੁਲ, ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜੇ 407 ਹੈ ਉਹਦੇ ਨੋਮੀਨੇਸ਼ਨਸ ਬੇਸ਼ੁਮਾਰ ਆ ਰਹੇ ਹੈ, ਰਿਫਿਊਜ਼ਲਸ ਉਹਨਾਂ ਦੇ ਲਾਈਕ ਮਲਟੀਪਲ ਰਿਫਿਊਜ਼ਲ ਸਾਨੂੰ ਦਿਨ ਐਵਰੀ ਡੇ ਦੇ ਹਿਸਾਬ ਨਾਲ ਆ ਰਹੇ ਹੈ।
0: 407 ਜੋ ਟ੍ਰੇਨਿੰਗ ਵੀਜ਼ਾ ਜਿਹੜਾ ਹੁੰਦਾ,
1: ਜਿਹੜਾ ਟ੍ਰੇਨਿੰਗ ਵੀਜ਼ਾ ਹੈ, ਖਾਸ ਕਰਕੇ ਜਿਹੜੇ 10 ਮਾਰਚ ਨੂੰ ਲਾਸਟ ਮੂਮੈਂਟ ਤੇ ਪਏ ਸੀ ਉਹਨਾਂ ਦੇ ਰਿਫਿਊਜ਼ਲਸ ਬਹੁਤ ਜ਼ਿਆਦਾ ਆਣੇ ਸ਼ੁਰੂ ਹੋ ਗਏ ਹੈ,
0: ਕਿਉਂਕਿ ਜਦੋਂ ਰੂਲ ਚੇਂਜ ਹੋ ਜਾਣ ਲੱਗਾ,
1: ਹਾਂ 11 ਮਾਰਚ ਨੂੰ ਜਾਂ 10 ਮਾਰਚ ਰਾਤੀ 11:59 ਤੋਂ ਬਾਅਦ ਰੂਲ ਚੇਂਜ ਹੋਇਆ ਸੀ ਕਿ ਅੱਜ ਤੋਂ ਬਾਅਦ ਜੇ ਨੋਮੀਨੇਸ਼ਨ ਅਪਰੂਵ ਹੈ ਤਾਂ ਹੀ ਤੁਸੀਂ ਵੀਜ਼ਾ ਪਾ ਸਕਦੇ ਹੋ, ਤੇ ਇਹ ਰੂਲ ਚੇਂਜ ਹੋਣ ਕਰਕੇ ਪੈਨਿਕ ਮੋਡ ਕ੍ਰੀਏਟ ਹੋਇਆ ਸੀ ਕਲਾਇੰਟਸ ਵਿੱਚ। ਅਸੀਂ ਵੀ ਬਹੁਤ ਸਾਰੀ ਵੀਜ਼ਾ ਐਪਲੀਕੇਸ਼ਨਸ ਲਾਂਚ ਕੀਤੀਆਂ ਸੀ, ਹੋਰ ਵੀ ਬਹੁਤ ਸਾਰੇ ਕਲਾਇੰਟਸ ਨੇ ਕੀਤੀਆਂ ਹੋਣੀਆਂ। ਨਾਓ ਉੱਥੇ ਇੱਕ ਦਿੱਕਤ ਜਿਹੜੀ ਹੁਣ ਆ ਰਹੀ ਹੈ, ਜਦੋਂ ਨੋਮੀਨੇਸ਼ਨ ਰਿਫਿਊਜ਼ ਹੁੰਦੀ ਹੈ ਤੇ ਉਹਦੀ ARTA ਇੰਪਲੋਇਰ ਨੇ ਪਾਣੀ ਹੁੰਦੀ ਹੈ। ਹੁਣ ਇੰਪਲੋਇਰਸ, ਕਈ ਇੰਪਲੋਇਰਸ ARTA ਪਾਉਣ ਦੇ ਫੇਵਰ 'ਚ ਨਹੀਂ ਹੈ, ਤੇ ਸਟੂਡੈਂਟਸ ਜਾਂ ਜਿਹੜੇ ਵੀ ਐਪਲੀਕੈਂਟਸ ਹੈ ਉਹ ਵਿਚਾਰਿਆਂ ਨੂੰ ਸਮਝ ਨਹੀਂ ਆ ਰਹੀ, ਕਿਉਂਕਿ ਜੇ ਨੋਮੀਨੇਸ਼ਨ ਦੀ ARTA ਨਹੀਂ ਪਏਗੀ ਤੇ ਵੀਜ਼ਾ ਜਦੋਂ ਰਿਫਿਊਜ਼ ਹੋਏਗਾ, ਜੋ ਕਿ 28 ਦਿਨਾਂ ਤੋਂ ਬਾਅਦ ਨੋਮੀਨੇਸ਼ਨ ਰਿਫਿਊਜ਼ ਹੋਣ ਤੋਂ ਬਾਅਦ ਆਟੋਮੈਟਿਕਲੀ ਪੈ ਜਾਏਗਾ, ਉਹਦੀ ARTA ਵੀ ਨਹੀਂ ਪਏਗੀ ਵੀਜ਼ਾ ਦੀ।
0: ਓਕੇ,
1: ਇਹ ਰਿਲੇਟਡ ਹੈ। ਤੇ ਜੇ ਨੋਮੀਨੇਸ਼ਨ ਦੀ ARTA ਪੈ ਜਾਏਗੀ ਤੇ ਕਲਾਇੰਟ ਦੀ ਵੀਜ਼ਾ ਦੀ ਵੀ ARTA ਪੈ ਜਾਏਗੀ, ਔਰ ਉਹਨਾਂ ਨੂੰ ਆਪਣਾ ਜੋ ਵੀ ਉਹਨਾਂ ਦਾ ਰੀਜ਼ਨ ਹੋਏਗਾ, ਠੀਕ ਹੈ। ਇਸ ਚੀਜ਼ ਕਰਕੇ ਬਹੁਤ ਫਾਈਲਾਂ ਖਰਾਬ ਹੋਣਗੀਆਂ, ਪਰ ਕਲਾਇੰਟਸ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਜੇ ਤੁਸੀਂ 407 ਪਾਇਆ ਹੈ ਤੇ ਤੁਹਾਡੇ ਕੋਲ 1 ਈਅਰ ਦਾ ਐਕਸਪੀਰੀਅੰਸ ਹੈਗਾ, ਹੁਣ ਤੱਕ ਹੋ ਜਾਣਾ ਚਾਹੀਦਾ ਜਾਂ ਹੋ ਗਿਆ, ਜੇ ਤਾਂ ਤੁਹਾਡਾ ਇੰਪਲੋਇਰ ARTA ਪਾ ਰਿਹਾ, ਯੂ ਆਰ ਇਨ ਅ ਗੁੱਡ ਸਟੇਟ, 28 ਦਿਨਾਂ ਤੋਂ ਬਾਅਦ ਆਟੋਮੈਟਿਕਲੀ ਵੀਜ਼ਾ ਰਿਫਿਊਜ਼ ਹੋਏਗਾ, ਉਹਦੀ ਵੀ ARTA ਪੈ ਜਾਏਗੀ, ਤੁਸੀਂ ਆਪਣਾ ਐਕਸਪੀਰੀਅੰਸ ਪੂਰਾ ਕਰੋ, 482 ਵੀਜ਼ਾ ਪਾਓ, 190 ਪਾਓ, 189 ਪਾਓ, ਜਿਹਦੇ ਲਈ ਵੀ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ। ਤਾਂ ਦੂਜੀ ਆਪਸ਼ਨ ਇਹ ਹੈਗੀ ਹੈ, ਇਹ ਨਵਾਂ ਇੰਪਲੋਇਰ ਲੱਭ ਕੇ ਵੀ ਆਪਣੀ ਨੋਮੀਨੇਸ਼ਨਸ ਨੂੰ ਬਚਾ ਸਕਦੇ ਹੋ, ਹਲੇ ਵੀ ਇਹ ਮੌਕਾ ਹੈ ਕਿਉਂਕਿ ਪਿਆ ਹੋਇਆ ਵੀਜ਼ਾ ਤੇ ਹਲੇ ਵੀ ਨਿਊ ਨੋਮੀਨੇਸ਼ਨ ਲਾਂਚ ਹੋ ਸਕਦੀ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਤੁਸੀਂ ਆਪਣੇ ਏਜੰਟ ਨੂੰ ਕੰਟੈਕਟ ਕਰ ਸਕਦੇ ਹੋ, ਪਰ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਇਹ ਇੰਪਲੋਇਰ, ਤੁਸੀਂ ਸ਼ੈਫ ਦਾ ਕੰਮ ਕਰ ਰਹੇ ਹੋ, ਰੈਸਟੋਰੈਂਟ ਬੰਦ ਹੋ ਰਿਹਾ, ਰੈਸਟੋਰੈਂਟ ਕੋਲ ਸਪੋਟ ਹੈ ਨਹੀਂ, ਐਂਡ ਯੂ ਵਾਂਟ ਟੂ ਚੇਂਜ ਇਟ, ਤੇ ਫਿਰ ਤੁਸੀਂ ਨਵਾਂ ਇੰਪਲੋਇਰ ਲੱਭ ਕੇ ਉਹਦੇ ਨਾਲ ਵੀ ਕਰ ਸਕਦੇ ਹੋ। ਇਹਦਾ ਅਲੱਗ ਹੀ ਪ੍ਰੋਸੈਸ ਹੈ, ਜੋ ਕਿ ਅਸੀਂ ਸਿਰਫ ਆਪਣਾ ਕੰਸਲਟੇਸ਼ਨ 'ਚ ਪੂਰਾ ਐਕਸਪਲੇਨ ਕਰਾਂਗੇ ਕੀ ਪ੍ਰੋਸੈਸ ਹੈਗਾ, ਪਰ ਉਹਦੇ ਨਾਲ ਕੀ ਹੋਏਗਾ, ਨਿਊ ਨੋਮੀਨੇਸ਼ਨ ਜੇ ਪੈ ਜਾਏਗੀ ਉਹਨਾਂ ਦਾ ਵੀਜ਼ਾ ਰਿਫਿਊਜ਼ ਨਹੀਂ ਹੋਏਗਾ। ਹੁਣ ਵੀਜ਼ਾ ਰਿਫਿਊਜ਼ ਨਹੀਂ ਹੋਏਗਾ ਤੇ ਬਾਰ ਨਹੀਂ ਲੱਗੇਗੀ 48 ਬਾਰ, ਤੇ ਜਿਹੜਾ 30 September ਨੂੰ ਰਾਊਂਡ ਆ ਰਿਹਾ ਉਹਦੇ ਲਈ ਇਹ ਐਲੀਜੀਬਲ ਰਹਿ ਜਾਣਗੇ।
0: ਓਕੇ,
1: ਐਂਡ ਅਸੀਂ ਇਹੀ ਚਾਹੁੰਦੇ ਹਾਂ ਕਿ 189 ਤੁਸੀਂ ਔਨਸ਼ੋਰ ਪਾ ਸਕੋ। ਹੁਣ ਡਿਪਾਰਟਮੈਂਟ ਨੇ ਆਲਰੇਡੀ ਅਨਾਊਂਸ ਕੀਤਾ ਹੋਇਆ 30 September ਦਾ ਰਾਊਂਡ, ਤੇ 2 ਮਹੀਨੇ ਰਹਿ ਗਏ ਹੈ, ਤੇ ਜੇ ਤੁਸੀਂ 407 ਪਾਇਆ ਵੀ ਹੋਇਆ ਤੇ ਤੁਸੀਂ ਆਪਣਾ EOI ROI ਸਾਈਡ ਬਾਏ ਸਾਈਡ ਕਰ ਰਹੇ ਹੋ, ਉਹਦੇ ਲਈ ਤੁਸੀਂ ਐਲੀਜੀਬਲ ਹੋ, ਯੂ ਮਸਟ ਫਾਈਂਡ ਅਨਦਰ ਵੇ, ਕਿਉਂਕਿ ਜੇ ਇੰਪਲੋਇਰ ਏ ਆਰ ਟੀ ਨਹੀਂ ਪਾਉਂਦਾ ਤੇ 28 ਦਿਨਾਂ ਤੋਂ ਬਾਅਦ ਜਦੋਂ ਤੁਹਾਡਾ ਵੀਜ਼ਾ ਪਏਗਾ ਉਹਦੀ ਵੀ ਏ ਆਰ ਟੀ ਨਹੀਂ ਪਏਗੀ ਯੂ ਕੈਨ ਇਹ ਲੈਟ ਗੋ ਨਹੀਂ ਕਰ ਸਕਦੇ ਜਾਂ ਤੇ ਇਹਨਾਂ ਨੂੰ ਏ ਆਰ ਟੀ ਪਾਉਣੀ ਪੈਣੀ ਹੈ ਜਾਂ ਨਵਾਂ ਇੰਪਲੋਇਰ ਲੱਭ ਕੇ ਤੇ ਨਿਊ ਨੋਮੀਨੇਸ਼ਨ ਚਾਹੀਦੀ ਹੈ ਤੇ ਦੇ ਹੈਵ ਟੂ ਆਪਸ਼ਨ
0: ਓਕੇ ਉਸ ਤੋਂ ਇਲਾਵਾ ਤੀਜੀ ਆਪਸ਼ਨ ਕੋਈ ਨਹੀਂ ਆ
1: ਜਾਂ 48 ਵੀਜ਼ਾ ਵਿਡਰਾ ਕਰ ਲੈਣ ਤੇ ਹੋਰ ਜਿਹੜੇ ਵੀ ਵੀਜ਼ਾ ਲਈ ਤੁਸੀਂ ਐਲੀਜੀਬਲ ਹੋ 482186 ਉਹ ਪਾ ਦਿਓ
0: ਓਕੇ
1: ਉਹ ਤੁਹਾਨੂੰ ਤੁਹਾਡੀ ਐਲੀਜੀਬਿਲਿਟੀ ਦੇ ਅਕੋਰਡਿੰਗ ਤੁਹਾਡੇ ਏਜੰਟ ਦੱਸਣਗੇ
0: ਕਿਹੜੇ ਪਾਸੇ ਨੇ
1: ਜਾਣਾ ਹਾਂ ਕਿ ਤੂੰ ਤੁਹਾਡਾ ਕਰੰਟ ਵੀਜ਼ਾ ਕਿਹੜਾ ਕਿਉਂ ਤੁਸੀਂ ਕੀ ਪਾ ਸਕਦੇ ਹੋ ਕਿੱਦਾਂ ਪਾ ਸਕਦੇ ਹੋ ਪਰ ਜੇ ਤੁਹਾਨੂੰ ਲੱਗਦਾ ਹੈ ਜਸਟ ਬਿਕੋਜ਼ 407 ਦੀ ਨੋਮੀਨੇਸ਼ਨ ਰਿਫਿਊਜ਼ ਹੋਈ ਹੈ ਤੇ ਕੋਈ ਵੀ ਇੰਪਲੋਇਰ ਤੁਹਾਨੂੰ ਐਕਸਪਲੋਇਟ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਤੇ ਤੁਹਾਨੂੰ ਐਕਸਪਲੋਇਟ ਹੋਣ ਦੀ ਕੋਈ ਲੋੜ ਨਹੀਂ ਹੈ ਤੁਹਾਡੇ ਕੋਲ ਬਹੁਤ ਰਸਤੇ ਹੈ ਮਲਟੀਪਲ ਆਪਸ਼ਨਸ ਹੈ ਔਰ ਤੁਸੀਂ ਬਹੁਤ ਆਰਾਮ ਨਾਲ ਬਚ ਸਕਦੇ ਹੋ ਤੇ ਬਹੁਤ ਸਟੂਡੈਂਟਸ ਨੂੰ ਰਿਲੀਫ ਹੋਣਾ ਚਾਹੀਦਾ ਹੈ ਯੂ ਆਰ ਨੋਟ ਸਟਕ ਵਿਦ ਵਨ ਇੰਪਲੋਇਰ ਤੋ ਕੋਈ ਵੀ ਤੁਹਾਨੂੰ ਐਕਸਪਲੋਇਟ ਨਹੀਂ ਕਰ ਸਕਦਾ ਨਾ ਤੁਹਾਨੂੰ ਐਕਸਪਲੋਇਟ ਹੋਣ ਦੀ ਲੋੜ ਹੈ
0: ਤੇ ਮੈਕਸਿਮਮ ਕਿੰਨੇ ਇੰਪਲੋਇਰ ਕੋ ਜਾ ਸਕਦੇ ਆ ਇਹਦੀ ਵੀ ਕੋਈ ਲਿਮਿਟ ਆ
1: ਹਾਂ ਉਦੋਂ ਤੱਕ ਤਾਂ ਫਾਈਲ ਹੀ ਰਿਫਿਊਜ਼ ਹੋ ਜਾਏਗੀ ਰਿਵਿਊ ਰਾਈਟਸ ਚਲੇ ਜਾਣਗੇ ਦੇਖੋ 407 ਕਿਸੇ ਨੇ ਵੀ ਰੈਂਕਸ ਜੈਨੂਇਨਲੀ ਉਹਦੇ ਲਈ ਨਹੀਂ ਪਾਇਆ ਸੀਗਾ ਸਭ ਨੇ ਟਾਈਮ ਬਾਏ ਕਰਨ ਲਈ ਪਾਇਆ ਸੀ 407 ਪਾ ਕੇ ਵੀ ਜੇ ਤੁਸੀਂ ਆਪਣੇ ਰਸਤੇ ਨਹੀਂ ਕੱਢ ਰਹੇ ਹੋ ਇਹ ਤੁਹਾਡੀ ਦਿੱਕਤ ਹੈ ਦੈਨ ਯੂ ਆਰ ਲੈਕਿੰਗ ਬਿਹਾਈਂਡ ਜੇ ਹਲੇ ਵੀ ਤੁਸੀਂ ਜੋਬ ਰੈਡੀ ਨਹੀਂ ਕੰਪਲੀਟ ਕੀਤਾ ਪੀ ਟੀ ਦੇ ਬੈਂਡ ਨਹੀਂ ਲਿੱਤੇ ਤੁਸੀਂ ਨਾਟੀ ਦਾ ਟੈਸਟ ਨਹੀਂ ਕਲੀਅਰ ਕੀਤਾ ਤੁਹਾਡੀ ਸਕਿੱਲ ਅਸੈਸਮੈਂਟ ਨਹੀਂ ਆਈ ਹੈ ਤੁਸੀਂ ਤੁਹਾਡੀ ਕਮੀ ਹੈ ਫਿਰ ਤੁਸੀਂ ਭਰੋ ਆਪਣੀ ਕਮੀਆਂ ਯੂ ਹੈਵ ਟੂ ਪੇ ਫੋਰ ਜੋ ਤੁਸੀਂ ਕੀਤਾ 407 ਅਸੀਂ ਜਾਂ ਕਿਸੇ ਵੀ ਏਜੰਟ ਨੇ ਇਸ ਲਈ ਲੈ ਕੇ ਦਿੱਤਾ ਸੀ ਕਿ ਤੁਹਾਡੇ ਕੋਲ ਟਾਈਮ ਹੋਏ ਆਪਣੀ ਚੀਜ਼ਾਂ ਪੂਰੀ ਕਰਨ ਦਾ ਇਸ ਲਈ ਨਹੀਂ ਲੈ ਕੇ ਦਿੱਤਾ ਕਿ ਵੀਜ਼ਾ ਪਾਓ ਤੇ ਐਸ਼ ਕਰੋ ਆਪਣਾ ਪਾਥਵੇ ਬਣਾਓ ਪੀ ਆਰ ਦਾ
0: ਜੀ ਤੇ ਜੇ ਤੁਸੀਂ ਵਿੱਚ ਗੱਲ ਕੀਤੀ ਕਿ 189 ਦੀ ਜਿਹੜੀ ਆ ਨੋਮੀਨੇਸ਼ਨਸ ਨੇ ਉਹ 30 ਸਤੰਬਰ ਨੂੰ ਅਰਾਊਂਡ 189 ਜੀ ਤੇ ਉਹਦੇ ਲਈ ਇਨਵਾਈਟ ਦੇ ਕੀ ਚਾਂਸਿਸ ਨੇ ਜਾਂ ਕਿੰਨੇ ਕੁ ਪੁਆਇੰਟਸ ਨੇ ਕਿੱਦਾਂ ਵੇਖ ਰਹੇ ਉਸ ਰਾਊਂਡ ਨੂੰ
1: ਦੇਖੋ ਲਾਸਟ ਜਿਹੜਾ ਇਨਵੀਟੇਸ਼ਨ ਰਾਊਂਡ ਹੋਇਆ ਉਹਦੇ 'ਚ ਉਹਨਾਂ ਨੇ ਸਾਰੀ ਪ੍ਰੈਫਰੈਂਸ ਕੰਸਟਰਕਸ਼ਨ ਸੈਕਟਰ ਨੂੰ ਦਿੱਤੀ ਸੀ ਈ ਸੀ ਟੀ 'ਚ ਇੱਕ ਵੀ ਇਨਵਾਈਟ ਨਹੀਂ ਆਇਆ ਸੀ ਨਾ ਸ਼ੈਫ 'ਚ ਨਾ ਆਈ ਟੀ ਕਾਰਪੈਂਟਰ 'ਤੇ 65 ਪੁਆਇੰਟਸ 'ਤੇ ਵੀ ਇਨਵਾਈਟ ਆਏ ਸੀ ਅਤੇ 80 'ਤੇ ਵੀ ਆਏ ਸੀ ਸਿਮਿਲਰਲੀ ਟਾਇਲਰ ਪੇਂਟਰ ਵਾਜ਼ ਦਾ ਓਨਲੀ ਆਪਸ਼ਨ ਜਿਹਦੇ ਵਿੱਚ ਕੋਈ ਵੀ ਇਨਵਾਈਟ ਨਹੀਂ ਆਇਆ ਸੀ ਹੁਣ ਵੀ ਹੋਪ ਸੇਮ ਪਰ ਅਸੀਂ ਇਹ ਵੀ ਕਹਿੰਦੇ ਹਾਂ ਈ ਸੀ ਟੀ ਵਾਲਿਆਂ ਨੂੰ ਵੀ ਕੋਈ ਇਨਵਾਈਟ ਆ ਜਾਏ ਫਿੰਗਰਸ ਕਰੋਸਡ ਪਰ ਸਾਡੇ ਨਾਲ ਅਸੀਂ ਇਹ ਬਹੁਤ ਵਾਰੀ ਦੇਖਿਆ ਐਂਡ ਕਲਾਇੰਟਸ ਨੇ ਵੀ ਦੇਖਿਆ ਹੋਏਗਾ 65 'ਤੇ ਪੁਰਾਣੀ ਈ ਓ ਆਈਜ਼ ਨੂੰ ਪ੍ਰੈਫਰੈਂਸ ਦਿੱਤੀ ਗਈ ਸੀ ਨਵੀਂ ਈ ਓ ਆਈਜ਼ ਜਿਹੜੀਆਂ 2-3-4 ਦਿਨ ਪਹਿਲਾਂ ਪਈਆਂ ਸੀ ਉਹਨਾਂ ਨੂੰ ਆਪਸ਼ਨ ਜਾਂ ਉਹ ਸੇਮ ਪੁਆਇੰਟਸ 'ਤੇ ਇਨਵਾਈਟ ਨਹੀਂ ਆਇਆ ਸੀ ਹੁਣ ਉਹਦੇ ਲਈ ਯੂ ਹੈਵ ਟੂ ਬੀ ਸਮਾਰਟ ਇਨਫ ਤੁਸੀਂ ਅੱਜ ਹੀ ਆਪਣੀ ਈ ਓ ਆਈ ਲਾਂਚ ਕਰੋ ਤੁਹਾਡਾ ਪੀ ਟੀ ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਓ ਨਾ ਆਰ ਟੀ ਕਲੀਅਰ ਹੋ ਰਿਹਾ ਉਹਨੂੰ ਲੇਟ ਅਪਡੇਟ ਕਰ ਦਿਓ ਠੀਕ ਹੈ ਪਰ ਈ ਓ ਆਈ ਲਾਂਚ ਕਰੋ ਉਹ ਐਟਲੀਸਟ ਈ ਓ ਆਈ ਤਾਂ ਪੁਰਾਣੀ ਹੋਏ ਤੁਹਾਡੀ ਤਾਂ ਕਿ ਤੁਹਾਨੂੰ ਕਿਊ 'ਚ ਤਾਂ ਲੱਗੋ ਇਨਵਾਈਟ ਆ ਜਾਏ ਐਂਡ ਵੀ ਹੋਪ ਇਨਵਾਈਟ ਆ ਜਾਣ ਐਂਡ ਵੀ ਆਰ ਰੀਅਲੀ ਹੋਪਿੰਗ ਐਟ ਕਿ ਵੀ ਕੰਸਟਰਕਸ਼ਨ ਸੈਕਟਰ ਨੂੰ ਹੀ ਪ੍ਰਾਇਓਰਟੀ ਦਿੱਤੀ ਜਾਏਗੀ
0: ਤੇ ਜਿਹੜਾ ਮੰਨ ਲਓ ਅੱਜ ਆਪਾਂ ਲਾਂਚ ਕਰ ਦਿੰਦੇ ਹਾਂ ਹਾਲੇ ਕਿ ਸਟਿਲ 2 ਮਹੀਨੇ ਦੇ ਲਗਭਗ ਜਿਹੜੇ ਉਹ ਪੈਂਡਿੰਗ ਨੇ ਤੇ ਉਹਦੇ ਵਿੱਚ ਬਾਅਦ 'ਚ ਜੇ ਆਪਾਂ ਅਪਡੇਸ਼ਨਸ ਕਰਦੇ ਹਾਂ ਪਰ ਡੇਟ ਆਫ ਜਿਹੜੀ ਲਾਂਚ ਹੈ ਉਹ ਅੱਜ ਦੀ ਹੀ ਗਿਣੀ ਜਾਊਗੀ
1: ਡੇਟ ਆਫ ਲਾਂਚਮੈਂਟ ਅੱਜ ਦੀ ਆ ਜਾਏਗੀ ਡੇਟ ਆਫ ਇਫੈਕਟ ਚੇਂਜ ਹੋਏਗਾ ਹੁਣ ਉਹਦੇ 'ਤੇ ਕੀ ਇਫੈਕਟ ਹੋਏਗਾ ਦੈਟ ਇਜ਼ ਯੋਰ ਸੋਲੀ ਲੱਕ ਕਿੱਦਾਂ ਤੁਹਾਡਾ ਕਿੰਨਾ ਤੁਹਾਡਾ ਕਿਸਮਤ ਹੈ ਜਾਂ ਕਿੰਨੇ ਤੁਹਾਡੇ ਪੁਆਇੰਟ ਹੈ ਨੋਟ ਓਨਲੀ ਲੱਕ ਜੇ ਹੁਣ 65 'ਤੇ ਹੈ ਤਾਂ ਸ਼ਾਇਦ ਤੁਹਾਨੂੰ ਯੂ ਨੋ ਘੱਟ ਚਾਂਸਿਸ ਮਿਲਣ ਪਰ ਜੇ 75 'ਤੇ ਹੈ ਯੂ ਆਰ ਗੋਨਾ ਗੈਟ ਪ੍ਰਾਇਓਰਟੀ
0: ਅਜੇ ਕਿਤੇ ਨਾ ਕਿਤੇ ਟਾਈਮ ਵੀ ਨਾ ਫਿਆ ਜੇ ਤੁਸੀਂ ਵਧਾਉਣੇ ਵੀ ਆ ਪੁਆਇੰਟਸ ਤੇ ਕੁਝ ਨਾ ਕੁਝ ਕੀਤਾ ਜਾ ਸਕਦਾ
1: ਹੁਣ ਨਾਟੀ ਕਰੋ ਹੁਣ ਪੀਟੀ ਕਰੋ 2 ਮਹੀਨੇ ਕਾ ਟਾਈਮ ਬਹੁਤ ਜ਼ਿਆਦਾ ਹੁੰਦਾ ਤੇ ਇਹ ਡਿਪਾਰਟਮੈਂਟ ਨੂੰ ਅਨਾਊਂਸ ਕੀਤੇ ਵੀ ਅੱਜ ਮਹੀਨਾ ਹੋ ਗਿਆ ਤੇ 3 ਮਹੀਨੇ ਤੋਂ ਸਭ ਨੂੰ ਪਤਾ ਹੈ ਕਿ ਹਾਂ 30 ਸਪਟੈਂਬਰ ਨੂੰ ਰਾਊਂਡ ਆਏਗਾ ਮੈਨੂੰ ਲੱਗਦਾ ਉਸ ਤੋਂ ਵੀ ਪਹਿਲਾਂ ਤਾਂ ਕੀਤਾ ਹੋਇਆ ਇਨਵਾਈਟ
0: ਤੇ ਮੇਨ ਈ ਓ ਆਈ ਤੇ ਹੀ ਸਾਰਾ ਕੁਝ
1: ਸਾਰਾ ਈ ਓ ਆਈ ਤੇ ਹੈ ਔਰ ਸਭ ਤੋਂ ਇੰਪੋਰਟੈਂਟ ਗੱਲ 189 ਦਾ ਜਦੋਂ ਇਨਵਾਈਟ ਆਉਂਦਾ ਕੋਈ ਮੈਟਰ ਨਹੀਂ ਕਰਦਾ ਕਿ ਤੁਸੀਂ ਉਸੇ ਸੈਕਟਰ 'ਚ ਜੋਬ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ
0: ਓਕੇ
1: ਇਟ ਇਜ਼ ਓਨਲੀ ਬੇਸਡ ਔਨ ਯੋਰ ਪੁਆਇੰਟਸ ਜੇ ਤੁਹਾਡੇ 80 ਪੁਆਇੰਟ ਹੈ ਐਜ਼ ਅ ਕਾਰਪੈਂਟਰ ਪਰ ਤੁਸੀਂ ਕੰਮ ਟਰੱਕ ਡਰਾਈਵਰ ਦਾ ਕਰ ਰਹੇ ਹੋ ਤਾਂ ਵੀ ਤੁਹਾਡਾ ਇਨਵਾਈਟ ਆ ਜਾਣਾ ਪਰ ਜੇ ਤੁਹਾਡਾ ਇਹ ਮੈਟਰ ਕਰਦਾ ਸਟੇਟ ਨੋਮੀਨੇਸ਼ਨ 'ਤੇ ਉੱਥੇ ਕੋਈ ਬੰਦਾ ਬੈਠ ਕੇ ਨਹੀਂ ਦੇਖ ਰਿਹਾ ਅੱਛਾ ਇਹ ਮਨੀਸ਼ਾ ਇਹਦੇ 65 ਪੁਆਇੰਟ ਹੈ ਪਰ ਇਹ ਕਾਰਪੈਂਟਰ ਦਾ ਕੰਮ ਕਰ ਰਹੀ ਹੈ ਇਹਨੂੰ ਇਨਵਾਈਟ ਦੇ ਦਈਏ ਨੋ ਦੈਟ ਇਜ਼ ਨੋਟ ਹਾਊ ਇਟ ਵਰਕਸ ਉਹਨਾਂ ਨੇ ਇਹ ਦੇਖਣਾ ਬਲਕੀਰਤ ਹੈ ਇਹਦੇ 80 ਪੁਆਇੰਟਸ ਹੈ ਇਹਦੇ ਕਾਰਪੈਂਟਰ ਦੀ ਸਕਿੱਲ ਅਸੈਸਮੈਂਟ ਹੈ ਲੈਟਸ ਗਿਵ ਹਿਮ ਇਨਵਾਈਟ ਉਹ ਪੁਆਇੰਟ ਬੇਸਡ ਹੈ ਐਂਡ ਇਟ ਇਜ਼ ਆਲ ਕੰਪਿਊਟਰਾਈਜ਼ਡ ਉੱਥੇ ਨਹੀਂ ਇਹ ਮੈਟਰ ਕਰਦਾ ਪਰ ਹੁਣ ਸਟੇਟ ਨੋਮੀਨੇਸ਼ਨ ਤੇ ਜੇ ਤੁਸੀਂ ਆ ਜਾਓ ਉੱਥੇ ਸਾਰਾ ਕੁਛ ਮੈਟਰ ਕਰਦਾ ਉੱਥੇ ਦਾ ਰਸਤਾ ਹੀ ਅਲੱਗ ਹੈ ਹੁਣ ਤਸਮੇਨੀਆ ਦੇਖੋ ਉਹਨਾਂ ਨੇ ਅਲੱਗ ਅਲੱਗ ਫੀਲਡਸ ਬਣਾਤੀਆਂ ਨਿਊ ਸਾਊਥ ਵੇਲ ਦੀ ਅਲੱਗ ਕੰਡੀਸ਼ਨ ਸੀ 6 ਮਹੀਨੇ ਤੋਂ ਕੰਮ ਕਰ ਰਹੇ ਹੋ ਜਾਂ ਰਹਿ ਰਹੇ ਹੋ ਜਾਂ 3 ਮਹੀਨੇ ਤੋਂ ਕੰਮ ਕਰ ਰਹੇ ਹੋ ਸੇਮ ਕੁਈਨਸਲੈਂਡ ਨੇ ਕਰਤਾ ਤੇ ਇਹਨਾਂ ਸਾਰਿਆਂ ਨੇ ਆਪਣੇ ਰੂਲਸ ਬਣਾਏ ਹੋਏ ਆ ਵਿਕਟੋਰੀਆ ਦੇ ਇਸ ਹਾਲੇ ਤੱਕ ਕੋਈ ਰੂਲ ਨਹੀਂ ਸੀਗੇ ਤੇ ਸਟੇਟ ਨੋਮੀਨੇਸ਼ਨ ਤੇ ਇਹ ਚੀਜ਼ ਡਿਪੈਂਡ ਕਰਦੀ ਹੈ ਹੁਣ ਸਟੇਟ ਸੀਟ ਐਲੋਕੇਸ਼ਨ ਵੀ ਹੋਣ ਲੱਗ ਗਈਆਂ ਬਿਕੋਜ਼ ਦਿਸ ਇਜ਼ ਅ ਨਿਊ ਫਾਈਨੈਂਸ਼ੀਅਲ ਈਅਰ ਜਿੱਦਾਂ ਕਿ ਤਸਮੇਨੀਆ ਨੇ ਅਨਾਊਂਸ ਕੀਤਾ ਕਿ 1290 ਦੀ ਸੀਟਸ ਉਹਨਾਂ ਕੋਲ ਹੋਣਗੀਆਂ ਤੇ 491 ਦੀ 800 ਹੋਏਗੀ ਹਲੇ ਉਹਨਾਂ ਨੇ ਸਿਰਫ ਸੀਟ ਐਲੋਕੇਸ਼ਨ ਅਨਾਊਂਸ ਕੀਤੀ ਹੈ ਹਲੇ ਉਹਨਾਂ ਨੇ ਆਪਣੇ ਜਿਹੜਾ ਟੇਬਲ ਤਸਮੇਨੀਆ ਦਾ ਬੜਾ ਹੀ ਕੰਪਲੀਕੇਟਡ ਟੇਬਲ ਇੱਕ ਆਉਂਦਾ ਹੁੰਦਾ ਇੱਥੇ ਕੰਮ ਕਰ ਰਹੇ ਹੋ ਤੇ ਇਸ ਕੈਟੇਗਰੀ 'ਚ ਆਓਗੇ ਇੱਥੇ ਕੰਮ ਕਰ ਰਹੇ ਹੋ ਤੇ ਇਸ ਕੈਟੇਗਰੀ 'ਚ ਆਓਗੇ ਉਹ ਜਿਹੜੇ ਰੂਲਸ ਹੈ ਉਹ ਕਿਸੇ ਵੀ ਸਟੇਟ ਦੇ ਹਲੇ ਨਹੀਂ ਆਏ
0: ਓਕੇ ਇਹ ਜਸਟ ਨੰਬਰ ਸੀ ਹਲੇ ਆਏ ਨੇ
1: ਪਹਿਲਾਂ ਸਟੇਟਸ ਹਲੇ ਸਿਰਫ ਤਸਮੇਨੀਆ ਨੇ ਅਨਾਊਂਸ ਕੀਤਾ ਐਂਡ ਸ਼ਾਇਦ ਇੰਟਰਨਲੀ ਵਿਕਟੋਰੀਆ ਵੈਸਟਰਨ ਆਸਟ੍ਰੇਲੀਆ ਸਭ ਨੂੰ ਸੀਟਸ ਐਲੋਕੇਟ ਹੋ ਵੀ ਚੁੱਕੀਆਂ ਹੋਣਗੀਆਂ
0: ਓਕੇ
1: ਬਟ ਦੇ ਹੈਵ ਨਾਟ ਰਿਲੀਜ਼ਡ ਇਟ ਸਾਡੇ ਕੋਲ ਕਿਸੇ ਕੋਲ ਇਨਫੋਰਮੇਸ਼ਨ ਨਹੀਂ ਆਈ ਹੈ ਹਲੇ ਤੱਕ ਪਰ ਤਸਮੇਨੀਆ ਨੇ ਅਨਾਊਂਸ ਕਰਤਾ ਦੈਟ ਮੀਨਸ ਸਟੇਟ ਐਲੋਕੇਸ਼ਨ ਸ਼ੁਰੂ ਹੋ ਚੁੱਕੀ ਹੈ
0: ਰਾਈਟ ਇਹਦੇ ਜਿਹੜੇ ਹੁਣ ਨੰਬਰਸ ਨੇ ਜਿੱਦਾਂ 1250 ਤੇ 850 ਤੁਸੀਂ ਦੱਸਿਆ 800-491 ਦਾ ਤੇ ਇਹਦੇ ਪਿਛਲੀ ਵਾਰ ਨਾਲੋਂ ਕੀ ਫਰਕ ਹੈ ਕੋਈ ਕਿ ਸੇਮ ਨੇ
1: ਮੈਨੂੰ ਬਿਲਕੁਲ ਯਾਦ ਨਹੀਂ ਹੈ ਬਟ ਯੈਸ 491 ਦੀ ਬਹੁਤ ਅੱਛੀ ਸੀਟਸ ਹੈ 800 ਵਿਚ ਇਜ਼ ਨੋਟ ਬੈਡ ਸਿਰਫ 300 ਸੀਟਾਂ ਦਾ ਫਰਕ ਹੈ 190 ਤੇ 491 ਦਾ ਤੇ 800 ਸੀਟਸ 491 ਤਸਮੇਨੀਆ ਸਟੇਟ ਵੀ ਛੋਟੀ ਹੈ ਪਰ ਇੱਕ ਦਿੱਕਤ ਹੈ ਸਾਰੇ ਦੇਸੀਓ ਕੋ ਤਸਮੇਨੀਆ ਜਾਣਾ ਹੈ ਸਭ ਕੋ ਵਹਾਂ ਪੇ ਉਸੀ ਫੀਲਡ ਮੇਂ ਜੋਬ ਕਰਨੀ ਹੈ ਭੇੜ ਚਾਲ ਕਿੰਨੇ ਕੁ ਲੋਕੀ ਉੱਥੇ ਮੂਵ ਹੋ ਗਏ ਹੈ ਮੈਂ ਕਹਿ ਰਹੀ ਹਾਂ ਕੋਈ ਗਿਣਤੀ ਨਹੀਂ ਹੈ ਔਰ ਫਿਰ ਹੁਣ ਕੰਪੀਟੀਸ਼ਨ ਤਸਮੇਨੀਆ ਤੇ ਪਰਥ ਦੋ ਏਦਾਂ ਦੀ ਸਟੇਟਸ ਹੈ ਜਿੱਥੇ ਕੰਪੀਟੀਸ਼ਨ ਬਹੁਤ ਹਾਈ ਹੋਣ ਵਾਲਾ ਹੈ ਕਿਉਂਕਿ ਵੈਸਟਰਨ ਆਸਟ੍ਰੇਲੀਆ ਨੇ ਇਨਵਾਈਟ ਵੰਡ ਦਿੱਤੇ ਬਹੁਤ ਜ਼ਿਆਦਾ ਅਤੇ ਤਸਮੇਨੀਆ ਵਿੱਚ ਫੋਰਚੂਨੇਟਲੀ ਇੱਦਾਂ ਦੀ ਓਕੂਪੇਸ਼ਨ ਜਿੱਦਾਂ ਕਿ ਸ਼ੈਫ ਹੈ ਉਹਨਾਂ ਨੂੰ ਵੀ 65 ਤੇ ਇਨਵਾਈਟ ਆਏ ਸੀ ਬਟ ਉਹ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀਗੇ ਉਹ ਗ੍ਰੈਜੂਏਟ ਸੀਗੇ ਬਹੁਤ ਸਾਰੇ ਫੈਕਟਰ ਸੀਗੇ ਹੁਣ ਤਸਮੇਨੀਆ ਬੱਚਿਆਂ ਨੇ ਆਈ ਫਿੰਗਰਸ ਕਰੋਸ ਸਭ ਨੂੰ ਇਨਵਾਈਟ ਆਏ ਵੀ ਰੀਅਲੀ ਹੋਪ ਕਿ ਸਭ ਨੂੰ ਇਨਵੀਟੇਸ਼ਨਸ ਆਉਣ ਬਟ ਉਹਦੇ ਲਈ ਤੁਹਾਡੀ ਐਲੀਜੀਬਿਲਿਟੀ ਅਤੇ ਕੰਪੀਟੀਸ਼ਨ ਕਿਨ ਉਹ ਵੀ ਮੈਟਰ ਕਰਦਾ ਹੈ ਬਹੁਤ ਜ਼ਿਆਦਾ 1250 ਸਿਰਫ ਸੀਟਸ ਹੈ 190 ਦੀ ਕਿੰਨੀਆਂ ਅਰਲੀ ਚਾਈਲਡਹੁੱਡ ਜਾਂ ਆਈ ਟੀ ਵਾਲੇ ਬੰਦੇ ਬਹੁਤ ਉੱਥੇ ਬੱਚੇ ਹੋਣੇ ਇਟ ਇਜ਼ ਆਲਮੋਸਟ ਓਨਲੀ 2000 ਸੀਟਸ 2050 ਸੀਟਸ ਹੋਏ ਨਾ ਤੇ 2000 ਸੀਟਸ ਹੈ ਟੋਟਲ 190 ਤੇ 491 ਦੀ
0: 1250
1: 190 ਕੀ 800 491 ਕੀ ਤੋ ਟੋਟਲ ਹੋ ਗਈ 2050 ਕਿੰਨਾ ਬੱਚਾ ਉੱਥੇ ਜਿਹੜੇ ਇਸ ਹੋਪ ਨਾਲ ਉੱਥੇ ਗਏ ਹੈ ਕਿ ਸਾਨੂੰ 194-91 ਦਾ ਇਨਵਾਈਟ ਆ ਜਾਏਗਾ ਐਂਡ ਆਈ ਹੋਪ ਤੁਹਾਨੂੰ ਆਏ ਇਨਵਾਈਟ ਬਟ ਸੀਟਸ ਇੰਨੀਆਂ ਕੋਈ ਜ਼ਿਆਦਾ ਨਹੀਂ ਹੈ 2050
0: ਉਹ ਕਿਉਂਕਿ ਪਿੱਛੇ ਜੇ ਮੇਰਾ ਇੱਕ ਫਰੈਂਡ ਵੀ ਮੂਵ ਹੋਇਆ ਸੀ ਤੇ ਉਹ ਕਹਿੰਦਾ ਸੀ ਰੈਂਟਲ ਪ੍ਰੋਪਰਟੀ 'ਚ ਵੀ ਥੋੜ੍ਹੀ ਪ੍ਰੋਬਲਮ ਆਉਂਦੀ ਆ ਕਿਉਂਕਿ ਪਾਪੂਲੇਸ਼ਨ ਵੱਧ ਗਈ ਆ
1: ਹਾਂ ਪਰ ਹੁਣ ਜਿੱਦਾਂ ਹੀ ਸੀਟਸ ਐਲੋਕੇਸ਼ਨ ਹੋਣਗੀਆਂ ਹੁਣ ਰਿਵਰਸ ਮਾਈਗ੍ਰੇਸ਼ਨ ਹੋਣੀ ਸ਼ੁਰੂ ਹੋ ਜਾਣੀ ਕਿਉਂਕਿ ਜਿਹੜੇ ਹਾਇਰ ਪੁਆਇੰਟਸ ਤੇ ਹੈ ਉਹਨਾਂ ਨੂੰ ਹੀ ਪ੍ਰਾਇਰਿਟੀ ਮਿਲੇਗੀ ਇੱਕ ਹਾਇਰ ਪੁਆਇੰਟ ਆ ਜਾਣਗੇ ਸਭ ਤੋਂ ਜ਼ਿਆਦਾ ਪ੍ਰਾਇਰਿਟੀ ਤਸਮੇਨੀਆ ਦਿੰਦਾ ਜਿਹੜਾ ਬੱਚਾ ਉੱਥੇ ਪੜਿਆ ਹੋਇਆ ਉਹਨੂੰ ਪ੍ਰਾਇਰਿਟੀ ਦੇਣਗੇ ਫਿਰ ਕਿੰਨੀ ਦੇਰ ਤੋਂ ਉੱਥੇ ਕੰਮ ਕਰ ਰਹੇ ਆ ਉਹਦੀ ਕਿੰਨੀ ਸੈਲਰੀ ਹੈ ਸਾਰੇ ਫੈਕਟਰ ਉਹਦੇ ਵਿੱਚ ਕਾਊਂਟ ਹੋਣਗੇ
0: ਮਤਲਬ ਫਿਲਹਾਲ ਜੇ ਆਪਾਂ ਗੱਲ ਕਰੀਏ ਤੇ ਕਿਸੇ ਨੂੰ ਕਿਤੇ ਮੂਵ ਹੋਣ ਦੀ ਲੋੜ ਨਹੀਂ ਆ
1: ਨੋ
0: ਮੈਂ ਜਿੱਥੇ ਆ ਕੇ ਬਸ
1: ਹਾਂ ਰੂਲਸ ਦੀ ਵੇਟ ਕਰੋ ਐਵਰੀ ਟਾਈਮ ਅਸੀਂ ਕਹਿੰਦੇ
0: ਕਿਤੇ ਦੇ ਅਕੋਰਡਿੰਗਲੀ ਤੁਸੀਂ ਮੂਵ ਕਰ ਸਕਦੇ
1: ਬਿਲਕੁਲ
0: ਤੁਸੀਂ ਤਸਮਾਨੀਆ ਦੀ ਗੱਲ ਕੀਤੀ ਹੈ ਕਿ ਸੀਟਸ ਓਪਨ ਹੋ ਚੁੱਕੀਆਂ ਨੇ ਬਾਕੀਆਂ ਦੀ ਤੁਸੀਂ ਦੱਸਿਆ ਕਿ ਹਾਲੇ ਤੱਕ ਕੋਈ ਅਪਡੇਟ ਨਹੀਂ ਆ ਕੀ ਲੱਗਦਾ ਕਦੋਂ ਕੁ ਤੱਕ ਇਹ ਵੀ ਜਿਹੜਾ ਉਹ ਸਾਹਮਣੇ ਆ ਜਾਣਗੀਆਂ
1: ਦੇਖੋ ਅਗਸਤ ਤੇ ਸੈਪਟੈਂਬਰ ਤੱਕ ਆ ਜਾਣੇ ਸਾਰੇ ਰੂਲਸ ਸੈਪਟੈਂਬਰ ਬਹੁਤ ਲਾਸਟ ਵਿੱਚ ਹੁੰਦਾ ਲਾਸਟ ਈਅਰ ਵਿਕਟੋਰੀਆ ਨੇ ਸੈਪਟੈਂਬਰ ਚ ਅਨਾਊਂਸ ਕੀਤਾ ਸੀ ਤੇ NSW ਨੇ ਉਸ ਤੋਂ ਵੀ ਲੇਟ ਕੀਤਾ ਸੀ
0: ਓਕੇ
1: ਬਟ ਅਗਸਤ ਵੀ ਐਕਸਪੈਕਟ ਕਿ ਤਸਮੇਨੀਆ ਵੈਸਟਰਨ ਆਸਟ੍ਰੇਲੀਆ ਕੈਨਬਰਾ ਮੈਟ੍ਰਿਕਸ ਵਿਕਟੋਰੀਆ ਇਹ ਸਾਰੇ ਆਪਣੇ ਜਿਹੜੇ ਕਿ ਸੀਟਸ ਤੇ ਰੂਲਸ ਦੋਨੋਂ ਦੱਸਦੇ ਹਨ
0: ਜੀ ਬਿਲਕੁਲ ਮਨੀਸ਼ਾ ਜੀ, ਅੱਗੇ ਤੁਸੀਂ ਗੱਲ ਕਰਨ ਡੇ ਸੀ ਕਿ ਜਿਹੜੇ 407 ਵੀਜ਼ੇ ਦੀ 482 ਦੀ, ਉਹਦੇ ਨਾਲ ਹੀ ਜਿੱਦਾਂ 1 ਜੁਲਾਈ ਤੋਂ ਚੇਂਜ ਆਇਆ ਵਾ, ਇੱਕ ਵੱਡਾ ਚੇਂਜ ਆਇਆ ਕਿ ਜਿਹਦੇ ਵਿੱਚ ਪੇ ਡੇ ਸੁਪਰ ਕਿਹਾ ਜਾਂਦਾ ਵਾ ਕਿ ਈਧਰ ਤੁਸੀਂ TFN 'ਤੇ ਕੰਮ ਕਰਦੇ ਹੋ, ਈਧਰ ਤੁਸੀਂ ABN 'ਤੇ ਕੰਮ ਕਰਦੇ ਹੋ, ਜਿੱਦਣ ਤੁਹਾਡੀ ਪੇ ਤੁਹਾਡੇ ਅਕਾਊਂਟ ਦੇ ਵਿੱਚ ਆਉਂਦੀ ਆ ਉੱਦਣ ਹੀ ਤੁਹਾਨੂੰ ਜਿਹੜਾ ਉਹ ਸੁਪਰ ਆਇਆ ਕਰੂਗਾ, ਯਾਨੀ 4 ਨਾਈਟਲੀ ਅਤੇ 4 ਨਾਈਟਲੀ, ਮੰਥਲੀ ਆ ਮੰਥਲੀ, ਵੀਕਲੀ ਅਤੇ ਵੀਕਲੀ, ਅਤੇ ਉਹਦੇ ਚੱਲਦੇ ਜਿਹੜੀ ABN ਦੇ ਉੱਤੇ ਕੰਡੀਸ਼ਨ ਲੱਗੀ ਆ ਉਹਨੂੰ ਜੋਬ ਰੈਡੀ ਜਿਹੜੇ ਸਟੂਡੈਂਟਸ ਕਰ ਰਹੇ ਨੇ ਜਾਂ ਜਿਹੜੇ ਕਲਾਇੰਟਸ ਕਰ ਰਹੇ ਨੇ ਉਹਨਾਂ ਦੇ ਉੱਤੇ ਕਿੱਦਾਂ ਇਫੈਕਟ ਆ ਜਾਂ ਉਹ ਕਿੱਦਾਂ ਇਸ ਚੀਜ਼ ਨਾਲ ਡੀਲ ਕਰਨ?
1: ਹੁਣ ABN 'ਤੇ ਜਿਹੜੇ ਵੀ ਐਜ਼ ਅ ਸਬ ਕੰਟਰੈਕਟਰ ਕੰਮ ਕਰ ਰਹੇ ਆ ਆਪਣੇ ਇੰਪਲੋਇਰਸ ਨਾਲ, ਉਹਨਾਂ ਨੂੰ ਲੌਂਗ ਟਰਮ, ਜੇ ਫੋਰ ਐਗਜ਼ਾਮਪਲ ਅਸੀਂ ਅੱਜ ਹੀ ਕੰਮ ਸ਼ੁਰੂ ਕੀਤਾ, ਸਾਨੂੰ ਅੱਜ ਹੀ ਨਹੀਂ ਅਸੀਂ ਲੌਂਗ ਟਰਮ ਇੰਪਲੋਏ ਹੋ ਗਏ, ਆਈ ਥਿੰਕ ਆਫਟਰ ਅਰਾਊਂਡ ਲੈਟਸ ਸੇ 3 ਮਹੀਨੇ ਬਾਅਦ, ਤੁਹਾਨੂੰ ਪਤਾ ਹੈ ਤੁਸੀਂ JRP ਕਰ ਰਹੇ ਹੋ ਆਪਣੇ ਇੰਪਲੋਇਰ ਨਾਲ, ਤੁਸੀਂ ਅੱਗੇ ਵੀ ਸਾਲ ਕੰਮ ਕਰਨਾ ਜਾਂ ਤੁਸੀਂ ਆਲਰੇਡੀ 2 ਸਾਲ ਤੋਂ ਕੰਮ ਕਰ ਰਹੇ ਹੋ ABN 'ਤੇ, ਪਹਿਲਾਂ ਸੁਪਰ ਪਹਿਲਾਂ 20 ਪੈਣਾ ਚਾਹੀਦਾ ਸੀ, ਬਟ ਹੁਣ ਇਹਨਾਂ ਨੇ ਐਵਰੀ ਫੋਰਟਨਾਈਟ, ਜੇ ਤੁਹਾਨੂੰ ਫੋਰਟਨਾਈਟ ਪੇ ਪੈ ਰਹੀ ਹੈ ਜਾਂ ਜੇ ਮੰਥਲੀ ਪੇ ਪੈ ਰਹੀ ਹੈ ਜਾਂ ਵੀਕਲੀ ਪੈ ਰਹੀ ਹੈ, ਵਿਦ ਐਵਰੀ ਪੇ ਥੋੜਾ ਸੁਪਰ ਪੈਣਾ ਚਾਹੀਦਾ, ਦੈਟ ਇਜ਼ ਵਾਟ ਦ ਰੂਲ ਇਜ਼ ਨਾਓ। ਹੁਣ ਇਹ ਚੀਜ਼ JRP ਵਾਲਿਆਂ ਨੇ ਬਿਲਕੁਲ ਧਿਆਨ ਰੱਖਣੀ ਹੈ, ਹੈ ਨਾ, ਕਿ ਉਹਨਾਂ ਦੀ ਜਿਹੜੀ ਸੈਲਰੀ ਆ ਰਹੀ ਹੈ ਉਹਦੇ ਨਾਲ ਹੀ ਇੰਪਲੋਇਰ ਉਹਨਾਂ ਦੇ ਸੁਪਰ ਅਕਾਊਂਟ 'ਚ ਵੀ ਸੁਪਰ ਪਾਏਗਾ। ਫੋਰ ਐਗਜ਼ਾਮਪਲ, ਜੇ 1 ਵੀਕ ਦੀ ਜਾਂ ਫੋਰਟਨਾਈਟ ਦੀ ਤੁਹਾਨੂੰ 2000 ਪੇ ਬਣੀ, 12% ਸੁਪਰ ਇਜ਼ $240, ਵਿਦ ਐਵਰੀ ਪੇ ਤੁਹਾਡਾ $240, ਜੇ 2000 ਪੇ ਹੈ ਤੁਹਾਡੇ ਸੁਪਰ ਅਕਾਊਂਟ 'ਚ ਵੀ ਜਾਣਗੇ। ਜੇ ਤੁਸੀਂ GST ਰਜਿਸਟਰਡ ਹੋ ਦੈਨ ਉਹ GST 'ਤੇ ਨਹੀਂ ਸੁਪਰ ਪਏਗਾ, ਬੇਸ ਪੇ 'ਤੇ ਹੀ ਸੁਪਰ ਪਏਗਾ।
0: ਓਕੇ,
1: ਜੇ ਤੁਸੀਂ GST ਵੀ ਦੇ ਰਿਹਾ ਤੁਹਾਨੂੰ, ਜਿੱਦਾਂ ਵੀ ਤੁਹਾਡਾ ਆਪਣਾ ਅਗਰੀਮੈਂਟ ਜਾਂ ਕੰਮ ਹੈ ਜਾਂ ਤੁਹਾਡੀ ਕਿੰਨੀ ਇਨਕਮ ਹੈ ਜੋ ਤੁਹਾਡਾ ਇੰਪਲੋਇਰ ਨਾਲ ਸਰਵਿਸ ਅਗਰੀਮੈਂਟ 'ਤੇ ਡਿਸਾਈਡ ਹੋਇਆ, ਉਹਦੇ 'ਤੇ ਤੁਸੀਂ ਦੇਖੋਗੇ ਜੇ ਤੁਸੀਂ ਤੁਹਾਡੀ GST ਪਾ ਕੇ 2200 ਪੇ ਬਣ ਰਹੀ ਹੈ, ਹੁਣ 2000 'ਤੇ ਸੁਪਰ ਪਏਗਾ, 2200 'ਤੇ ਸੁਪਰ ਨਹੀਂ ਪਏਗਾ, ਡੋਂਟ ਮੇਕ ਦਿਸ ਮਿਸਟੇਕ।
0: ਓਕੇ,
1: ਠੀਕ ਹੈ, ਤਾਂ ਇਹ ਹੁਣ ਇੰਪਲੋਇਰਸ ਦੀ ਇੱਕ ਰਿਸਪੋਂਸੀਬਿਲਿਟੀ ਹੋਰ ਵੱਧ ਗਈ ਹੈ, ਦੇ ਹੈਵ ਬਿਕਮ ਮੋਰ ਰਿਸਪੋਂਸੀਬਲ, ਕਿਉਂਕਿ ਉਹਨਾਂ ਨੂੰ ਹੀ ਪਾਣੀ ਪੈਣੀ ਹੈ ਸੁਪਰ,
0: ਐਕਸਟਰਾ ਇੱਕ ਸਟੈਪ ਕਰਨਾ ਪੈਣਾ ਉਹਨਾਂ ਨੂੰ।
1: ਬਿਲਕੁਲ, ਤੇ ਜੋਬ ਰੈਡੀ ਵਾਲਿਆਂ ਨੂੰ ਬਿਲਕੁਲ ਖਾਸ ਤੌਰ ਤੇ, ਕਿਉਂਕਿ ਦੇਖੋ ਦਿਸ ਇਜ਼ ਨੋਟ ਓਨਲੀ ਫਾਰ ਯੋਰ ਜੋਬ ਰੈਡੀ, ਜਦੋਂ ਅਸੀਂ PR ਪਾਉਂਦੇ ਹਾਂ 189-190 ਦੀ ਐਪਲੀਕੇਸ਼ਨ, 482-186 ਦੀ ਐਪਲੀਕੇਸ਼ਨ ਪਾਉਂਦੇ ਹਾਂ, ਉਦੋਂ ਵੀ ਚਾਹੇ ਤੁਸੀਂ ABN 'ਤੇ ਕੰਮ ਕੀਤਾ ਜਾਂ ਤੁਸੀਂ ਜਿਹਦੇ 'ਤੇ ਵੀ ਕੰਮ ਕੀਤਾ, ਬਹੁਤ ਵਾਰੀ ਕੇਸ ਆਫਿਸਰ ਸੁਪਰ ਸਟੇਟਮੈਂਟ ਮੰਗਦੇ ਆ, ਐਂਡ ਹੁਣ ਕਿਉਂਕਿ ਰੂਲ ਮੈਂਡੇਟਰੀ ਹੋ ਗਿਆ, ਹੁਣ ਤਾਂ ਤੁਹਾਨੂੰ ਹੋਰ ਧਿਆਨ ਰੱਖਣਾ ਪੈਣਾ, ਅਤੇ ਤੁਸੀਂ ਮੇਕ ਸ਼ੋਰ ਕਰੋ, ਤੁਸੀਂ ਆਪਣੇ ਇੰਪਲੋਇਰ ਨੂੰ ਦੱਸੋ ਕਿ ਕਿਉਂ ਸੁਪਰ ਨੈਸੈਸਰੀ ਹੈ, ਇਹ ਤੁਹਾਡੀ ਓਬਲੀਗੇਸ਼ਨ ਨਹੀਂ ਹੈ, ਇਹ ਤੁਹਾਡੇ ਇੰਪਲੋਇਰ ਦੀ ਓਬਲੀਗੇਸ਼ਨ ਹੈ, ਉਹ ਬਿਜ਼ਨਸ ਕਰ ਰਹੇ ਆ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਜੇ ਤੁਹਾਨੂੰ ਇੰਪਲੋਏ ਕੀਤਾ ਹੈ ਤਾਂ ਉਹਨਾਂ ਨੇ ਤੁਹਾਨੂੰ ਸੁਪਰ ਦੇਣਾ ਹੀ ਦੇਣਾ ਹੈ। So it is their responsibility, it is not your responsibility, but when your 189 visa application or 190 visa application will be lodged, then they will ask for the bank statements and the invoices and the tax and the super statement. So that is your thing.
0: Then it's come your responsibility.
1: Yeah, then it becomes your responsibility. Ki tusi kar sakde ho apne employer nu chase? Nahi kar sakde ho. Chhadta hoega, ladke chhadta hoega. We don't know. ਬੈਟਰ ਹੈ ਤੁਸੀਂ ਹੁਣੇ ਹੀ ਆਪਣੇ ਇੰਪਲੋਇਰ ਨਾਲ ਪੂਰਾ ਅਗਰੀਮੈਂਟ ਕਰੋ ਤੇ ਪ੍ਰੋਪਰ ਬਾਏ ਲਾਅ ਚੱਲੋ।
0: ਜੀ ਬਿਲਕੁਲ, ਕਿਉਂਕਿ ਬਾਅਦ 'ਚ ਪ੍ਰੋਬਲਮ ਆਉਣ ਨਾਲੋਂ ਚੰਗਾ ਤੁਸੀਂ ਪਹਿਲਾਂ ਹੀ ਥੋੜ੍ਹਾ ਜਿਹਾ ਆਪਣਾ ਸਿਸਟਮ ਸਿੱਧਾ ਰੱਖੋ। ਅਤੇ ਹੁਣ ਮੰਨ ਲਓ ਜਿੱਦਾਂ ਜੁਲਾਈ ਲਗਭਗ ਕੰਢੇ 'ਤੇ ਆ, ਹੈ ਨਾ, ਖਤਮ ਹੋ ਚੱਲਿਆ, ਅਤੇ ਜੇ ਹੁਣ ਤੱਕ ਜਿਹੜੀ 1-2 ਪਈਆਂ ਨਿਕਲੀਆਂ ਜੁਲਾਈ ਦੇ ਵਿੱਚ ਉਹ ਨਹੀਂ, ਕਿਸੇ ਰੀਜ਼ਨ ਕਰਕੇ ਕਿਸੇ ਨੇ ਪਵਾਇਆ ਜਾਂ ਮਿਸ ਹੋ ਗਿਆ, ਉਹਦਾ ਵੀ ਕੁਛ ਹੋ ਸਕਦਾ ਕਿ?
1: ਬਿਲਕੁਲ, ਹੁਣ ਉਹ ਆਪਣੇ ਇੰਪਲੋਇਰ ਨੂੰ ਕਹਿ ਦੇਣ ਕਿ ਅਕਾਊਂਟੈਂਟ ਨਾਲ ਸੈਟਅਪ ਕਰਾਓ ਸੁਪਰ ਦਾ। ਦੇਖੋ ਇਹ ਤੁਹਾਨੂੰ ਪਤਾ ਹੈ ਇਹ ਜੋਬ ਰੈਡੀ ਕਰ ਰਹੇ ਆ, ਤੁਸੀਂ ਸਾਲ ਕੰਮ ਕਰਨਾ ਹੀ ਕਰਨਾ, ਤੁਸੀਂ ਆਪਣਾ ਸੁਪਰ ਕਲੀਅਰ ਕਰਵਾਓ ਆਪਣੇ ਇੰਪਲੋਇਰ ਦੇ ਪਿੱਛੇ ਪੈ ਕੇ, ਜਿੱਦਾਂ ਵੀ ਕਰਨਾ, ਤੁਹਾਡੀ ਫਾਈਲ ਲੱਗਣੀ ਹੈ। ਇੰਪਲੋਇਰ ਦੀ ਤਾਂ ਓਬਲੀਗੇਸ਼ਨ ਹੈ ਹੀ ਹੈ, ਇੰਪਲੋਇਰ ਲਈ ਵੀ ਇਟਸ ਅ ਵੈਰੀ ਸਟ੍ਰਿਕਟ ਥਿੰਗ, ਉਹਨਾਂ ਨੂੰ ਵੀ ਤਾਂ ਫਾਈਨ ਆ ਸਕਦਾ, ਤੁਸੀਂ ਆਪਣੇ ਇੰਪਲੋਇਰਸ ਨੂੰ ਕੰਮ 'ਤੇ ਰੱਖ ਕੇ ਨਹੀਂ ਦੇ ਰਹੇ ਹੋ। ਇਟ ਇਜ਼ ਨੋਟ ਓਨਲੀ ਫੋਰ ਇੰਪਲੋਇਸ, ਇਟ ਇਜ਼ ਬੋਥ ਵੇ, ਉਹਨਾਂ ਦੀ ਓਬਲੀਗੇਸ਼ਨ ਹੈ ਟੈਕਸ ਆਫਿਸ ਤੋਂ, ਤੁਹਾਡੀ ਓਬਲੀਗੇਸ਼ਨ ਹੈ ਮਾਈ ਇਮੀਗ੍ਰੇਸ਼ਨ ਦੀ ਫਾਈਲ ਤੋਂ, ਤਾਂ ਆਪ ਆਪਣੀ ਮੇਨਟੇਨ ਰੱਖੋ।
0: ਜੀ ਬਿਲਕੁਲ, ਥੋੜ੍ਹਾ ਜਿਹਾ ਧਿਆਨ ਨਾਲ, ਕਿਉਂਕਿ ਰੂਲਸ ਜਿਹੜੇ ਚੇਂਜ ਹੋਏ ਨੇ ਜੁਲਾਈ 2026 ਦੇ ਵਿੱਚ, ਉਹਨਾਂ ਨੂੰ ਥੋੜ੍ਹਾ ਧਿਆਨ ਨਾਲ ਜਿਹੜਾ ਉਹ ਪੜ੍ਹ ਲਿਆ ਜਾਵੇ ਅਤੇ ਉਹਨਾਂ ਦੇ ਉੱਤੇ ਜਿਹੜਾ ਧਿਆਨ ਦਿੱਤਾ ਜਾਵੇ ਅਤੇ ਆਪਣਾ ਜਿਹੜਾ ਸਾਰਾ ਸਿਸਟਮ ਹੈ ਉਸੇ ਹਿਸਾਬ ਨਾਲ ਚਲਾਇਆ ਜਾਵੇ, ਇਹੀ ਬੈਸਟ ਆ। ਅਤੇ ਇੱਧਰ ਕਈ ਜਿਹੜੇ ਮੇਰੇ ਫਰੈਂਡ ਸੀਗੇ ਉਹ ਕਹਿ ਰਹੇ ਸੀਗੇ ਕਿ ਉਹਨਾਂ ਦਾ ਬ੍ਰਿਜਿੰਗ ਵੀਜ਼ਾ ਸੀ ਹੋ ਗਿਆ ਹੁਣ ਮਨ ਏ ਤੇ ਬੀ ਮੈਂ ਸੁਣਿਆ ਸੀਗਾ ਕਿ ਇਹ ਸ਼ਾਇਦ
1: ਏ ਵੀ ਹੁੰਦਾ ਬੀ ਵੀ ਹੁੰਦਾ ਸੀ ਈ
0: ਬੀ ਉਹ ਹੁੰਦਾ ਜਿਹੜਾ ਟਰੈਵਲ ਕਰਨ ਲਈ ਰਹਿਣਾ ਤੇ ਏ ਹੁੰਦਾ ਮਿਲਦਾ ਆ ਜਦੋਂ ਕੋਈ ਵੀਜ਼ਾ ਪਾਈਏ ਤੇ ਉਹ ਸੀ ਹੀ ਉਹਨਾਂ ਕੋਲ ਤੇ ਉਹ ਕਹਿੰਦੇ ਕਿ ਸਾਡੇ ਕੋਲ ਆਪਸ਼ਨ ਨਹੀਂ ਆ ਕਿ ਨਾ ਹੀ ਅਸੀਂ ਹੁਣ 482 ਵੱਲ ਜਾ ਸਕਦੇ ਹਾਂ ਨਾ ਹੀ ਉਹ ਕਹਿੰਦੇ ਸੀਗੇ ਕਿ 186 ਕੇ ਕਿਹੜਾ ਵੀਜ਼ਾ ਹੁੰਦਾ ਨਾ ਹੀ ਉੱਧਰ ਨੂੰ ਜਾ ਸਕਦੇ ਨੇ ਅਤੇ ਵੀਜ਼ਾ ਸਮਹਾਓ ਉਹਨਾਂ ਦੇ ਰਿਫਿਊਜ਼ ਹੋ ਚੁੱਕੇ ਸੀ ਕਿਸੇ ਰੀਜ਼ਨਸ ਕਰਕੇ ਅਤੇ ਉਹ ਫਿਰ ਕਿਹੜੇ ਪਾਸੇ ਨੂੰ ਜਾਣ ਜਾਂ ਉਹਨਾਂ ਦੀ ਕੀ ਰਾਹ ਨੇ
1: ਦੋ ਤਿੰਨ ਤਰੀਕੇ ਤੋਂ ਇਹ ਬ੍ਰਿਜਿੰਗ ਵੀਜ਼ਾ ਸੀ ਤੇ ਜਾਂਦੇ ਆ
0: ਓਕੇ
1: ਬ੍ਰਿਜਿੰਗ ਵੀਜ਼ਾ ਸੀ ਜੇ ਤਾਂ ਤੁਸੀਂ ਰਿਫਿਊਜ਼ਲ ਤੋਂ ਬਾਅਦ ਸੀ ਤੇ ਗਏ ਹੋ ਫਿਰ ਅਲੱਗ ਕੇਸ ਹੈ
0: ਓਕੇ
1: ਜੇ ਤੁਹਾਡੇ ਵੀਜ਼ਾ ਰਿਫਿਊਜ਼ ਨਹੀਂ ਹੋਏ ਪਰ ਤੁਸੀਂ ਬ੍ਰਿਜਿੰਗ ਵੀਜ਼ਾ ਸੀ ਤੇ ਹੋ ਫਿਰ ਅਲੱਗ ਕੇਸ ਹੈ ਮੈਂ ਦੋਨੋਂ ਸਿਨੈਰੀਓ ਤੁਹਾਨੂੰ ਐਕਸਪਲੇਨ ਕਰ ਦਿੰਦੀ ਹਾਂ ਜੇ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਹੋਇਆ ਤੇ ਤੁਸੀਂ ਬ੍ਰਿਜਿੰਗ ਵੀਜ਼ਾ ਸੀ ਤੇ ਹੋ
0: ਹਾਂਜੀ
1: ਫਿਰ ਤੁਸੀਂ 189482186 ਸਾਰੇ ਲਈ ਐਲੀਜੀਬਲ ਹੋ
0: ਓਕੇ
1: ਯੂ ਆਰ ਫੋਰਚੂਨੇਟ ਪਰ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਤੇ ਤੁਹਾਨੂੰ ਹੁਣ ਬ੍ਰਿਜਿੰਗ ਵੀਜ਼ਾ ਸੀ ਤੋਂ ਬੀ ਨਹੀਂ ਤੁਸੀਂ ਟਰੈਵਲ ਨਹੀਂ ਕਰ ਸਕਦੇ ਸੀ ਤੇ ਤੁਹਾਨੂੰ ਬੀ ਗ੍ਰਾਂਟ ਨਹੀਂ ਹੋਣਾ ਠੀਕ ਹੈ ਇਹਦਾ ਮਤਲਬ ਕੀ ਹੈਗਾ ਤੁਸੀਂ ਬਾਹਰ ਜਾਓਗੇ ਤੇ ਤੁਸੀਂ ਲੈਟ ਸੇ 482 ਪਾ ਰਹੇ ਹੋ ਤੁਸੀਂ ਬਾਹਰ ਜਾਓਗੇ ਤੁਸੀਂ ਵਾਪਸ ਨਹੀਂ ਆ ਸਕਦੇ ਤੇ ਤੁਸੀਂ 482 ਲਈ ਜਾਂ ਤਾਂ ਤੁਸੀਂ ਨੋਮੀਨੇਸ਼ਨ ਅਪਰੂਵਲ ਤੋਂ ਬਾਅਦ ਜਾਓ ਹੁਣ ਤਾਂ ਆ ਗਈ ਨੋਮੀਨੇਸ਼ਨ ਅਪਰੂਵਲ ਹੁਣ ਇੰਡੀਆ ਜਾ ਕੇ ਵੀਜ਼ਾ ਦੀ ਵੇਟ ਕਰੋ ਕਿਉਂਕਿ ਜੇ ਨੋਮੀਨੇਸ਼ਨ ਅਪਰੂਵ ਹੈ ਤੇ ਵੀਜ਼ਾ ਅਪਰੂਵਲ ਆਉਣੀ ਹੀ ਆਉਣੀ ਹੈ 99% ਕੋਈ ਇੱਦਾਂ ਦਾ ਹੈ ਨਹੀਂ ਕਿ ਨਾ ਆਏ ਠੀਕ ਹੈ ਪਰ ਹੁਣ ਇਹ ਵੀ ਨਹੀਂ ਹੈ ਨਹੀਂ ਜਾ ਸਕਦੇ ਜਾਣਾ ਚਾਹੁੰਦੇ ਨਹੀਂ ਹੈ ਕੋਈ ਹਾਲਾਤ ਨਹੀਂ ਅਲਾਓ ਕਰ ਰਹੇ ਹੈ
0: ਜੀ
1: ਇਨ ਦੈਟ ਕੇਸ ਜੇ ਤੁਸੀਂ 45 ਤੋਂ ਬਿਲੋ ਹੋ ਤੁਹਾਡੇ ਕੋਲ ਤੁਹਾਡੀ ਨੋਮੀਨੇਟਿਡ ਓਕੂਪੇਸ਼ਨ 'ਚ ਫੋਰ ਐਗਜ਼ਾਮਪਲ ਐਜ਼ ਅ ਸ਼ੈਫ ਜਾਂ ਐਜ਼ ਅ ਮੋਟਰ ਮਕੈਨਿਕ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈ
0: ਜੀ
1: ਸਕਿੱਲ ਅਸੈਸਮੈਂਟ ਹੈ 6 ਈਚ ਹੈ ਜੋ ਵੀ ਬੇਸਿਕ ਸਾਰੀਆਂ ਰਿਕੁਆਇਰਮੈਂਟਸ ਹੈ ਅਤੇ ਤੁਸੀਂ 494 ਜੋ ਕਿ ਰੀਜਨਲ ਸਪੋਂਸਰਡ ਵੀਜ਼ਾ ਹੈ ਉਹ ਪਾ ਸਕਦੇ
0: ਹੋ 494 ਓਕੇ
1: ਤੁਸੀਂ ਇਹ ਵੀਜ਼ਾ ਪਾ ਸਕਦੇ ਹੋ ਇਟ ਇਜ਼ ਅ ਪ੍ਰੋਵਿਜ਼ਨਲ ਪੀ ਆਰ ਬ੍ਰਿਜਿੰਗ ਵੀਜ਼ਾ ਸੀ ਤੇ ਜੇ ਤੁਹਾਡੇ ਤੇ ਵੀਜ਼ਾ ਰਿਫਿਊਜ਼ਡ ਵੀ ਹੈ ਤਾਂ ਵੀ ਤੁਸੀਂ ਔਨ ਸ਼ੋਰ ਰਹਿ ਕੇ ਵੀ 494 ਪਾ ਸਕਦੇ ਹੋ
0: ਤੇ ਇਹ ਹੀ ਆਪਸ਼ਨ ਹੈ ਉਹਨਾਂ ਕੋਲੇ
1: ਜਾਂ ਤੇ ਫਿਰ 491 ਵਗੈਰਾ ਦਾ ਇਨਵਾਈਟ ਆ ਜਾਏ ਸਿਰਫ 3 ਵੀਜ਼ਾ ਹੀ ਪਾ ਸਕਦੇ ਆ ਔਨ ਸ਼ੋਰ ਜਾਂ ਪਾਰਟਨਰ ਵੀਜ਼ਾ ਵਗੈਰਾ ਚਲੋ ਉਹ ਸਭ ਚੀਜ਼ਾਂ ਸੈਕੰਡਰੀ ਹੈ ਕਿਉਂਕਿ 491 ਦਾ ਜੇ ਇਨਵਾਈਟ ਆ ਰਿਹਾ ਉਹਦੇ ਤੋਂ ਤਾਂ ਅੱਛੀ ਕੋਈ ਆਪਸ਼ਨ ਹੀ ਨਹੀਂ ਜੇ 190 ਦਾ ਇਨਵਾਈਟ ਆ ਰਿਹਾ ਉਹ ਤਾਂ ਤੁਹਾਡੀ ਲੋਟਰੀ ਹੈ ਪਰ ਜੇ ਤੁਹਾਡੇ ਕੋਲ ਇਹ ਸਾਰੀਆਂ ਯੂ ਨੋ ਚੀਜ਼ਾਂ ਨਹੀਂ ਹੈਗੀਆਂ ਜਾਂ ਤੁਹਾਨੂੰ ਪਤਾ ਤੁਹਾਡੇ ਪੁਆਇੰਟਸ ਵੀ ਨਹੀਂ ਪੂਰੇ ਹੋ ਰਹੇ ਮੈਮ ਨਹੀਂ ਆਉਣੇ 7 ਚ ਨਾਟੀ ਨਹੀਂ ਹੋਣੀ ਹੈ ਬਾਰ ਵੀ ਲੱਗ ਗਈ ਹੈ ਨਾ ਸ਼ੈਫ ਹੈ ਮੈਂ ਤਾਂ ਹੀ ਸ਼ੈਫ ਤੇ ਮੋਟਰ ਮਕੈਨਿਕ ਦਾ ਐਗਜ਼ਾਮਪਲ ਦਿੱਤਾ ਕਿਉਂਕਿ ਉਹਦੇ ਵਿੱਚ ਇਨਵੀਟੇਸ਼ਨਸ ਨਹੀਂ ਆ ਰਹੇ 3 ਸਾਲ ਦਾ ਐਕਸਪੀਰੀਅੰਸ ਹੈ ਸਕਿੱਲ ਅਸੈਸਮੈਂਟ ਹੈ ਫਾਇੰਡ ਅ ਰੀਜਨਲ ਇੰਪਲੋਇਰ ਗੋ ਦੇਅਰ ਵਰਕ ਫਾਰ ਹਿਮ ਆਸਕ ਹਿਮ ਟੂ ਸਪੋਂਸਰ ਯੂ ਕਿਉਂਕਿ ਜੇ ਇਨਵਾਈਟ ਨਹੀਂ ਆਉਣਾ ਤਾਂ ਅਸੀਂ ਕੁਛ ਤੇ ਪੀ ਆਰ ਲੈਣ ਦਾ ਕਿਹੜਾ ਤਰੀਕਾ ਹੈ 3 ਸਾਲ ਦਾ ਐਕਸਪੀਰੀਅੰਸ ਤੇ 494 ਇੱਥੇ ਰਹਿ ਕੇ ਪਾ ਸਕਦੇ ਹੈ ਔਰ ਜਦੋਂ 494 ਗ੍ਰਾਂਟ ਹੋ ਗਿਆ ਯੂ ਗੈਟ ਅ ਪ੍ਰੋਵਿਜ਼ਨਲ ਮੈਡੀਕਲ ਪ੍ਰੋਵਿਜ਼ਨਲ ਮੈਡੀਕੇਅਰ ਕਾਰਡ ਪ੍ਰੋਵਿਜ਼ਨਲ ਪਰਮਾਨੈਂਟ ਰੈਜ਼ੀਡੈਂਸੀ ਤੇ ਫਿਰ ਤੁਸੀਂ ਪੀ ਆਰ ਹੋ ਚਾਹੇ ਉਹ ਪ੍ਰੋਵਿਜ਼ਨਲ ਪੀ ਆਰ ਹੈ ਬਟ ਦੈਟ ਇਜ਼ ਅ ਪੀ ਆਰ
0: ਐਟਲੀਸਟ ਨਹੀਂ ਇਟਸ ਵੈਰੀ ਗੁੱਡ ਥਿੰਗ ਮਿਲਣ ਲਿਆ ਤੇ ਉੱਤੋਂ ਤੁਸੀਂ ਪੀ ਆਰ ਵੀ ਹੋ ਰਹੇ ਹੋ ਚਲੋ ਭਾਵੇਂ ਪ੍ਰੋਵਿਜ਼ਨਲੀ
1: ਦੇਖੋ ਜਦੋਂ ਕੋਈ ਪਾਰਟਨਰ ਕੋਈ ਅਸੀਂ ਪੀ ਆਰ ਹੁੰਦੇ ਹਾਂ ਤੇ ਸਾਡੇ ਜਿਹੜੇ ਪਾਰਟਨਰ ਆਉਂਦੇ ਆ ਉਹ ਵੀ ਤਾਂ ਪ੍ਰੋਵਿਜ਼ਨਲ ਪੀ ਆਰ ਤੇ ਹੀ ਆਉਂਦੇ ਆ ਉਹ ਵੀ ਤੇ 2 ਸਾਲ ਪ੍ਰੋਵਿਜ਼ਨਲ ਪੀ ਆਰ ਤੇ ਰਹਿੰਦੇ ਆ ਵਾਟ ਇਜ਼ 491
0: ਪ੍ਰੋਵਿਜ਼ਨਲ
1: ਪੀ ਆਰ ਹਾਂ 5 ਸਾਲ ਦੀ ਪ੍ਰੋਵਿਜ਼ਨਲ ਪੀ ਆਰ 491 ਚ ਗ੍ਰਾਂਟ ਹੁੰਦੀ ਹੈ 5 ਸਾਲ ਦੀ ਪ੍ਰੋਵਿਜ਼ਨਲ ਪੀ ਆਰ 494 ਚ ਗ੍ਰਾਂਟ ਹੁੰਦੀ ਹੈ 5 ਸਾਲ ਦੀ ਪ੍ਰੋਵਿਜ਼ਨਲ ਪੀ ਆਰ 820 ਤੇ ਗ੍ਰਾਂਟ ਹੁੰਦੀ ਹੈ ਉਸਕਾ ਕੋਈ ਨੁਕਸਾਨ ਨਹੀਂ ਹੈ ਤੁਹਾਨੂੰ ਸਾਰੇ ਬੈਨੀਫਿਟਸ ਮਿਲ ਰਹੇ ਹੈ ਮੈਂ ਤੁਹਾਨੂੰ ਸਿਰਫ ਇਹ ਦੱਸ ਰਹੀ ਹਾਂ ਜੇ ਤੁਸੀਂ ਐਲੀਜੀਬਲ ਹੀ ਨਹੀਂ ਹੋ ਰਹੇ ਹੋ ਤੁਹਾਡੇ ਇਨਵਾਈਟ ਹੀ ਨਹੀਂ ਆ ਰਹੇ ਹੈ ਤੇ ਤੁਸੀਂ ਬ੍ਰਿਜਿੰਗ ਵੀਜ਼ਾ ਸੀ ਤੇ ਕਿਸੇ ਵੀ ਵਜ੍ਹਾ ਕਰਕੇ ਚਲੇ ਗਏ ਹੋ ਤੇ ਤੁਸੀਂ ਨਿਰਾਸ਼ ਹੋ ਕੇ ਸਾਰੀ ਹੋਪਸ ਹੀ ਛੱਡ ਸਕਦੇ ਹੋ ਮੈਡੀਕਲ ਟ੍ਰੀਟਮੈਂਟ ਪਾ ਲਿਆ ਸੀ ਟਰੈਵਲ ਨਹੀਂ ਕਰ ਸਕਦੇ ਹੋ ਪ੍ਰੋਟੈਕਸ਼ਨ ਵੀਜ਼ਾ ਪਾਇਆ ਸੀ ਸਾਰੇ ਰਸਤੇ ਖਰਾਬ ਹੋ ਗਏ ਪਰ ਆਪਣੇ ਕੋਲ ਇਹ ਰਸਤਾ ਹੈ
0: ਜੀ
1: ਰੀਜਨਲ ਚ ਇੰਪਲੋਇਰ ਹੋਣਾ ਚਾਹੀਦਾ
0: ਜੀ ਬਿਲਕੁਲ ਬਸ ਇਹੋ ਹੀ ਆ ਤੁਹਾਡੇ ਲਈ ਕਿ ਤੁਸੀਂ ਇੱਕ ਰੀਜਨਲ ਚ ਇੰਪਲੋਇਰ ਲੱਭਣਾ ਵਾ
1: ਹੋਰ ਕੀ ਤੇ
0: ਬਾਕੀ ਕੰਮ
1: ਉਹਦੇ ਕੋਲ ਕੰਮ ਕਰਨਾ 2-3 ਸਾਲ
0: ਜੀ
1: ਪਰ ਪੀਆਰ ਹੋਣ ਤੋਂ ਬਾਅਦ ਵਿਚ ਇਜ਼ ਦ ਬੈਸਟ ਥਿੰਗ
0: ਨਾਲੇ ਵੈਸੇ ਵੀ ਆਪਾਂ ਨੂੰ ਨਾ ਲੱਗਦਾ ਹੁੰਦਾ ਕਿ ਆਪਾਂ ਪੀਆਰ ਤੋਂ ਬਾਅਦ ਪਤਾ ਨਹੀਂ ਕੀ ਕਰ ਦੇਣਾ ਪਰ ਕਰਨਾ ਕੰਮ ਹੀ ਹੁੰਦਾ ਬੰਦੇ ਨੇ।
1: ਹਾਂ ਸਾਰਿਆਂ ਨੂੰ ਲੱਗਦਾ ਮੈਮ ਪੀ ਆਰ ਤੋਂ ਬਾਅਦ ਇੱਕ ਸਭ ਤੋਂ ਵੱਡੀ ਟੈਨਸ਼ਨ ਹੈ, ਮੈਂ ਕਿ ਨਹੀਂ ਪੀ ਆਰ ਤੋਂ ਬਾਅਦ ਹੋਰ ਬਹੁਤ ਟੈਨਸ਼ਨ ਹੈ
0: ਲੈਣੀ ਆ, ਕਿਉਂਕਿ ਆਪਾਂ ਨੂੰ ਲੱਗਦਾ ਵੀ ਪੀ ਆਰ ਹੋ ਗਏ ਤੇ ਫਿਰ ਸ਼ਾਇਦ ਪਤਾ ਨਹੀਂ ਸਾਨੂੰ ਘਰ ਬੈਠਿਆਂ ਨੂੰ ਰੋਟੀ ਦੇਈ ਜਾਣੀ ਇਹਨਾਂ ਨੇ, ਪਰ ਸਾਰਾ ਕੁਝ ਉਦਾਂ ਹੀ ਰਹਿੰਦਾ, ਉਹ ਸਿਰਫ ਇੱਕ ਪੇਪਰ ਆ ਤੇ ਉਹ ਵੀ ਜ਼ਰੂਰੀ, ਆਪਾਂ ਇਹ ਨਹੀਂ ਕਹਿੰਦੇ ਕਿ ਉਹ ਜ਼ਰੂਰੀ ਨਹੀਂ
1: ਆ, ਦੈਟ ਇਜ਼ ਵੈਰੀ ਇੰਪੋਰਟੈਂਟ ਫੋਰ ਯੋਰ ਗਰੋਥ, ਉਹ ਇੱਕ ਸਟੈਪ ਹੈ ਤੁਹਾਡੀ ਗਰੋਥ ਵੱਲ
0: ਜੀ। ਪਰ ਇਸ ਕਰਕੇ ਨਿਰਾਸ਼ ਹੋਣਾ ਕਿ ਮੈਨੂੰ ਉੱਥੇ ਕੰਮ ਕਰਨਾ ਪੈਣਾ ਪੀ ਆਰ ਤੋਂ ਬਾਅਦ, ਕਿਉਂਕਿ ਹੋਰ ਵੀ ਕਿਤੇ ਜੇ ਕਰਨਾ ਤੇ ਕੰਮ ਹੀ ਕਰਨਾ ਵਾ,
1: ਕੰਮ ਤੇ ਹੁਣ ਵੀ ਕਰ ਹੀ ਰਹੇ ਹੋ।
0: ਹਾਂਜੀ, ਜੇ ਤੁਹਾਨੂੰ ਦੋਵੇਂ ਚੀਜ਼ਾਂ ਮਿਲਦੀਆਂ ਤੇ ਫਿਰ ਇਹਦੇ ਨਾਲ
1: ਹੁਣ ਤੁਸੀਂ ਡਾਮਾ ਪਾ ਰਹੇ ਹੋ ਐਜ਼ ਅ ਟਰੱਕ ਡਰਾਈਵਰ, ਉੱਥੇ ਵੀ ਤੇ ਤੁਸੀਂ 3 ਸਾਲ ਕੰਮ ਕਰਕੇ ਪੀ ਆਰ ਪਾਣੀ ਹੈ
0: ਜੀ,
1: ਕਰ ਰਹੇ ਹੋ ਨਾ, ਉਹ ਵੀ ਤੇ ਤੁਹਾਨੂੰ ਸਪੋਂਸਰ ਕਰ ਰਹੇ ਹੈ ਇੰਪਲੋਇਜ਼, ਜਿਹੜਾ ਇੰਪਲੋਇਰ ਤੁਹਾਨੂੰ ਸਪੋਂਸਰ ਕਰ ਰਿਹਾ ਉਹਦੇ ਕੋਲ ਵੀ ਤੁਸੀਂ 3 ਸਾਲ ਕੰਮ ਕਰਨਾ, ਤਾਂ ਹੀ ਤੁਹਾਡਾ ਜਿਹੜਾ 482 ਡਾਮਾ ਅਪਰੂਵਲ ਆਣੀ ਹੈ
0: ਜੀ। ਬਿਲਕੁਲ, ਤੇ ਇੱਧਰ ਮਨੀਸ਼ਾ ਜੀ ਇੱਕ ਦੋ ਸਵਾਲ ਨੇ ਜਿਹੜਾ ਕਾਫੀ ਵਾਰੀ ਪੁੱਛ ਰਹੇ ਨੇ, ਕਹਿੰਦੇ ਨੇ ਕਿ S56 ਜਦੋਂ ਕੋਈ ਫਾਰਮ ਹੁੰਦਾ ਹੈ ਉਹ ਦੇਈਦਾ ਤੇ ਉਸ ਤੋਂ ਬਾਅਦ ਕਿੰਨਾ ਟਾਈਮ ਲੱਗਦਾ ਗ੍ਰਾਂਟ ਨੂੰ?
1: ਸੈਕਸ਼ਨ 56 ਤੋਂ ਬਾਅਦ ਇਟ ਕੈਨ ਟੇਕ 28 ਡੇਜ਼ ਟੂ 3 ਮੰਥਸ।
0: ਓਕੇ, ਅਪ ਟੂ
1: 3 ਮੰਥਸ। ਬਾਕੀ ਕੇਸ ਆਫੀਸਰ ਤੇ ਹੈ, ਉਹਦਾ ਦਿਲ ਕਰੇ 28 ਦਿਨ ਲਏ, ਉਹਦਾ ਦਿਲ ਕਰੇ 4 ਮਹੀਨੇ ਲਏ, ਕੋਈ ਇਹਦਾ ਦਾ ਹਾਰਡਕੋਰ ਰੂਲ ਨਹੀਂ ਹੈ।
0: ਤੇ ਪ੍ਰਿੰਸ ਜੀ ਕਹਿੰਦੇ ਨੇ ਕਿ ਸੋਲਿਡ ਪਲਾਸਟਰ ਕੋਰਸ ਕਰਨ ਬਾਰੇ ਸੋਚ ਰਿਹਾ ਪਰ ਕਨਫਿਊਜ਼ ਹੈ ਕੀ ਕਰਾਂ ਜੀ, ਇਹਦਾ ਆਨਸਰ ਮੈਂ ਦੇਣਾ ਜੀ ਤੁਹਾਨੂੰ, ਤੁਸੀਂ ਜੇ ਕਨਫਿਊਜ਼ ਹੋ ਕੀ ਕਰਾਂ ਤੇ ਤੁਸੀਂ ਮਨੀਸ਼ਾ ਜੀ ਨੂੰ ਕੰਟੈਕਟ ਕਰੋ, ਡਿਜ਼ਾਇਰ ਮਾਈਗ੍ਰੇਸ਼ਨ ਦਾ ਨੰਬਰ ਤੁਹਾਨੂੰ ਮੈਂ ਦੇ ਦਿੰਦਾ, ਯਾਨੀ 0482610000 ਤੇ ਤੁਸੀਂ ਕਾਲ ਕਰੋ, ਅਪਾਇੰਟਮੈਂਟ ਬਣਾਓ, ਜਾਂ ਟਰਗਨੀਨਾ ਦੇ ਵਿੱਚ ਵਿਜ਼ਿਟ ਕਰੋ ਇਹਨਾਂ ਦੇ ਆਫਿਸ, ਜਾਂ CBD ਦੇ ਵਿੱਚ, ਅਤੇ ਆਪਣਾ ਜਿਹੜਾ ਤੁਹਾਨੂੰ ਕਨਫਿਊਜ਼ਨ ਹੈ ਉਹ ਥੋੜ੍ਹੀ ਜਿਹੀ ਦੂਰ ਕਰੋ। ਬਾਕੀ ਜੇ ਤੁਸੀਂ ਕੁਛ ਐਡ ਆਊਟ ਕਰਨਾ ਤਾਂ ਦੱਸ ਦਿਓ।
1: ਨਹੀਂ ਨਹੀਂ, ਬਿਲਕੁਲ ਠੀਕ ਸਵਾਲ ਦਿੱਤਾ ਤੁਸੀਂ, ਵਿਜ਼ਿਟ ਕਰੋ, ਤੁਹਾਡੀ ਸਾਰੀ ਹੈਲਪ ਕਰਾਂਗੇ
0: ਜੀ। ਬਿਲਕੁਲ, ਅਤੇ ਇੱਕ ਹੋ ਰਿਹਾ ਜੀ, ਜ਼ਹੂਰ ਜੀ ਕਹਿੰਦੇ ਨੇ ਕਿ 95P ਸਿਵਲ ਡਰਾਫਟ ਪਰਸਨ, WA ਗ੍ਰੈਜੂਏਟ, 1985 ਪੁਆਇੰਟਸ WA ਦੇ ਵਿੱਚ ਰਹਿੰਦੇ ਨੇ, ਵਿਦ 7 ਬੈਂਡਸ ਸੁਜੈਸ਼ਨਸ। ਇਹਦੇ ਵਿੱਚ
1: ਕੋਈ ਕੁਐਸਚਨ ਇਹ ਹੈ ਕਿ ਸੁਜੈਸ਼ਨ ਦੋ ਕੀ ਹੈ,
0: ਕੀ ਮਤਲਬ ਹੋਊਗਾ
1: ਸਾਡੇ ਤੋਂ ਪੁੱਛ ਰਹੇ ਹੈ, ਸੁਜੈਸ਼ਨ ਦੋ ਕਿ ਹੁਣ ਮੈਂ ਕੀ ਕਰਾਂ, ਮੈਨੂੰ ਮੇਰੇ ਪੁਆਇੰਟ ਹੈਗੇ ਹੈ।
0: ਓਕੇ,
1: ਵੇਟ ਕਰੋ ਇਨਵਾਈਟ ਦੀ, ਤੁਸੀਂ ਵੀ ਅਪਾਇੰਟਮੈਂਟ ਬੁੱਕ ਕਰਾਓ, ਹੈ ਨਾ,
0: ਤੇ ਫਿਰ ਦੋਵੇਂ ਫਿੰਗਰਸ ਕਲੋਜ਼ ਕਰਕੇ ਬਹੁ ਤੇ ਪ੍ਰੇ ਕਰਿਆ ਕਰੋ ਸਵੇਰੇ ਸ਼ਾਮ,
1: ਤੇ ਬੈਕਅਪ ਪਲਾਨ ਨਾਲ ਨਾਲ ਕ੍ਰੀਏਟ ਕਰ ਲਓ
0: ਜੀ। ਬਾਕੀ ਤੇ ਤੁਸੀਂ ਸਾਰਾ ਕੁਛ ਕਰ ਹੀ ਲਿਆ ਵਾ, 85.7 ਬੈਂਡ ਜਿਹੜਾ ਕਿ ਵੱਡਾ ਮੋਰਚਾ ਉਹਦੇ ਤੇ ਹੀ ਮਾਰ ਲਿਆ ਵਾ, ਤੇ ਚਲੀਏ ਫਿਰ ਲਈਏ ਮਨੀਸ਼ਾ ਜੀ ਇਜਾਜ਼ਤ, ਕੋਈ ਕੁਛ ਰਹਿ ਤਾਂ ਨਹੀਂ ਗਿਆ ਇੰਪੋਰਟੈਂਟ ਇਨਫੋਰਮੇਸ਼ਨ?
1: ਹਾਂ
0: ਜੀ, ਥੈਂਕ ਯੂ ਜੀ ਸਾਥ ਦੇਣ ਦੇ ਲਈ, ਅਤੇ ਇਸ ਦਾ ਰਿਪੀਟ ਜੇ ਸੁਣ ਰਹੇ ਹੋ ਤਾਂ ਉਹ ਫਿਰ ਮੈਂ ਦੁਬਾਰਾ ਦੱਸਦਾ ਕਿ ਐਡਜਸਟ ਕਰ ਲਿਓ, ਨਾ ਹੀ ਆਪਾਂ ਲਾਈਵ ਹੋਵਾਂਗੇ ਟਿਕਟੋਕ ਦੇ ਉੱਤੇ ਅਤੇ ਨਾ ਹੀ ਉਹ ਡੇਟ 'ਤੇ ਉਹ ਸਮਾਂ ਹੋਊਗਾ, ਪਰ ਨੈਕਸਟ ਅਪਡੇਟ ਜਿਹੜੀ ਉਹ ਟਾਈਮ ਟੂ ਟਾਈਮ ਤੁਹਾਨੂੰ ਆਪਾਂ ਦਿੰਦੇ ਰਹਾਂਗੇ, ਜਿੱਦਾਂ ਜਿੱਦਾਂ ਆਉਣਗੀਆਂ ਅਪਡੇਟਸ ਉੱਦਾਂ ਉੱਦਾਂ ਹੀ ਮਨੀਸ਼ਾ ਜੀ ਆਉਂਦੇ ਰਹਿਣਗੇ ਅਤੇ ਦੱਸਦੇ ਰਹਿਣਗੇ। ਬਾਕੀ ਅਪੁਆਇੰਟਮੈਂਟ ਲੈਣੀ ਆ ਤਾਂ ਉਹਦੇ ਲਈ ਨੰਬਰ ਮੈਂ ਇੱਕ ਵਾਰੀ ਦੁਬਾਰਾ ਰਿਪੀਟ ਕਰ ਦਿੰਦਾ, 0482610000, ਜਾਂ ਫਿਰ ਟਰਗਨੀਨਾ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਆਫਿਸ, ਜਾਂ ਫਿਰ CBD ਦੇ ਵਿੱਚ ਮੈਲਬਨ ਸਿਟੀ ਦੇ ਵਿੱਚ। ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ। ਥੈਂਕ ਯੂ ਮਨੀਸ਼ਾ ਜੀ ਫੋਰ ਕਮਿੰਗ।
2: ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
3: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ, ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
2: ਫਿਰ ਲਵਾਈਏ ਕਿੱਥੋਂ?
3: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
2: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: ਇਸ਼ਕ ਕਦੇ ਧਰਮ ਜਾਤ ਜਾਂ ਸਰਹੱਦਾਂ ਵੇਖ ਕੇ ਨਹੀਂ ਹੁੰਦਾ।
5: ਚੜ੍ਹਦੇ ਪੰਜਾਬ ਬਾਰਡਰ ਕਬੂਤਰ ਨਹੀਂ ਟੱਪ ਸਕਦਾ, ਤੂੰ ਕਿਸ ਤਰ੍ਹਾਂ ਟੱਪਾ ਹੈ?
4: ਅਤੇ ਇੱਕ ਵਾਰ ਇਸ਼ਕ ਹੋ ਜਾਵੇ ਤਾਂ ਆਸ਼ਿਕ ਮਾਸ਼ੂਕ ਲਈ ਹਰ ਹੱਦ ਟੱਪ ਸਕਦੇ ਨੇ।
6: ਬਾਗੀ ਤੇ ਆਸ਼ਿਕ ਹੱਦਾਂ ਸਰਹੱਦਾਂ ਟੱਪ ਹੀ ਆਉਂਦੇ ਨੇ।
4: ਇਸੇ ਤਰ੍ਹਾਂ ਦੇ ਜਨੂੰਨ ਭਰੇ ਇਸ਼ਕ ਦੀ ਕਹਾਣੀ ਹੈ ਇਸ਼ਕ ਨਾਮਾ।
7: ਰਾਂਝੇ ਦਿੱਤੇ 12 ਸਾਲ ਤੇ ਮੈਂ ਦਿੱਤੀ ਆ ਜ਼ਿੰਦਗੀ।
4: ਅਰਵਿੰਦਰ ਸਿੰਘ ਖਹਿਰਾ ਦੀ ਡਾਇਰੈਕਸ਼ਨ ਅਤੇ ਜੈ ਰੰਧਾਵਾ ਅਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦੀ ਕਮਾਲ ਦੀ ਕੈਮਿਸਟਰੀ ਵੇਖੋ ਸਿਨੇਮਾ ਦੇ ਵੱਡੇ ਪਰਦੇ ਤੇ 24 ਜੁਲਾਈ ਨੂੰ। ਫਿਲਮ ਇਸ਼ਕਨਾਮਾ।
8: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ।
2: आज ही विजिट करो sebipartners.au. SEBI Partners, Wise Tax Advisors, तुहाडे बिजनेस दे भरोसेमंद टैक्स एडवाइजर्स.

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
3: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 0390866655 ਔਰ ਵਿਜ਼ਿਟ tireforce.com.au

0: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਵਾਰ ਫਿਰ ਤੋਂ ਹਫ਼ਤਾਵਾਰੀ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਆਏ ਹਾਂ। ਅੱਜ ਗੱਲ ਮੀਡੀਆ ਦੀ ਕਰਨੀ ਹੈ, ਅੱਜ ਕੱਲ੍ਹ ਮੀਡੀਆ ਦੇ ਬਾਈਕਾਟ ਦੀ ਕਰਨੀ ਹੈ। ਬੜਾ ਆਸਾਨ ਹੋ ਗਿਆ ਅੱਜ ਕੱਲ੍ਹ, ਔਰ ਖਾਸ ਤੌਰ ਦੇ ਉੱਤੇ ਜਦੋਂ ਸਿਆਸਤਦਾਨ, ਜਿਨ੍ਹਾਂ ਨੂੰ ਅਕਸਰ ਇਹ ਕਿਹਾ ਜਾਂਦਾ ਹੈਗਾ ਕਿ ਦੇ ਲੀਡ ਬਾਏ ਐਗਜ਼ਾਮਪਲ, ਉਹ ਇਹ ਤੈਅ ਕਰਦੇ ਨੇ ਕਿ ਸਮਾਜ ਕਿਸ ਦਿਸ਼ਾ ਦੇ ਵਿੱਚ ਜਾਵੇ। ਸੋ ਜਦੋਂ ਸਿਆਸਤਦਾਨ ਇਹ ਤੈਅ ਕਰ ਦਿੰਦੇ ਨੇ ਕਿ ਸਮਾਜ ਇਸ ਦਿਸ਼ਾ 'ਚ ਜਾਵੇ, ਕਿ ਜਦੋਂ ਮੇਨ ਸਟ੍ਰੀਮ ਮੀਡੀਆ, ਜਿਹੜਾ ਮੁੱਖ ਧਾਰਾ ਦਾ ਮੀਡੀਆ, ਉਹਦਾ ਬਾਈਕਾਟ ਅਸੀਂ ਕਰਦੇ ਹਾਂ, ਤਾਂ ਫਿਰ ਬਾਕੀ ਦੇ ਜਿਹੜੇ ਤਬਕੇ ਹੈਗੇ ਨੇ ਸਮਾਜ ਦੇ ਵਿੱਚ, ਜਿਹਨਾਂ ਨੂੰ ਜਵਾਬਦੇਹ ਕਰਨ ਦੇ ਲਈ ਮੀਡੀਆ ਦਾ ਰੋਲ ਕਾਫੀ ਇੰਪੋਰਟੈਂਟ ਹੁੰਦਾ, ਉਹ ਵੀ ਫਿਰ ਕਿਉਂ ਜ਼ਿੰਮੇਦਾਰ ਮੰਨਣਗੇ, ਉਹ ਵੀ ਫਿਰ ਕਿਉਂ ਇਸ ਕਿਸਮ ਦੀ ਜ਼ਿੰਮੇਦਾਰੀ ਲੈਣਗੇ। ਮੀਡੀਆ ਦੀ ਆਜ਼ਾਦੀ, ਚੈਨਲਾਂ ਦੇ ਉੱਤੇ ਪਾਬੰਦੀਆਂ, ਮੀਡੀਆ ਦਾ ਰਾਈਟ ਵਿੰਗਰ ਹੋਣਾ, ਲੈਫਟ ਵਿੰਗਰ ਹੋਣਾ, ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਬਹਿਸ ਇਸ ਵਕਤ ਛਿੜੀ ਹੋਈ ਹੈ। ਬਹੁਤ ਪਿਛਲੇ ਕੁਛ ਅਰਸੇ ਤੋਂ ਇੱਕ ਖਾਸ ਰੁਝਾਨ ਅਸੀਂ ਦੇਖਣ ਨੂੰ ਸਾਨੂੰ ਮਿਲ ਰਿਹਾ ਹੈਗਾ, ਉਹ ਇਹ ਹੈ ਕਿ ਕੌਮਾਂਤਰੀ ਜਿਹੜੇ ਮੀਡੀਆ ਸੰਸਥਾਵਾਂ ਹੈਗੀਆਂ ਨੇ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਦੇਸ਼ਾਂ ਦੇ ਅੰਦਰ, ਜਿਹੜੀਆਂ ਉੱਥੋਂ ਦੀਆਂ ਕੌਮੀ ਸੰਸਥਾਵਾਂ ਹੈਗੀਆਂ ਨੇ, ਉਹਨਾਂ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ। RSF ਕਰਕੇ ਇੱਕ ਫਰੈਂਚ ਔਰਗਨਾਈਜੇਸ਼ਨ ਹੈ, ਵੈਸੇ ਪੂਰੇ ਵਰਲਡ ਦੇ ਵਿੱਚ ਕੰਮ ਕਰਦੀ ਹੈ, ਪਰ ਇਹਨੂੰ ਜੇ ਇੰਗਲਿਸ਼ ਦੇ ਵਿੱਚ ਇਹਦਾ ਮਤਲਬ ਸਮਝੋ ਤਾਂ ਇਹਨੂੰ ਰਿਪੋਰਟਰ ਵਿਦਆਊਟ ਬਾਰਡਰਸ ਕਿਹਾ ਜਾਂਦਾ। ਇਹਨਾਂ ਦੇ ਨਾਲ ਜੁੜੇ ਕੁਝ ਸਰਵੇਖਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਾਂਗੇ, ਪਰ ਉਹ ਇਹ ਕਹਿੰਦੇ ਨੇ ਕਿ 50% ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਮੀਡੀਆ ਦੇ ਲਈ ਇਸ ਵਕਤ ਬਹੁਤ ਗੰਭੀਰ ਚੁਣੌਤੀਆਂ ਬਣੀਆਂ ਹੋਈਆਂ। ਚਾਹੇ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹ ਫੇਕ ਨਿਊਜ਼ ਚਲਾ ਰਹੇ ਨੇ, ਅਕਸਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਮੀਡੀਆ ਦੇ ਉੱਤੇ ਸਰਕਾਰ ਦਾ ਹੀ ਕੰਟਰੋਲ ਆ ਗਿਆ ਹੁੰਦਾ ਹੈ, ਜਾਂ ਹੈਗਾ ਹੈ, ਆਲਰੇਡੀ ਲੈ ਚੁੱਕੀ ਹੈ ਸਰਕਾਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ। ਔਰ ਫਿਰ ਕੁਛ ਐਸੇ ਵੀ ਦੇਸ਼ ਹੈਗੇ ਨੇ ਜਿੱਥੇ ਲੋਕਤੰਤਰਤਾ ਦੂਰ ਦੂਰ ਤੱਕ ਹੈ ਹੀ ਨਹੀਂ, ਜਿਵੇਂ ਰਸ਼ੀਆ, ਚਾਈਨਾ, ਨੌਰਥ ਕੋਰੀਆ, ਮਿਆਂਮਾਰ, ਇਹਨਾਂ ਦੇਸ਼ਾਂ ਦੇ ਵਿੱਚ ਤਾਂ ਪਹਿਲਾਂ ਹੀ ਮੀਡੀਆ ਦਾ ਜਿਹੜਾ ਇੱਕ ਸੁਤੰਤਰ ਹੋਣਾ ਜਾਂ ਇੱਕ ਇੰਡੀਪੈਂਡੈਂਟ ਹੋਣਾ ਉਹ ਖਤਮ ਸੀਗਾ। ਲੋਕਤੰਤਰੀ ਦੇਸ਼ਾਂ ਦੇ ਵਿੱਚ ਇੱਕ ਬੜਾ ਵੱਡਾ ਦਬਾਅ ਹੈ, ਹੰਗਰੀ, ਇੰਡੀਆ, ਪਾਕਿਸਤਾਨ, ਅਮੈਰੀਕਾ, ਇਹਨਾਂ ਦੇਸ਼ਾਂ ਦੇ ਵਿੱਚ ਵੀ ਜਿਹੜੇ ਇਹ, ਕਿਉਂਕਿ ਇਹ ਡੈਮੋਕ੍ਰੇਟਿਕ ਕੰਟਰੀਜ਼ ਮੰਨੀਆਂ ਜਾਂਦੀਆਂ ਨੇ, ਔਰ ਇਹਨਾਂ ਦੇ ਵਿੱਚ ਜਿਹੜਾ ਆਲੋਚਕ ਮੀਡੀਆ, ਜਿਹੜਾ ਸਰਕਾਰ ਦੀ ਜਵਾਬਦੇਹੀ ਤੈਅ ਕਰਦਾ, ਉਹਦੇ 'ਤੇ ਕਾਨੂੰਨੀ ਹੱਥਕੰਡੇ ਜਾਂ ਉਹਦੇ 'ਤੇ ਉਹ ਜਿਵੇਂ ਸਾਮ, ਦਾਮ, ਦੰਡ ਵੇਦ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ। ਅਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹਨੂੰ ਫੋਰਥ ਪਿੱਲਰ ਆਫ ਡੈਮੋਕ੍ਰੇਸੀ ਯਾਨੀ ਲੋਕਤੰਤਰ ਦਾ ਚੌਥਾ ਥੰਮ ਦੱਸਿਆ ਜਾਂਦਾ, ਉਸ ਮੀਡੀਆ ਦਾ ਰੋਲ ਕੀ ਹੈ, ਜਦੋਂ ਐਸੇ ਜਦੋਂ ਮੀਡੀਆ ਦੇ ਉੱਤੇ ਪਾਬੰਦੀਆਂ ਲੱਗ ਜਾਂਦੀਆਂ ਨੇ, ਮੀਡੀਆ ਨੂੰ ਕਿਸੇ ਦਾਇਰੇ ਤੋਂ ਬਾਹਰ ਰੱਖਿਆ ਜਾਂਦਾ, ਤਾਂ ਮੀਡੀਆ ਦਾ ਰੋਲ ਕੀ ਹੈ। ਫਿਰ ਅਕਸਰ ਜਦੋਂ ਕਿਸੇ ਦੇਸ਼ ਦੀ ਸਰਕਾਰ ਤੌਰ ਦੇ ਉੱਤੇ, ਜਿੱਥੇ ਜਿੱਥੇ ਐਕਸਟ੍ਰੀਮਿਸਟ ਪਾਰਟੀ ਦੀਆਂ ਸਰਕਾਰਾਂ ਨੇ, ਉੱਥੇ ਤੁਸੀਂ ਦੇਖ ਸਕਦੇ ਹੋ ਕਿ ਅਕਸਰ ਐਂ ਕਹਿ ਦਿੱਤਾ ਜਾਂਦਾ ਕਿ ਇਹ ਤਾਂ ਜੀ ਲੈਫਟ ਵਿੰਗ ਵਾਲਾ ਮੀਡੀਆ, ਇਹ ਤਾਂ ਜੀ ਰਾਈਟ ਵਿੰਗ ਵਾਲਾ ਮੀਡੀਆ। ਸੋ ਇਸ ਕਿਸਮ ਦੇ ਨਾਲ ਮੀਡੀਆ ਦੀਆਂ ਵੰਡੀਆਂ ਪਾ ਦਿੱਤੀਆਂ ਜਾਂਦੀਆਂ, ਹਾਲਾਂਕਿ ਮੀਡੀਆ ਹੋਣਾ ਚਾਹੀਦਾ, ਇੱਦਾਂ ਦਾ ਨਿਊਟਰਲ ਮੀਡੀਆ ਹੋਣਾ ਚਾਹੀਦਾ, ਨਾ ਲੈਫਟ ਵਿੰਗ ਦਾ ਨਾ ਰਾਈਟ ਵਿੰਗ ਦਾ, ਪਰ ਇਹ ਸ਼ੁਰੂ ਤੋਂ ਹੀ ਰਿਹਾ, ਇੱਦਾਂ ਨਹੀਂ ਹੈ ਕਿ ਹੁਣ ਹੋ ਚੁੱਕਿਆ ਮਾਡਰਨ ਵਰਲਡ 'ਚ, ਸ਼ੁਰੂ ਤੋਂ ਹੀ ਇੱਦਾਂ ਰਿਹਾ ਕੁਝ ਸਰਕਾਰ ਦੇ ਗੁਣਗਾਨ ਕਰਨ ਵਾਲੇ। ਬਲਕਿ ਜੇ ਅਸੀਂ ਰਾਜਿਆਂ ਮਹਾਰਾਜਿਆਂ ਦੇ ਸਮਿਆਂ ਦੇ ਵਿੱਚ ਚਲੇ ਜਾਈਏ, ਉਦੋਂ ਮੀਡੀਆ ਕੌਣ ਹੁੰਦਾ ਸੀ? ਉਦੋਂ ਜਿਹੜੇ ਰਾਜ ਕਵੀ ਹੁੰਦੇ ਸੀਗੇ, ਜਿਹੜੇ ਰਾਜਾ ਦਾ ਗੁਣਗਾਨ ਕਰਦੇ ਸੀ, ਤਾਂ ਉਹੀ ਜੋ ਗੱਲ ਕਹਿੰਦੇ ਸੀ, ਜਿਹੜੇ ਗੀਤ ਉਹ ਗਾਉਂਦੇ ਹੁੰਦੇ ਸੀ, ਉਹੀ ਗੀਤ ਫਿਰ ਆਮ ਲੋਕਾਂ ਦੇ ਵਿੱਚ ਭੇਜੇ ਜਾਂਦੇ ਸੀ ਕਿ ਆਮ ਲੋਕ ਵੀ ਉਹੀ ਗੀਤ ਗਾਣ, ਅਤੇ ਜੇ ਉਹ ਜਿਹੜੇ ਲੋਕ ਉਹ ਗੀਤ ਗਾਉਂਦੇ ਸੀ, ਰਾਜਾ ਦਾ ਗੁਣਗਾਨ ਕਰਦੇ ਸੀ, ਉਹ ਹੈਪੀ ਰਹਿੰਦੇ ਸੀ, ਖੁਸ਼ ਰਹਿੰਦੇ ਸੀ, ਉਹਨਾਂ ਤੋਂ ਨਾ ਤਾਂ ਜਜੀਏ ਜਾਂ ਟੈਕਸ ਵਸੂਲ ਕੀਤੇ ਜਾਂਦੇ ਸੀ ਜਾਂ ਘੱਟ ਵਸੂਲ ਕੀਤੇ ਜਾਂਦੇ, ਜਿਹੜੇ ਰਾਜਾ ਦੇ ਉਲਟ ਜਾਂਦੇ ਸੀ ਉਹਨਾਂ ਤੋਂ ਵੱਧ ਪੈਸੇ ਵਸੂਲੇ ਜਾਂਦੇ ਸੀ ਜਾਂ ਵੱਧ ਟੈਕਸ ਵਸੂਲੇ ਜਾਂਦੇ ਸੀ ਜਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ। ਪਾਸਟ ਦੇ ਵਿੱਚ, ਹਿਸਟਰੀ ਦੇ ਵਿੱਚ ਐਸੇ ਬਹੁਤ ਸਾਰੇ ਇੰਸੀਡੈਂਟਸ ਦੇ ਉੱਤੇ ਭਰੇ ਪਏ ਨੇ, ਬਹੁਤ ਸਾਰੀਆਂ ਕਹਾਣੀਆਂ ਨੇ ਦੁਨੀਆ ਭਰ ਦੇ ਅਲੱਗ ਅਲੱਗ, ਚਾਹੇ ਉਹ ਕਿਤੇ ਵੀ ਹੋਵੇ, ਤੁਸੀਂ ਪੂਰਬ ਤੋਂ ਪੱਛਮ, ਉੱਤਰ ਤੋਂ ਦੱਖਣ ਤੱਕ ਕਿਤੇ ਦਾ ਵੀ ਜਿਹੜਾ ਇਤਿਹਾਸ ਫਰੋਲ ਕੇ ਦੇਖ ਲਓ, ਇੱਦਾਂ ਹੀ ਚੱਲਦਾ ਸੀ। ਅਤੇ ਉਹ ਜਿਹੜੇ ਰਾਜ ਕਵੀ ਹੁੰਦੇ ਸੀ, ਉਹ ਜਿਹੜੇ ਸਰਕਾਰੀ ਇੱਕ ਕਿਸਮ ਦੇ, ਕਿਉਂਕਿ ਸਰਕਾਰ ਦੀ ਰਿਆਇਤ ਦੇ ਉੱਤੇ ਉਹ ਲੋਕ ਪਲਦੇ ਹੁੰਦੇ ਸੀ, ਉਹਨਾਂ ਨੇ ਸ਼ਹਿਰ ਸ਼ਹਿਰ ਜਾ ਕੇ, ਰਾਜ ਭਵਨ ਤੋਂ ਲੈ ਕੇ ਸ਼ਹਿਰ ਸ਼ਹਿਰ ਜਾ ਕੇ, ਪੂਰੇ ਪਿੰਡ, ਕਸਬੇ, ਗਲੀਆਂ, ਬਾਜ਼ਾਰਾਂ 'ਚ ਜਾ ਕੇ ਰਾਜੇ ਦੇ ਗੁਣਗਾਨ ਕਰਨੇ ਹੁੰਦੇ ਸੀ। ਉਹੀ ਕੰਮ ਅੱਜ ਦੀ ਤਰੀਕ ਦੇ ਵਿੱਚ ਮੀਡੀਆ ਕਰ ਰਿਹਾ, ਰਾਜਾ ਦੇ ਗੁਣਗਾਨ ਕਰ ਰਿਹਾ। ਹਾਂ, ਤਰੀਕਾ ਬਦਲ ਗਿਆ, ਤਕਨੀਕ ਆ ਗਈ ਹੈ ਹੁਣ, ਪਰ ਉੱਥੇ ਜਿਹੜਾ ਚਾਹੇ ਰਾਈਟ ਵਿੰਗਰ ਹੋਵੇ ਚਾਹੇ ਲੈਫਟ ਵਿੰਗਰ ਹੋਵੇ, ਮੀਡੀਆ ਦਾ ਕਿਸੇ ਵੀ ਵਿੰਗ ਦੇ ਵਿੱਚ ਚਲਾ ਜਾਣਾ ਨਾ, ਕਿਸੇ ਵੀ ਇੱਕ ਧਾਰਾ ਨੂੰ ਅਪਣਾ ਲੈਣਾ, ਉਹ ਗਲਤ ਹੁੰਦਾ। ਜਿਵੇਂ ਆਪਾਂ ਮੇਨ ਸਟ੍ਰੀਮ ਮੀਡੀਆ ਦੀ ਗੱਲ ਕੀਤੀ ਸੀ, ਜਿਹੜਾ ਕਿ ਮੁੱਖ ਧਾਰਾ ਦਾ ਹੁੰਦਾ, ਮੀਡੀਆ ਹਮੇਸ਼ਾ ਮੁੱਖ ਧਾਰਾ ਦਾ ਹੀ ਹੁੰਦਾ ਹੁੰਦਾ, ਉਹਦੀ ਕੋਈ ਆਪਣੀ ਵਿਚਾਰਧਾਰਾ ਨਹੀਂ ਹੁੰਦੀ ਹੁੰਦੀ, ਮੀਡੀਆ ਦਾ ਆਪਣਾ ਇੱਕ ਪਰਸਪੈਕਟਿਵ ਨਹੀਂ ਹੁੰਦਾ ਹੁੰਦਾ। ਹਾਂ ਇਹ ਜ਼ਰੂਰ ਹੈ ਕਿ ਮੀਡੀਆ ਦਾ ਇੱਕ ਪਰਸਪੈਕਟਿਵ ਜਿਹੜਾ ਉਹ ਜ਼ਰੂਰ ਹਾਈਲਾਈਟ ਹੋਣਾ ਚਾਹੀਦਾ, ਉਹ ਇਹ ਹੈ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਜੇ ਕੁਛ ਗੱਲ ਹੈ ਤਾਂ ਉਹ ਲੋਕਾਂ ਦੇ ਵਿੱਚ ਰੱਖੀ ਜਾਵੇ, ਯਾਨੀ ਕਿ ਸੱਤਾ ਦੇ ਉਲਟ ਜਿਹੜੀ ਕੋਈ ਗੱਲ ਜਾਂਦੀ ਹੈ ਤਾਂ ਉਹ ਰੱਖੀ ਜਾਵੇ। ਹੁਣ ਅਜਿਹੇ ਦੇ ਵਿੱਚ ਇਹ ਗੱਲ ਦਾ ਜਦੋਂ ਧਿਆਨ ਰੱਖਣਾ ਹੈ ਕਿ ਅਸਟੈਬਲਿਸ਼ਮੈਂਟ ਦੇ ਖਿਲਾਫ ਬੋਲਣਾ ਤਾਂ ਉਦੋਂ ਨੈਸ਼ਨਲਿਜ਼ਮ ਸਭ ਤੋਂ ਉੱਪਰ ਹੋਣਾ ਚਾਹੀਦਾ ਕਿਸੇ ਵੀ ਦੇਸ਼ ਦੇ ਮੀਡੀਆ ਦੇ ਲਈ। ਫਰਜ਼ ਕਰੋ ਅਸੀਂ ਤੰਜਾਨੀਆ ਵਰਗੇ ਮੁਲਕ ਦੇ ਵਿੱਚ ਰਹਿੰਦੇ, ਆਪਾਂ ਨਾ ਆਸਟ੍ਰੇਲੀਆ ਦੀ ਗੱਲ ਕਰੀਏ ਨਾ ਅਮਰੀਕਾ ਦੀ ਨਾ ਇੰਡੀਆ ਦੀ, ਇੱਕ ਮੁਲਕ ਹੈ ਤੰਜਾਨੀਆ, ਉੱਥੇ ਦਾ ਮੀਡੀਆ ਜਿਹੜਾ ਹੋਊਗਾ ਉੱਥੋਂ ਦੀ ਸਰਕਾਰ ਉਹਨਾਂ ਲੋਕਾਂ ਦੇ ਹੱਕ ਦੇ ਵਿੱਚ ਜਿਹੜੇ ਕੰਮ ਕਰ ਰਹੀ ਹੈ ਉੱਥੇ ਤੱਕ ਠੀਕ ਹੈ, ਪਰ ਜਿੱਥੇ ਤੰਜਾਨੀਆ ਦੇ ਕੌਮਾਂਤਰੀ ਸੰਬੰਧਾਂ ਦੀ ਗੱਲ ਆਉਂਦੀ ਹੈ ਉੱਥੇ ਮੀਡੀਆ ਦੀ ਉਹਨੂੰ ਦਖਲ ਅੰਦਾਜ਼ੀ ਤੋਂ ਬਾਹਰ ਹੋਣਾ ਚਾਹੀਦਾ। ਇੱਕ ਤਾਂ ਇਹ ਚੀਜ਼, ਦੂਸਰਾ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਇਹ ਰਾਈਟ ਵਿੰਗਰ ਮੀਡੀਆ, ਮੈਂ ਉਦਾਹਰਣ ਦੇ ਨਾਲ ਤੁਹਾਨੂੰ ਸਮਝਾਉਂਦਾ, ਹਰ ਇੱਕ ਕੰਟਰੀ ਦੇ ਵਿੱਚ ਹੈ, ਅਮੈਰੀਕਾ ਦੇ ਵਿੱਚ ਫੋਕਸ ਨਿਊਜ਼ ਹੈ ਜਿਹਨੂੰ ਰਾਈਟ ਵਿੰਗਰ ਮੀਡੀਆ ਮੰਨਿਆ ਜਾਂਦਾ, ਬ੍ਰਿਟੇਨ ਦੇ ਵਿੱਚ ਜੀ ਬੀ ਨਿਊਜ਼ ਹੈ, ਆਸਟ੍ਰੇਲੀਆ ਦੇ ਵਿੱਚ ਸਕਾਈ ਨਿਊਜ਼, ਅੱਜ ਕੱਲ੍ਹ ਨਿਊਜ਼ 24 ਹੋ ਗਿਆ, ਇਹ ਰਾਈਟ ਵਿੰਗਰ ਮੀਡੀਆ। ਹੁਣ ਇਹਨਾਂ ਦੇਸ਼ਾਂ ਦੇ ਵਿੱਚ ਰਾਈਟ ਵਿੰਗਰ ਸਰਕਾਰਾਂ ਹੈਗੀਆਂ ਨੇ ਨਹੀਂ ਹੈਗੀਆਂ ਉਹ ਗੱਲ ਆਪਾਂ ਨਹੀਂ ਕਰ ਰਹੇ ਹੈਗੇ, ਬਟ ਇਹ ਸੱਜੇ ਪੱਖੀ ਜਾਂ ਹਿੰਦੀ ਦੇ ਵਿੱਚ ਦੱਖਣ ਪੰਥੀ ਜਾਂ ਦੱਖਣ ਪੰਥੀ ਮੀਡੀਆ ਇਹਨਾਂ ਨੂੰ ਕਹਿ ਦਿੰਦੇ ਹੈਗੇ। ਔਰ ਇਸੇ ਤਰੀਕੇ ਦੇ ਨਾਲ ਇੱਕ ਲੈਫਟ ਵਿੰਗ ਮੀਡੀਆ ਹੁੰਦਾ ਹੈਗਾ, ਇਹਨੂੰ ਵੀ ਕੋਈ ਬਹੁਤਾ ਵਧੀਆ ਮੀਡੀਆ ਨਹੀਂ ਕਿਹਾ ਜਾ ਸਕਦਾ, ਇਹ ਵੀ ਪ੍ਰੋਪੇਗੰਡਾ ਹੀ ਫੈਲਾਉਂਦਾ। ਬਸ ਇਹ ਗੱਲ ਹੈ ਕਿ ਲੈਫਟ ਵਿੰਗਰ ਮੀਡੀਆ ਨੂੰ ਅਕਸਰ ਪ੍ਰੋਗਰੈਸਿਵ ਮੀਡੀਆ ਮੰਨ ਲਿਆ ਜਾਂਦਾ, ਯਾਨੀ ਸੋਸ਼ਲ ਇਕੁਇਟੀ ਦੀ ਉਹ ਗੱਲ ਕਰਦੇ ਨੇ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ, ਵਾਤਾਵਰਨ ਦੀ ਗੱਲ ਕਰਦੇ ਨੇ, ਵੈਲਫੇਅਰ ਸਕੀਮਾਂ ਦੀ ਗੱਲ ਕਰਦੇ ਨੇ। ਰਾਈਟ ਵਿੰਗਰ ਮੀਡੀਆ ਜਿਹੜਾ ਹੈਗਾ ਉਹ ਹਮੇਸ਼ਾ ਸਰਕਾਰੀ ਨਿਯਮਾਂ ਦੇ ਉੱਤੇ ਗੱਲ ਕਰਦਾ ਹੈ, ਸਮਾਜਿਕ ਢਾਂਚੇ ਨੂੰ ਬਚਾਈ ਰੱਖਣ ਦੀ ਗੱਲ ਕਰਦਾ ਹੈ, ਬਾਹਰੀ ਜਿਹੜੀਆਂ ਤਾਕਤਾਂ ਨੇ ਜਾਂ ਪ੍ਰਵਾਸ ਜਿਹੜਾ ਹੈਗਾ ਉਹਦੀ ਲਿਮਿਟੇਸ਼ਨ ਦੀ ਗੱਲ ਕਰਦਾ ਹੈ। ਸੋ ਇਸ ਤਰੀਕੇ ਦੇ ਨਾਲ ਦੋਹਾਂ ਦੀਆਂ ਅਲੱਗ ਅਲੱਗ ਭੂਮਿਕਾਵਾਂ ਹੈਗੀਆਂ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜਾ ਲੈਫਟ ਵਿੰਗਰ ਮੀਡੀਆ ਅਕਸਰ ਉਹ ਟੈਗ ਜਿਹੜਾ ਉਹ ABC 'ਤੇ ਲੱਗਦਾ, ਅਮੈਰੀਕਾ ਦੇ ਵਿੱਚ MSNBC 'ਤੇ ਲੱਗਦਾ, UK ਦੇ ਵਿੱਚ ਗਾਰਜੀਅਨ ਦੇ ਉੱਤੇ ਲੱਗਦਾ, ਔਰ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਡਾ ਸੰਕਟ ਹੀ ਇਹੀ ਹੈ, ਮੀਡੀਆ ਪੋਲਰਾਈਜੇਸ਼ਨ। ਬਹੁਤ ਸਾਰੇ ਚੈਨਲ ਨਿਰਪੱਖ ਨਿਊਜ਼ ਦੇਣ ਦੀ ਬਜਾਏ ਪੋਲਰਾਈਜੇਸ਼ਨ ਕਰਦੇ ਨੇ, ਯਾਨੀ ਕਿ ਧਰੂਵੀਕਰਨ ਕਰਦੇ ਨੇ, ਯਾਨੀ ਕਿ ਸਿਰਫ ਆਪਣੀ ਹੀ ਕੈਟਾਗਰੀ ਦੇ ਦਰਸ਼ਕਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਸਕਾਈ ਨਿਊਜ਼ ਕਦੇ ਵੀ ਜਿਹੜਾ ਉਹ ਲੇਬਰ ਪਾਰਟੀ ਦੇ ਹੱਕ ਦੀ ਗੱਲ, ਕਿਉਂਕਿ ਲੇਬਰ ਨੂੰ ਅਕਸਰ ਲੈਫਟ ਵਿੰਗਰ ਮੰਨ ਲਿਆ ਜਾਂਦਾ, ਆਸਟ੍ਰੇਲੀਆ ਦੇ ਵਿੱਚ ਉਹ ਕਦੇ ਵੀ ਉਹਨਾਂ ਦੇ ਹੱਕ ਦੀ ਗੱਲ ਨਹੀਂ ਕਰੇਗਾ। ਅੱਜ ਕੱਲ੍ਹ ਮੀਡੀਆ ਦੀ ਕਿਉਂ ਕਰ ਰਹੇ ਹੈਗੇ ਹਾਂ, ਅੱਜ ਕੱਲ੍ਹ ਜਿਹੜੀ ਗੱਲ ਕਰਨੀ ਹੈ ਉਹ ਅਸਲ ਦੇ ਵਿੱਚ ਮੀਡੀਆ ਬਾਈਕਾਟ ਦੀ ਗੱਲ ਕਰਨੀ ਹੈ। ਕਿਉਂ ਇਹ ਜਿਹੜੀ ਇੱਕ ਚੀਜ਼ ਬੜੀ ਆਮ ਹੋ ਗਈ ਹੈ ਕਿ ਮੇਨ ਸਟ੍ਰੀਮ ਮੀਡੀਆ ਦੇ ਉੱਤੇ ਮੀਡੀਆ ਦਾ ਬਾਈਕਾਟ ਕਰ ਦਿਓ। ਖਬਰਾਂ ਦੇ ਵਿੱਚ ਵੀ ਵੈਸੇ ਤੁਹਾਡੇ ਨਾਲ ਸਾਂਝਾ ਕੀਤਾ ਸੀ, ਪਰ ਜਿਹੜੀ ਵਨ ਨੇਸ਼ਨ ਪਾਰਟੀ ਦੀ ਨੇਤਾ ਉਹਨਾਂ ਨੇ ਤਾਂ ਸ਼ਰੇਆਮ ਹੀ ਇਹ ਗੱਲ ਕਹਿ ਦਿੱਤੀ ਹੈਗੀ ਹੈ ਕਿ ਅਸੀਂ ਕੁਛ ਇੱਕ ਚੈਨਲਸ ਨੂੰ ਬੈਨ ਕਰ ਰਹੇ ਹਾਂ, ਜਾਂ ਕਹਿ ਹੀ ਕੀ ਦਿੱਤੀ ਹੈਗੀ ਹੈ ਉਹਨਾਂ ਨੇ, ਇਹ ਗੱਲ ਦਿਖਾਈ ਦਿੱਤੀ ਹੈ। ਜਿਹੜੀ ਵਿਕਟੋਰੀਆ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦੇ 'ਚ ਉਹਨਾਂ ਨੇ ਦੀ ਗਾਰਜੀਅਨ ਅਤੇ ਜਿਹੜਾ ABC ਹੈ ਉਹਨੂੰ ਸਾਫ ਸਾਫ ਜਿਹੜਾ ਇਨਕਾਰ ਕਰ ਦਿੱਤਾ ਵੀ ਤੁਸੀਂ ਨਹੀਂ ਆਉਣਾ ਹੈਗਾ।
1: Shouldn't all media have access to a press conference, particularly if you're, as you say, running to form government at the November state election?
2: I'm sorry, that democracy doesn't happen on the ABC at all, and I'm sick of it's not fair and just in their reporting.
3: But aren't you cutting off your nose to spite your face here? Don't you need your message to get out to regional Victoria in particular, and you need the ABC, the national broadcast, to be able to...
0: So jadon eh puchhya janda hega eh ke tusi khetri ilakeyan de vich kivein apni saanjh paoge, tuhanu ABC di load nahi pendi hegi, tuhanu aise adaryan di load nahi pendi, ta Pauline Hanson kehnde ne ke sade kol utthe de apne right winger media hege ne jinna da oh naam lende ne jehde Pauline Hanson da gunkaan karde ne, par ਗਾਰਜੀਅਨ ਨੂੰ ਕਿਉਂ ਨਹੀਂ ਸੱਦਿਆ ਗਿਆ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ, ਇਹ ਇੱਕ ਬਹੁਤ ਵੱਡਾ ਸਵਾਲ ਸੀ। ਇੱਕ ਹੋਰ ਉਦਾਹਰਣ ਤੁਸੀਂ ਸੁਣੋ ਇਸੇ ਤਰੀਕੇ ਦੀ।
4: A lot of women who were or survivors of Epstein's are unhappy with those redactions that came out. Some of them, entire witness interviews are totally blacked out. Do you think that they should be
5: happy with the fact that they thought they released too much? You know, I heard that and you tell me something else. No. I think it's really time for the country to get onto something else, really. You know, now that nothing came out about me, other than it was a conspiracy against me, literally, by Epstein and other people. But I think it's time now for the country to maybe get onto something else.
4: But what would you say to people like who feel like they haven't gotten justice, Mr. President?
5: Something that people care about. Yeah, what did you say? Go ahead,
4: what
5: CNN.
4: What would you say to the survivors who feel like they haven't gotten justice?
5: You are the worst reporter. No wonder CNN has no ratings because of people like you. You know, she's a young woman. I don't think I've ever seen you smile. I've known you for 10 years.
0: ਜਿਵੇਂ ਰਿਪੋਰਟਰ ਨੇ ਐਪਸਟੀਨ ਫਾਈਲ ਦੇ ਉੱਤੇ ਸਵਾਲ ਕਰਨੇ ਸ਼ੁਰੂ ਕੀਤੇ ਤੇ ਟਰੰਪ ਨੂੰ ਲੱਗਿਆ ਕਿ CNN ਕੋਈ ਬਹੁਤਾ ਵਧੀਆ ਮੀਡੀਆ ਨਹੀਂ ਹੈਗਾ ਔਰ ਉਹ ਕਹਿੰਦੇ ਕਿ ਹੁਣ ਅਮਰੀਕਾ ਨੂੰ ਹੁਣ ਦੁਨੀਆ ਨੂੰ ਐਪਸਟੀਨ ਤੋਂ ਅੱਗੇ ਚਲਾ ਜਾਣਾ ਚਾਹੀਦਾ ਹੈਗਾ ਔਰ ਇਸੇ ਕਰਕੇ ਸ਼ਾਇਦ ਇਰਾਨ ਦੇ ਉੱਤੇ ਅਟੈਕ ਹੋ ਗਿਆ ਖੈਰ ਉਹ ਕੌਨਸਪਰੇਸੀ ਦੇ ਨਾਲ ਜੁੜੀਆਂ ਗੱਲਾਂ ਹੁੰਦੀਆਂ ਉਹਦੇ ਪਾਸੇ ਨਹੀਂ ਜਾਂਦੇ ਪਰ ਜਦੋਂ ਇਸ ਤਰੀਕੇ ਦੇ ਨਾਲ ਸਵਾਲ ਕੀਤੇ ਜਾਂਦੇ ਹੈਗੇ ਨੇ ਜਦੋਂ ਇਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਜਿਹੜਾ ਕਿਸੇ ਦੇਸ਼ ਦੇ ਪ੍ਰਮੁੱਖ ਹੈਗੇ ਨੇ ਕਿਸੇ ਦੇਸ਼ ਦੇ ਲੀਡਿੰਗ ਸਿਆਸਤਦਾਨ ਹੈਗੇ ਨੇ ਜਦੋਂ ਉਹ ਇਸ ਤਰੀਕੇ ਦੇ ਨਾਲ ਗੱਲ ਕਰਦੇ ਨੇ ਤੇ ਫਿਰ ਜਿਹੜੇ ਉਸ ਦੇਸ਼ ਦੇ ਵਿੱਚ ਜਿਹੜੇ ਬਾਕੀ ਦੇ ਜਿਹੜੇ ਲੀਡਰ ਹੋਣਗੇ ਉਹ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਗੇ ਇੱਕ ਹੋਰ ਉਦਾਹਰਣ ਅੱਜ ਦੇ ਇਸ ਪ੍ਰੋਗਰਾਮ ਨੂੰ ਕਰਨ ਦੇ ਪਿੱਛੇ ਇੱਕ ਹੋਰ ਉਦਾਹਰਣ ਤੁਹਾਨੂੰ ਦੱਸ ਰਿਹਾ ਹੈਗਾ ਔਰ ਇਹਨਾਂ ਦਾ ਇੱਕ ਇੱਕ ਕਰਕੇ ਫਿਰ ਸਾਰਿਆਂ ਦਾ ਜ਼ਿਕਰ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨਾ ਔਰ ਮੈਂ ਤੁਹਾਨੂੰ ਉਹਦਾ ਵਜ੍ਹਾ ਦੱਸੂਗਾ ਨਾਰਵੇ ਦੀ ਇਹ ਪੱਤਰਕਾਰ ਨੇ ਪੁੱਛਿਆ ਸੀਗਾ ਮੋਦੀ ਨੂੰ ਕਿ ਤੁਸੀਂ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਲੈ ਰਹੇ ਹੈਗੇ ਵੈਸੇ ਮੋਦੀ ਨੇ ਦੁਨੀਆ ਦੀ ਸੁਤੰਤਰ ਕੀ ਆਪਣੇ ਹੀ ਦੇਸ਼ ਦੀ ਕਦੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈਗੀ ਆਸਟ੍ਰੇਲੀਆ ਦੇ ਵਿੱਚ ਵੀ ਇਹ ਮਸਲਾ ਉੱਠਿਆ ਨਿਊਜ਼ੀਲੈਂਡ ਦੇ ਵਿੱਚ ਵੀ ਉੱਠਿਆ ਪਰ ਇਹ ਇਹ ਇਹ ਟ੍ਰੈਂਡ ਕਿਉਂ ਹੈ ਮੈਨੂੰ ਇਹ ਬੜਾ ਹੈਰਾਨੀ ਹੁੰਦੀ ਹੈ ਕਿ ਮੀਡੀਆ ਜਿਹਨੂੰ ਚੌਥਾ ਥੰਮ ਇਹਨੂੰ ਨਾ ਬੜੇ ਹਲਕੇ ਦੇ ਵਿੱਚ ਨਾ ਲੈ ਕੇ ਚੱਲਿਓ ਅੱਜ ਦੇ ਇਸ ਟੌਪਿਕ ਨੂੰ ਇਹ ਬੜਾ ਜ਼ਰੂਰੀ ਹੈਗਾ ਕਿਉਂਕਿ ਮੀਡੀਆ ਦਾ ਜਿਹੜਾ ਕੰਮ ਹੈ ਜਿੰਨਾ ਕੁ ਅਸੀਂ ਸੁਣਿਆ ਸਿੱਖਿਆ ਪੜ੍ਹਿਆ ਔਰ ਜਿੰਨਾ ਕੁ ਅਸੀਂ ਦੇਖਦੇ ਰਹੇ ਹਾਂ ਕਿ ਦੁਨੀਆ ਦੇ ਵਿੱਚ ਅੱਜ ਤੱਕ ਜਿੱਥੇ ਵੀ ਜਵਾਬਦੇਹੀਆਂ ਹੋਈਆਂ ਨੇ ਜਿੱਥੇ ਵੀ ਕਿਸੇ ਨਾ ਕਿਸੇ ਕਿਸਮ ਦੇ ਨਾਲ ਸਰਕਾਰਾਂ ਨੂੰ ਕਟਗੜੇ ਦੇ ਵਿੱਚ ਖੜਾਇਆ ਗਿਆ ਉਹ ਮੀਡੀਆ ਦੇ ਜ਼ਰੀਏ ਹੀ ਖੜਾਇਆ ਗਿਆ ਹੁਣ ਜਦੋਂ ਆਲੋਚਕ ਮੀਡੀਆ ਹਾਊਸ ਦਾ ਮੂੰਹ ਹੀ ਬੰਦ ਕਰ ਦਿੱਤਾ ਜਾਊਗਾ ਜਦੋਂ ਮੁੱਖ ਧਾਰਾ ਦਾ ਮੀਡੀਆ ਜਿਹੜਾ ਉਹਦੇ ਸਾਹਮਣੇ ਇੰਨੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਜਾਣਗੀਆਂ ਔਰ ਮੁੱਖ ਧਾਰਾ ਦੇ ਮੀਡੀਆ ਨੂੰ ਇਗਨੋਰ ਕਰ ਦਿੱਤਾ ਜਾਊਗਾ ਉਦਾਹਰਣਾਂ ਬਹੁਤ ਨੇ ਇਹੋ ਜਿਹੀਆਂ ਪੌਲਿਨ ਹੈਨਸਨ ਦੀ ਤੁਸੀਂ ਦੇਖ ਲਈ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੀ ਔਰ ਪਹਿਲਾਂ ਵੀ ਉਹ ਕਹਿ ਚੁੱਕੇ ਨੇ ABC SBS ਗਾਰਜੀਅਨ ਦੇ ਬਾਰੇ ਉਹ ਵੀ ਇਹਨਾਂ ਇਹ ਬਾਇਸਡ ਚੈਨਲ ਹੈਗੇ ਨੇ ਟਰੰਪ ਦੀ ਤੁਸੀਂ ਦੇਖ ਲਈ ਕਿ CNN ਨਿਊਯਾਰਕ ਟਾਈਮਸ ਦੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਇਹ ਦੁਸ਼ਮਣ ਜਿਹੜਾ ਇੱਕ ਅਖਬਾਰ ਹੈਗਾ ਕਈ ਚੈਨਲਾਂ ਨੂੰ ਉਹ ਫੇਕ ਨਿਊਜ਼ ਕਹਿ ਦਿੰਦੇ ਨੇ ਕਿ ਇਹ ਆਮ ਲੋਕਾਂ ਦੇ ਦੁਸ਼ਮਣ ਹੈਗੇ ਨੇ ਵਾਈਟ ਹਾਊਸ ਦੀਆਂ ਪ੍ਰੈਸ ਕਾਨਫਰੰਸਿਸ ਦੇ ਵਿੱਚ ਜਿਹੜੀਆਂ ਰੈਗੂਲਰ ਹੁੰਦੀਆਂ ਨੇ ਉੱਥੇ ਉਹਨਾਂ ਦਾ ਬਾਈਕਾਟ ਕੀਤਾ ਜਾਂਦਾ ਮੋਦੀ ਸਾਹਿਬ ਨੇ ਤਾਂ ਅੱਜ ਤੱਕ ਕਦੇ ਕੋਈ ਪ੍ਰੈਸ ਕਾਨਫਰੰਸ ਕੀਤੀ ਹੋ ਨਹੀਂ ਹੈਗੀ ਹਾਂ ਅਲੱਗ ਗੱਲ ਹੈਗੀ ਹੈ ਕਿ ਭਾਰਤ ਦਾ ਵਿਦੇਸ਼ ਮਹਿਕਮੇ ਦੇ ਜਿਹੜੇ ਬੁਲਾਰੇ ਹੈਗੇ ਨੇ ਰਣਦੀਪ ਜੈਸਵਾਲ ਹੋ ਗਏ ਜਾਂ ਹੋਰ ਹੋ ਗਏ ਉਹ ਪ੍ਰੈਸ ਕਾਨਫਰੰਸਿਸ ਅਕਸਰ ਕਰ ਦਿੰਦੇ ਨੇ ਪਰ ਉਹ ਵੀ ਬੜੇ ਚੋਣਵੇਂ ਤਰੀਕੇ ਦੇ ਨਾਲ ਔਰ ਠੀਕ ਇਸੇ ਤਰੀਕੇ ਦੇ ਨਾਲ ਜਿਹੜੇ ਮੋਦੀ ਸਾਹਿਬ ਵੀ ਪ੍ਰੈਸ ਕਾਨਫਰੰਸਿਸ ਕਰਦੇ ਨੇ ਵਨ ਵੇ ਪ੍ਰੈਸ ਕਾਨਫਰੰਸ ਨਹੀਂ ਇੰਟਰਵਿਊਜ਼ ਕਰਦੇ ਨੇ ਹੁਣ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਜਿਵੇਂ ਹੰਗਰੀ ਦੀ ਗੱਲ ਕੀਤੀ ਸੀ ਵੈਸੇ ਤਾਂ ਅੱਜ ਦੀ ਤਰੀਕ ਦੇ ਵਿੱਚ ਹੰਗਰੀ ਦੇ ਉਹ ਜਿਹੜੇ ਪ੍ਰਾਈਮ ਮਿਨਿਸਟਰ ਨਹੀਂ ਹੈਗੇ ਵਿਕਟਰ ਔਰਬਾਨ ਉਹਨਾਂ ਨੇ ਵੀ ਆਪਣੇ ਪੂਰੇ ਕਾਰਜਕਾਲ ਦੇ ਦਰਮਿਆਨ ਮੋਦੀ ਤੋਂ ਸਿੱਖਿਆ ਸਮਝਿਆ ਅਤੇ ਮੀਡੀਆ ਨੂੰ ਨਜ਼ਰਅੰਦਾਜ਼ ਕੀਤਾ ਇਮਰਾਨ ਖਾਨ ਹੁਣ ਤਾਂ ਚਲੋ ਖੈਰ ਜੇਲ੍ਹ 'ਚ ਹੈਗੇ ਨੇ ਪਰ ਇਮਰਾਨ ਖਾਨ ਵੀ ਜਦੋਂ ਸੱਤਾ ਦੇ ਵਿੱਚ ਸੀਗੇ ਤਾਂ ਉਹਨਾਂ ਨੇ ਵੀ ਉਸ ਵਕਤ ਜੀਓ ਨਿਊਜ਼ ਐਰੀ ਨਿਊਜ਼ ਇਹਨਾਂ ਦੇ ਪ੍ਰਸਾਰਣ ਬੰਦ ਹੀ ਕਰਵਾਤੇ ਸੀਗੇ ਇੱਧਰ ਆਪਣੇ ਤੁਰਕੀ ਵਾਲੇ ਰੈਚਪ ਤਈਆ ਐਰਦਾਨ ਇਹ ਵੀ ਤੁਰਕੀ ਦੇ ਵਿੱਚ ਉਹ ਡਿਟੇਲਿੰਗ ਮੈਂ ਤੁਹਾਨੂੰ ਅੱਗੇ ਚੱਲ ਕੇ ਦੱਸਦਾ ਪਰ ਲੀਡਰ ਐਸਾ ਕਿਉਂ ਕਰਦੇ ਨੇ ਦੋ ਤਿੰਨ ਚੀਜ਼ਾਂ ਮੈਂ ਸਮਝਿਆ ਹੈਗਾ ਇਹਨਾਂ ਦੇ ਬਿਹੇਵੀਅਰ ਦੇ ਵਿੱਚੋਂ ਪੌਲਿਨ ਹੈਨਸਨ ਨੂੰ ਜਾਂ ਟਰੰਪ ਨੂੰ ਜਾਂ ਮੋਦੀ ਨੂੰ ਸਟੱਡੀ ਕਰਕੇ ਸਾਰਿਆਂ ਦੀ ਇੱਕ ਕੋਮਨ ਜਿਹੀ ਗੱਲ ਹੈਗੀ ਹੈ ਇੱਕ ਤਾਂ ਇਹਨਾਂ ਨੂੰ ਇਹ ਲੀਡਰਾਂ ਨੂੰ ਲੱਗਣ ਲੱਗ ਗਿਆ ਕਿ ਅੱਜ ਕੱਲ੍ਹ ਆਮ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੇ ਲਈ ਟ੍ਰੈਡੀਸ਼ਨਲ ਮੀਡੀਆ ਜਾਂ ਮੇਨ ਸਟ੍ਰੀਮ ਮੀਡੀਆ ਦੀ ਇਹਨਾਂ ਨੂੰ ਲੋੜ ਨਹੀਂ ਹੈਗੀ ਜਿਵੇਂ ਪਹਿਲਾਂ ਮੋਦੀ ਸਾਹਿਬ ਮਨ ਕੀ ਬਾਤ ਕਰਦੇ ਹੁੰਦੇ ਸੀਗੇ ਉਹਦੀਆਂ ਹੀ ਗੱਲਾਂ ਤੁਰੀਆਂ ਰਹਿੰਦੀਆਂ ਸੀ ਹੁਣ ਅੱਜ ਕੱਲ੍ਹ ਉਹਨਾਂ ਨੇ ਉਹ ਫੋਨ ਫੜ ਕੇ ਸੈਲਫੀ ਸਟਾਈਲ ਵਾਲਾ ਕਰਨਾ ਸ਼ੁਰੂ ਕੀਤਾ ਹੈਗਾ ਅਤੇ ਇਸ ਤਰੀਕੇ ਦੇ ਨਾਲ ਉਹ ਜਾਂ ਜਦੋਂ ਨਿਊਜ਼ੀਲੈਂਡ ਦੇ ਵਿੱਚ ਵੀ ਤੁਹਾਡੇ ਯਾਦ ਹੋਣਾ ਹੈ ਕਿ ਮੀਡੀਆ ਨੇ ਇੱਥੇ ਜਦੋਂ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਗਏ ਸੀ ਮੋਦੀ ਸਾਹਿਬ ਆਸਟ੍ਰੇਲੀਆ ਤੋਂ ਬਾਅਦ ਨਿਊਜ਼ੀਲੈਂਡ ਗਏ ਸੀ ਤਾਂ ਉੱਥੇ ਮੀਡੀਆ ਨੇ ਪੁੱਛਿਆ ਸੀਗਾ ਕਿ ਮੋਦੀ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਸਾਡੇ ਨਾਲ ਗੱਲ ਕਿਉਂ ਨਹੀਂ ਕਰ ਰਹੇ ਤਾਂ ਉੱਥੇ ਜਿਹੜਾ ਇੰਡੀਆ ਦੇ ਕੌਂਸਲ ਜਨਰਲ ਦੇ ਆਫਿਸਰ ਸੀਗੇ ਔਰ ਫੋਰਨ ਅਫੇਅਰ ਦੇ ਜਿਹੜੇ ਡਿਪਲੋਮੈਟਸ ਬੈਠੇ ਸੀ ਉਹਨਾਂ ਨੇ ਇੱਕ ਗੱਲ ਕਹੀ ਕਿ ਅਸਲ 'ਚ ਮੋਦੀ ਜਿੱਥੋਂ ਆਉਂਦੇ ਨੇ ਉਹ ਏਰੀਆ ਜਿਹੜਾ ਉਹ ਰੂਰਲ ਬੈਲਟ ਹੈ ਅਤੇ ਰੂਰਲ ਬੈਲਟ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਇੰਨੇ ਟੀ ਵੀ ਹੈ ਨਹੀਂ ਸੋ ਸੰਚਾਰ ਦੇ ਸਹੀ ਮਾਧਿਅਮ ਦੇ ਲਈ ਉਹ ਲੋਕਾਂ ਦੇ ਨਾਲ ਹੋਰਨਾਂ ਤਰੀਕਿਆਂ ਦੇ ਨਾਲ ਜੁੜੇ ਹੁੰਦੇ ਨੇ ਇਸ ਕਰਕੇ ਉਹ ਪ੍ਰੈਸ ਕਾਨਫਰੰਸ ਯਾਰ ਮੋਦੀ ਸਾਹਿਬ ਇੱਕ ਜਿਹੜੀ ਕੋਨਸਟੀਚੁਐਂਸੀ 'ਚੋਂ ਆਉਂਦੇ ਆ ਜਿਹਦੀ ਉਹ ਗੱਲ ਕਰ ਰਹੇ ਸੀ ਉਹ ਵਾਰਾਣਸੀ ਸੀ ਮੋਦੀ ਵਾਰਾਣਸੀ ਦੇ ਪ੍ਰਧਾਨ ਮੰਤਰੀ ਹੈ ਬਾਕੀ ਦੇਸ਼ ਦਾ ਕੀ ਮਤਲਬ ਵਾਰਾਣਸੀ ਦੇ ਲੋਕਾਂ ਨੇ ਚਲੋ ਠੀਕ ਹੈ ਗੱਲ ਨਹੀਂ ਦੇਖਣੀ ਮੀਡੀਆ ਦੇ ਜ਼ਰੀਏ ਪਰ ਬਾਕੀ ਦੇਸ਼ ਨੇ ਵੀ ਨਹੀਂ ਦੇਖਣੀ ਮਤਲਬ ਕੁਛ ਵੀ ਉਲਝਲੂਲ ਗੱਲਾਂ ਜਿਹੜੀਆਂ ਉਹ ਫੈਲਾਈਆਂ ਜਾ ਰਹੀਆਂ ਨੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਟਰੰਪ ਵੀ ਬਾਇਕਾਟ ਕਰ ਦਿੰਦੇ ਨੇ ਸੀਐਨ ਨੂੰ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੋਲ ਹੋਰ ਬਥੇਰੇ ਤਰੀਕੇ ਨੇ ਜਦੋਂ ਪੌਲਿਨ ਐਨਸਨ ਤੋਂ ਪੁੱਛਿਆ ਗਿਆ ਕਿ ਜੇ ਇਫ ਨੋਟ ਏ ਬੀ ਸੀ ਐਂਡ ਐਸ ਬੀ ਐਸ ਦੈਨ ਵਟ ਦੈਨ ਸ਼ੀ ਸੈਡ ਕਿ ਬਹੁਤ ਸਾਰੇ ਹੋਰ ਪਲੈਟਫਾਰਮ ਹੈਗੇ ਨੇ ਸਕਾਈ ਨਿਊਜ਼ ਹੈਗਾ ਹੈ ਹੈਰਾਲਸਨ ਹੈਗਾ ਅਤੇ ਹੋਰ ਬਥੇਰੇ ਜਿਹੜੇ ਮੀਡੀਆ ਪਲੈਟਫਾਰਮਸ ਨੇ ਵਾਏ ਜਸਟ ਦੀਸ ਟੂ ਤਿੱਖੇ ਸਵਾਲਾਂ ਤੋਂ ਬਚਣਾ ਇਹਨਾਂ ਦਾ ਇੱਕ ਦੂਸਰਾ ਮੈਨੂੰ ਇਹ ਲੱਗਦਾ ਕਿਉਂਕਿ ਜਦੋਂ ਮੁੱਖ ਧਾਰਾ ਦਾ ਮੀਡੀਆ ਜਾਂ ਐਸਾ ਮੀਡੀਆ ਜਿਹੜਾ ਕਿ ਉੱਥੋਂ ਦੇ ਲੀਡਰ ਦੇ ਅਕੋਰਡਿੰਗ ਕੰਮ ਨਹੀਂ ਕਰਦਾ ਉਹ ਉਹਨਾਂ ਤੋਂ ਅਰਥ ਵਿਵਸਥਾ 'ਤੇ ਸਵਾਲ ਪੁੱਛ ਸਕਦਾ ਉਹ ਆਪਣੇ ਫੈਕਟ ਰੈਡੀ ਰੱਖ ਸਕਦਾ ਬੇਰੁਜ਼ਗਾਰੀ 'ਤੇ ਪੁੱਛ ਸਕਦਾ ਭ੍ਰਿਸ਼ਟਾਚਾਰ 'ਤੇ ਪੁੱਛ ਸਕਦਾ ਐਪਸਟ੍ਰੀਮ ਦੇ ਉੱਤੇ ਸਵਾਲ ਪੁੱਛ ਸਕਦਾ ਸਰਕਾਰੀ ਸਕੀਮਾਂ ਦੇ ਉੱਤੇ ਸਵਾਲ ਪੁੱਛ ਸਕਦਾ ਔਰ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਹੈ ਧਰਮਾਂ ਦੇ ਨਾਂ ਦੇ ਉੱਤੇ ਉਹਦੇ ਬਾਰੇ ਸਵਾਲ ਪੁੱਛ ਸਕਦਾ ਸੋ ਐਸੇ ਤਿੱਖੇ ਸਵਾਲਾਂ ਤੋਂ ਬਚਣਾ ਵੀ ਜਿਨ੍ਹਾਂ ਦਾ ਜਵਾਬ ਦੇਣਾ ਇਹਨਾਂ ਦੇ ਲਈ ਔਖਾ ਹੋ ਜਾਵੇ ਔਰ ਜੇ ਜਵਾਬ ਦਿੱਤਾ ਤਾਂ ਆਮ ਲੋਕਾਂ ਦੀ ਕਚਹਿਰੀ 'ਚ ਨੰਗੇ ਹੋ ਜਾਣਗੇ ਸੋ ਇਹ ਵੀ ਇੱਕ ਕਾਰਨ ਹੈਗਾ ਕਿ ਇਹਨਾਂ ਮੇਨ ਸਟ੍ਰੀਮ ਮੀਡੀਆ ਦੇ ਕੁਛ ਅਦਾਰਿਆਂ ਦਾ ਬਾਇਕਾਟ ਕਰ ਦਿਉ ਤੀਜਾ ਕਾਰਨ ਮੈਨੂੰ ਇਹ ਲੱਗਦਾ ਕਿ ਇੱਕ ਕਿਸਮ ਦੇ ਨਾਲ ਨੈਰੇਟਿਵ ਸਿਰਜਣ ਦੇ ਉੱਤੇ ਇੱਕ ਕੰਟਰੋਲ ਕਿ ਆਪਣੇ ਹਮਾਇਤੀਆਂ ਦੇ ਵਿੱਚ ਤਾਂ ਇੱਕ ਜਿਹੜੀ ਠੀਕ ਹੈ ਚਲੋ ਹਮਾਇਤੀ ਤਾਂ ਪੱਕੇ ਮੰਨਦੇ ਹੀ ਮੰਨਦੇ ਨੇ ਬਟ ਅਦਰਵਾਈਜ਼ ਵੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਨੈਰੇਟਿਵ ਬਿਠਾ ਦਈਏ ਕਿ CNN ਤਾਂ ਜੀ ਫੇਕ ਮੀਡੀਆ ਹੁਣ ਜੇ ਮਤਲਬ ਇੰਨੀ ਵਾਰ ਟਰੰਪ ਕਹਿ ਚੁੱਕੇ ਨੇ ਕਿ CNN ਫੇਕ ਮੀਡੀਆ ਮੈਂ ਯਕੀਨ ਮੰਨ ਕੇ ਚੱਲਿਓ ਜਿੱਦਣ ਮੰਨ ਲਓ ਤੁਸੀਂ ਅਮੈਰੀਕਾ ਗਏ ਜਾਂ ਜਿਹੜੇ ਅਮੈਰੀਕਾ 'ਚ ਬੈਠੇ ਵੀ ਸਾਨੂੰ ਸੁਣ ਰਹੇ ਹੋਏ ਉਹ ਵੀ ਕਦੇ ਕਦੇ CNN ਲਗਾਉਣ ਲੱਗੇ ਸੋਚਦੇ ਹੋਣਗੇ ਵੀ ਯਾਰ ਆਹ ਫੇਕ ਮੀਡੀਆ ਲਗਾ ਮਤਲਬ ਤੁਹਾਡੇ ਦਿਮਾਗ 'ਚ ਬੈਠ ਗਈ ਨਾ ਉਹ ਗੱਲ ਤੁਹਾਡੇ ਦਿਮਾਗ 'ਚ ਉਹ ਘਰ ਕਰ ਗਈ ਨਾ ਠੀਕ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ABC ਸੁਣੋਗੇ ਤੁਹਾਨੂੰ ਇਹ ਲੱਗੂਗਾ ਕਿ ਯਾਰ ਇਹ ਤਾਂ ਪੌਲਿਨ ਹੈਨਸਨ ਦੇ ਅਗੇਂਸਟ ਹੀ ਚੱਲਦੇ ਨੇ ਹਾਲਾਂਕਿ ਦੇ ਆਰ ਜਸਟ ਟੈਲਿੰਗ ਦੀ ਟਰੁੱਥ ਇੱਦਾਂ ਨਹੀਂ ਮੈਂ ABC ਦੀ ਪੂਰੀ ਹਮਾਇਤ ਵੀ ਨਹੀਂ ਫੜ ਰਿਹਾ ਹੈਗਾ ਠੀਕ ਹੈ ਉਹ ਪੌਲਿਨ ਹੈਨਸਨ ਦੇ ਖਿਲਾਫ ਬਹੁਤ ਜ਼ਿਆਦਾ ਰਿਪੋਰਟਿੰਗ ਕਰਦੇ ਨੇ ਸਰਕਾਰ ਦੇ ਖਿਲਾਫ ਵੀ ਕਰਦੇ ਨੇ ਹੋਰ ਵੀ ਉਹਨਾਂ ਦੇ ਤਰੀਕੇ ਹੈਗੇ ਨੇ ਬਟ ਇੱਕ ਨੈਰੇਟਿਵ ਬਿਠਾ ਦਿੱਤਾ ਗਿਆ ਅਤੇ ਚੌਥਾ ਵੱਡਾ ਕਾਰਨ ਮੈਨੂੰ ਇਹ ਲੱਗਦਾ ਹੈ ਕਿ ਇਹ ਸਾਰਾ ਕੁਛ ਕਰਕੇ ਨਾ ਇਹ ਜਿਹੜੇ ਸਿਆਸਤਦਾਨ ਨੇ ਇਹ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਨੂੰ ਹੀ ਖਤਮ ਕਰ ਰਹੇ ਨੇ ਕਿ ਅੱਜ ਦੀ ਤਰੀਕ ਦੇ ਵਿੱਚ ਜਦੋਂ ਮੇਨ ਸਟ੍ਰੀਮ ਮੀਡੀਆ ਦੀ ਇਸ ਕਿਸਮ ਦੀ ਰੈਲੇਵੈਂਸ ਹੀ ਖਤਮ ਹੋ ਜਾਊਗੀ ਅਤੇ ਭਵਿੱਖ ਦੇ ਵਿੱਚ ਫਿਰ ਅਸੀਂ ਆਪਣੇ ਹਿਸਾਬ ਦੇ ਨਾਲ ਕੰਟਰੋਲ ਕਰ ਸਕਾਂਗੇ ਜਿਹੜੀ ਵੀ ਗੱਲ ਆਮ ਲੋਕਾਂ ਤੱਕ ਲੈ ਕੇ ਜਾਣੀ ਹੈ ਕਿਉਂਕਿ ਐਡਾ ਵੱਡਾ ਮੀਡੀਆ ਦਾ ਪ੍ਰਭਾਵ ਬਣ ਚੁੱਕਿਆ ਸੀ ਹੁਣ ਤੱਕ ਕੋਵਿਡ ਤੋਂ ਪਹਿਲਾਂ ਤੱਕ ਜਾਂ ਉਸ ਤੋਂ ਪਹਿਲਾਂ ਮਤਲਬ ਭਾਰਤ ਦੇ ਸੰਦਰਭ ਦੇ ਵਿੱਚ ਤਾਂ ਠੀਕ ਹੈ 2014 ਤੋਂ ਬਾਅਦ ਖਤਮ ਹੀ ਕਰਤਾ ਪ੍ਰਭਾਵ ਪਰ ਦੁਨੀਆ ਭਰ ਦੇ ਵਿੱਚ ਜਦੋਂ ਟਰੰਪ ਦਾ ਸੈਕਿੰਡ ਕਾਰਜਕਾਲ ਸ਼ੁਰੂ ਹੋਇਆ ਉਸ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਦੁਨੀਆ ਭਰ ਦੇ ਵਿੱਚ ਮੇਨ ਸਟ੍ਰੀਮ ਮੀਡੀਆ ਦੀ ਰੈਲੇਵੈਂਸ ਖਤਮ ਕੀਤੀ ਜਾ ਰਹੀ ਹੈ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਜਿਹੜੀ ਮੈਨੂੰ ਲੱਗ ਰਹੀ ਹੈ ਉਹ ਮੇਨ ਸਟ੍ਰੀਮ ਮੀਡੀਆ 'ਚੋਂ ਆਪਣੇ ਆਪ ਖਤਮ ਕਰ ਦਿੱਤੀ ਗਈ ਹੈ ਉਹਦੇ ਕੀ ਰੀਜ਼ਨ ਨੇ ਉਹ ਵੀ ਮੈਂ ਤੁਹਾਨੂੰ ਦੱਸਦਾ ਉਹ ਹੈ ਇਨਵੈਸਟੀਗੇਟਿਵ ਜਰਨਲਿਜ਼ਮ ਮੈਂ ਨਾ ਤੁਹਾਨੂੰ ਦੱਸਦਾ ਬਤੌਰ ਜਰਨਲਿਜ਼ਮ ਦਾ ਸਟੂਡੈਂਟ ਹੋਣ ਦੇ ਨਾਤੇ ਅਸੀਂ ਇਹ ਚੀਜ਼ ਪੜ੍ਹੀ ਵੀ ਹੈ ਔਰ ਇਹ ਕੀਤੀ ਵੀ ਹੈ ਇੱਕ ਦੌਰ ਹੁੰਦਾ ਸੀ ਭਾਰਤ ਦੇ ਵਿੱਚ ਮੈਨੂੰ ਬਾਕੀ ਥਾਵਾਂ ਦਾ ਤਾਂ ਨਹੀਂ ਪਤਾ ਆਸਟ੍ਰੇਲੀਆ ਦਾ ਪਤਾ ਭਾਰਤ ਦਾ ਪਤਾ ਮੈਂ ਦੋ ਕੰਟਰੀਜ਼ ਦੀ ਗੱਲ ਕਰਦਾ ਕਿਉਂਕਿ ਇਹਨਾਂ ਦੋਵਾਂ ਥਾਵਾਂ 'ਤੇ ਫੀਲਡ ਜਰਨਲਿਜ਼ਮ ਮੈਂ ਕੀਤਾ ਹੋਇਆ ਸੋ ਇਹਨਾਂ ਦੇ ਵਿੱਚ ਇਹਨਾਂ ਦੇਸ਼ਾਂ ਦੇ ਵਿੱਚ ਕੀ ਇੱਕ ਟਰੈਂਡ ਰਿਹਾ ਹੈ ਕਿ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਆਪਣੇ ਰਿਪੋਰਟਰਸ ਨੂੰ ਫੀਲਡ ਦੇ ਵਿੱਚ ਭੇਜਦੇ ਨੇ ਉੱਥੋਂ ਜਿਹੜੀਆਂ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਨੇ ਉਹਨਾਂ ਦੇ ਉੱਤੇ ਕੰਮ ਕਰਨ ਦੇ ਲਈ ਇੱਕ ਬਹੁਤ ਵੱਡਾ ਮੀਡੀਆ ਚੈਨਲ ਸੀ ਜਦੋਂ ਮੈਂ ਇੰਡੀਆ ਦੇ ਵਿੱਚ ਫੀਲਡ ਜਰਨਲਿਜ਼ਮ ਸਟਾਰਟ ਕੀਤਾ ਸੀ ਅਤੇ ਉੱਥੋਂ ਦੇ ਜਿਹੜੇ ਫੀਲਡ ਜਰਨਲਿਸਟ ਹੁੰਦੇ ਸੀ ਜਿਵੇਂ ਮੈਂ ਆਫਕੋਰਸ ਪੰਜਾਬ ਸਟੇਟ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਪੰਜਾਬ ਦੇ 3-4 ਡਿਸਟ੍ਰਿਕਟਸ ਨੂੰ ਰਿਪ੍ਰਜੈਂਟ ਕਰ ਰਿਹਾ ਸੀ ਉਸ ਬਹੁਤ ਵੱਡੇ ਨਿਊਜ਼ ਚੈਨਲ ਦੇ ਵਿੱਚ ਜ਼ੀ ਨਿਊਜ਼ ਹੈ ਮੈਂ ਨਾਮ ਹੀ ਦੱਸ ਦਿੰਦਾ ਉਹਦੇ ਵਿੱਚ ਸਟੋਰੀਜ਼ ਇਨਵੈਸਟੀਗੇਟ ਕਰਨ ਦੇ ਲਈ ਐਪਰੀਸ਼ੀਏਟ ਕੀਤਾ ਜਾਂਦਾ ਸੀ ਕਿ ਜਾਓ ਸਟੋਰੀਜ਼ ਲੱਭੋ ਔਰ ਉਹਦੇ ਲਈ ਬਕਾਇਦਾ ਪੇ ਕੀਤਾ ਜਾਂਦਾ ਸੀ ਕਿ ਤੁਸੀਂ ਇੰਡੀਪੈਂਡੈਂਟ ਜਰਨਲਿਜ਼ਮ ਕਰੋ ਉੱਥੇ ਲੱਭੋ ਆਪਣੇ ਏਰੀਏ ਦੀਆਂ ਸਟੋਰੀਜ਼ ਚਾਹੇ ਸਰਕਾਰ ਦੇ ਅਗੇਂਸਟ ਹੋਣ ਚਾਹੇ ਹੱਕ 'ਚ ਹੋਣ ਜਾਂ ਜੋ ਮਰਜ਼ੀ ਸਰਕਾਰ ਵਰਡ ਤਾਂ ਆਉਂਦਾ ਹੀ ਨਹੀਂ ਸੀ ਹੁੰਦਾ ਬਟ ਇੱਕ ਪਬਲਿਕ ਇੰਟਰਸਟ ਦੀਆਂ ਸਟੋਰੀਜ਼ ਕੱਢੋ ਅਤੇ ਦੱਸੋ ਉਹਨਾਂ ਦੇ ਉੱਤੇ ਬਹੁਤ ਡਿਟੇਲਿੰਗ ਦੇ ਵਿੱਚ ਜਾਣਾ ਹੁੰਦਾ ਸੀ, ਬੜੀ ਡਿਟੇਲਿੰਗ 'ਚ ਸਕ੍ਰਿਪਟਿੰਗ ਦੇ ਉੱਤੇ ਕੰਮ ਹੁੰਦਾ ਸੀ, ਵੀਡੀਓ ਦੇ ਉੱਤੇ ਕੰਮ ਹੁੰਦਾ ਸੀ, ਔਰ ਫਿਰ ਜਾ ਕੇ ਉਹ ਸਟੋਰੀਜ਼ ਟੀਵੀ ਚੈਨਲ 'ਤੇ ਆਉਂਦੀਆਂ ਹੁੰਦੀਆਂ ਸੀ। ਇਸ ਤਰੀਕੇ ਦੇ ਨਾਲ ਜਿਹੜਾ ਫੀਲਡ ਜਰਨਲਿਜ਼ਮ ਸੀ ਉਹਦੇ ਬੇਸਿਸ ਦੇ ਉੱਤੇ ਹੀ ਮੀਡੀਆ ਕੰਮ ਕਰਦਾ ਸੀ। ਇਸੇ ਤਰੀਕੇ ਦੇ ਨਾਲ 2010-11-12-15 ਤੱਕ ਮੈਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਦਾ ਰਿਹਾ ਕਿ ਇਸੇ ਤਰੀਕੇ ਦੇ ਨਾਲ ਮੀਡੀਆ ਕੰਮ ਕਰਦਾ ਸੀ। ਫੀਲਡ ਜਰਨਲਿਜ਼ਮ ਅੱਜ ਦੀ ਤਰੀਕ ਦੇ ਵਿੱਚ ਵੀ ਕਰਦਾ, ਇੱਥੇ ਤਾਂ ਖੈਰ ਇੱਥੇ ਤਾਂ ਕਰਦਾ, ਘੱਟੋ ਘੱਟ ਫੀਲਡ ਜਰਨਲਿਜ਼ਮ ਇੱਥੇ ਬਹੁਤ ਹੱਦ ਤੱਕ ਬਚਿਆ ਹੋਇਆ, ਯੂਰਪੀ ਦੇਸ਼ਾਂ ਦੇ ਵਿੱਚ ਬਚਿਆ ਹੋਇਆ, ਭਾਰਤ ਵਰਗੇ ਦੇਸ਼ 'ਚ ਖਤਮ ਹੈ। ਚੀਨ, ਨੌਰਥ ਕੋਰੀਆ, ਰੂਸ, ਇੰਡੀਆ, ਇਹਨਾਂ ਦੇਸ਼ਾਂ 'ਚ ਫੀਲਡ ਜਰਨਲਿਜ਼ਮ ਗਲਾ ਘੁੱਟ ਕੇ ਖਤਮ ਕਰ ਦਿੱਤਾ ਗਿਆ, ਮਤਲਬ ਭੁੱਲ ਜਾਓ ਤੁਸੀਂ, ਉੱਥੇ ਇਨਵੈਸਟੀਗੇਟਿਵ ਜਰਨਲਿਜ਼ਮ ਨਹੀਂ ਹੁੰਦਾ ਹੈਗਾ, ਫੈਕਟ ਚੈਕਿੰਗ ਨਹੀਂ ਹੁੰਦੀ। ਫੈਕਟ ਚੈਕਿੰਗ ਦੇ ਨਾਮ ਦੇ ਉੱਤੇ ਕੁਛ ਇੱਕ ਅਦਾਰੇ ਇੰਡੀਆ ਦੇ ਵਿੱਚ ਬਚੇ ਹੈਗੇ ਨੇ, ਉਹਨਾਂ ਨੂੰ ਵੀ ਉਹਨਾਂ ਦਾ ਵੀ ਇੱਕ ਤਰੀਕੇ ਦੇ ਨਾਲ ਗਲਾ ਘੁੱਟਿਆ ਗਿਆ। ਫਿਰ ਇੱਕ ਬੈਲੈਂਸਡ ਵਿਊ, ਬੈਲੈਂਸਡ ਵਿਊ ਵਰਸਿਜ ਪ੍ਰੋਪੇਗੰਡਾ, ਇਹ ਦੋ ਤੱਥ ਹੁੰਦੇ ਨੇ। ਬੈਲੈਂਸਡ ਵਿਊ ਹੁੰਦਾ ਹੈ ਕਿ ਇੱਕ ਕਿਸਮ ਦਾ ਸੰਤੁਲਿਤ ਜਿਹਾ ਦ੍ਰਿਸ਼ਟੀਕੋਣ ਦਿਖਾਉਣਾ ਕਿ ਇਸ ਇਲਾਕੇ ਦੇ ਵਿੱਚ ਪ੍ਰਧਾਨ ਮੰਤਰੀ ਆਏ ਨੇ ਜੀ, ਅਤੇ ਦੇਖੋ ਉਹਨਾਂ ਦੇ ਆਉਣ ਦੇ ਨਾਲ ਟ੍ਰੈਫਿਕ ਜਾਮ ਹੋ ਗਿਆ, ਆਮ ਲੋਕਾਂ ਨੂੰ ਖੱਜਲ ਖੁਆਰੀ ਕਰਨੀ ਪਈ, ਆ ਇੱਕ ਐਂਬੂਲੈਂਸ ਆਈ ਸੀ ਇਹਦੇ 'ਚ ਇੱਕ ਮਹਿਲਾ ਪ੍ਰੈਗਨੈਂਟ ਸੀ, ਉਹਨੂੰ ਵਿਚਾਰੀ ਨੂੰ ਬਹੁਤ ਪੇਨ ਦੇ ਵਿੱਚੋਂ ਗੁਜ਼ਰਨਾ ਪਿਆ, ਪ੍ਰਧਾਨ ਮੰਤਰੀ ਨੂੰ ਗਾਲਾਂ ਗੁਲਾਂ ਕੱਢੀਆਂ, ਪਰਿਵਾਰਕ ਮੈਂਬਰਾਂ ਨੇ ਲੋਕਾਂ ਨੇ ਜਾਮ ਲਗਾਇਆ, ਆ ਹਿੱਸਾ। ਨਾਲ ਹੀ ਉਹਦੇ 'ਚ ਇਹ ਦੱਸਿਆ ਕਿ ਅਸਲ 'ਚ ਪ੍ਰਧਾਨ ਮੰਤਰੀ ਦਾ ਗੇੜਾ ਜਿਹੜਾ ਸੀ ਉਹ ਬੜਾ ਅਹਿਮ ਸੀ ਇਸ ਦੇਸ਼ ਇਸ ਸ਼ਹਿਰ ਦੇ ਲਈ, ਇੰਨੇ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਹੈਗਾ, ਇਹ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ ਹੈਗਾ ਅਤੇ ਇਸ ਸ਼ਹਿਰ ਦੇ ਲਈ ਇੱਕ ਨਵੀਂ ਨੁਹਾਰ ਹੈ। ਸੋ ਇਹ ਹੋ ਗਿਆ ਬੈਲੈਂਸ, ਇਹ ਹੋ ਗਿਆ ਬੈਲੈਂਸ ਮੀਡੀਆ ਦਾ ਕਿ ਕਿਸ ਤਰੀਕੇ ਦੇ ਨਾਲ ਦੋਵੇਂ ਪੱਖ ਜਿਹੜੇ ਨੇ ਬੈਲੈਂਸਡ ਵਿਊ ਦਿੱਤਾ। ਇੱਕ ਹੋ ਗਿਆ ਪ੍ਰੋਪੇਗੰਡਾ, ਪ੍ਰੋਪੇਗੰਡਾ ਦੇ ਵਿੱਚ ਕੰਮ ਚਾਹੇ ਕੋਈ ਹੋਇਆ ਨਾ ਹੋਵੇ ਪਰ ਪ੍ਰਧਾਨ ਮੰਤਰੀ ਇਸ ਏਰੀਏ 'ਚ ਆਏ ਨੇ ਜੀ, ਇਸ ਏਰੀਏ 'ਚ ਇਸ ਕਿਸਮ ਦੇ ਖਾਸ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕਾਂ ਦੀ ਬਹੁਤ ਵੱਡੀ ਆਬਾਦੀ ਹੈ, ਪ੍ਰਧਾਨ ਮੰਤਰੀ ਨੇ ਉਸ ਕਿਸਮ ਦਾ ਪਹਿਰਾਵਾ ਪਹਿਨਿਆ ਸੀ, ਉਹਨਾਂ ਲੋਕਾਂ ਨੇ ਬੜੀ ਖੁਸ਼ੀ ਜਤਾਈ ਹੈ, ਉਹਨਾਂ ਨੇ ਨਾਅਰੇ ਲਗਾਏ ਨੇ, ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਦੇ ਏਰੀਏ 'ਚ ਰੱਜ ਰੱਜ ਜਾਣ ਅਤੇ ਅਗਲੀਆਂ ਚੋਣਾਂ ਦੇ ਵਿੱਚ ਵੀ ਉਹ ਪ੍ਰਧਾਨ ਮੰਤਰੀ ਦੇ ਆਪਣੇ ਹੱਕ ਦੇ ਵਿੱਚੋਂ ਹਵਾ ਕਰਕੇ ਚਲੇ ਗਏ ਨੇ। ਹੁਣ ਦੇਖੋ ਇਹ ਨਰੇਟਿਵ ਇੱਕ ਲਿਆਂਦਾ ਗਿਆ, ਨਾ ਤਾਂ ਉੱਥੇ ਉੱਥੋਂ ਦੇ ਲੋਕਾਂ ਦਾ ਕੋਈ ਕੋਈ ਵਿਚਾਰ ਲਏ ਗਏ, ਜਾਂ ਜੇ ਲਏ ਵੀ ਜਾਂਦੇ ਨੇ ਤਾਂ ਉਹਦੇ 'ਚ ਉਸ ਤਰੀਕੇ ਦੇ ਵਿਚਾਰ ਕੇ, ਜਿਵੇਂ ਫੋਰ ਐਗਜ਼ਾਮਪਲ ਆਹ ਜਿਹੜਾ ਜੰਤਰ ਮੰਤਰ 'ਤੇ ਪ੍ਰਦਰਸ਼ਨ ਹੋ ਰਿਹਾ ਸੀਗਾ, ਅੱਛਾ ਇਹ ਸੀਗਾ ਸਟੂਡੈਂਟਸ ਦੀ ਦੀ ਮੰਗਾਂ ਨੂੰ ਲੈ ਕੇ ਕਿ ਨੀਟ ਦੇ ਪੇਪਰ ਲੀਕ ਹੁੰਦੇ ਨੇ, UGC ਦੇ ਪੇਪਰ ਲੀਕ ਹੁੰਦੇ ਨੇ, ਹੋਰ ਬੜੇ ਸਾਰੇ ਐਗਜ਼ਾਮ ਲੀਕ ਹੁੰਦੇ ਨੇ, ਇਹਨਾਂ ਲੀਕਸ ਨੂੰ ਰੋਕਣ ਦੇ ਲਈ ਸਰਕਾਰਾਂ ਜ਼ਿੰਮੇਵਾਰੀ ਤੈਅ ਕਰਨ, ਜਵਾਬਦੇਹੀ ਹੋਣੀ ਚਾਹੀਦੀ ਹੈ। ਇੱਕ ਮੀਡੀਆ ਚੈਨਲ ਨੇ ਬਿਠਾ ਲਿਆ ਸਾਹਮਣੇ ਬਾਬਾ ਰਾਮਦੇਵ ਨੂੰ ਕਿ ਅੱਜ ਨੀਟ ਪੇਪਰ ਲੀਕ ਦੇ ਉੱਤੇ ਵੱਡੇ ਖੁਲਾਸੇ ਕਰਾਂਗੇ। ਹੁਣ ਬਾਬਾ ਰਾਮਦੇਵ ਆਈ ਡੋਂਟ ਨੋ 10ਵੀਂ ਪਾਸ ਹੈ ਜਾਂ ਫੇਲ ਹੈ ਜਾਂ ਉਸ ਤੋਂ ਵੱਧ ਉਹਨੇ ਕੁਛ ਕੀਤਾ, ਪਰ ਪੜ੍ਹਾਈ ਦੇ ਮਸਲੇ ਦੇ ਉੱਤੇ ਉਹ ਗੱਲ ਕਰ ਰਹੇ ਨੇ, ਸਟ੍ਰੇਂਜ। ਫਿਰ ਮੀਡੀਆ ਉਹਨਾਂ ਤੋਂ ਪੁੱਛਦਾ ਹੈ ਕਿ ਜਿਹੜਾ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਹੋ ਰਿਹਾ ਤੁਸੀਂ ਇਸ ਨੂੰ ਦੱਸ ਚੋ ਕਿੰਨੇ ਨੰਬਰ ਦਿਓਗੇ, ਉਹ ਕਹਿੰਦੇ 0, ਮੈਂ ਤਾਂ ਫੇਲ ਕਹੂੰਗਾ। ਰੀਅਲੀ, ਮਤਲਬ ਬਾਬਾ ਰਾਮਦੇਵ ਤੋਂ ਰੈਂਕਿੰਗ ਲਈ ਜਾ ਰਹੀ ਹੈ ਜਾਂ ਨੰਬਰਿੰਗ ਜਾਂ ਸਕੋਰਿੰਗ ਕਰਵਾਈ ਜਾ ਰਹੀ ਹੈਗੀ ਹੈ ਉਸ ਇਵੈਂਟ ਦੇ ਲਈ ਜਿਹਦਾ ਉਹਨਾਂ ਦੇ ਨਾਲ ਕੋਈ, ਮਤਲਬ ਜਾਂ ਤਾਂ ਕੋਈ ਅਕੈਡਮੀਸ਼ੀਅਨ ਹੋਵੇ ਨਾ, ਕੋਈ ਅਧਿਆਪਕ ਬਿਠਾ ਦਿਉ, ਕੋਈ ਪ੍ਰੋਫੈਸਰ ਬਿਠਾ ਦਿਉ, ਕੋਈ ਠੀਕ ਹੈ ਤੁਸੀਂ ਉਸੇ ਹੀ ਤਰ੍ਹਾਂ ਦੇ ਜੁੜੇ ਹੋਏ ਜਿਹੜੇ ਲੋਕ ਨੇ ਐਜੂਕੇਸ਼ਨ ਦੇ ਵਿੱਚੋਂ, ਉਹਨਾਂ ਨੂੰ ਬਿਠਾ ਦਿਉ, ਠੀਕ ਹੈ ਤੁਸੀਂ ਕਾਂਗਰਸ ਦੇ ਨਹੀਂ ਬਿਠਾਉਣੇ, ਕੋਈ BJP ਦਾ ਲੀਡਰ ਹੀ ਪੜ੍ਹਿਆ ਲਿਖਿਆ ਬਿਠਾ ਦਿਉ ਜਿਹਨੇ ਕੋਈ ਬਹੁਤ ਸਾਰੀਆਂ ਡਿਗਰੀਆਂ ਕਰ ਰੱਖੀਆਂ ਹੋਣ। ਬਾਬਾ ਰਾਮਦੇਵ, ਇਹ ਹੁੰਦਾ ਪ੍ਰੋਪੇਗੰਡਾ ਇਸ ਕਿਸਮ ਦੇ ਨਾਲ ਕਿ ਇੱਕ ਨੈਰੇਟਿਵ ਜਿਹੜਾ ਉਹ ਸਿਰਜਣਾ ਹੋਵੇ। ਹੁਣ ਜਦੋਂ ਕੋਈ ਪ੍ਰਧਾਨ ਮੰਤਰੀ ਕੋਈ ਮੀਡੀਆ ਤੋਂ ਬਚਦਾ ਜਾਂ ਆਲੋਚਕ ਮੀਡੀਆ ਤੋਂ ਬਚਦਾ ਤਾਂ ਉਹਨਾਂ ਦੇ ਜਾਂ ਤਾਂ ਪਾਬੰਦੀਆਂ ਲਗਾਉਂਦਾ ਜਾਂ ਫਿਰ ਉਹਨਾਂ ਨੂੰ ਖਰੀਦਦਾ ਹੈ। ਹੁਣ ਫੋਰ ਐਗਜ਼ਾਮਪਲ ਇਹ ਮੀਡੀਆ ਜਿਹੜਾ ਖਤਮ ਹੋ ਰਿਹਾ, ਇਹਦੇ 'ਤੇ ਮੈਂ ਆਉਂਦਾ ਇੱਕ ਵਾਰ, ਪਰ ਮੈਂ ਨਾ ਇੱਕ ਸੋਚਿਆ ਕਿ ਅੱਜ ਦਾ ਜਦੋਂ ਪ੍ਰੋਗਰਾਮ ਕਰਨਾ ਸਿਰਫ ਤੁਹਾਨੂੰ ਇਨਫੋਰਮੇਸ਼ਨ ਇਹੀ ਨਾ ਦੇਈਏ ਕਿ ਕੀ ਹੋ ਕੀ ਰਿਹਾ। ਮੈਂ ਚਾਹੁੰਦਾ ਸੀ ਕਿ ਜਿਸ ਤਰੀਕੇ ਦੇ ਨਾਲ ਅਸੀਂ ਖਬਰਾਂ ਨੂੰ ਦੇਖਦੇ ਹਾਂ, ਜਦੋਂ ਤੁਸੀਂ ਸਵੇਰ ਵੇਲੇ ਖਬਰਾਂ ਦਾ ਬੁਲੇਟਿਨ ਸੁਣਦੇ ਹੋ ਹਾਂਜੀ ਤੋਂ ਜਾਂ ਸ਼ਾਮ ਨੂੰ ਸੁਣਦੇ ਹੋ, ਤਾਂ ਕੋਸ਼ਿਸ਼ ਇਹ ਕਰੀਦੀ ਹੈਗੀ ਹੈ ਕਿ ਜਿਹੜਾ ਬੈਲੈਂਸ ਆ ਉਹ ਬਣਿਆ ਰਹੇ। ਜੇ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਤਾਂ ਨਾਲ ਨਾਲ ਸਰਕਾਰ ਕੰਮ ਕੀ ਕਰ ਰਹੀ ਉਹ ਵੀ ਦੱਸੀਏ। ਉਹ ਅਲੱਗ ਗੱਲ ਹੈ ਕਿ ਕੁਛ ਇੱਕ ਕੰਟਰੀਜ਼ ਦੇ ਲਿਹਾਜ਼ ਦੇ ਨਾਲ ਉਸ ਕਿਸਮ ਦਾ ਕੁਛ ਨਿਕਲ ਕੇ ਸਾਹਮਣੇ ਹੀ ਨਹੀਂ ਆਉਂਦਾ, ਜਿਵੇਂ ਇਜ਼ਰਾਈਲ ਦੇ ਕੇਸ ਦੇ ਵਿੱਚ ਕੁਛ ਪੋਜ਼ਿਟਿਵ ਨਿਊਜ਼ ਹੈ ਹੀ ਨਹੀਂ, ਇੰਡੀਆ ਦੇ ਕੇਸ ਦੇ ਵਿੱਚ ਹੈ ਨਹੀਂ, ਹੈ ਨਾ। ਸੋ ਟਰੰਪ ਸਾਹਿਬ ਦੇ ਕੇਸ ਦੇ ਵਿੱਚ ਹਾਲੇ ਆ ਹੀ ਨਹੀਂ ਰਹੀ, ਔਰ ਅਸੀਂ ਅਮੈਰੀਕਾ 'ਚ ਬੈਠੇ ਨਹੀਂ ਹੈਗੇ, ਉੱਥੋਂ ਬੈਠ ਕੇ ਰਿਪੋਰਟਿੰਗ ਕਰ ਰਹੇ ਹੁੰਦੇ ਤਾਂ ਅੱਡ ਗੱਲ ਹੁੰਦੀ। ਸੋ ਇਹ ਜਦੋਂ ਇੰਟਰਨੈਸ਼ਨਲ ਰਿਪੋਰਟਿੰਗ ਦੀ ਗੱਲ ਆਉਂਦੀ ਹੈ ਤਾਂ ਇੰਟਰਨੈਸ਼ਨਲ ਸੋਰਸਿਸ ਦੇ ਉੱਤੇ ਡਿਪੈਂਡ ਕਰੀਦਾ। ਸੋ ਇਹ ਜਿਹੜੇ ਸੋਰਸਿਸ ਨੇ, ਮੈਂ ਉਹਨਾਂ ਦਾ ਜ਼ਿਕਰ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਨਾਲ ਕਰਨਾ ਸੀ ਕਿ ਕਿਸ ਤਰੀਕੇ ਦੇ ਨਾਲ ਖਬਰਾਂ ਜਿਹੜੀਆਂ ਨੇ ਕਿਹਨਾਂ ਵੈਬਸਾਈਟਸ ਤੋਂ ਕਿਹਨਾਂ ਚੈਨਲਸ ਤੋਂ ਅਸੀਂ ਸੁਣ ਕੇ ਕਿਹੜੇ ਰੇਡੀਓਜ਼ ਨੂੰ ਫੋਲੋ ਕਰਕੇ ਤੁਹਾਡੇ ਤੱਕ ਇਹ ਖਬਰਾਂ ਲੈ ਕੇ ਆਉਂਦੇ ਹੈਗੇ। ਖਬਰਾਂ, ਪਹਿਲੀ ਗੱਲ ਤਾਂ ਖਬਰ ਜਦੋਂ ਲਿਖੀ ਜਾਂਦੀ ਹੈ ਤਾਂ ਖਬਰ ਲਿਖਣ ਵਾਲੇ ਦਾ ਨਾਮ ਪੜ੍ਹ ਲਓ। ਅਕਸਰ ਪੱਤਰਕਾਰਾਂ ਬਾਈਲਾਈਨ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ ਜਾਂ ਪੱਤਰਕਾਰੀ ਦੀ ਭਾਸ਼ਾ ਦੇ ਵਿੱਚ, ਉਹ ਬਾਈਲਾਈਨ ਜ਼ਰੂਰ ਦੇਖ ਲਿਆ ਕਰੋ ਕਿ ਖਬਰ ਲਿਖੀ ਕਿਹਨੇ ਆ, ਅਤੇ ਫਿਰ ਉਸ ਬੰਦੇ ਦੀ ਆਪਣੀ ਵੀ ਪ੍ਰੋਫਾਈਲ ਦੇਖ ਲਓ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ 'ਤੇ ਸਾਰਾ ਕੁਝ ਅਵੇਲੇਬਲ ਹੈ। ਫਿਰ ਇਸ ਤੋਂ ਇਲਾਵਾ ਕੁਛ ਨਿਊਜ਼ ਏਜੰਸੀਜ਼ ਨੇ, ਹਾਲਾਂਕਿ ਉਹਨਾਂ ਦੇ ਵਿੱਚ ਨਿਊਜ਼ ਏਜੰਸੀਜ਼ ਦੀ ਬਾਈਲਾਈਨ ਹੀ ਹੁੰਦੀ ਹੈ ਬਹੁਤ ਸਾਰੀਆਂ ਖਬਰਾਂ 'ਚ, ਰਿਪੋਰਟਰ ਦੀ ਨਹੀਂ ਹੁੰਦੀ, ਜਿਵੇਂ ਇੰਟਰਨੈਸ਼ਨਲੀ ਰੂਟਰਸ ਕਰਕੇ ਏਜੰਸੀ ਹੈ ਜਾਂ ਏ ਪੀ ਹੈ, ਐਸੋਸੀਏਟਿਡ ਪ੍ਰੈਸ ਇੰਡੀਆ ਦੇ ਵਿੱਚ ਪੀ ਟੀ ਆਈ ਹੈ, ਪ੍ਰੈਸ ਟਰੱਸਟ ਆਫ ਇੰਡੀਆ ਜਾਂ ਏ ਐੱਨ ਆਈ ਹੈ, ਇਸ ਕਿਸਮ ਦੀਆਂ। ਆਸਟ੍ਰੇਲੀਆ ਦੇ ਵਿੱਚ ਵੀ ਆਪ ਹੈਗੀ ਹੈ, ਏ ਪੀ ਹੈਗੀ ਹੈ, ਹੋਰ ਬਹੁਤ ਸਾਰੀਆਂ ਏਜੰਸੀਜ਼ ਦੇ ਤੋਂ ਤੁਸੀਂ ਵੈਬਸਾਈਟਸ ਜਾਂ ਇਨਫੈਕਟ ਉਹਨਾਂ ਦੀਆਂ ਵੈਬਸਾਈਟਸ 'ਤੇ ਜਾ ਕੇ ਵੀ ਨਿਊਜ਼ ਦੇਖ ਸਕਦੇ ਹੋ। ਕਈ ਵਾਰ ਕੀ ਹੁੰਦਾ, ਵਟਸਐਪ ਦੇ ਉੱਤੇ ਕਿਸੇ ਖਬਰ ਦਾ ਇੱਕ ਤੁਹਾਨੂੰ ਸਕਰੀਨਸ਼ਾਟ ਭੇਜ ਦਿੱਤਾ ਜਾਂਦਾ ਅਤੇ ਤੁਹਾਨੂੰ ਲੱਗਦਾ ਕਿ ਓਹ ਹੋ ਆਹ ਹੋ ਗਿਆ, ਹਾਲਾਂਕਿ ਉਹ ਇੱਦਾਂ ਹੁੰਦਾ ਨਹੀਂ। ਉਹ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਏ ਆਈ ਦੇ ਨਾਲ ਕਿੰਨਾ ਕੁਛ ਫੈਬਰੀਕੇਟ ਕੀਤਾ ਜਾਂਦਾ। ਸੋ ਮੈਂ ਤਾਂ ਤੁਰੰਤ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਲਿਖਿਆ ਹੋਇਆ ਕਿ ਰੂਟਰਸ ਦੀ ਖਬਰ ਹੈ ਤਾਂ ਰੂਟਰਸ ਦੀ ਵੈਬਸਾਈਟ 'ਤੇ ਜਾ ਕੇ ਫਰੋਲੀਏ, ਕੀਵਰਡ ਪਾਓ ਉਹੋ ਜਿਹਾ, ਫੋਰ ਐਗਜ਼ਾਮਪਲ ਐਲਬਨੀਜ਼ ਕਰਪਸ਼ਨ ਕੀਵਰਡ ਪਾਓ, ਰੂਟਰਸ ਦੀ ਵੈਬਸਾਈਟ 'ਤੇ ਦੇਖੋ ਹੈ ਵੀ ਹੈ ਉਹ ਖਬਰ, ਉੱਥੇ ਐਗਜ਼ਿਸਟ ਹੀ ਨਹੀਂ ਕਰ ਰਹੀ, ਪਰ ਤੁਹਾਨੂੰ ਵਟਸਐਪ ਦਾ ਇੱਕ ਸਕਰੀਨਸ਼ਾਟ ਆਇਆ ਹੋਇਆ ਅਤੇ ਤੁਸੀਂ ਉਹਨੂੰ ਹੀ ਦੇਖ ਕੇ ਅੱਗੇ ਅੱਗੇ ਫਾਰਵਰਡ ਕਰੀ ਜਾ ਰਹੇ ਹੋ। ਆਹ ਨਾ ਕਰੋ, ਸਕਰੀਨਸ਼ਾਟ ਜਾਂ ਕਿਸੇ ਵੀ ਕਿਸਮ ਦਾ ਥੰਬਨੇਲ ਉਹਨੂੰ ਕ੍ਰੋਸ ਚੈੱਕ ਕਰਨਾ। ਕ੍ਰੋਸ ਚੈਕਿੰਗ ਦੀ ਆਦਤ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਨਾ ਸੈਂਸੇਸ਼ਨਲਿਜ਼ਮ ਜਿਹੜਾ ਹੈਗਾ, ਸਨਸਨੀ ਖੇਜ਼ ਬਣਾਉਣਾ ਖਬਰਾਂ ਨੂੰ, ਉਹ ਬਹੁਤ ਜ਼ਿਆਦਾ ਹੋ ਗਿਆ। ਜਦੋਂ ਵੀ ਗੂਗਲ ਦੇ ਉੱਤੇ ਸਰਚ ਕਰਦੇ ਹੋ, ਜਦੋਂ ਵੀ ਕਿਸੇ ਭਰੋਸੇਯੋਗ ਚੈਨਲ ਤੋਂ ਅਦਾਰੇ ਤੋਂ ਖਬਰ ਨੂੰ ਦੇਖਦੇ ਹੋ, ਇੱਕ ਤਰਫਾ ਮੀਡੀਆ ਦੀ ਗੱਲ ਨਹੀਂ ਮੈਂ ਕਰ ਰਿਹਾ, ਮੈਂ ਇੱਕ ਵਾਰ ਫਿਰ ਤੋਂ ਦੱਸ ਰਿਹਾ, ਬਹੁਤ ਜ਼ਿਆਦਾ ਮੀਡੀਆ ਕੁਛ ਚੈਨਲਸ ਹੈਗੇ ਨੇ ਜਿਹੜੇ ਇੱਕ ਤਰਫਾ ਖਬਰਾਂ ਦਿੰਦੇ ਹੈਗੇ ਨੇ, ਖਾਸ ਤੌਰ ਦੇ ਉੱਤੇ ਇੰਡੀਆ, ਰਸ਼ੀਆ 'ਚ ਆਰ ਟੀ ਹੈ ਸਰਕਾਰੀ ਹੈ, ਚਾਈਨਾ ਦੇ ਵਿੱਚ ਜਿਹੜਾ ਸਰਕਾਰੀ ਗਲੋਬਲ ਨਿਊਜ਼ ਕਰਕੇ ਹੈ, ਇੰਡੀਆ ਦੇ ਵਿੱਚ ਤਾਂ ਬਹੁਤ ਸਾਰੇ ਟੀ ਵੀ ਚੈਨਲ ਹੀ ਸਰਕਾਰੀ ਨੇ, ਉਹ ਸਰਕਾਰੀ ਇਨ ਦੀ ਸੈਂਸ ਦੂਰਦਰਸ਼ਨ ਨਹੀਂ ਹੈਗੇ, ਬਸ ਉਹ ਸਰਕਾਰ ਦੇ ਕਹੇ ਦੀ ਗੱਲ ਕਰਦੇ ਹੈਗੇ ਨੇ, ਉਹਨਾਂ ਦੀ ਫੈਕਟ ਚੈਕਿੰਗ ਕਰਨੀ ਜ਼ਰੂਰੀ ਹੈਗੀ ਹੈ। ਇੰਟਰਨੈਸ਼ਨਲ ਪੱਧਰ ਦੇ ਉੱਤੇ ਸਨੋਪਸ ਨਾਮ ਦੀਆਂ ਜਿਹੜੀਆਂ ਤੁਸੀਂ ਵੈਬਸਾਈਟਸ ਨੇ, ਸਨੋਪ NSNOPES ਜਾਂ ਆਲਟ ਨਿਊਜ਼, ALT ਨਿਊਜ਼ ਜਾਂ ਬੂਮ ਲਾਈਵ ਜਾਂ ਫੈਕਟਲੀ ਕਰਕੇ, ਆਸਟ੍ਰੇਲੀਆ ਦੇ ਵਿੱਚ ਅਦਾਰਾ ABC ਵੀ ਫੈਕਟ ਚੈੱਕ ਕਰਦਾ ਹੈਗਾ, ਇਹਨਾਂ ਦੇ ਫੈਕਟ ਚੈੱਕ ਬਹੁਤ ਜ਼ਿਆਦਾ ਨਿਊਟਰਲ ਹੁੰਦੇ ਨੇ। RMIT ਦੀ ਵੀ ਫੈਕਟ ਚੈੱਕ ਵੈਬਸਾਈਟ ਹੈਗੀ, ਇਹਨਾਂ ਤੋਂ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ। ਬਹੁਤ ਸਾਰੀਆਂ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਜਿਹੜੀਆਂ ਵੈਬਸਾਈਟਸ ਹੈਗੀਆਂ ਨੇ ਜਿਹੜੀਆਂ ਫੈਕਟ ਚੈੱਕ ਕਰਦੀਆਂ ਨੇ, ਔਰ ਉਹਨਾਂ ਤੋਂ ਬਹੁਤ ਬੈਲੈਂਸਡ ਜੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕਦੀ ਹੈਗੀ, ਬਹੁਤ ਬੈਲੈਂਸ। ਬੂਮ ਲਾਈਵ ਦੇ ਵਿੱਚ ਤੁਸੀਂ ਇੰਡੀਆ ਦੀ ਵੀ ਇਨਫੋਰਮੇਸ਼ਨ ਚੈੱਕ ਕਰ ਸਕਦੇ ਹੋ, PIB ਫੈਕਟ ਚੈੱਕ ਕਰਕੇ ਇੱਕ ਹੈਗੀ ਹੈ, ਵੈਸੇ ਤਾਂ ਪ੍ਰੈਸ ਬਿਊਰੋ ਹੈਗਾ ਉੱਥੇ ਦਾ ਉਹ, ਬਟ ਫਿਰ ਵੀ ਮਤਲਬ ਮੋਟੇ ਮੋਟੇ ਤੌਰ ਦੇ ਉੱਤੇ ਉਹਦੇ 'ਤੇ ਆਪਾਂ ਰਿਲਾਏ ਕਰਦੇ ਹੈਗੇ ਹਾਂ। ਅੱਜ ਕੱਲ੍ਹ ਇੰਡੀਅਨ ਐਕਸਪ੍ਰੈਸ ਬੜੀ ਵਧੀਆ ਫੈਕਟ ਚੈਕਿੰਗ ਕਰਕੇ ਦੇ ਰਿਹਾ ਹੈਗਾ, ਇੰਡੀਅਨ ਐਕਸਪ੍ਰੈਸ ਦੀ ਸਾਈਟ ਤੋਂ ਜਾ ਕੇ ਜਿਹੜਾ ਅਖਬਾਰ ਹੈ, ਉਹਨਾਂ ਨੇ ਇਨਫੈਕਟ ਹੁਣ ਤਾਂ ਵੀਡੀਓ ਵੀ ਸ਼ੁਰੂ ਕਰ ਦਿੱਤੀਆਂ ਨੇ। ਸੋ ਉਹ, ਅਤੇ ਚੌਥੀ ਵੱਡੀ ਚੀਜ਼ ਜਿਹੜੀਆਂ ਕਲਿੱਕਬੇਟਸ ਨੇ, ਇਹਨਾਂ ਤੋਂ ਬਚਿਆ ਕਰੋ। ਕਲਿੱਕਬੇਟਸ ਪਤਾ ਕੀ ਹੁੰਦੀਆਂ ਨੇ, ਖਾਸ ਤੌਰ 'ਤੇ ਸਾਡੇ ਪੰਜਾਬੀ ਮੀਡੀਆ 'ਚ ਬਹੁਤ ਜ਼ਿਆਦਾ, ਕਿ ਸਨਸਨੀ ਖੇਜ਼ ਹੈੱਡਲਾਈਨ ਦੇ ਕੇ ਨਾ, ਦੇਖੋ ਵੱਡਾ ਧਮਾਕਾ, ਜੇ ਹੁਣੇ ਨਹੀਂ ਦੇਖਿਆ ਤਾਂ ਪਛਤਾਓਗੇ, ਇਸ ਕਿਸਮ ਦੇ ਅੱਖਰ ਜਿਹੜੇ, ਇਸ ਕਿਸਮ ਦੇ, ਆਹ ਖਬਰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ, ਇਹੋ ਜਿਹਾ ਕੀ ਕਹਿ ਦਿੱਤਾ ਕਿ ਆ ਗਿਆ ਫਲਾਣਾ ਗੁੱਸੇ 'ਚ, ਹੈ ਨਾ। ਮਤਲਬ ਉਹ ਆ ਇਹ ਹੁੰਦੇ ਨੇ ਕਲਿੱਕਬੇਟਸ, ਕਿ ਤੁਹਾਨੂੰ ਉਹਦੇ ਜਾਲ 'ਚ ਫਸਾਇਆ ਜਾਂਦਾ ਸਨਸਨੀ ਖੇਜ਼ ਦੇ। ਉਹਨਾਂ ਦਾ ਮਕਸਦ ਹੋਰ ਕੁਛ ਨਹੀਂ ਹੁੰਦਾ ਹੈਗਾ, ਉਹਨਾਂ ਦਾ ਮਕਸਦ ਬਸ ਕਲਿੱਕਸ ਲੈਣਾ ਹੀ ਹੁੰਦਾ। ਤੁਸੀਂ ਇੱਕ ਵਾਰ ਕਲਿੱਕ ਕੀਤਾ, ਉਹਨਾਂ ਦੇ ਕੋਲ ਯੂਨੀਕ ਆਈਡੈਂਟੀ ਜਿਹਨੂੰ ਯੂਜ਼ਰਸ ਕਹਿੰਦੇ ਹੈਗੇ ਹੈ, ਉਹ ਮਿਲ ਜਾਣਗੇ। ਜਿੰਨੇ ਕਲਿੱਕ ਉਹਨਾਂ ਨੂੰ ਮਿਲਣਗੇ, ਉੰਨੀ ਉਹਨਾਂ ਦੀ ਖਬਰ ਗੁੱਡ ਕਰੇਗੀ, ਭਾਵੇਂ ਉਹ ਖਬਰ ਦੇ ਵਿੱਚ ਕੁਛ ਵੀ ਨਾ ਲਿਖਿਆ ਹੋਵੇ, ਹੈ ਨਾ। ਮੈਂ ਦੱਸ ਰਿਹਾ, ਮੈਂ ਪੰਜਾਬ ਦੇ ਵਿੱਚ ਸੀ ਪਿਛਲੇ ਦਿਨਾਂ ਦੇ ਵਿੱਚ, ਅਤੇ ਉਹਨਾਂ ਦਿਨਾਂ 'ਚ ਪੰਜਾਬ 'ਚ ਗਰਮੀ ਬਹੁਤ ਪੈ ਰਹੀ ਸੀ, ਅਤੇ ਛੁੱਟੀਆਂ ਅਲੱਗ ਅਲੱਗ ਸਟੇਟਸ ਕਰ ਰਹੀਆਂ ਸੀ, ਹਰਿਆਣੇ ਨੇ ਛੁੱਟੀਆਂ ਕਰਤੀਆਂ, ਚੰਡੀਗੜ੍ਹ ਨੇ ਕਰਤੀਆਂ, ਉੱਤਰਾਖੰਡ ਨੇ, ਯੂਪੀ ਨੇ ਕਰਤੀਆਂ, ਪੰਜਾਬ 'ਚ ਛੁੱਟੀਆਂ ਹੋ ਨਹੀਂ ਸੀ ਰਹੀਆਂ। ਪੰਜਾਬ ਉਹ ਖਬਰ ਇੱਕ ਟੀਵੀ ਚੈਨਲ, ਮੈਂ ਚਲੋ ਮੈਂ ਦੱਸ ਹੀ ਦਿੰਦਾ, ਜਗਬਾਣੀ, ਉਹਨਾਂ ਨੇ ਫੇਸਬੁੱਕ ਦੇ ਉੱਤੇ ਨਿੱਤ ਹਨੇਰੀਆਂ ਲਿਆਤੀਆਂ। ਮਤਲਬ ਛੁੱਟੀਆਂ ਤਾਂ ਤੈਅ ਸੀਗੀਆਂ ਪੰਜਾਬ ਸਰਕਾਰ ਦੀਆਂ ਵੀ ਇਸ ਤਰੀਕ ਤੋਂ ਹੋਣੀਆਂ, ਪਰ ਲੋਕਾਂ 'ਚ ਅਫਵਾਹ ਸੀ ਕਿ ਪਹਿਲਾਂ ਛੁੱਟੀਆਂ ਹੋ ਜਾਣਗੀਆਂ ਵੱਧਦੀ ਗਰਮੀ ਨੂੰ ਦੇਖ ਕੇ। ਉਹ ਡੇਲੀ ਇਹ ਖਬਰਾਂ ਲਗਾਉਣ ਲੱਗ ਗਏ, ਪੰਜਾਬ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਜਾਂ ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ, ਹੋ ਗਈਆਂ ਸਕੂਲਾਂ ਦੀਆਂ ਛੁੱਟੀਆਂ, ਇਸ ਕਿਸਮ ਦੀਆਂ ਹੈਡਲਾਈਨ ਡੇਲੀ ਬਦਲ ਬਦਲ ਕੇ ਲੱਗਣ ਲੱਗੀਆਂ। ਹੁਣ ਜਿਹੜੀ ਤਾਂ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਉਹਦੇ ਬਾਰੇ ਉਹ ਖਬਰ ਦੇ ਵਿਚਕਾਰ ਗਏ ਤਾਂ ਦੇਖਿਆ ਕਿ ਉਹਨਾਂ ਨੇ ਲਿਖਿਆ ਕਿ ਜਗਬਾਣੀ ਦੇ ਹਵਾਲੇ ਦੇ ਨਾਲ ਸੋਸ਼ਲ ਮੀਡੀਆ 'ਤੇ ਕੁਝ ਖਬਰਾਂ ਪੈ ਰਹੀਆਂ ਨੇ ਕਿ ਪੰਜਾਬ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ, ਜਦਕਿ ਐਸੀ ਅਸੀਂ ਕੋਈ ਵੀ ਖਬਰ ਨਹੀਂ ਲਗਾਈ ਪੰਜਾਬ ਸਰਕਾਰ ਨੇ ਐਲਾਨ। ਮਤਲਬ ਆਪਣੇ ਹੀ ਨਾਮ ਦੇ ਉੱਤੇ ਇੱਕ ਨਕਲੀ ਖਬਰ ਬਣਾ ਕੇ ਪਾਤੀ, ਫਿਰ ਸਰਕਾਰ ਨੇ ਕੀਤਾ ਛੁੱਟੀਆਂ ਦਾ ਐਲਾਨ। ਦੂਜੇ ਦਿਨ ਮੈਂ ਫਿਰ ਦੇਖੀ ਉਹ ਖਬਰ, ਮੈਂ ਕਿਹਾ ਕਰਤਾ ਪੰਜਾਬ ਸਰਕਾਰ ਨੇ, ਚਾਹੇ ਉੱਥੇ ਦੇਖਿਆ ਤਾਂ ਉੱਥੇ ਲਿਖਿਆ ਕਿ ਉੱਤਰਾਖੰਡ ਸਰਕਾਰ ਨੇ ਕੀਤਾ, ਫਿਰ ਇੱਕ ਦਿਨ ਫਿਰ ਆ ਗਿਆ ਕਿ ਹੋ ਗਿਆ ਛੁੱਟੀਆਂ ਦਾ ਐਲਾਨ। ਉੱਥੇ ਲਿਖਿਆ ਹੋਇਆ ਸੀਗਾ ਕਿ ਮੇਰੇ ਖਿਆਲ ਦੇ ਨਾਲ ਸ਼ਾਇਦ ਅੰਬੇਦਕਰ ਜਯੰਤੀ ਸੀ ਜਾਂ ਕੀ ਸੀ, ਅਤੇ ਉਹ ਇੱਕ ਛੁੱਟੀ ਸੀਗੀ ਅਤੇ ਉਹਨੂੰ ਦੱਸਤਾ ਕਿ ਸ਼ੁੱਕਰਵਾਰ ਦੀ ਆ ਹੈ, ਉਹ ਤੋਂ ਬਾਅਦ ਫਿਰ ਐਤਵਾਰ ਦੀ ਛੁੱਟੀ ਹੈ, ਸੋ ਦੋ ਛੁੱਟੀਆਂ ਹੈਗੀਆਂ ਤੁਹਾਨੂੰ ਲੈ ਦੱਸ। ਮਤਲਬ ਉਹ ਕਲਿੱਕ ਬੇਟਸ ਜਿਹੜੇ ਨਾ, ਉਹਨਾਂ ਦਾ ਉਹ ਕੰਮ ਹੋਈ ਜਾ ਰਿਹਾ ਸੀ। ਐਂਡ ਨਾਓ ਯੂ ਨੋ ਕਿ ਇਹ ਕਿਵੇਂ ਉਹਨਾਂ ਦੇ ਜਾਲ ਦੇ ਵਿੱਚ ਉਹਨਾਂ ਨੇ ਫਸਾਉਣਾ ਹੁੰਦਾ, ਉਹ ਵੀ ਅਵੋਇਡ ਕਰ ਸਕਦੇ ਹੋ। ਇਹ ਸਾਰੇ ਕਾਸੇ ਦੇ ਲਈ, ਹੁਣ ਜਦੋਂ ਮੈਂ ਮੀਡੀਆ ਲਿਟਰੇਟ ਹੋਣ ਦੇ ਬਾਵਜੂਦ ਇਲਿਟਰੇਟ ਗੱਲਾਂ ਕਰ ਰਿਹਾ ਸੀ, ਤਾਂ ਇਸ ਕਰਕੇ ਮੈਂ ਸੋਚਿਆ ਕਿ ਤੁਹਾਡੇ ਲਈ ਵੀ ਇਹ ਪ੍ਰੋਗਰਾਮ, ਕਿਉਂਕਿ ਹਰ ਵਾਰ ਇਨਸਾਈਟ ਰਿਪੋਰਟ ਦੇ ਵਿੱਚ ਉਸ ਕਿਸਮ ਦੇ ਸ਼ੋਅ ਆਪਾਂ ਰੱਖੀਦੇ ਨੇ, ਉਹ ਟੌਪਿਕ ਰੱਖੀਦੇ ਨੇ ਜਿੱਥੇ ਮੈਨੂੰ ਲੱਗਦਾ ਹੈ ਕਿ ਇੱਕ ਲੇਮੈਨ ਦੇ ਨਾਲ ਜੁੜੀ ਜਾਣਕਾਰੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈ, ਤੁਹਾਨੂੰ ਵੀ ਪਤਾ ਹੋਣੀਆਂ ਚਾਹੀਦੀਆਂ ਨੇ। ਮੀਡੀਆ ਲਿਟਰੇਸੀ ਜਿਹੜੀ ਹੈ ਨਾ, ਉਹ ਬਹੁਤ ਜ਼ਰੂਰੀ ਹੈ। ਰਾਜਨੀਤਿਕ ਵਿਚਾਰਧਾਰਾ ਦੀ ਪਛਾਣ ਕਰੋ, ਕਿਹੜਾ ਲੈਫਟ ਵਿੰਗਰ ਹੈ, ਕਿਹੜਾ ਰਾਈਟ ਵਿੰਗਰ ਹੈ, ਕਿਸ ਕਿਸਮ ਦਾ ਦ੍ਰਿਸ਼ਟੀਕੋਣ ਤੁਸੀਂ ਦੇਖਣਾ ਸੁਣਨਾ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੀ ਉਹੋ ਜਿਹਾ ਮੀਡੀਆ ਹੈਗੇ ਹੋ ਕਿ ਨਹੀਂ ਮੈਨੂੰ ਤਾਂ ਨਿਊਜ਼ 24 ਦੇ ਉੱਤੇ ਹੀ ਸਾਰੀਆਂ ਜਾਣਕਾਰੀਆਂ, ਮੈਂ ਸੁਣਨਾ ਹੀ ਨਹੀਂ ਚਾਹੁੰਦਾ ਕੁਛ ਪੌਲੀਨ ਹੈਨਸਨ ਦੇ ਖਿਲਾਫ਼, ਦੈਨ ਯੂ ਕੈਨ ਕੰਪਲੀਟਲੀ ਫੋਲੋ ਇਟ। ਜੇ ਤੁਹਾਨੂੰ ਲੱਗਦਾ ਹੈ ਕਿ ਇੰਡੀਆ ਦੇ ਖਿਲਾਫ਼ ਇੱਕ ਨਰੇਟਿਵ ਫੈਲਾਉਂਦਾ ਇੱਕ ਚੈਨਲ ਹੈ ਅਲ ਜਜ਼ੀਰਾ, ਜਿਨ੍ਹਾਂ ਨੇ ਕਦੇ ਚੰਗੀ ਖਬਰ ਲਗਾਉਣੀ ਹੋ ਨਹੀਂ ਭਾਰਤ ਸਰਕਾਰ ਦੇ ਖਿਲਾਫ਼, ਅਤੇ ਉਹ ਵੀ ਦੇਖੋ ਫਿਰ, ਅਤੇ ਜਿਹੜੇ ਹਮੇਸ਼ਾ ਹੀ ਭਾਰਤ ਸਰਕਾਰ ਦੇ ਹੱਕ 'ਚ ਖਬਰਾਂ ਲਗਾਉਂਦੇ ਆ, ਤਾਂ ਇੰਡੀਆ ਦਾ ਉਹ ਵੀ ਮੀਡੀਆ ਦੇਖੋ ਫਿਰ। ਮਤਲਬ ਉਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਕਿਸਮ ਦੇ ਨਾਲ, ਪਰ ਸੋਸ਼ਲ ਮੀਡੀਆ ਦੇ ਉੱਤੇ ਕਿਹੜੀ ਖਬਰ ਨੂੰ ਅੱਗੇ ਸ਼ੇਅਰ ਕਰਨਾ ਹੈ, ਰੀਸ਼ੇਅਰ ਕਰਨਾ, ਉਹਦਾ ਥੋੜ੍ਹਾ ਜਿਹਾ ਪਲੀਜ਼ ਦੇਖਿਆ ਕਰੋ, ਕਿਉਂਕਿ ਤੁਸੀਂ ਆਪਣਾ ਨੈਰੇਟਿਵ, ਜੇ ਤੁਸੀਂ ਇੱਕ ਨੈਰੇਟਿਵ ਲੈ ਕੇ ਚੱਲ ਰਹੇ ਹੋ ਕਿਸੇ ਇੱਕ ਧਿਰ ਦੇ ਲਈ, ਅਤੇ ਉਸ ਨੈਰੇਟਿਵ ਨੂੰ ਬਾਕੀ ਲੋਕਾਂ ਦੇ ਵਿੱਚ ਵੀ ਫੈਲਾਉਣਾ ਚਾਹੁੰਦੇ ਹੋ ਕਿ ਦੇਖੋ ਜੀ ਮੈਂ ਤਾਂ ਬੀਜੇਪੀ ਦਾ ਭਗਤ ਹੈਗਾ ਹੀ ਹਾਂ, ਅਤੇ ਮੈਂ ਬਾਕੀਆਂ ਨੂੰ ਵੀ ਇਹੀ ਖਬਰਾਂ ਦਊਂਗਾ। ਮੈਂ ਬਹੁਤ ਸਾਰੇ ਮੀਡੀਆ ਗਰੁੱਪਸ ਦੇ ਵਿੱਚ ਹੈਗਾ, ਕਈ ਧਰਮ ਦੇ ਨਾਮ 'ਤੇ, ਕੋਈ ਜਾਤੀ ਦੇ ਨਾਮ 'ਤੇ, ਕੋਈ ਬਿਜ਼ਨਸਮੈਨ ਦੇ ਨਾਮ 'ਤੇ, ਕੋਈ ਸ਼ਹਿਰਾਂ ਦੇ ਨਾਮ 'ਤੇ, ਕੋਈ ਇਲਾਕਿਆਂ ਦੇ ਨਾਮ 'ਤੇ, ਇੱਥੇ ਆਸਟ੍ਰੇਲੀਆ 'ਚ ਵਟਸਐਪ ਗਰੁੱਪ ਬਣੇ ਹੋਏ ਨੇ, ਉਹਨਾਂ ਗਰੁੱਪਾਂ ਦੇ ਵਿੱਚ ਵੀ ਇਹੀ ਹੈ। ਸਿੱਖ ਗਰੁੱਪ ਹੈ, ਬ੍ਰਾਹਮਣ ਗਰੁੱਪ ਹੈ, ਹਿੰਦੂ ਗਰੁੱਪ ਹੈ, ਬਿਜ਼ਨਸ ਗਰੁੱਪ ਹੈ, ਬਲੈਕਟਾਊਨ ਗਰੁੱਪ ਹੈ ਜੀ, ਪੈਨਰਿਥ ਗਰੁੱਪ ਹੈ ਜੀ, ਪੈਰਾਮੈਟਾ, ਇੱਦਾਂ ਹੀ ਤੁਹਾਡੇ ਵੀ ਉੱਥੇ ਇਲਾਕਿਆਂ ਦੇ ਗਰੁੱਪ ਹੋਣਗੇ। ਹਰ ਇੱਕ ਗਰੁੱਪ ਦੇ ਵਿੱਚ ਲੋਕ ਆਪਣੀ ਆਪਣੀ ਪਸੰਦੀਦਾ ਨੇਤਾਵਾਂ ਦੀਆਂ ਖਬਰਾਂ ਨੂੰ ਪ੍ਰਮੋਟ ਕਰਦੇ ਰਹਿੰਦੇ ਹੈਗੇ ਨੇ। ਟਰਕੀ ਦੇ ਵਿੱਚ ਕੀ ਹੋਇਆ, ਜਿਹੜਾ ਮੈਂ ਦੋ ਤਿੰਨ ਉਦਾਹਰਣਾਂ ਤੁਹਾਨੂੰ ਦੇਣੀਆਂ ਸੀਗੀਆਂ ਅੱਜ ਦੇ ਪ੍ਰੋਗਰਾਮ 'ਚ, ਕਿ ਤੁਰਕੀ ਦੇ ਵਿੱਚ ਤੁਰਕੀ ਨੂੰ ਨਾ ਇਹ ਮੰਨਿਆ ਜਾਂਦਾ, ਅੱਜ ਦੀ ਤਰੀਕ 'ਚ ਤਾਂ ਇਹ ਸਾਬਤ ਹੋ ਗਿਆ, ਰੈਚਪ ਤਈਬ ਅਰਦਵਾਨ ਤੋਂ ਕਿਸੇ ਨੇ ਪੁੱਛਿਆ ਵੀ ਸੀ ਕਿ ਇੰਡੀਪੈਂਡੈਂਟ ਜਰਨਲਿਸਟ ਨੇ, ਕਿ ਤੁਸੀਂ ਚੁਣ ਚੁਣ ਕੇ ਪੱਤਰਕਾਰਾਂ ਨੂੰ ਜੇਲ੍ਹ ਦੇ ਵਿੱਚ ਪਾ ਰਹੇ ਹੋ। ਤੁਰਕੀ ਅੱਜ ਦੀ ਤਰੀਕ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਇੱਕ ਐਸਾ ਮੁਲਕ ਹੈ ਜਿੱਥੇ ਜੇਲ੍ਹਾਂ ਦੇ ਵਿੱਚ ਪੱਤਰਕਾਰ ਸਭ ਤੋਂ ਜ਼ਿਆਦਾ ਨੇ, ਪੱਤਰਕਾਰ ਸਭ ਤੋਂ ਜ਼ਿਆਦਾ ਨੇ। ਤੁਹਾਨੂੰ ਲੱਗ ਰਿਹਾ ਹੋਊਗਾ ਚਾਈਨਾ ਹੈ, ਤੁਹਾਨੂੰ ਲੱਗ ਰਿਹਾ ਹੋਊਗਾ ਕਿ ਇੰਡੀਆ ਹੈ, ਪਰ ਉਹ ਟਰਕੀ ਹੈ, ਨੋਟ ਈਵਨ ਪਾਕਿਸਤਾਨ, ਨੋਟ ਈਵਨ ਐਨੀ ਅਦਰ ਕੰਟਰੀ। ਤੁਰਕੀ ਦੇ ਵਿੱਚ ਸਰਕਾਰੀ ਮੀਡੀਆ ਦਾ ਕੰਟਰੋਲ, ਸਰਕਾਰ ਦਾ ਕੰਟਰੋਲ ਜਿਹੜਾ ਉਹ ਮੀਡੀਆ ਦੇ ਉੱਤੇ ਹੋ ਚੁੱਕਿਆ। ਸਰਕਾਰ ਦੇ ਜਿਹੜੇ ਕਰੀਬੀ ਕਾਰੋਬਾਰੀ ਨੇ, ਜਿਵੇਂ ਓਲੀਗ੍ਰੈਕਸ ਵਰਗੇ, ਹੋਰ ਬਹੁਤ ਸਾਰੇ, ਜਿਵੇਂ ਇੰਡੀਆ ਦੇ ਵਿੱਚ ਅਡਾਨੀ ਸਾਹਿਬ ਨੇ ਜਾਂ ਅੰਬਾਨੀ ਸਾਹਿਬ ਨੇ, ਉਸ ਤਰੀਕੇ ਸਰਕਾਰ ਦੇ ਜਿਹੜੇ ਕਰੀਬੀ ਹੁੰਦੇ ਨੇ, ਉਹ ਮੀਡੀਆ ਨੂੰ ਖਰੀਦਣ ਲੱਗ ਪੈਂਦੇ ਨੇ। ਔਰ ਅੱਜ ਦੀ ਤਰੀਕ 'ਚ ਟਰਕੀ ਦਾ 90% ਮੇਨ ਸਟ੍ਰੀਮ ਮੀਡੀਆ ਸਰਕਾਰ ਦੇ ਕੰਟਰੋਲ ਦੇ ਵਿੱਚ ਹੈ, ਨੰਬਰ ਇੱਕ ਆਹਾ। ਨੰਬਰ ਦੋ, ਟਰਕੀ ਦੇ ਵਿੱਚ ਉਹਨਾਂ ਨੇ ਇੱਕ ਕੰਮ ਹੋਰ ਕੀ ਕੀਤਾ, ਇੱਕ ਐਗਜ਼ਾਮਪਲ ਸੈੱਟ ਕਰਤੀ ਕਿ ਇੱਕ ਡਿਸਇਨਫੋਰਮੇਸ਼ਨ ਲਾਅ ਲਿਆਤਾ 2022 'ਚ, ਰੈਚਪ ਤਈਬ ਅਰਦਵਾਨ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਜੇ ਸਰਕਾਰ ਨੂੰ ਲੱਗਦਾ ਕਿ ਕੋਈ ਵੀ ਪੱਤਰਕਾਰ ਝੂਠੀ ਜਾਣਕਾਰੀ ਫੈਲਾ ਰਿਹਾ ਤਾਂ ਉਹਨੂੰ ਬਗੈਰ ਜ਼ਮਾਨਤ ਦੇ ਜੇਲ੍ਹ ਭੇਜ ਦਿਉ। ਇਹਨੂੰ ਅਫਵਾਹ ਵਿਰੋਧੀ ਕਾਨੂੰਨ ਜਾਂ ਡਿਸਇਨਫੋਰਮੇਸ਼ਨ ਲਾਅ ਜਿਹੜਾ ਕਹਿ ਕੇ ਉੱਥੇ ਲਾਗੂ ਕਰਤਾ। ਇਹ 'ਚ ਕੀ ਹੋ ਗਿਆ ਕਿ ਸਰਕਾਰ ਦੇ ਖਿਲਾਫ਼, ਚਾਹੇ ਕੋਈ ਸੱਚੀ ਗੱਲ ਵੀ ਕਰਦਾ ਸੀ, ਉਹਨੂੰ ਕਹਿਤਾ ਸੀ ਸਰਕਾਰ ਦੇ ਖਿਲਾਫ਼ ਇਹ ਏਜੰਡਾ ਤੈਅ ਕਰ ਰਿਹਾ, ਚੱਕੋ ਜੇਲ੍ਹ 'ਚ ਪਾਓ। ਫਿਰ ਜੁਡੀਸ਼ੀਅਲ ਹਰਾਸਮੈਂਟ, ਜਿਵੇਂ ਇੰਡੀਆ ਦੇ ਵਿੱਚ ਬਹੁਤ ਸਾਰੇ ਐਸੇ ਯੂਆਪਾ ਵਰਗੇ ਲਾਅ ਜਿਹੜੇ ਨੇ ਕਿਸੇ ਪੱਤਰਕਾਰ ਦੇ ਖਿਲਾਫ਼ ਲਗਾ ਦਿੱਤੇ ਜਾਂਦੇ ਨੇ। ਇੱਦਾਂ ਹੀ ਉੱਥੇ ਟਰਕੀ ਦੇ ਵਿੱਚ ਹੈ ਕਿ ਇਹ ਤਾਂ ਜੀ ਫੀਟੋ ਦੇ ਨਾਲ ਜੁੜਿਆ, PKK ਦੇ ਨਾਲ ਜੁੜਿਆ, ਅੱਤਵਾਦੀ ਸੰਗਠਨ ਨੇ ਜਿਨ੍ਹਾਂ ਨੂੰ ਤੁਰਕੀ ਮੰਨਦਾ, ਉਹਨਾਂ ਨੂੰ ਜੁਡੀਸ਼ੀਅਲ ਹਰਾਸਮੈਂਟ ਦੇ ਵਿੱਚੋਂ ਕੱਢਿਆ ਜਾਂਦਾ। ਫਿਰ ਟਰਕੀ ਦੇ ਵਿੱਚ ਡਿਜੀਟਲ ਸੈਂਸਰਸ਼ਿਪ ਵੀ ਹੈਗੀ ਹੈ। ਤੁਰਕੀ ਅਕਸਰ ਯੂਟਿਊਬ, ਐਕਸ, ਵਿਕੀਪੀਡੀਆ ਇਹਨਾਂ ਸਾਈਟਾਂ ਦੇ ਉੱਤੇ ਪਾਬੰਦੀ ਬਾਰ ਬਾਰ ਲਗਾਈ ਜਾਂਦਾ ਜਾਂ ਉਹਨਾਂ ਦੀ ਬੈਂਡਵਿਡਥ ਘਟਾ ਦਿੰਦਾ। ਜੇ ਤੁਸੀਂ ਯੂਟਿਊਬ ਦੇ ਉੱਤੇ ਕੋਈ ਸਰਕਾਰ ਦੀ ਵੀਡੀਓ ਦੇਖਣੀ ਹੈ, ਉਹ ਚੱਲਣੀ ਨਹੀਂ ਹੈਗੀ। ਉਹਨਾਂ ਨੂੰ, ਉਹਨਾਂ ਨੇ ਵੀਡੀਓਜ਼ ਨੂੰ ਹੀ ਇਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਹੋਇਆ। ਫਿਰ ਇੱਧਰ ਇਜ਼ਰਾਈਲ ਵਾਲੇ ਪਾਸੇ ਤੁਸੀਂ ਦੇਖ ਲਓ, ਇਜ਼ਰਾਈਲ ਦੇ ਵਿੱਚ ਤਾਂ ਇਹ ਜਿਹੜੀ ਕਮੇਟੀ ਫਾਰ ਪ੍ਰੋਟੈਕਟ ਜਰਨਲਿਸਟ ਸੀਗੀ, ਕਮੇਟੀ ਟੂ ਪ੍ਰੋਟੈਕਟ ਜਰਨਲਿਸਟ CPJ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਇਜ਼ਰਾਈਲ ਦੇ ਗਜ਼ਾ ਦੇ ਵਿੱਚ ਜਾ ਕੇ ਰਿਪੋਰਟਿੰਗ ਕਰ ਰਹੇ ਨੇ ਉਹਨਾਂ ਦੇ ਉੱਤੇ ਅਟੈਕ ਕਰਵਾਤੇ ਇਜ਼ਰਾਈਲ ਨੇ, ਇੱਕ ਇੱਕ ਕਰਕੇ ਫ੍ਰੀਲਾਂਸਰਸ ਨੂੰ ਮਰਵਾਉਣਾ ਸ਼ੁਰੂ ਕਰਤਾ। ਮੋਟੇ ਤੌਰ ਦੇ ਉੱਤੇ ਹੁਣ ਤੱਕ ਇਜ਼ਰਾਈਲ ਨੇ ਸਿਰਫ 75,000-80,000 ਲੋਕ ਗਜ਼ਾ 'ਚ ਹੀ ਨਹੀਂ ਮਾਰੇ ਹੈਗੇ, 250 ਪੱਤਰਕਾਰ, ਐਕਟਿਵ ਜਰਨਲਿਸਟ ਵੀ ਮਾਰੇ ਹੈਗੇ ਨੇ। ਜ਼ਿਆਦਾਤਰ ਉਹਨਾਂ ਦੇ ਵਿੱਚੋਂ ਫ੍ਰੀਲਾਂਸਰ ਜਾਂ ਫੋਟੋ ਜਰਨਲਿਸਟ ਸੀਗੇ, ਔਰ ਟਾਰਗੇਟਿਡ ਅਟੈਕ ਉਹਨਾਂ ਦੇ ਉੱਤੇ ਕਰਵਾਏ ਹੈਗੇ ਨੇ। ਸੋਚੀ ਸਮਝੇ ਤਰੀਕੇ ਦੇ ਨਾਲ ਉਹਨਾਂ 'ਤੇ ਅਟੈਕ ਕਰਵਾਏ ਨੇ ਕਿ ਇਹ ਪੱਤਰਕਾਰ ਗਜ਼ਾ ਦੀ ਅਸਲੀਅਤ ਨੂੰ ਕਿਤੇ ਦੁਨੀਆ ਦੇ ਸਾਹਮਣੇ ਨਾ ਲਿਆਵੇ। ਅੱਜ ਦੀ ਤਰੀਕ ਦੇ ਵਿੱਚ ਵੀ ਗਜ਼ਾ ਦੀ ਜਿਹੜੀ ਅਸਲੀਅਤ ਹੈ ਉਹ ਪੂਰੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਹੈ ਨਹੀਂ। ਜਿੱਦਣ ਕਿਤੇ ਆ ਗਈ, ਹੋਸ਼ ਉੱਡ ਜਾਣਗੇ। ਜਿਵੇਂ ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇੱਕ ਸਨਸਨੀਖੇਜ਼ ਤਰੀਕੇ ਦੇ ਨਾਲ ਉਹ ਵਾਕਈ ਹੋਸ਼ ਉਡਾ ਦੇਣ ਵਾਲੀਆਂ ਖ਼ਬਰਾਂ ਉੱਥੋਂ ਆਉਣਗੀਆਂ। ਸੋ ਇਜ਼ਰਾਈਲ ਨੇ ਤਾਂ ਏਅਰ ਸਟ੍ਰਾਈਕ ਕਰਵਾ ਕੇ ਜਾਂ ਜੋ ਮਰਜ਼ੀ, ਚਾਹੇ IDF ਜਿਹੜੀ ਉੱਥੇ ਦੀ ਇਜ਼ਰਾਈਲ ਡਿਫੈਂਸ ਫੋਰਸ ਹੈ, ਉਹਨਾਂ IDF ਦੀ ਬਾਅਦ 'ਚ ਪ੍ਰੈਸ ਕਾਨਫਰੰਸ ਵੀ ਉਹ ਕਰ ਦਿੰਦੇ ਹੁੰਦੇ ਸੀਗੇ ਇਜ਼ਰਾਈਲ ਦੇ ਅੰਦਰ ਹੀ। ਅਤੇ ਉਹਨਾਂ ਤੋਂ ਜੇ ਕੋਈ ਪੁੱਛ ਲੈਂਦਾ ਸੀਗਾ ਕਿ ਉੱਥੇ ਗਜ਼ਾ 'ਚ ਫਲਾਣਾ ਫ੍ਰੀਲਾਂਸਰ ਮਰ ਗਿਆ, ਉਹ ਨਹੀਂ, ਕੋਲੈਟਰਲ ਡੈਮੇਜ ਹੋਇਆ। ਕੋਲੈਟਰਲ ਡੈਮੇਜ ਇੱਕ ਬੜਾ ਚੰਗਾ ਸ਼ਬਦ ਹੈਗਾ ਮਿਲਟਰੀ ਨੂੰ ਮਿਲਿਆ ਹੋਇਆ। ਕੋਲੈਟਰਲ ਡੈਮੇਜ ਮਤਲਬ ਕਿ ਅਣਚਾਹਾ ਨੁਕਸਾਨ, ਮਤਲਬ ਕਿ ਅਸੀਂ ਟਾਰਗੇਟਿਡ ਅਟੈਕ ਕੀਤਾ ਸੀਗਾ ਅਤੇ ਉਸ ਅਟੈਕ ਦੇ ਘੇਰੇ ਦੇ ਵਿੱਚ ਆਹ ਲੋਕ ਆ ਗਏ। ਸੋ ਉਹ ਜਿਹੜੀ ਚੀਜ਼ ਆ ਉਹ IDF ਅਕਸਰ ਇਹ ਕਹਿੰਦੀ ਰਹਿੰਦੀ ਹੈ। ਅਤੇ ਬਹੁਤ ਸਾਰੇ ਕੌਮਾਂਤਰੀ ਮੀਡੀਆ ਅਦਾਰੇ ਜਿਵੇਂ ਵਾਸ਼ਿੰਗਟਨ ਪੋਸਟ, ਦੀ ਗਾਰਡੀਅਨ, ਇਹਨਾਂ ਦੇ ਉੱਤੇ ਸਵਾਲ ਵੀ ਚੁੱਕ ਚੁੱਕੇ ਹੈਗੇ ਨੇ। ਅਲ ਜਜ਼ੀਰਾ ਨੇ ਤਾਂ ਖੈਰ ਚੁੱਕਣਾ ਹੀ ਚੁੱਕਣਾ, ਪਰ ਤੁਰਕੀ ਹੋ ਗਿਆ, ਇਜ਼ਰਾਈਲ ਹੋ ਗਿਆ, ਇਹ ਦੇਸ਼ ਦਾਅਵਾ ਜ਼ਰੂਰ ਕਰ ਦਿੰਦੇ ਨੇ ਕਿ ਉੱਥੇ ਪ੍ਰੈਸ ਦੀ ਫਰੀਡਮ ਹੈਗੀ ਹੈ, ਇਹ ਦੇਸ਼ ਕਿਸੇ ਕਿਸਮ ਦੇ ਨਾਲ ਕਿਸੇ ਨੂੰ ਦਬਾ ਨਹੀਂ ਰਹੇ ਹੈਗੇ। ਸੱਚਾਈ ਇਹੋ ਜਿਹੀ ਨਹੀਂ ਹੈਗੀ। ਪ੍ਰੈਸ ਫਰੀਡਮ ਇੰਡੈਕਸ ਜਿਹੜਾ, ਜਿਹਦੇ 'ਚ ਨਾਰਵੇ ਦੀ ਪੱਤਰਕਾਰ ਕਹਿੰਦੀ ਹੈ ਕਿ ਮੋਦੀ ਸਾਹਿਬ ਨੂੰ ਕਿ ਤੁਸੀਂ ਦੁਨੀਆ ਦੀ ਫਰੀਐਸਟ ਪ੍ਰੈਸ ਜਿਹੜੀ ਹੈਗੀ ਹੈ, ਜਿਹੜੀ ਦੁਨੀਆ ਦੀ ਸਭ ਤੋਂ ਸੁਤੰਤਰ ਪ੍ਰੈਸ ਆ, ਉਹਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਇਹ ਕਿਵੇਂ ਤੈਅ ਹੁੰਦਾ? ਇਹ ਉਹੀ ਸੰਸਥਾ ਹੈ ਜਿਹੜੀ RSF, ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਫਰਾਂਸ 'ਚ ਬੈਠੀ ਹੈ, ਰਿਪੋਰਟਰਸ ਵਿਦਆਊਟ ਬਾਰਡਰਸ ਇਹਨੂੰ ਇੰਗਲਿਸ਼ 'ਚ ਕਹਿ ਲਿਆ ਜਾਂਦਾ, ਹਰ ਸਾਲ ਇਹ ਆਪਣਾ ਵਰਲਡ ਪ੍ਰੈਸ ਫਰੀਡਮ ਇੰਡੈਕਸ ਜਾਰੀ ਕਰਦੇ ਨੇ। ਇਸ ਸਾਲ ਦਾ ਜਿਹੜਾ 2026 ਦਾ ਸੀਗਾ, ਇਹ 'ਚ ਗਲੋਬਲ ਪੱਧਰ ਦੇ ਉੱਤੇ ਕਿਸੇ ਇੱਕ ਦੇਸ਼ ਦੇ ਵਿੱਚ ਨਹੀਂ, ਗਲੋਬਲ ਪੱਧਰ ਦੇ ਉੱਤੇ ਮੀਡੀਆ ਦੀ ਜਿਹੜੀ ਸਾਖ ਹੈਗੀ ਹੈ ਉਹ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਆ। ਪਿਛਲੇ 25 ਸਾਲਾਂ ਤੋਂ, ਜਦੋਂ ਤੋਂ ਇਹਨਾਂ ਨੇ ਰੈਂਕਿੰਗ ਕਰਨੀ ਸ਼ੁਰੂ ਕੀਤੀ ਹੈਗੀ, ਜਦੋਂ ਤੋਂ ਇਹਨਾਂ ਨੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਨੇ, ਹੁਣ ਤੱਕ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਦੁਨੀਆ 'ਚ ਮੇਨਸਟ੍ਰੀਮ ਮੀਡੀਆ ਜਾ ਚੁੱਕਿਆ। ਕਰੰਟ ਮੀਡੀਆ ਸਿਨਾਰੀਓ ਇਹ ਹੈਗਾ ਕਿ ਦੁਨੀਆ ਦੇ 180 ਦੇਸ਼ਾਂ 'ਚੋਂ 52% ਦੇਸ਼ ਜਿਹੜੇ ਨੇ ਉਹਨਾਂ ਦੇ ਵਿੱਚ ਮੀਡੀਆ ਇਸ ਵਕਤ ਡਿਫੀਕਲਟ ਸਿਚੁਏਸ਼ਨ 'ਚ ਹੈ ਜਾਂ ਵੈਰੀ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ। ਆਜ਼ਾਦ ਮੀਡੀਆ ਦੀ ਜਿਹੜੀ ਪਹੁੰਚ ਹੈਗੀ ਉਹ ਘਟੀ ਹੈ। 2002 ਦੇ ਵਿੱਚ ਦੁਨੀਆ ਦੀ 20% ਆਬਾਦੀ ਸੀਗੀ ਜਿੱਥੇ ਆਜ਼ਾਦ ਮੀਡੀਆ ਦੀ ਪਹੁੰਚ ਘੱਟ ਸੀ, ਹੁਣ ਅੱਜ ਦੀ ਤਰੀਕ 'ਚ ਮਤਲਬ 1% ਆਬਾਦੀ ਜਿਹੜੀ ਹੈਗੀ ਹੈ ਉੱਥੇ ਆਜ਼ਾਦ ਮੀਡੀਆ ਦੀ ਪਹੁੰਚ ਹੈਗੀ ਹੈ, ਯਾਨੀ ਕਿ ਗੁੱਡ ਚੰਗੀ ਰਿਪੋਰਟਿੰਗ ਜਿਹੜੀ ਉੱਥੇ ਹੋ ਪਾ ਰਹੀ ਹੈ। 1% ਆਬਾਦੀ 'ਚ ਗੁੱਡ ਰਿਪੋਰਟਿੰਗ ਹੋ ਪਾ ਰਹੀ ਹੈ ਦੁਨੀਆ ਦੀ, ਯਾਨੀ ਕਿ ਵੱਡੇ ਦੇਸ਼ ਯਾਨੀ ਚਾਈਨਾ, ਅਮੈਰੀਕਾ, ਇੰਡੀਆ, ਇੰਡੋਨੇਸ਼ੀਆ, ਪਾਕਿਸਤਾਨ, ਬਾਂਗਲਾਦੇਸ਼, ਸਭ ਤੋਂ ਵੱਡੀ ਆਬਾਦੀ ਵਾਲੇ ਤਾਂ ਇਹੀ ਮੁਲਕ ਨੇ ਨਾ, ਇੱਥੇ ਹੀ ਮੀਡੀਆ ਦਾ ਬੁਰਾ ਹਾਲ ਹੈ। ਫਿਰ ਲੀਗਲ ਇੰਡੀਕੇਟਰ, ਇਹ ਸਭ ਤੋਂ ਵੱਡਾ ਇੱਕ ਇੰਡੀਕੇਟਰ ਹੈ ਕਿਸੇ ਵੀ ਅੱਤਵਾਦ, ਕਿਸੇ ਵੀ ਪੱਤਰਕਾਰ ਦੇ ਖਿਲਾਫ਼ ਅੱਤਵਾਦ ਵਾਲਾ ਲਾਅ ਲਗਾ ਦਿਉ, ਐਂਟੀ ਟੈਰਰ ਲਾਅ 'ਚ ਲੈ ਆਓ ਉਹਨੂੰ, ਅਤੇ ਉੱਥੋਂ ਦੇ ਲੋਕਲ ਐਸੇ ਲਾਅਸ ਦੇ ਵਿੱਚ ਉਲਝਾ ਲਓ ਕਿ ਖਤਮ ਹੀ ਕਰ ਦਿਉ ਕਹਾਣੀ। ਜਿਹੜੀ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਹੈ, ਇਹਨਾਂ ਨੇ ਨਾਰਵੇ ਨੂੰ ਪਿਛਲੇ 10 ਸਾਲਾਂ ਤੋਂ, ਇਹ ਨਾਰਵੇ ਪਹਿਲੇ ਰੈਂਕ ਦੇ ਉੱਤੇ ਰਹਿ ਰਿਹਾ, ਇੱਥੇ ਕੋਈ ਪੱਤਰਕਾਰ ਦੇ ਉੱਤੇ ਕੋਈ ਸਰਕਾਰੀ ਆਰਥਿਕ ਦਬਾਅ ਨਹੀਂ ਹੈਗਾ। ਨੀਦਰਲੈਂਡ ਦੂਜੇ ਨੰਬਰ 'ਤੇ ਹੈ, ਐਸਟੋਨੀਆ ਯੂਰਪੀ ਮੁਲਕ ਹੈ ਵੀ ਤੀਜੇ 'ਤੇ ਹੈ, ਚੌਥਾ ਡੈਨਮਾਰਕ ਵੀ ਅਤੇ ਪੰਜਵਾਂ ਸਵੀਡਨ ਵੀ ਹੈ, ਸਾਰੇ ਯੂਰਪੀ ਮੁਲਕ ਨੇ। ਔਰ UK ਜਿਹੜਾ, ਹਾਲਾਂਕਿ ਇਹ ਵੀ ਯੂਰਪੀ ਮੁਲਕ ਹੈ, ਯੂਨਾਈਟਿਡ ਕਿੰਗਡਮ 18ਵੇਂ ਨੰਬਰ 'ਤੇ ਹੈ, ਆਸਟ੍ਰੇਲੀਆ 33ਵੇਂ ਨੰਬਰ 'ਤੇ ਹੈ, ਅਮੈਰੀਕਾ 64ਵੇਂ ਨੰਬਰ 'ਤੇ ਹੈ ਅਤੇ ਇੰਡੀਆ 157ਵੇਂ ਨੰਬਰ 'ਤੇ ਹੈ, ਯਾਨੀ ਕਿ ਵੈਰੀ ਸੀਰੀਅਸ ਕੈਟਾਗਰੀ ਦੇ ਵਿੱਚ। ਇੱਥੇ ਕਾਨੂੰਨੀ ਸ਼ਿਕਾਰ ਹੋ ਜਾਂਦੇ ਨੇ ਪੱਤਰਕਾਰ, ਪੱਖਪਾਤ ਦੇ ਸ਼ਿਕਾਰ ਹੋ ਜਾਂਦੇ ਨੇ, ਪਰ ਇੰਡੀਆ ਹਮੇਸ਼ਾ ਆਪਣਾ ਕੰਪੈਰੀਜ਼ਨ ਪਾਕਿਸਤਾਨ ਨਾਲ ਕਰਦਾ। ਦੇਖੋ ਜੀ, ਅਸੀਂ ਤਾਂ 157 'ਤੇ ਹੈ, ਪਾਕਿਸਤਾਨ ਤਾਂ ਸਾਤੋਂ ਵੀ 72 ਸਥਿਤੀ 'ਚ ਹੈ। ਇੱਥੇ ਨਹੀਂ, 72 'ਚ ਹੈ, ਪਾਕਿਸਤਾਨ 153ਵੇਂ 'ਤੇ ਹੈ, ਭਾਰਤ ਇੱਥੇ ਪਾਕਿਸਤਾਨ ਤੋਂ 72 'ਚ ਹੈ, ਔਰ ਤੁਰਕੀ ਜਿਹਦੀ ਆਪਾਂ ਗੱਲ ਕਰ ਰਹੇ ਸੀ ਉਹ 163ਵੇਂ 'ਤੇ, ਰੂਸ 172ਵੇਂ 'ਤੇ, ਚਾਈਨਾ 178ਵੇਂ 'ਤੇ, ਔਰ ਸਾਊਥ ਨੌਰਥ ਕੋਰੀਆ 179ਵੇਂ ਨੰਬਰ 'ਤੇ। ਲਾਸਟ ਦੇ ਵਿੱਚ ਮੁਲਕ ਆ ਜਾਂਦਾ ਇਟੀਰੀਆ ਜਿਹੜਾ 180ਵੇਂ ਨੰਬਰ 'ਤੇ ਹੈ। ਫਰੀ ਮੀਡੀਆ, ਆਜ਼ਾਦ ਮੀਡੀਆ, ਇਹ ਹੈ ਕੀ? ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਸੰਸਥਾ ਦੇ ਉੱਤੇ ਵੀ ਸਵਾਲ ਉੱਠਣ ਲੱਗ ਜਾਂਦੇ ਨੇ ਕਿ ਇਹਨਾਂ ਦੀ ਤਾਂ ਜੀ ਰੈਂਕਿੰਗ ਹੀ ਬੜੀ ਬਾਇਸ 'ਚ ਹੈਗੀ ਹੈ, ਇਹ ਫਰੀ ਮੀਡੀਆ ਦੀ ਗੱਲ ਕਿਵੇਂ ਕਰਦੇ ਨੇ? ਬੇਸਿਕਲੀ ਇਹ ਜਿਹੜੀ ਸੰਸਥਾ ਹੈ, ਇਹ ਕਿਸੇ ਵੀ ਸਰਕਾਰ ਦੇ ਦੁਆਰਾ ਨਹੀਂ ਚਲਾਈ ਜਾ ਰਹੀ, ਇਹ ਐਨ ਜੀ ਓ ਹੈ, ਇੱਕ ਨੋਨ ਪ੍ਰੋਫਿਟ ਨੋਨ ਗਵਰਮੈਂਟਲ ਔਰਗਨਾਈਜੇਸ਼ਨ ਹੈ। ਪੱਖਪਾਤ ਤੋਂ ਹਾਲਾਂਕਿ ਇਹ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਨੇ, ਪਰ ਆਰ ਐੱਸ ਐੱਫ ਜਿਹੜੀ ਫਰਾਂਸ ਦੇ ਵਿੱਚ ਬਣੀ ਹੋਈ ਹੈ, ਹਾਲਾਂਕਿ ਉਹ ਫਰਾਂਸ ਦੀ ਇੰਗਲੈਂਡ ਫਰਾਂਸ ਦੀ ਸਰਕਾਰ ਦੇ ਅਧੀਨ ਨਹੀਂ ਕੰਮ ਕਰਦੀ, ਪਰ ਉਹਨਾਂ ਨੂੰ ਡੋਨੇਸ਼ਨਸ ਜਿੱਥੋਂ ਮਿਲਦੀ ਹੈ ਉਹਦੇ 'ਤੇ ਸਵਾਲ ਉੱਠਣ ਲੱਗ ਪੈਂਦੇ ਨੇ। ਕਹਿੰਦੇ ਨੇ ਕਿ ਰਿਪੋਰਟਰਸ ਵਿਦਆਊਟ ਬਾਰਡਰਸ ਨਾਮ ਦੀ ਇਸ ਸੰਸਥਾ ਨੂੰ ਯੂਰੋਪੀਅਨ ਔਰਗਨਾਈਜੇਸ਼ਨਸ ਆਪਣੀ ਜ਼ਿਆਦਾ ਉਹ ਦਿੰਦੀਆਂ ਨੇ, ਫੰਡਿੰਗ ਕਰਦੀਆਂ ਨੇ, ਵੈਸਟਰਨ ਕੰਟਰੀਜ਼ ਕਰਦੀਆਂ ਨੇ, ਇਸ ਕਰਕੇ ਇਹ ਵੈਸਟਰਨ ਕੰਟਰੀਜ਼ ਦੇ ਖਿਲਾਫ਼ ਨਰਮ ਹੈ ਇਹ ਸੰਸਥਾ, ਜਦਕਿ ਏਸ਼ੀਅਨ ਕੰਟਰੀਜ਼ ਜਾਂ ਗੈਰ ਯੂਰੋਪੀਅਨ ਔਰ ਕੰਟਰੀਜ਼ ਦੇ ਇਹ ਥੋੜ੍ਹੇ ਜਿਹੇ ਸਖ਼ਤ ਹੈਗੇ ਨੇ, ਉਹਨਾਂ ਦੇ ਖਿਲਾਫ਼ ਹੈਗੇ ਨੇ। ਹੋ ਸਕਦਾ ਆਰ ਐੱਸ ਐੱਫ ਨੂੰ ਡੈਫੀਨੇਟਲੀ ਹੁਣ ਚਲਾਈ ਰੱਖਣ ਦੇ ਲਈ ਫੰਡਿੰਗ ਤਾਂ ਚਾਹੀਦੀ ਹੋ, ਇੱਕ ਸਬਜੈਕਟਿਵ ਮੈਥੋਡੋਲੋਜੀ ਦਾ ਉਹ ਇਸਤੇਮਾਲ ਕਰ ਰਹੇ ਹੋਣ, ਯਾਨੀ ਕਿ ਰੈਂਕਿੰਗ ਤੈਅ ਕਰਨ ਦੇ ਲਈ।

ਮੈਂ ਮੰਨਦਾ ਹੈਗਾ ਜਾਂ ਉਹਨਾਂ ਦੀ ਰੈਂਕਿੰਗ ਬਿਲਕੁਲ ਹੀ ਵਰਥ ਨਹੀਂ ਹੈਗੀ, ਉਹ ਬਿਲਕੁਲ ਹੀ ਖਰਾਬ ਹੈਗੀ ਹੈ ਜਾਂ ਉਹਨੂੰ ਕਿਸੇ ਬੈਂਚਮਾਰਕ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ ਹੈਗਾ। ਨਹੀਂ ਐਦਾਂ ਵੀ ਨਹੀਂ ਹੈਗਾ, ਕੁਛ ਨਾ ਕੁਛ ਤਾਂ ਤੁਹਾਨੂੰ ਮੰਨਣਾ ਹੀ ਪਏਗਾ ਨਾ, ਕਿਤੇ ਕਹਾ ਕੇ ਤਾਂ ਹਾਂ ਕਰਨੀ ਪਏਗੀ। ਕਹਾਣੀ ਇਹ ਹੈ ਕਿ ਇੰਡੀਪੈਂਡੈਂਟ ਮੀਡੀਆ ਇੰਡੀਪੈਂਡੈਂਟ ਨਹੀਂ ਹੋ ਸਕਦਾ ਜਦੋਂ ਤੱਕ ਉਹ ਇਹਨਾਂ ਪੂੰਜੀਪਤੀਆਂ ਔਰ ਸਰਕਾਰਾਂ ਦੇ ਕੰਟਰੋਲ ਦੇ ਵਿੱਚੋਂ ਬਾਹਰ ਨਹੀਂ ਆਉਂਦਾ। ਅਤੇ ਮੋਟੇ ਤੌਰ ਦੇ ਉੱਤੇ ਜਿਹੜਾ ਮੈਨੂੰ ਇਹ ਲੱਗਦਾ ਕਿ ਜਿਹੜਾ ਸਿਆਸਤਦਾਨ ਜਦੋਂ ਕਿਸੇ ਮੀਡੀਆ ਚੈਨਲ ਦਾ ਜਾਂ ਕਿਸੇ ਪੂਰੇ ਇੱਕ ਸੈਗਮੈਂਟ ਦਾ ਬਾਇਕਾਟ ਹੀ ਕਰ ਦਿੰਦੇ ਨੇ, ਵਿਰੋਧ ਹੀ ਕਰ ਦਿੰਦੇ ਨੇ, ਦੈਟ ਇਜ਼ ਵੈਰੀ ਵੈਰੀ ਰੋਂਗ। ਉਹ ਇੱਕ ਬਹੁਤ ਗਲਤ ਨੈਰੇਟਿਵ ਜਿਹੜਾ ਉਹ ਬਹੁਤ ਗਲਤ ਮੈਸੇਜ ਜਿਹੜਾ ਉਹ ਦੁਨੀਆ ਨੂੰ ਜਾਂਦਾ। ਔਰ ਜੇ ਤੁਸੀਂ ਕਿਸੇ ਵੀ ਸਿਆਸਤਦਾਨ ਦੇ ਫੈਨ ਹੋ ਸਕਦੇ ਹੋ, ਇੱਦਾਂ ਨਹੀਂ, ਮੈਂ ਅੱਗੇ ਕਹਿੰਦਾ ਹੁੰਦਾ ਸੀਗਾ ਕਿ ਨਹੀਂ ਹੋਣਾ ਚਾਹੀਦਾ, ਪਰ ਲੋਕ ਮੰਨਦੇ ਹੀ ਨਹੀਂ ਹੈਗੇ। ਵੈਸੇ ਹੋਣਾ ਨਹੀਂ ਚਾਹੀਦਾ ਹੈਗਾ, ਪਰ ਫਿਰ ਵੀ ਕਿਸੇ ਸਿਆਸਤਦਾਨ ਨੂੰ ਤੁਸੀਂ ਬਲਾਇੰਡਲੀ ਫੋਲੋ ਕਰਦੇ ਹੋ ਕਿ ਯਾਰ ਪੌਲਿਨ ਹੈਨਸਨ ਬਹੁਤ ਟਾਈਮ ਬਹੁਤ ਵਧੀਆ ਗੱਲਾਂ ਵੀ ਕਰ ਦਿੰਦੇ ਨੇ, ਬਹੁਤ ਵਾਰ ਉਹ ਜਮਾਂ ਹੀ ਇਹੀ ਤਹੀ ਵੀ ਫੇਰ ਦਿੰਦੇ ਨੇ। ਇਸੇ ਤਰੀਕੇ ਦੇ ਨਾਲ ਐਂਥਨੀ ਐਲਬਨੀਜ਼ ਕਈ ਥਾਵਾਂ 'ਤੇ ਠੀਕ ਗੱਲਾਂ ਕਰਦੇ ਹੋਣਗੇ, ਬਹੁਤ ਥਾਵਾਂ ਦੇ ਉੱਤੇ ਉਹਨਾਂ ਦੇ ਗੱਲ ਦੇ ਵਿੱਚ ਵਜ਼ਨ ਨਹੀਂ ਹੁੰਦਾ। ਹਰ ਇੱਕ ਪੋਲੀਟੀਸ਼ੀਅਨ ਦਾ ਇੱਦਾਂ ਉੱਪਰ ਥੱਲੇ ਹੈਗਾ। ਟਰੰਪ ਦੀਆਂ ਵੀ ਆਪਣੀਆਂ ਕੁਝ ਕਮਜ਼ੋਰੀਆਂ ਹੈਗੀਆਂ ਨੇ, ਕਈ ਚੀਜ਼ਾਂ ਦੇ ਵਿੱਚ ਉਹ ਠੀਕ ਨੇ, ਬਿਹਤਰ ਨਹੀਂ ਕਹੂੰਗਾ ਠੀਕ ਨੇ, ਬਿਹਤਰ ਮਤਲਬ ਜੋ ਬਾਈਡਨ ਦੇ ਨਾਲ ਤਾਂ ਨਾ ਹੀ ਕਰੋ ਕੰਪੈਰੀਜ਼ਨ। ਹਾਂ, ਉਹਨਾਂ ਤੋਂ ਪਿਛਲੇ ਪ੍ਰੈਜ਼ੀਡੈਂਟ ਦੇ ਮੁਕਾਬਲੇ ਉਹ ਨਹੀਂ ਵਧੀਆ ਹੈਗੇ, ਜੇ ਤੁਸੀਂ ਉਹਨਾਂ ਦੀ ਓਬਾਮਾ ਨਾਲ ਜਾਂ ਇੱਥੋਂ ਤੱਕ ਕਿ ਉਹਨਾਂ ਦੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਜਾਰਜ ਬੁਸ਼ ਦੇ ਨਾਲ ਤੁਲਨਾ ਕਰ ਲਓ, ਨਹੀਂ। ਹੁਣ ਕਹਾਣੀ ਇਹ ਹੈ ਕਿ ਇਹਨਾਂ ਪੋਲੀਟੀਸ਼ੀਅਨਸ ਨੂੰ ਤੁਸੀਂ ਪਸੰਦ ਜ਼ਰੂਰ ਕਰੋ, ਉਹਨਾਂ ਦੇ ਨਾਲ ਜੁੜਿਆ ਹੋਇਆ ਮੀਡੀਆ ਜ਼ਰੂਰ ਫੋਲੋ ਕਰੋ, ਬਟ ਪਲੀਜ਼ ਕੀਪ ਅ ਬੈਲੈਂਸ ਚੈੱਕ। ਅਤੇ ਸਿਆਸਤਦਾਨਾਂ ਨੂੰ ਇਹ ਚਾਹੀਦਾ ਹੈਗਾ ਕਿ ਉਹ ਜਵਾਬਦੇਹੀ ਦੇਣ, ਕਿਸੇ ਇੱਕ ਮੀਡੀਆ ਦਾ ਬਾਇਕਾਟ ਕਰਕੇ ਇਹ ਨਾ ਕਹਿਣ ਕਿ ਮੈਨੂੰ ਇਹ ਵਧੀਆ ਨਹੀਂ ਲੱਗਦਾ ਹੈਗਾ, ਇਹ ਤਾਂ ਮੇਰੇ ਖਿਲਾਫ਼ ਹੀ ਗੱਲ ਕਰਦੇ ਨੇ। ਇਹਦਾ ਮਤਲਬ ਕਿ ਫਿਰ ਉਹ ਜਿਹੜਾ ਵੀ ਸਵਾਲ ਪੁੱਛ ਰਹੇ ਨੇ, ਠੀਕ ਹੈ ਕਿ ਤੁਹਾਨੂੰ ਪਸੰਦ ਨਹੀਂ ਹੋ ਸਕਦਾ ਹੈਗਾ, ਤੁਸੀਂ ਉਹਦਾ ਉਸ ਢੰਗ ਦੇ ਨਾਲ ਜਵਾਬ ਦਿਓ। ਜੇ ਉਦਾਹਰਣ ਦੇ ਤੌਰ ਦੇ ਉੱਤੇ ਐਪਸਟੀਨ ਮਾਮਲੇ ਦੇ ਵਿੱਚ ਤੁਸੀਂ ਸ਼ਾਮਲ ਹੈ ਹੀ ਨਹੀਂ ਸੀ, ਤੁਸੀਂ ਦੁੱਧ ਧੋਤੇ ਹੈਗੇ ਹੋ, ਫਿਰ ਤੁਸੀਂ ਕਹਿ ਦਿਓ ਕਿ ਲਗਾਈ ਜਾਓ ਇਲਜ਼ਾਮ, ਸਾਬਤ ਹੋ ਜਾਣਗੇ ਤਾਂ ਮੈਨੂੰ ਦੱਸਿਓ, ਅਤੇ ਜੇ ਸਾਬਤ ਨਹੀਂ ਹੁੰਦੇ ਤਾਂ ਮੈਂ ਤੁਹਾਨੂੰ ਕਟਕੜੇ 'ਚ ਖੜਾਊਂਗਾ। ਬਰਾਬਰ ਕਰੋ ਨਾ, ਜਾਂ ਫਿਰ ਇੰਡੀਆ ਦੇ ਕੇਸ ਦੇ ਵਿੱਚ ਪੂਰਾ ਦਾ ਪੂਰਾ ਮੀਡੀਆ ਹੀ ਬਾਇਕਾਟ ਕਰਤਾ, ਪ੍ਰੈਸ ਕਾਨਫਰੰਸ ਕੱਢਣੀ ਹੋਣੀ ਹੈਗੀ। ਐਜ਼ ਅ ਜਰਨਲਿਸਟ ਮੈਨੂੰ ਇਹ ਲੱਗਦਾ, ਮੈਂ ਆਪਣਾ ਓਪੀਨੀਅਨ ਦੇ ਰਿਹਾ ਹੈਗਾ, ਫਿਰ ਉਹੀ ਗੱਲ ਦੱਸਣ ਲੱਗਿਆ ਕਿ ਇਹ ਪਰਸਨਲ ਓਪੀਨੀਅਨ ਹੈ। ਐਜ਼ ਅ ਜਰਨਲਿਸਟ ਆਈ ਰੀਅਲੀ ਫਾਈਂਡ ਦੈਟ ਓਫੈਂਸਿਵ ਕਿ ਇੱਕ ਪ੍ਰਾਈਮ ਮਿਨਿਸਟਰ ਪ੍ਰੈਸ ਕਾਨਫਰੰਸ ਹੀ ਨਹੀਂ ਕਰ ਪਾਉਂਦਾ ਹੈਗਾ, ਉਹਦੇ 'ਚ ਇੰਨੀ ਕਾਬਲੀਅਤ ਹੀ ਨਹੀਂ ਹੈਗੀ, ਉਹ ਕੋਈ ਚੰਗੀ ਚੀਜ਼ ਨਹੀਂ ਹੈਗੀ। ਖੈਰ, ਇਹ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਕੁਝ ਕੁ ਗੱਲਾਂ ਦੁਨੀਆ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚੋਂ ਸਾਹਮਣੇ ਆਈਆਂ ਸੀ, ਸੋਚਿਆ ਕਿ ਤੁਹਾਡੇ ਨਾਲ ਸਾਂਝੀਆਂ ਕਰਦੀ ਹੈ। ਇਨਸਾਈਟ ਰਿਪੋਰਟ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।